0: ਟੁੱਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: I have many cow, but favorite best cow Lali. He have 4 legs, 2 ears, 2 eyes. Very good. She very fast cow.
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
5: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
6: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
7: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ஆஸ்திரேலியா விச் இமிகிரேஷன் தான் மசலா. நா ஜாவ் இதர் உதர் சித்தே ஆவ் ஐ எம் அட்வைசர் அப்படி மா போலி வித் சம்ஜன் துஹாட்டி லோடனு நாளை வரையாந்தோ ஸ்கில் விசா 186 189 190 482 491 ஸ்கில் அசஸ்மெண்ட் பார்ட்னர் விசா பேரண்ட் விசா ஜா ஸ்டூடண்ட் விசா தோ பிஆர் தக் ஹர் இமிகிரேஷன் ப்ராசஸ் லே எக்ஸ்பர்ட் கைடன்ஸ் ஆஜ் ஹி பரோசே நாள் சம்பர்க் கரோ ஐ எம் அட்வைசர் கால் 02 9063 1618 ஹுட் பேராமேட்டா சிட்னி அதே நியூ டெல்லி விச் வி ஐ எம் அட்வைசர்
1: IME Advisor ਤੋਂ ਪ੍ਰੇਮ ਗੋਇਲ ਜੀ ਸਾਡੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਮੌਜੂਦ ਹੈਗੇ ਨੇ ਔਰ ਗੱਲਾਂ ਬਾਤਾਂ ਇਸ ਪ੍ਰੋਗਰਾਮ ਇਮੀ ਟਾਕ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਏ ਰੇਡੀਓ ਹਾਂਜੀ 1674 AM ਤੇ ਪ੍ਰੇਮ ਭਾਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਗੁੱਡ ਈਵਨਿੰਗ ਕੀ ਹਾਲ ਚਾਲ ਹੈ
2: ਭਾਜੀ ਬਹੁਤ ਵਧੀਆ ਤੁਸੀਂ ਸੁਣਾਓ
1: ਠੀਕ ਠਾਕ ਭਾਜੀ ਐਨ ਵਧੀਆ ਜੀ ਪਿਛਲੇ ਹਫਤੇ ਕੀ ਕਰਤਾ
2: ਭਾਜੀ ਪਿਛਲੇ ਤੁਸੀਂ ਦੇਖੋ ਵੀ ਇਹ 7 ਹਫਤੇ ਪਹਿਲਾਂ ਮੀਟਿੰਗ ਹੋਣੀ ਸੀਗੀ ਪ੍ਰੈਸ ਕਾਨਫਰੰਸ ਸੀਗੀ ਬਟ ਉਹ ਲਾਸਟ ਮਿੰਟ ਤੇ ਆਪੋਜੀਸ਼ਨ ਦਾ ਪ੍ਰੈਸ਼ਰ ਸੀ ਜਾਂ ਇੰਟਰਨਲ ਪੋਲੀਟਿਕਸ ਦੇ ਚੱਕਰਾਂ 'ਚ ਇਹਨਾਂ ਨੇ ਕੈਂਸਲ ਕੀਤੀ ਹੈ
1: ਤੇ
2: ਉਸ ਤੋਂ ਬਾਅਦ ਲਾਸਟ ਵੀਕ ਹੋਇਆ ਜੀ ਹੈਨਾ ਲਾਸਟ ਵੀਕ ਅੱਧੀਆਂ ਕੁ ਤਾਂ ਜਿਹੜੀਆਂ ਇਹ ਚੇਂਜਸ ਇਹਨਾਂ ਨੇ ਹੈਗੀਆਂ ਆਲਰੇਡੀ ਇੰਪਲੀਮੈਂਟ ਹੋ ਚੁੱਕੀਆਂ
1: ਰਾਈਟ
2: ਜਿਵੇਂ ਆਪਾਂ ਕਹੀਏ ਵੀ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ
1: ਓਕੇ
2: ਠੀਕ ਹੈ ਟੋਨੀ ਬਰਗ ਜੀ ਨੇ ਕਿਹਾ ਵੀ ਅਸੀਂ ਹਰੇਕ ਵਿਜ਼ਟਰ ਵੀਜ਼ਾ ਤੇ ਨੋ ਫਰਦਰ ਸਟੇ ਕੰਡੀਸ਼ਨ ਲਾਵਾਂਗੇ ਜੀ
1: ਪਹਿਲਾਂ ਹੀ ਸੀਗੀ
2: ਠੀਕ ਹੈ ਜੂਨ ਤੋਂ ਜਿੰਨੇ ਵੀ ਵਿਜ਼ਟਰ ਵੀਜ਼ਾ ਗ੍ਰਾਂਟ ਹੋ ਰਹੇ ਆ ਸਭ ਤੇ ਨੋ ਫਰਦਰ ਸਟੇ ਲੱਗ ਕੇ ਆ ਰਹੀ ਹੈ ਆਲਰੇਡੀ ਉਹਨਾਂ ਨੇ ਇਹ ਇੰਪਲੀਮੈਂਟ ਕਰਤਾ ਹੁਣ ਤੁਸੀਂ ਇਹਦੇ ਇਫੈਕਟ ਦੇਖੋ ਜੀ ਇਫੈਕਟ ਕੀ ਆਉਣਗੇ ਹੈ ਨਾ ਜਿਹੜੀ ਨੋ ਫਰਦਰ ਸਟੇ ਕੰਡੀਸ਼ਨ ਆਊ ਵਿਜ਼ਟਰ ਵੀਜ਼ਾ ਤੇ ਪਹਿਲਾਂ ਕੀ ਸੀ ਪੇਰੈਂਟਸ ਆਉਂਦੇ ਸੀ ਜੀ ਜਿਨ੍ਹਾਂ ਦੀ ਏਜ 67 ਪਲੱਸ ਹੋ ਜਾਂਦੀ ਸੀ ਉਹ ਇੱਥੇ ਆ ਕੇ ਈਜ਼ ਪੇਰੈਂਟ ਵੀਜ਼ਾ ਫਾਈਲ ਕਰ ਦਿੰਦੇ ਸੀਗੇ ਹੁਣ ਉਹ ਬੰਦ ਹੋ ਜੂਗਾ ਜੀ ਔਨ ਸ਼ੋਰ ਏਜ ਪੇਰੈਂਟ ਵੀਜ਼ਾ ਆਲਮੋਸਟ ਬੰਦ ਹੋ ਜੂ ਠੀਕ ਹੈ ਜਿਹੜੇ ETA ਤੇ ਇਲੈਕਟ੍ਰੋਨਿਕ ਟਰੈਵਲ ਅਥਾਰਟੀ ਹੈ ਜਿਹੜਾ ਆਸਟ੍ਰੇਲੀਆ ਦੇ ਬਹੁਤ ਸਾਰੀ ਕੰਟਰੀ ਯੂਰਪੀਅਨ ਕੰਟਰੀ USA ਕੈਨੇਡਾ ਇਹਨਾਂ ਨੂੰ ਇਲੈਕਟ੍ਰੋਨਿਕ ਟਰੈਵਲ ਅਥਾਰਟੀ ਤੇ ਉੱਥੇ ਵਾਲੇ ਟਰੈਵਲ ਕਰਦੇ ਆ ਉਹਨਾਂ 'ਤੇ ਉਹ ਕੰਡੀਸ਼ਨ ਨਹੀਂ ਹੋਊਗੀ ਉਹਨਾਂ 'ਤੇ ਪੈ ਜਾਣਗੇ ਬਟ ਆਪਾਂ ਇੰਡੀਅਨ ਸਬ ਕੰਟੀਨੈਂਟ ਦੀ ਗੱਲ ਕਰੀਏ ਤਾਂ ਨਹੀਂ ਹੋਣਾ ਜੀ ਪੋਸੀਬਲ ਨਹੀਂ ਗਾ ਤਾਂ ਤੁਸੀਂ ਕਹਿ ਲਓ ਵੀ ਜਿਹੜਾ ਏਜ ਪੇਰੈਂਟ ਵੀਜ਼ਾ ਸੀਗਾ ਉਹ ਆਲਮੋਸਟ ਆਪਣਿਆਂ ਲਈ ਤਾਂ ਬੰਦ ਹੀ ਹੋ ਜੂਗਾ
1: ਓਕੇ ਲਾਟਰੀ ਸਿਸਟਮ ਚ ਬੈਠੇ ਹੈਗੇ
2: ਇੰਡੀਆ ਲਈ ਤਾਂ ਵੈਸੇ ਵੀ ਜਿਹੜਾ ਬੈਕਪੈਕਰ ਵੀਜ਼ਾ ਕਹਿੰਦੇ ਵਰਕਿੰਗ ਹੋਲੀਡੇ 1000 ਆ ਉਹਨਾਂ ਦੀ
1: ਕਰੈਕਟ ਹਾਂ ਇੰਨੇ ਜ਼ਿਆਦਾ ਹੈ
2: ਉਹ ਤੇ ਹੈ ਹੀ ਨਹੀਂ ਜੀ
1: ਉਹ ਤੋਂ ਬਾਅਦ ਦੂਜੇ ਤੇ ਤੀਜੇ ਸਾਲ ਦੇ ਇਹਨਾਂ ਨੇ ਵੈਸੇ ਹੀ ਨੰਬਰਸ ਲਿਮਿਟਿਡ ਕਰਤੇ
2: ਉਹਦੇ ਨਾਲ ਕੋਈ ਬਾਹਲਾ ਫਰਕ ਨਹੀਂ ਪੈਂਦਾ ਯੂਰੋਪੀਅਨ ਕੰਟਰੀਜ਼ ਵਾਲੇ ਆਉਂਦੇ ਆ ਠੀਕ ਹੈ
1: ਉਹਨਾਂ ਦੇ ਹੀ ਜ਼ਿਆਦਾ ਨੰਬਰ
2: ਉਹਨਾਂ ਦਾ ਉਹ ਨੰਬਰ
1: ਠੀਕ ਹੈ ਤੀਜੀ ਇੱਕ ਇਹਨਾਂ ਨੇ ਟੈਂਪਰੇਰੀ ਕੈਟਾਗਰੀ 'ਚ ਰੱਖਿਆ ਹੋਇਆ ਹੈ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਜਿਹੜੀਆਂ ਅਨਾਊਂਸਮੈਂਟਸ ਮਤਲਬ ਕਿਉਂਕਿ ਭਾਈ ਇਹ ਇਸ ਚੀਜ਼ ਨੂੰ ਵੀ ਬੜਾ ਕਲੀਅਰ ਕਰਨਾ ਜ਼ਰੂਰੀ ਹੈ ਬਹੁਤ ਜ਼ਿਆਦਾ ਸੋਸ਼ਲ ਮੀਡੀਆ 'ਤੇ ਰੀਲਾਂ ਜਿਹੜੀਆਂ ਨੇ ਇਸ ਚੀਜ਼ ਨੂੰ ਲੈ ਕੇ ਹਾਈਲਾਈਟ ਹੋ ਰਹੀਆਂ ਨੇ ਅਤੇ ਲੋਕ ਇਹ ਸਮਝੀ ਬੈਠੇ ਨੇ ਕਿ ਰੂਲ ਚੇਂਜ ਹੋ ਗਏ ਨੇ ਹਨਾ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਸਿਰਫ ਅਨਾਊਂਸਮੈਂਟਸ ਹੈ ਅਤੇ ਰੂਲ ਬਣਨ 'ਤੇ ਅਨਾਊਂਸਮੈਂਟਸ ਹੋਣ ਦੇ ਵਿੱਚ ਬਹੁਤ ਇੱਕ ਜ਼ਮੀਨ ਆਸਮਾਨ ਦਾ ਫਰਕ ਹੈ ਪਰ ਫਿਰ ਵੀ ਤੁਹਾਨੂੰ ਲੱਗਦਾ ਕਿ ਜੇ ਬਾਏ ਚਾਂਸ ਇਹ ਰੂਲ ਜਦੋਂ ਵੀ ਇੰਪਲੀਮੈਂਟ ਹੁੰਦਾ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਜਿਹੜੇ ਉਹ ਇੰਪੈਕਟ ਉਹ ਕਹਿ ਰਹੇ ਹੈਗੇ ਨੇ ਉਹ ਕਿਵੇਂ ਪੈਣਗੇ ਕਿ ਕੋਰਸ ਹੋਪਿੰਗ ਉਹ ਨਾ ਕਰੋ ਤੁਸੀਂ ਹੈ ਨਾ ਇੱਕ ਕੋਰਸ ਤੋਂ ਦੂਜੇ ਉੱਪਰ ਚਲੇ ਜਾਓ ਥੱਲੇ ਨਹੀਂ ਆਉਣਾ ਹੈਗਾ
2: ਗੌਤਮ ਜੀ ਜੇ ਆਪਾਂ ਉਹਦੀ ਗੱਲ ਕਰੀਏ ਤਾਂ 1x1 ਆਪਾਂ ਉਹਦੇ ਡਿਸਕਸ ਕਰਦੇ ਜਿਹੜੀ ਤਾਂ ਦੇਖੋ ਜੀ ਤੁਸੀਂ ਕਹਿੰਦੇ ਹੋ ਵੀ ਡਿਪਾਰਟਮੈਂਟ ਨੇ ਇਹ ਅਨਾਊਂਸ ਕੀਤਾ ਵੀ ਅਗਲੇ 12 ਮਹੀਨੇ 'ਚ ਅਸੀਂ ਇਹਨੂੰ ਇੰਪਲੀਮੈਂਟ ਕਰਾਂਗੇ 1x1 ਹੈ ਨਾ ਬਟ ਉਹ ਜਿਹੜਾ ਇੰਪਲੀਮੈਂਟ ਕਰਨਾ ਡਿਪਾਰਟਮੈਂਟ ਦੀ ਇੰਟਰਨ ਜਦੋਂ ਇੱਕ ਮਿਨਿਸਟਰੀ ਵੱਲੋਂ ਮੈਸੇਜ ਚਲਾ ਗਿਆ ਡਿਪਾਰਟਮੈਂਟ ਦੀ ਇੰਟਰਨਲ ਪੋਲਿਸੀ ਚੇਂਜ ਹੋਣੀ ਹੋਣੀ ਹੈ ਜੀ ਠੀਕ ਹੈ ਉਹ ਚਾਹੇ ਉਹ ਕਹਿ ਦੇਣ ਵੀ ਅਸੀਂ ਅਫਿਸ਼ਲੀ ਅਸੀਂ ਨਹੀਂ ਇੰਪਲੀਮੈਂਟ ਕੀਤਾ ਬਟ ਉਹਨਾਂ ਨੇ ਜਿਵੇਂ ਕਹਿਤਾ ਵੀ ਅਸੀਂ ਸਟੂਡੈਂਟ ਦੇ ਹੀ ਫੈਮਿਲੀ ਨੂੰ ਵੀਜ਼ਾ ਨਹੀਂ ਦੇਣਾ ਜੀ
1: ਹਾਂਜੀ
2: ਹੈ ਨਾ ਸਟੂਡੈਂਟ ਡਿਪੈਂਡੈਂਟ ਨਹੀਂ ਅਸੀਂ ਉਹ ਕਰਾਂਗੇ ਆਲਰੇਡੀ ਇੰਪਲੀਮੈਂਟ ਉਹ ਰਿਫਿਊਜ਼ਲ ਦੇਣੀ ਸ਼ੁਰੂ ਕਰ ਦੇਣੀ ਠੀਕ ਹੈ ਅੱਜ ਦੀ ਡੇਟ 'ਚ ਫਾਈਲ ਹੋ ਰਹੇ ਆ ਬਟ ਡਿਪਾਰਟਮੈਂਟ ਨੇ ਕਹਿ ਦੇਣਾ ਗਾ ਵੀ ਤੁਸੀਂ ਵਾਪਸ ਨਹੀਂ ਜਾਣਾ ਗਾ ਠੀਕ ਹੈ ਯੂ ਆਰ ਨੋਟ ਅ ਜੈਨੂਅਨ ਟੈਂਪਰਰੀ ਐਂਟਰੈਂਟ ਉਹਦੇ ਬੇਸ 'ਤੇ ਜਾ ਕੇ ਰਿਫਿਊਜ਼ਲ ਆ ਜਾਣੀ ਹੈ ਨਾ
1: ਉਹ ਤਾਂ ਪਹਿਲਾਂ ਵੀ ਚੱਲ ਰਿਹਾ
2: ਉਹ ਪਹਿਲਾਂ ਵੀ ਚੱਲ ਰਿਹਾ ਸੀ ਉਹ ਹੋਰ ਆ ਜੀ ਉਹ ਤੁਸੀਂ ਇਹ ਕਹਿ ਲਓ ਵੀ ਇਹ ਤਾਂ ਜੇ ਅੱਜ ਦੀ ਡੇਟ 'ਚ ਕੋਈ ਸਟੂਡੈਂਟ ਡਿਪੈਂਡੈਂਟ ਲਾ ਰਿਹਾ 100 ਪਿੱਛੇ 1 ਨੂੰ ਆ ਜਾਊਗਾ ਹੈਨਾ ਥੋੜੇ ਟਾਈਮ ਬਾਅਦ ਉਹ 100 ਦੇ 100 ਰਿਫਿਊਜ਼ਲ ਆਣਗੇ ਜਾਂ ਬੰਦ ਹੀ ਹੋ ਜਾਊਗਾ ਐਪਲੀਕੇਸ਼ਨਸ ਲੈਣੀਆਂ ਹੀ ਬੰਦ ਕਰ ਦੇਣਗੇ
1: ਪਰ ਪਹਿਲਾਂ ਮੈਂਟਲੀ ਪ੍ਰਿਪੇਅਰ ਹੋ ਕੇ ਆਣਗੇ ਵੀ ਜੇ ਡਿਪੈਂਡੈਂਟ ਹੈਗਾ ਭਾਈ ਫਿਰ ਸਟੂਡੈਂਟ ਦਾ ਵੀਜ਼ਾ ਨਾ ਪਾਈਏ ਆਸਟ੍ਰੇਲੀਆ ਫਿਰ ਉਹ ਕਿਸੇ ਹੋਰ ਕੰਟਰੀ ਦਾ ਮੰਗੇ
2: ਕਿਸੇ ਹੋਰ ਕੰਟਰੀ ਦਾ ਕੈਨੇਡਾ ਆਲਰੇਡੀ ਕਰ ਚੁੱਕੇ ਆ ਜੀ
1: ਇਹ ਚੰਗੀ ਗੱਲ ਹੈ ਕਿ ਜਿਹੜੇ ਆਲਰੇਡੀ ਆਨਸ਼ੋਰ ਹੈਗੇ ਨੇ ਉਹਨਾਂ ਨੂੰ ਨਾ ਪਰੇਸ਼ਾਨ ਕੀਤਾ ਜਾਵੇ
2: ਨਹੀਂ ਕਰ ਰਹੇ ਹਾਂ ਇਸ ਤੋਂ ਬਿਨਾਂ ਜਿਹੜੀ ਇਹਨਾਂ ਨੇ ਕੋਰਸ ਚੇਂਜ ਵਾਲੀ ਕਹੀ ਆ ਠੀਕ ਆ ਡਿਪਾਰਟਮੈਂਟ
1: ਵੀਜ਼ਾ ਹੋਪਿੰਗ
2: ਹਾਂਜੀ ਬਹੁਤ ਵਧੀਆ ਪਾਲਿਸੀ ਆਪਾਂ ਤਾਂ ਇਹੀ ਕਹਿੰਦੇ ਹਾਂ ਪਹਿਲਾਂ ਕੀ ਆਉਂਦੇ ਸੀਗੇ ਜੀ ਤੁਸੀਂ ਦੇਖੋ ਵੱਡੀ ਵੱਡੀ ਯੂਨੀਵਰਸਿਟੀਜ਼ ਚ ਆਉਂਦੇ ਸੀ UNSW ਹੋ ਗਿਆ ਮੁਕੇਰੀ ਵੈਸਟਰਨ ਸਿਡਨੀ ਯੂਨੀਵਰਸਿਟੀ ਯੂਨੀਵਰਸਿਟੀ ਆਫ ਸਿਡਨੀ UTS ਇਹਨਾਂ ਯੂਨੀਵਰਸਿਟੀ ਸਟੂਡੈਂਟ ਆਉਂਦੇ ਸੀਗੇ ਇੱਕ ਸਮੈਸਟਰ ਹੋਇਆ ਤੇ ਚਲੋ ਜੀ ਜੰਪ ਕਰ ਲਏ ਹਨਾ ਟ੍ਰੇਡ ਦੇ ਵਿੱਚ ਚਲੇ ਗਏ ਠੀਕ ਹੈ ਕੋਰਸ ਚੇਂਜ ਹਜੇ ਵੀ ਹੋ ਕੋਰਸ ਚੇਂਜ ਤੇ ਕੋਈ ਉਹਨਾਂ ਨੇ ਉਹ ਨਹੀਂ ਕਹੀ ਉਹ ਕਹਿੰਦੇ ਤੁਸੀਂ ਬੈਚਲਰ ਚ ਆਏ ਹੋ ਦੂਸਰਾ ਤੁਸੀਂ ਕਾਲਜ ਚੇਂਜ ਕਰਨਾ ਕਰ ਲਓ ਕੋਈ ਇਸ਼ੂ ਨਹੀਂ ਤੁਸੀਂ ਬੈਚਲਰ ਤੋਂ ਥੱਲੇ ਨਾ ਜਾਓ ਹੈਨਾ
1: ਮਾਸਟਰ ਕਰ ਲਓ
2: ਹਾਂਜੀ ਨਹੀਂ ਬੈਚਲਰ ਜਿਹੜਾ ਬੈਚਲਰ
1: ਡਿਪਲੋਮੇ ਤੇ ਨਹੀਂ ਜਾਣਾ
2: ਹਾਂ ਡਿਪਲੋਮੇ ਤੇ ਨਹੀਂ ਜਾਣਾ ਪਲੱਸ ਉਹ ਕਹਿੰਦੇ ਤੁਸੀਂ ਬੈਚਲਰ ਫਿਨਿਸ਼ ਕਰ ਲਈ ਉਸ ਤੋਂ ਬਾਅਦ ਠੀਕ ਹੈ ਤੁਸੀਂ TR ਨਹੀਂ ਫਾਈਲ ਕਰਨੀ ਤੁਸੀਂ ਮਾਸਟਰ ਲਈ ਜਾਂਦੇ ਹੋ ਅਸੀਂ ਵੀਜ਼ਾ ਦਵਾਂਗੇ ਬਟ ਜੇ ਤੁਸੀਂ ਡਿਪਲੋਮੇ ਦੇ ਬੇਸ ਤੇ ਵੀਜ਼ਾ ਪਾਉਣੇ ਹੋ ਅਸੀਂ ਉਹ ਨਹੀਂ ਅਪਰੂਵ ਕਰਨਾ
1: ਹੈਨਾ ਸੋ ਜਿਹੜੇ ਬੈਚਲਰ ਕਰਨਗੇ ਫਿਊਚਰ ਦੇ ਵਿੱਚ ਬੈਚਲਰ ਦੇ ਵਿੱਚ ਆਏ ਸੀਗੇ ਪਰ ਉਹ ਬੈਚਲਰ ਨਾ ਕਰਕੇ ਡਿਪਲੋਮੇ ਕਰਕੇ ਵੀਜ਼ਾ ਪਾਉਣਗੇ PR ਪਾਉਣਗੇ ਤਾਂ ਉਹਨਾਂ ਨੂੰ ਨਹੀਂ ਮਿਲੇਗੀ TR ਜਾਂ PR
2: ਨਹੀਂ ਮਿਲੂਗੀ ਜੀ ਜੇ ਉਹ ਹਜੇ ਤੱਕ ਤਾਂ ਇੰਪਲੀਮੈਂਟ ਨਹੀਂ ਨਾ ਹੋਇਆ
1: ਹਾਲੇ
2: ਉਹ ਕਹਿ ਰਹੇ ਜਿਹੜੇ ਨਵੇਂ ਸਟੂਡੈਂਟ ਆ ਰਹੇ ਆ ਬੈਚਲਰ ਚ ਆ ਗਏ ਤੁਸੀਂ ਬੈਚਲਰ ਤੋਂ ਬੈਚਲਰ ਕਿਸੇ ਹੋਰ ਕੋਰਸ ਚ ਜਾਂਦੇ ਹੋ ਕੋਈ ਇਸ਼ੂ ਨਹੀਂ ਬਟ ਬੈਚਲਰ ਤੋਂ ਸਰਟੀਫਿਕੇਟ 3-4 ਜਾਂ ਡਿਪਲੋਮਾ ਚ ਜਾਂਦੇ ਹੋ ਫਿਰ ਅਸੀਂ ਵੀਜ਼ਾ ਵੀ ਕੈਂਸਲ ਕਰਾਂਗੇ ਜੇ ਤੁਸੀਂ ਨਵਾਂ ਵੀਜ਼ਾ ਫਾਈਲ ਕਰਦੇ ਹੋ ਅਸੀਂ ਉਹ ਅਪਰੂਵ ਨਹੀਂ ਕਰਨਾ
1: ਹੈਨਾ
2: ਜਾਂ ਕੋਈ ਸਟੂਡੈਂਟ ਬੈਚਲਰ ਚ ਆਇਆ ਉਹਨੇ ਬੈਚਲਰ ਫਿਨਿਸ਼ ਕੀਤੀ ਉਸ ਤੋਂ ਬਾਅਦ ਉਹਨੇ ਮਾਸਟਰ ਚ ਪਾਤਾ ਵੀਜ਼ਾ ਆਉਣ ਦੇ ਬਹੁਤ ਵਧੀਆ ਚਾਂਸ ਹੋਣਗੇ ਇਹ ਤਾਂ ਕਲੀਅਰ ਗਾਈਡਲਾਈਨਸ ਹੋ ਗਈਆਂ
1: ਠੀਕ ਵੀ ਹੈ ਤਰੀਕਾ ਵੀ ਇਹੀ ਚਾਹੀਦਾ
2: ਹੈ ਬਟ ਜਿਹੜੇ ਆਪਾਂ ਕਹਿੰਦੇ ਵੀ ਫਿਰ ਬੱਚੇ ਟ੍ਰੇਡ ਕੋਰਸ ਕਿਵੇਂ ਕਰਨਗੇ ਉਹਨਾਂ ਦਾ ਇੱਕ ਹੀ ਸੋਲੂਸ਼ਨ ਹੈ ਤੁਸੀਂ ਬੈਚਲਰ ਚ ਆਏ ਹੋ ਆਪਦੀ ਬੈਚਲਰ ਕੰਟੀਨਿਊ ਰੱਖੋ ਤੇ ਨਾਲ ਟ੍ਰੇਡ ਕੋਰਸ ਕਰ ਲਓ ਫਾਸਟ ਟ੍ਰੈਕ ਟ੍ਰੇਡ
1: ਫਿਰ PR ਕਾਦੇ ਬੇਸ ਤੇ ਪਾਣ ਪੇ ਟ੍ਰੇਡ ਕੋਰਸ ਦੇ ਬੇਸ ਤੇ ਜਾਂ ਬੈਚਲਰ ਦੇ ਬੇਸ ਤੇ
2: ਦੋਨਾਂ ਦੇ ਬੇਸ ਤੇ ਪੈ ਸਕਦੀ ਹੈ ਜੀ ਕੋਈ ਪ੍ਰੋਬਲਮ ਨਹੀਂ ਹੈਗੀ
1: ਰਾਈਟ
2: ਈਵਨ ਟ੍ਰੇਡ ਵਗੈਰਾ ਚ ਤਾਂ ਇਹ ਹੋਜੂਗਾ ਵੀ ਇੱਕ ਸਾਲ ਦਾ ਟ੍ਰੇਡ ਕੋਰਸ ਕੀਤਾ ਹਜੇ ਬੈਚਲਰ ਫਿਨਿਸ਼ ਨਹੀਂ ਹੋਈ ਜੋਬ ਰੈਡੀ ਪ੍ਰੋਗਰਾਮ ਵੀ ਕਰ ਲਿਆ ਬੈਚਲਰ ਫਿਨਿਸ਼ ਹੋਣ ਤੋਂ ਪਹਿਲਾਂ PR ਲਈ ਐਲੀਜੀਬਿਲਟੀ ਬਣ ਗਈ
1: ਪਰ ਇੱਕ ਹੋਰ ਇੰਡੀਕੇਸ਼ਨ ਉਹਨਾਂ ਨੇ ਦਿੱਤਾ ਸੀ ਮਿਨਿਸਟਰ ਨੇ ਉਹ ਸ਼ਾਇਦ ਤੁਸੀਂ ਫੜਿਆ ਹੋਵੇ ਗੱਲ ਉਹ ਕਹਿੰਦੇ ਕਿ ਜਿੰਨੇ ਬੈਚਲਰ ਦੇ ਲਈ ਆਸਟ੍ਰੇਲੀਆ ਦੇ ਵਿੱਚ ਪੁਆਇੰਟ ਮਿਲਦੇ ਨੇ ਕੁਆਲੀਫਿਕੇਸ਼ਨ ਦੇ ਉਨੇ ਹੀ ਪੁਆਇੰਟ ਅਸੀਂ ਟੈਰੀਟਰੀ ਐਜੂਕੇਸ਼ਨ ਦੇ ਲਈ ਵੀ ਦੇ ਦਾਂਗੇ ਬਸ਼ਰਤੇ ਉਹ ਐਗਰੀਕਲਚਰ ਫਿਸ਼ਰੀ ਟੀਚਿੰਗ ਕੰਸਟਰਕਸ਼ਨ ਤੇ ਇਹ ਹੋਣ ਮੈਡੀਸਨ ਇਹਦਾ ਮਤਲਬ ਤਾਂ ਇਹ ਹੈ ਵੀ ਜੇ ਟੇਫ ਤੋਂ ਜਾਂ ਕਾਲਜ ਤੋਂ ਤੁਸੀਂ ਉਹ ਵੀ ਡਿਪਲੋਮਾ ਕੀਤਾ ਤਾਂ ਉਨੇ ਹੀ ਪੁਆਇੰਟ ਤੁਹਾਨੂੰ ਮਿਲਦੇ
2: ਉਹ ਕਹਿ ਰਹੇ ਆ ਵੀ ਬੈਚਲਰ ਜਾਂ ਮਾਸਟਰ ਡਿਗਰੀ ਦੇ 15 ਪੁਆਇੰਟ ਮਿਲਦੇ ਹਨਾ PhD ਤੇ ਨਹੀਂ ਜਾਂਦੇ ਉਹਦੇ 20 ਪੁਆਇੰਟ
1: ਹੋ ਸਕਦੇ ਐਕਸੈਪਸ਼ਨ ਹੋ ਗਈ
2: ਹੈ ਨਾ ਬਟ ਉਹ ਕਹਿ ਰਹੇ ਜੇ ਤੁਸੀਂ ਸਰਟੀਫਿਕੇਟ 3 ਕੀਤਾ ਉਹਦੇ ਵੀ 15 ਦੇਵਾਂਗੇ ਫਿਲਹਾਲ 10 ਪੁਆਇੰਟ ਮਿਲ ਰਹੇ ਸੀ ਠੀਕ ਹੈ 15 ਦੇਣਗੇ ਜੀ ਬਟ ਉਹਦਾ ਕੋਈ ਜੇ ਆਪਾਂ ਦੇਖੀਏ ਕੋਈ ਉਹਦਾ ਬੈਨੀਫਿਟ ਨਹੀਂ ਹੋਣਾ ਠੀਕ ਹੈ ਵੈਸੇ ਵੀ ਟ੍ਰੇਡ ਵਾਲਿਆਂ ਨੂੰ ਤਾਂ ਪਹਿਲਾਂ ਹੀ 10 ਪੁਆਇੰਟ ਲੈ ਕੇ 65 ਪੁਆਇੰਟ ਦੇ ਇਨਵੀਟੇਸ਼ਨ ਆ ਰਹੇ ਆ ਜੇ ਹੁਣ ਉਹਨਾਂ ਨੂੰ 15 ਪੁਆਇੰਟ ਮਿਲ ਗਏ ਉਹਦੇ ਨਾਲ ਉਹਨਾਂ ਨੇ 70 ਹੋ ਜਾਣਾ ਉਹਦੇ ਨਾਲ ਫਰਕ ਕੀ ਪੈਣਾ
1: ਤੇਜ਼ੀ ਦੇ ਨਾਲ
2: ਉਹ ਇਕੱਲੇ ਉਹਨਾਂ ਤੇ ਥੋੜੀ ਜਿਨ੍ਹਾਂ ਨੇ ਜਿੰਨੇ ਵੀ ਸਟੂਡੈਂਟ ਜਿਨ੍ਹਾਂ ਨੇ ਟ੍ਰੇਡ ਕੋਰਸ ਕਰ ਲਿਆ ਸਭ ਨੂੰ ਹੀ 5 ਪੁਆਇੰਟ ਐਕਸਟਰਾ ਮਿਲਣਾ ਤਾਂ ਉਹਦਾ ਐਡੀਸ਼ਨਲ ਬੈਨੀਫਿਟ ਤਾਂ ਕੋਈ ਨਹੀਂ
1: ਫਾਰ ਐਗਜ਼ਾਮਪਲ ਕੋਈ IT ਦੇ ਵਿੱਚ ਜਾਂ ਕਿਸੇ ਹੋਰ ਹਾਇਰ ਕੁਆਲੀਫਿਕੇਸ਼ਨ ਚ ਬੈਚਲਰ ਕਰਕੇ ਜਾਂ ਮਾਸਟਰ ਕਰਕੇ ਨਿਕਲ ਰਿਹਾ ਤੇ ਉਹਦੇ ਬਰਾਬਰ ਇੱਕ ਫੇਰ ਉਹੀ ਟ੍ਰੇਡ ਕੋਰਸ ਵਾਲਾ ਉਹਦੇ ਤੋਂ ਵੱਧ ਪੁਆਇੰਟ ਲੈ ਕੇ ਨਿਕਲ ਰਿਹਾ ਮਾਈਗ੍ਰੇਸ਼ਨ ਪਾਲਿਸੀ ਇਹ ਸੁਧਾਰ ਕਿੱਧਰੋਂ ਹੋਇਆ ਇਹ ਤਾਂ ਹੋਰ ਨਿਗਾਰ ਹੋ ਗਿਆ
2: ਉਹਦਾ ਕੋਈ ਬੈਨੀਫਿਟ ਨਹੀਂ ਹੋ ਰਿਹਾ ਜੀ ਤੁਸੀਂ ਸਟੂਡੈਂਟ ਨੂੰ 10 ਪੁਆਇੰਟ ਦਿੱਤੇ ਜਾਂ 15 ਪੁਆਇੰਟ ਦਿੱਤੇ ਉਹ ਆਕੂਪੇਸ਼ਨ ਤੇ ਡਿਪੈਂਡ ਕਰੂਗਾ ਵੀ ਕੰਪੀਟੀਸ਼ਨ ਕਿੰਨਾ ਜੇ ਆਪਾਂ IT ਚ ਹੀ ਹੁੰਦਾ ਵੀ ਹਨਾ ਬੈਚਲਰ ਨੂੰ 15 ਦੇ ਰਹੇ ਹਾਂ ਜੇ ਤੁਸੀਂ ਮਾਸਟਰ ਕੀਤੀ ਅਸੀਂ 20 ਪੁਆਇੰਟ ਤਾਂ ਫਿਰ ਜਿਹਨੇ ਮਾਸਟਰ ਕੀਤੀ ਉਹਨੂੰ 5 ਪੁਆਇੰਟ ਦਾ ਬੈਨੀਫਿਟ ਹੁੰਦਾ ਬਟ ਟ੍ਰੇਡ ਦੇ ਵਿੱਚ ਤਾਂ ਪਹਿਲਾਂ ਹੀ 65 ਪੁਆਇੰਟ ਤੇ ਇਨਵੀਟੇਸ਼ਨ ਆ ਰਿਹਾ ਹੈਗਾ ਹੁਣ ਉਹ 65 ਵਾਲੇ ਦੇ ਜੇ 70 ਵੀ ਹੋ ਗਏ ਇਨਵੀਟੇਸ਼ਨ ਤੁਹਾਨੂੰ ਵੈਸੇ ਵੀ
1: ਪਹਿਲਾਂ ਵੀ ਮਿਲ ਹੀ ਰਿਹਾ
2: ਪਹਿਲਾਂ ਵੀ ਮਿਲ ਰਿਹਾ ਹੈਗਾ ਤਾਂ ਬਟ ਇਹ ਹਜੇ ਇੰਪਲੀਮੈਂਟ ਨਹੀਂ ਹੋਇਆ ਇਹ ਮਾਰਚ ਦੇ ਵਿੱਚ ਜਾ ਕੇ ਫਾਈਨਲਾਈਜ਼ ਕਰਨਗੇ ਤੇ ਨੈਕਸਟ ਫਾਈਨੈਂਸ਼ੀਅਲ ਈਅਰ ਚ ਇਹਨੂੰ ਇੰਪਲੀਮੈਂਟ ਕਰਨਗੇ
1: ਰਾਈਟ ਅੱਛਾ ਇਹਦੇ ਚ ਇੱਕ ਚੀਜ਼ ਜ਼ਰੂਰ ਦੇਖੀ ਹੈਗੀ ਹੈ ਜਿਹੜੀਆਂ ਅਨਾਊਂਸਮੈਂਟਸ ਨੇ ਔਰ ਇਹਦੇ ਚ ਬੜਾ ਕਲੀਅਰ ਉਹਨਾਂ ਨੇ 2-3 ਵਾਰ ਬੋਲਿਆ ਹੈਗਾ ਇਨਫੈਕਟ ਸਟਾਰਟਿੰਗ ਦੇ ਵਿੱਚ ਥੋੜਾ ਇੰਡੀਆ ਦੀ ਭੰਡੀ ਵੀ ਕੀਤੀ ਹੈ ਕਿ ਐਵੇਂ ਯੋਗਾ ਟੀਚਰ ਬੁਲਾਈ ਜਾਂਦੇ ਆ ਸਾਡੇ ਟਾਈਮ ਦੇ ਉੱਤੇ ਇੱਕ ਵੀ ਯੋਗਾ ਟੀਚਰ ਨਹੀਂ ਆਇਆ ਹੈਗਾ ਤੇ ਯੋਗਾ ਟੀਚਰਸ ਨੂੰ ਵੀਜ਼ਾ ਦੇ ਕੇ ਕੀ ਫਾਇਦਾ ਬਟ ਟੀਚਰਸ ਇਨ ਸਪੈਸੀਫਿਕ ਮੈਂ ਮਤਲਬ ਉਹ ਤਾਂ ਚਲੋ ਇੱਕ ਮਜ਼ਾਕ ਦੀ ਗੱਲ ਹੋਗੀ ਟੀਚਰ ਕੈਟਾਗਰੀ ਨੂੰ ਬਹੁਤ ਜ਼ਿਆਦਾ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਜੇ ਲੇਬਰ ਪਾਰਟੀ ਰਹਿੰਦੀ ਹੈ ਟਿਕਦੀ ਹੈ ਜਾਂ ਜੇ ਪਾਲਿਸੀ ਟਿਕਦੀ ਹੈ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਇੱਕ ਤਵੱਜੋ ਮਿਲੇਗੀ ਸੋ ਸਰਕਾਰ ਇਹ ਚਾਹੁੰਦੀ ਹੈਗੀ ਹੈ ਕਿ ਟੀਚਿੰਗ ਆਕੂਪੇਸ਼ਨ ਨੂੰ ਥੋੜ੍ਹੀ ਪ੍ਰਾਇਓਰਿਟੀ ਮਿਲੇ ਬਾਕੀ ਸੈਕਟਰਸ ਦੇ ਨਾਲ
2: ਜੀ ਗੌਤਮ ਜੀ ਤੁਸੀਂ ਪਿਛਲੇ 3-4 ਸਾਲ ਦਾ ਡਾਟਾ ਚੱਕੀਏ ਆਪਾਂ ਕਿੰਨਾਂ ਨੂੰ PR ਸਭ ਤੋਂ ਵੱਧ ਆਈ ਆ ਟੀਚਰਸ ਨੂੰ ਬਹੁਤ ਆਈ ਹੈ
1: ਸੈਕੰਡਰੀ ਜਾਂ ਪ੍ਰਾਇਮਰੀ ਕਿਹੜੇ
2: ਦੋਨਾਂ ਨੂੰ ਹੀ
1: ਅੱਛਾ
2: ਹੈਨਾ ਅਰਲੀ ਚਾਈਲਡਹੁੱਡ ਟੀਚਰਸ ਨੂੰ ਵੀ ਆਈ ਹੈ ਜੀ
1: ਓਕੇ
2: ਸੈਕੰਡਰੀ ਸਕੂਲ ਟੀਚਰਸ ਨੂੰ ਆਈ ਹੈ ਪ੍ਰਾਇਮਰੀ ਸਕੂਲ ਟੀਚਰਸ ਨੂੰ ਆਈ ਆ ਹੈਨਾ ਪਲੱਸ ਹੈਲਥ ਸੈਕਟਰ ਚ ਕੰਸਟਰਕਸ਼ਨ ਦੇ ਵਿੱਚ ਸ਼ੋਰਟੇਜ ਆ ਨਾ ਜੀ ਇੱਥੇ ਹੈਨਾ ਜਿਹੜੇ ਸੈਕਟਰ ਦੇ ਵਿੱਚ ਸ਼ੋਰਟੇਜ ਆ ਉਹਦੇ ਵਿੱਚ PR ਆਉਣੀ ਹੀ ਆਉਣੀ ਹੈ ਜੀ ਤੇ ਉੱਥੇ ਕੰਪੀਟੀਸ਼ਨ ਵੀ ਘੱਟ ਹੋਊਗਾ
1: ਰਾਈਟ
2: ਹੈਨਾ ਪਿੱਛੇ ਜਿਵੇਂ ਹੀ ਟੀਚਰਸ ਨੂੰ ਆਉਣਾ ਸ਼ੁਰੂ ਹੋਇਆ ਸਭ ਤੋਂ ਈਜ਼ੀ ਕੀ ਸੀ ਅਰਲੀ ਚਾਈਲਡਹੁੱਡ ਟੀਚਰ ਦਾ ਉਹ ਕਰ ਲਓ ਅਤੇ ਉਸ ਤੋਂ ਬਾਅਦ ਹੁਣ ਉਹਦੇ 'ਚ ਕੰਪੀਟੀਸ਼ਨ ਵੱਧ ਗਿਆ, ਹੁਣ ਉਹਦੇ 'ਚ ਮੈਨੂੰ ਨਹੀਂ ਲੱਗਦਾ 85-90 ਪੁਆਇੰਟਸ ਤੋਂ ਥੱਲੇ ਕੱਟ ਆਫ ਜਾਊਗੀ। ਸੈਕੰਡਰੀ ਸਕੂਲ ਟੀਚਰ 'ਚ ਉਹ 75 'ਤੇ ਵੀ ਜਾਊਗੀ ਕੱਟ ਆਫ, ਕਿਉਂਕਿ ਉੱਥੇ ਕੰਪੀਟੀਸ਼ਨ ਨਹੀਂ ਹੈਗਾ,
1: ਇੰਨਾ ਨਹੀਂ ਹੈ, ਉਹ ਟਫ ਵੀ ਹੈ ਕੁਆਲੀਫਿਕੇਸ਼ਨ।
2: ਹਾਂਜੀ, ਉੱਥੇ ਕੰਪੀਟੀਸ਼ਨ ਇੰਨਾ ਨਹੀਂ ਹੈਗਾ। ਬਿਨਾਂ ਸਟੇਟ ਰਜਿਸਟ੍ਰੇਸ਼ਨ ਤੋਂ ਵੀ ECT ਦੇ ਵਿੱਚ ਜੋਬ ਮਿਲ ਜਾਂਦੀ ਹੈ, ਚਾਈਲਡ ਕੇਅਰ ਸੈਂਟਰ 'ਚ ਉਹ ਆਫਰ ਕਰ ਦਿੰਦੇ ਆ ਤੁਹਾਡੇ ਕੋਲ ਰਜਿਸਟ੍ਰੇਸ਼ਨ ਹੈਗੀ ਆ ਜਾਂ ਨਹੀਂ ਹੈਗੀ ਆ, ਡਿਪੈਂਡ ਕਰਦਾ ਚਾਈਲਡ ਕੇਅਰ ਟੂ ਚਾਈਲਡ ਕੇਅਰ ਕੀ ਉਹਨਾਂ ਦੀ ਪਾਲਿਸੀ ਆ, ਬਟ ਬਿਨਾਂ ਰਜਿਸਟ੍ਰੇਸ਼ਨ ਤੋਂ ਵੀ ਜੋਬ ਮਿਲ ਰਹੀ ਆ ਜੀ। ਬਟ ਪ੍ਰਾਇਮਰੀ ਸਕੂਲ ਟੀਚਰ ਆ, ਸੈਕੰਡਰੀ ਸਕੂਲ ਟੀਚਰ ਆ, ਉੱਥੇ ਬਿਨਾਂ ਰਜਿਸਟ੍ਰੇਸ਼ਨ ਤੋਂ ਸਟੇਟ ਦੀ ਜਿਹੜੀ ਟੀਚਿੰਗ ਰਜਿਸਟ੍ਰੇਸ਼ਨ ਅਥਾਰਟੀ ਆ, ਜਿਵੇਂ ਨਿਊ ਸਾਊਥ ਵੇਲਸ ਦੇ ਵਿੱਚ ਨੀਸਾ ਗਈ NESA,
1: ਓਕੇ
2: ਹੈ ਨਾ, ਉਹਦੀ ਰਜਿਸਟ੍ਰੇਸ਼ਨ ਨਹੀਂ ਹੈਗੀ ਆ ਤਾਂ ਸਕੂਲ ਵਾਲੇ ਮੇਨ ਸਟ੍ਰੀਮ ਸਕੂਲ ਕੋਈ ਵੀ ਤੁਹਾਨੂੰ ਜੋਬ ਨਹੀਂ ਦਊਗਾ।
1: ਓਕੇ, ਪਰ ਜੇ ਟੀਚਰ ਦੇ ਕੋਲ ਆਲਰੇਡੀ ਨੀਸਾ ਦੀ ਰਜਿਸਟ੍ਰੇਸ਼ਨ ਹੈਗੀ ਹੈ ਤੇ ਉਹ ਆਸਟ੍ਰੇਲੀਆ ਦੇ ਵਿੱਚ ਪੜ੍ਹਾ ਰਿਹਾ ਹੈਗਾ ਤਾਂ ਆਈਲਟਸ ਅਲੱਗ ਤੋਂ ਜਿਹੜਾ ਹੈਗਾ ਉਹਦਾ ਕੀ ਸੀਨ ਹੈਗਾ, ਆਈਲਟਸ ਅਲੱਗ ਤੋਂ ਕਰਨੀ ਪਏਗੀ ਟੀਚਰਸ ਨੂੰ?
2: ਤੁਸੀਂ ਸਕਿੱਲ ਅਸੈਸਮੈਂਟ ਬਾਰੇ ਗੱਲ ਕਰ ਰਹੇ ਹੋ ਗੌਤਮ ਜੀ, ਦੇਖੋ ਹਰੇਕ ਸਟੇਟ ਦੀ ਆਪਦੀ ਰਿਕੁਆਇਰਮੈਂਟ ਆ ਜੀ, ਪਹਿਲਾਂ ਤਾਂ ਟੀਚਰ ਦੀ ਰਜਿਸਟ੍ਰੇਸ਼ਨ ਦੀ। ਆਪਾਂ ਨਿਊ ਸਾਊਥ ਵੇਲਸ 'ਚ ਬੈਠੇ ਹਾਂ, ਇਹਦੀ ਗੱਲ ਕਰਦੇ ਹਾਂ। ਨਿਊ ਸਾਊਥ ਵੇਲਸ ਦੇ ਵਿੱਚ ਜੇ ਟੀਚਿੰਗ ਦੀ ਰਜਿਸਟ੍ਰੇਸ਼ਨ ਕਰਵਾਉਣੀ ਆ ਨੀਸਾ ਦੇ ਨਾਲ, ਠੀਕ ਹੈ, ਤਾਂ ਉਹ ਉਹਨਾਂ ਦੇ ਕ੍ਰਾਈਟੀਰੀਆ ਹੈਗਾ, ਜਾਂ ਤਾਂ ਉਹ ਕਹਿੰਦੇ ਆ ਤੁਹਾਡੀ ਆਸਟ੍ਰੇਲੀਆ ਦੇ ਵਿੱਚ 4 ਸਾਲ ਦੀ ਸਟੱਡੀ ਹੈ, ਬੈਚਲਰ ਜਾਂ ਹਾਇਰ ਲੈਵਲ 'ਤੇ, ਠੀਕ ਹੈ, ਇੰਗਲਿਸ਼ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਉਹ ਐਗਜ਼ੈਂਪਸ਼ਨ ਹੈਗੀ ਆ। ਇਸ ਤੋਂ ਬਿਨਾਂ ਉਹ ਐਗਜ਼ੈਂਪਸ਼ਨ ਦਿੰਦੇ ਆ ਵੀ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਡਿਪਲੋਮਾ ਜਾਂ ਹਾਇਰ ਲੈਵਲ ਦੀ 2 ਸਾਲ ਦੀ ਸਟੱਡੀ ਕੀਤੀ ਹੋਈ ਆ, ਪਲੱਸ ਤੁਹਾਡੇ ਕੋਲ 3 ਸਾਲ ਦਾ ਟੀਚਿੰਗ ਦਾ ਐਕਸਪੀਰੀਅੰਸ ਆ, ਅਤੇ ਜਿੱਥੇ ਮੀਡੀਅਮ ਆਫ ਇੰਸਟਰਕਸ਼ਨ ਵਾਸ ਇੰਗਲਿਸ਼, ਉੱਥੇ ਤੁਸੀਂ ਨੀਸਾ ਤੋਂ ਇੰਗਲਿਸ਼ ਲਈ ਐਗਜ਼ੈਂਪਸ਼ਨ ਅਪਲਾਈ ਕਰ ਸਕਦੇ ਹੋ ਜੀ।
1: ਓਕੇ,
2: ਠੀਕ ਹੈ, ਅਦਰਵਾਈਜ਼ ਜਿਹੜੀ ਨੀਸਾ ਦੀ ਰਿਕੁਆਇਰਮੈਂਟ ਆ ਉਹ ਅਕੈਡਮਿਕ ਆਇਲਸ ਅਸੈਪਟ ਕਰਦੇ ਆ 7-7, 8-8, ਜਾਂ ਇੱਕ ਉਹਨਾਂ ਦਾ ਆਪ ਦਾ ਟੈਸਟ ਆ, ਠੀਕ ਹੈ, ਉਹ ਕਲੀਅਰ ਕਰ ਲਓ, ਉਹਨਾਂ ਦਾ ਟੈਸਟ ਕਲੀਅਰ ਕਰ ਲਓ, ਜਾਂ ਤੁਸੀਂ ਅਕੈਡਮਿਕ ਆਇਲਸ ਦਿਓ 7-7 ਰੀਡਿੰਗ ਰਾਈਟਿੰਗ ਦੇ ਵਿੱਚ, 8-8 ਲਿਸਨਿੰਗ ਅਤੇ ਸਪੀਕਿੰਗ ਦੇ ਵਿੱਚ, ਤੇ ਉਹਦੇ ਬੇਸ ਤੇ ਐਗਜ਼ਾਮ ਚਾਰ, ਠੀਕ ਹੈ, ਉਹ ਉਹਨਾਂ ਦੀ ਇੰਗਲਿਸ਼ ਦੀ ਰਿਕੁਆਇਰਮੈਂਟ ਮੀਟ ਹੋਗੀ। ਜੇ ਤੁਹਾਡੇ ਕੋਲ ਇਹ ਰਿਕੁਆਇਰਮੈਂਟ ਨਹੀਂ ਮੀਟ ਹੋ ਰਹੀ ਤਾਂ ਤੁਹਾਡੇ ਕੋਲ ਜਾਂ ਤਾਂ 4 ਸਾਲ ਦੀ ਆਸਟ੍ਰੇਲੀਅਨ ਸਟੱਡੀ ਹੋਵੇ, ਉਹਦੇ ਬੇਸ ਤੇ ਐਗਜ਼ਾਮਸ਼ਨ ਆ, ਇਹ ਪਹਿਲਾ ਐਗਜ਼ਾਮਸ਼ਨ ਹੋਊਗੀ,
1: ਸਿਰਫ ਟੀਚਿੰਗ 'ਚ ਹੋਵੇ ਜਾਂ ਕੋਈ ਵੀ ਐਨੀ ਰੈਲੇਵੈਂਟ
2: ਐਨੀ ਪਲੱਸ ਟੀਚਿੰਗ ਤਾਂ ਓਬਵੀਅਸਲੀ ਹੋਣੀ ਚਾਹੀਦੀ, ਠੀਕ ਹੈ ਜੀ, ਬਟ ਜ਼ਰੂਰੀ ਨਹੀਂ ਵੀ ਆਸਟ੍ਰੇਲੀਆ ਦੇ ਵਿੱਚ ਉਹ ਟੀਚਿੰਗ ਦੀ ਹੋਣੀ ਚਾਹੀਦੀ। ਇੰਡੀਆ ਤੋਂ BEd ਕੀਤੀ ਹੈ, ਇੱਥੇ ਬੈਚਲਰ ਕਰ ਲਈ ਤੇ ਉਸ ਤੋਂ ਬਾਅਦ ਮਾਸਟਰ ਡਿਗਰੀ ਕਰ ਲਈ, 4 ਸਾਲ ਦੀ ਆਸਟ੍ਰੇਲੀਅਨ ਸਟੱਡੀ ਹੋ ਗਈ, ਐਗਜ਼ੈਂਪਸ਼ਨ ਹੋ ਗਈ ਜੀ। ਜ਼ਰੂਰੀ ਨਹੀਂ ਵੀ ਟੀਚਿੰਗ ਦੀ ਜਿਹੜੀ ਸਟੱਡੀ ਆ ਉਹ ਆਸਟ੍ਰੇਲੀਆ ਤੋਂ ਹੋਵੇ, ਨਹੀਂ ਉਹ ਕੋਈ ਰਿਕੁਆਇਰਮੈਂਟ ਨਹੀਂ ਹੈਗੀ।
1: ਓਕੇ,
2: ਇੱਕ ਤਾਂ ਹੋ ਗਈ 4 ਸਾਲ ਦੀ ਆਸਟ੍ਰੇਲੀਅਨ ਸਟੱਡੀ, ਉਹਦੇ ਬੇਸ ਤੇ ਐਗਜ਼ੈਂਪਸ਼ਨ ਹੈਗੀ ਆ, ਜਾਂ ਇੰਗਲਿਸ਼ ਪ੍ਰੋਵਾਈਡ ਕਰ ਦਿਓ ਤੁਸੀਂ ਜਿਹੜਾ ਵੀ ਇਹਨਾਂ ਦਾ ਰਿਕੁਆਇਰ ਕ੍ਰਾਈਟੀਰੀਆ ਉਹਨੂੰ ਮੀਟ ਕਰਕੇ। ਅਦਰਵਾਈਜ਼ ਜੇ ਤੁਹਾਡੇ ਕੋਲ ਕਿਸੇ ਵੀ ਕੰਟਰੀ ਦੇ ਵਿੱਚ, ਜ਼ਰੂਰੀ ਨਹੀਂ ਵੀ ਆਸਟ੍ਰੇਲੀਆ ਤੋਂ, 3 ਸਾਲ ਦਾ ਟੀਚਿੰਗ ਦਾ ਐਕਸਪੀਰੀਅੰਸ ਆ, ਤੇ ਉੱਥੇ ਸਕੂਲ ਤੁਹਾਨੂੰ ਲਿਖ ਕੇ ਦਿੰਦਾ ਵੀ ਮੀਡੀਅਮ ਆਫ ਇੰਸਟਰਕਸ਼ਨ ਵਾਸ ਇੰਗਲਿਸ਼, ਜਦੋਂ ਟੀਚ ਕੀਤਾ ਤੁਸੀਂ ਇੰਗਲਿਸ਼ ਦੇ ਵਿੱਚ ਟੀਚ ਕੀਤਾ ਗਾ, ਪਲੱਸ ਆਸਟ੍ਰੇਲੀਆ ਦੇ ਵਿੱਚ ਡਿਪਲੋਮਾ ਜਾਂ ਹਾਇਰ ਲੈਵਲ ਦੀ 2 ਸਾਲ ਦੀ ਸਟੱਡੀ ਹੈ ਤਾਂ ਐਗਜ਼ੈਂਪਸ਼ਨ ਮਿਲਦੀ ਹੈ ਜੀ।
1: ਰਾਈਟ, ਓਕੇ,
2: ਠੀਕ ਹੈ, ਜੇ ਟੀਚਿੰਗ ਦੀ ਰਜਿਸਟ੍ਰੇਸ਼ਨ
1: ਉਹ ਫਿਰ ਅਸੈਸਮੈਂਟ ਕਰਵਾਉਣੀ ਪੈਣੀ,
2: ਅਸੈਸਮੈਂਟ ਲਈ ਦੂਸਰੀ ਬਾਡੀ ਹੈ ਜੀ।
1: ਓਕੇ,
2: ਇਹ ਟੀਚਿੰਗ ਦੀ ਰਜਿਸਟ੍ਰੇਸ਼ਨ ਹੋ ਗਈ, ਹੈ ਨਾ, ਟੀਚਿੰਗ ਦੀ ਤੁਹਾਡੇ ਕੋਲ ਐਜ਼ ਅ ਟੀਚਰ ਰਜਿਸਟ੍ਰੇਸ਼ਨ ਹੈਗੀ ਸਟੇਟ ਦੇ ਵਿੱਚ, ਉਸ ਤੋਂ ਬਾਅਦ ਤੁਸੀਂ ਜਾਂਦੇ ਹੋ ਸਕਿੱਲ ਅਸੈਸਮੈਂਟ ਲਈ,
1: ਠੀਕ ਹੈ,
2: ਠੀਕ ਹੈ, AITSL ਬਾਡੀ ਆ,
1: AITSL,
2: ਠੀਕ ਹੈ, ਉਹਦੇ ਕੋਲ ਜਾਂਦੇ ਹੋ। ਜੇ ਤੁਹਾਡੇ ਕੋਲ ਨੀਸਾ ਦੀ ਰਜਿਸਟ੍ਰੇਸ਼ਨ ਹੈਗੀ ਜਾਂ ਸਪੈਸੀਫਿਕ ਕਿਸੇ ਵੀ ਸਟੇਟ ਤੋਂ ਰਜਿਸਟ੍ਰੇਸ਼ਨ ਹੈਗੀ ਆ, ਉਹਦੇ ਬੇਸ 'ਤੇ ਤੁਸੀਂ ਅਪਲਾਈ ਕਰਦੇ ਹੋ ਤਾਂ ਉਹ ਕਹਿੰਦੇ ਆ ਵੀ ਜ਼ਰੂਰੀ ਨਹੀਂ ਸਾਨੂੰ ਇੰਗਲਿਸ਼ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ।
1: ਓਕੇ,
2: ਠੀਕ ਹੈ, ਤਾਂ ਸਕਿੱਲ ਅਸੈਸਿੰਗ ਅਥਾਰਟੀ ਇੰਗਲਿਸ਼ ਮੰਗਦੇ ਨਹੀਂ ਜੀ,
1: ਠੀਕ ਹੈ,
2: ਠੀਕ ਹੈ, ਮੈਂ ਬਹੁਤ ਕਰਵਾਈਆਂ ਜੀ, ਠੀਕ ਹੈ, ਇੰਡੀਆ ਦੀ BEd ਆ, ਚਾਈਲਡ ਕੇਅਰ ਸੈਂਟਰ ਦੇ ਵਿੱਚ 3 ਸਾਲ ਇੱਥੇ ਟੀਚ ਕੀਤਾ ਸੀਗਾ, ਅਤੇ ਆਸਟ੍ਰੇਲੀਆ ਦੇ ਵਿੱਚੋਂ ਮਾਸਟਰ ਡਿਗਰੀ ਸੀ, ਉਹਦੇ ਬੇਸ 'ਤੇ ਵਿਦਆਊਟ ਇੰਗਲਿਸ਼ ਅਸੀਂ ਸਕਿੱਲ ਟੀਚਿੰਗ ਨੀਸਾ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਈ, ਉਸ ਤੋਂ ਬਾਅਦ ਸਕਿੱਲ ਅਸੈਸਮੈਂਟ ਵੀ ਹੋ ਗਈ ਜੀ।
1: ਵਾਹ,
2: ਸੈਕੰਡਰੀ ਸਕੂਲ ਟੀਚਰ, ਪ੍ਰਾਇਮਰੀ ਸਕੂਲ ਟੀਚਰ,
1: ਰਾਈਟ, ਠੀਕ ਹੋ ਗਿਆ। ਹੁਣ ਆਪਾਂ ਸਪਤੰਬਰ ਰਾਊਂਡ ਦੇ ਵੱਲ ਆਈਏ, ਅਤੇ ਸਪਰਿੰਗ ਦਾ ਮਹੀਨਾ ਹੁੰਦਾ ਸਪਤੰਬਰ, ਸਪਰਿੰਗ ਕਹਿੰਦੇ ਖੁਸ਼ੀਆਂ ਲੈ ਕੇ ਆਉਂਦੇ, ਅਤੇ ਇਹ ਸਿੱਧੀ PR ਵਾਲਿਆਂ ਦੇ ਲਈ ਖੁਸ਼ੀਆਂ ਲੈ ਕੇ ਆ ਸਕਦਾ, ਤੁਹਾਨੂੰ ਲੱਗਦਾ ਪਹਿਲਾ ਰਾਊਂਡ ਹੈ ਸ਼ਾਇਦ ਇਸ
2: ਫਾਈਨੈਂਸ਼ੀਅਲ ਈਅਰ ਦਾ ਪਹਿਲਾ ਰਾਊਂਡ ਹੈ ਜੀ?
1: ਹਾਂ,
2: ਅਤੇ ਜੇ ਆਪਾਂ ਇਹਦੀ ਗੱਲ ਕਰੀਏ, ਪਹਿਲਾਂ ਇਸ ਤੋਂ ਪਹਿਲਾਂ ਰਾਊਂਡ ਹੋਇਆ ਸੀ 4th June ਨੂੰ ਜੀ, ਪਿਛਲੇ ਲਾਸਟ ਫਾਈਨੈਂਸ਼ੀਅਲ ਈਅਰ ਦਾ ਲਾਸਟ ਰਾਊਂਡ ਸੀ, ਉਹਦੇ ਵਿੱਚ 10,000 ਦੇ ਨੇੜੇ ਤੇੜੇ ਇਨਵੀਟੇਸ਼ਨ ਗਏ ਸੀ, ਕੰਸਟਰਕਸ਼ਨ ਆਕੂਪੇਸ਼ਨ ਨੂੰ 65 ਪੁਆਇੰਟ ਤੇ ਇਨਵੀਟੇਸ਼ਨ ਗਿਆ, ਟੀਚਰਸ ਨੂੰ ਗਿਆ 80-85, ਪੁਆਇੰਟਸ ਤੇ ਉੱਥੇ ਕਿਹਾ ਗਿਆ ਹੈ ਨਾ। ਹੈਲਥ ਦੇ ਵਿੱਚ ਨਰਸਿਸ ਵਗੈਰਾ ਨੂੰ 75 ਕਟ ਆਫ ਰਹੀ ਆ, 70-75 ਪੁਆਇੰਟਸ ਕਟ ਆਫ ਰਹੀ ਆ, ਸੇਮ ਇਸ ਵਾਰ ਰਹੂਗਾ ਜੀ।
1: ਰਾਈਟ, 30 ਸਤੰਬਰ ਨੂੰ ਆਉਣਾ ਫਿਰ ਇਹ?
2: 30 ਸਤੰਬਰ ਨੂੰ ਡਿਪਾਰਟਮੈਂਟ ਨੇ ਪਹਿਲਾਂ ਹੀ ਅਨਾਊਂਸ ਕਰਤਾ। ਇਹ ਗੁੱਡ ਥਿੰਗ ਹੋਈ ਆ ਵੀ ਪਹਿਲਾਂ ਕੋਈ ਅਨਪ੍ਰਡਿਕਟੇਬਲ ਸੀ, ਡਿਪਾਰਟਮੈਂਟ ਕਿਸੇ ਵੀ ਦਿਨ ਰਾਊਂਡ ਕਿਸੇ ਵੀ ਦਿਨ ਪਹਿਲਾਂ ਹੀ, ਬਟ ਹੁਣ ਡਿਪਾਰਟਮੈਂਟ ਪਹਿਲਾਂ ਹੀ ਅਨਾਊਂਸ ਕਰ ਦਿੰਦਾ ਵੀ
1: ਅਸੀਂ ਉਹਦੇ ਨਾਲ ਰੈਡੀ ਰਹਿਣਗੇ ਜਿਨ੍ਹਾਂ ਦੇ ਕੋਈ
2: ਡੈਫੀਨਿਟਲੀ ਤੁਸੀਂ ਆਪਣੀ ਯੂਆਈਜ਼ ਅਪਡੇਟ ਕਰਕੇ ਰੱਖੋ, ਐਨਾ ਸਕਿੱਲ ਅਸੈਸਮੈਂਟ ਆਪਣੀ ਕਰਵਾ ਕੇ ਰੱਖੋ, ਚੈੱਕ ਕਰੋ ਕੋਈ ਡਾਕੂਮੈਂਟ ਐਕਸਪਾਇਰ ਤਾਂ ਨਹੀਂ ਹੈਗਾ ਤੁਹਾਡਾ।
1: ਰਾਈਟ, ਤੁਹਾਨੂੰ ਲੱਗ ਰਿਹਾ ਪ੍ਰੇਮ ਜੀ ਕਿ ਜੋ ਜੂਨ ਵਾਲੀ ਜੋ ਜਿਸ ਤਰ੍ਹਾਂ ਇੱਕ ਹੈਵੀ ਜਿਹੜੇ ਇੱਕ ਰਾਊਂਡ ਹੋਇਆ ਸੀਗਾ ਉਹ ਉਸ ਤਰੀਕੇ ਦਾ ਕਰ ਸਕਦੇ ਹਾਂ ਕਿਉਂਕਿ ਆਲਰੇਡੀ ਕਾਫੀ ਡਿਲੇਡ ਚੱਲ ਰਹੇ ਹੈ, ਕਿਉਂਕਿ ਆਲਰੇਡੀ ਫਾਈਨੈਂਸ਼ੀਅਲ ਈਅਰ ਦੇ ਵਿੱਚ 3 ਮਹੀਨੇ ਲਗਭਗ ਨਿਕਲ ਹੀ ਜਾਣਗੇ, ਸਤੰਬਰ ਦਾ ਤਾਂ ਐਂਡਿੰਗ
2: ਹੋਊਗਾ, ਉਹ 3 ਮਹੀਨੇ ਪੂਰੇ ਹੋ ਗਏ ਉਸ ਦਿਨ ਲਾਸਟ ਡੇ ਹੈ ਜੀ ਕੁਆਟਰ ਦਾ।
1: ਫਿਰ ਇਹ ਡੂ ਯੂ ਥਿੰਕ ਕਿ ਕੁਆਇਟ ਅ ਬਿਟ ਸਿਮਿਲਰ ਟੂ ਜੂਨ ਰਾਊਂਡ?
2: ਡੈਫੀਨੇਟਲੀ ਗੌਤਮ ਜੀ, ਜੇ ਆਪਾਂ ਗੱਲ ਕਰੀਏ ਉਹ ਸੇਮ ਹੀ ਹੋਊਗਾ। ਵੈਸੇ ਵੀ ਜਿਹੜੀ ਲਾਸਟ ਵੀਕ ਤੁਸੀਂ ਦੇਖੋ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਸਪੈਸੀਫਿਕ ਕਿਹਾ ਵੀ ਸਾਨੂੰ ਇਹ ਆਕੂਪੇਸ਼ਨ ਦੇ ਵਿੱਚ ਬੰਦੇ ਚਾਹੀਦੇ ਆ ਜੀ, ਐਪਲੀਕੈਂਟ
1: ਕਿਹੜੀਆਂ ਹੋਣਗੀਆਂ ਆਕੂਪੇਸ਼ਨ ਤੁਹਾਨੂੰ ਲੱਗ ਰਿਹਾ?
2: ਜਿਹੜਾ ਮਰਜ਼ੀ ਚੱਕ ਲਓ ਜੀ, ਅਤੇ ਹੈਲਥ ਕੇਅਰ ਦੇ ਵਿੱਚ ਆਪਾਂ ਨਰਸਿਸ, ਡਾਕਟਰਸ, ਫਿਜ਼ੀਓਥੈਰੇਪਿਸਟ, ਆਕੂਪੇਸ਼ਨਲ ਥੈਰੇਪਿਸਟ, ਕਾਇਰੋਪ੍ਰੈਕਟਰ, ਸਪੀਚ ਪੈਥੋਲੋਜਿਸਟ, ਸਭ ਨੂੰ ਇਨਵੀਟੇਸ਼ਨ ਗਏ ਆ ਜੀ ਇਸ ਵਾਰ ਫਿਰ ਸੇਮ ਚੀਜ਼ ਹੋਣੀ ਆ, ਹੈ ਨਾ। ਟੀਚਿੰਗ ਦੇ ਵਿੱਚ ਸੈਕੰਡਰੀ ਸਕੂਲ ਟੀਚਰਸ ਨੂੰ ਡੈਫੀਨੇਟਲੀ ਇਨਵੀਟੇਸ਼ਨ ਜਾਣਗੇ। ਅਰਲੀ ਚਾਈਲਡਹੁੱਡ ਟੀਚਰਸ ਨੂੰ ਥੋੜ੍ਹਾ ਡਾਊਟ ਲੱਗ ਰਿਹਾ, ਬਟ 90 ਪੁਆਇੰਟਸ ਤਾਂ ਉਹਨਾਂ ਨੂੰ ਵੀ ਇਨਵੀਟੇਸ਼ਨ ਜਾਊਗਾ। ਇਸ ਤੋਂ ਬਿਨਾਂ ਸਿਵਲ ਇੰਜੀਨੀਅਰਸ ਨੂੰ, ਠੀਕ ਹੈ, ਕੰਸਟਰਕਸ਼ਨ ਪ੍ਰੋਜੈਕਟ ਮੈਨੇਜਰਸ ਨੂੰ ਲਾਸਟ ਇਨਵੀਟੇਸ਼ਨ ਰਾਊਂਡ ਦੇ ਵਿੱਚ 80 ਪੁਆਇੰਟਸ 75-80 ਪੁਆਇੰਟਸ ਦਾ ਇਨਵੀਟੇਸ਼ਨ ਗਏ, 80 ਸੀ
1: ਓਕੇ,
2: ਕੰਸਟਰਕਸ਼ਨ ਪ੍ਰੋਜੈਕਟ ਮੈਨੇਜਰ, ਹੈ ਨਾ, ਉਹਨਾਂ ਨੂੰ ਇਨਵੀਟੇਸ਼ਨ ਗਏ। ਸੇਮ ਇਸ ਵਾਰ ਵੀ ਹੋਣਾ, ਕੱਟ ਆਫ ਉਹੀ ਰਹਿਣੀ ਹੈ ਜੀ। ਟਰੇਡ ਦੇ ਵਿੱਚ ਜਿੰਨੇ ਟਰੇਡ ਆਕੂਪੇਸ਼ਨ ਕੁੱਕਰੀ ਨੂੰ ਛੱਡ ਦੋ,
1: ਅੱਛਾ,
2: ਹੈ ਨਾ, ਕੁੱਕਰੀ
1: ਨੂੰ ਜ਼ਿਆਦਾ,
2: ਕੁੱਕਰੀ 'ਚ ਕੰਪੀਟੀਸ਼ਨ ਬਹੁਤ ਜ਼ਿਆਦਾ। ਵੈਸੇ ਵੀ ਕੁੱਕਰੀ ਉਹਨਾਂ ਦੇ ਉੱਤੇ ਹੈ ਨਹੀਂ, ਕੰਸਟਰਕਸ਼ਨ ਰਿਲੇਟਡ
1: ਪ੍ਰਾਇਓਰਿਟੀ ਲਿਸਟ 'ਚ ਨਹੀਂ ਹੈਗੀ,
2: ਕੰਸਟਰਕਸ਼ਨ ਰਿਲੇਟਡ ਉੱਥੇ ਨਹੀਂ ਹੈਗੀ, ਹੈ ਨਾ। ਮੈਨੇਜਮੈਂਟ ਕੰਸਲਟੈਂਟ ਰਿਸੋਰਸਿਸ ਦੇ ਵਿੱਚ ਇਹੋ ਜਿਹੇ ਆ ਜਾਂਦੇ ਨਾ ਕੰਸਲਟੈਂਟ ਜਾਂ ਹੋਰ, ਐਗਰੀਕਲਚਰ ਦੇ ਵਿੱਚ, ਐਗਰੀਕਲਚਰ ਦੇ ਵਿੱਚ ਆ ਜਾਂਦਾ ਆਪਣਾ ਐਗਰੀਕਲਚਰ ਇੰਜੀਨੀਅਰ ਆ
1: ਜਾਂਦਾ,
2: ਕੰਸਲਟੈਂਟ, ਐਗਰੀਕਲਚਰ ਕੰਸਲਟੈਂਟ ਆ ਜਾਂਦਾ, ਕਈ ਆਕੂਪੇਸ਼ਨ ਹੈਗੇ ਆ ਜੀ,
1: ਠੀਕ ਹੋ ਗਿਆ,
2: ਉਹ ਸਾਰਿਆਂ ਨੂੰ ਇਨਵੀਟੇਸ਼ਨ ਇਸ ਵਾਰ ਸੇਮ ਹੀ
1: ਜਾਊਗਾ। ਜਿਹੜਾ ਪੁਆਇੰਟਸ ਹੈਗੇ ਨੇ ਅਲੱਗ ਅਲੱਗ ਕੈਟਾਗਰੀ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਜਿੱਦਾਂ ਫੋਰ ਐਗਜ਼ਾਮਪਲ ਜੇ ਆਈ ਟੀ ਦੀ ਹੈ ਤਾਂ ਇੱਦਾਂ ਪ੍ਰੈਫਰੈਂਸ ਹੈ ਕਿ ਆਈ ਟੀ ਵਾਲੇ ਮਾਸਟਰ ਡਿਗਰੀ ਵਾਲਿਆਂ ਨੂੰ ਪ੍ਰੈਫਰੈਂਸ ਹੈ, ਕੰਸਟਰਕਸ਼ਨ ਵਾਲੇ ਡਿਪਲੋਮਾ ਵਾਲਿਆਂ ਨੂੰ ਪ੍ਰੈਫਰੈਂਸ ਹੈ, ਕਿਉਂਕਿ ਟਰੇਡ ਕੋਰਸ ਦੀ ਤੁਸੀਂ ਗੱਲ ਕੀਤੀ ਸੀਗੀ ਕਿ ਕਈ ਵਾਰ ਤਾਂ ਟਰੇਡ ਕੋਰਸ 65 ਪੁਆਇੰਟ 'ਤੇ ਵੀ ਇਨਵਾਈਟ ਲੈ ਜਾਂਦੇ ਨੇ, 65 ਪੁਆਇੰਟ ਇਜ਼ ਗਰੰਟੀ ਆਫ 189 ਪੁਆਇੰਟ
2: ਮਿਨੀਮਮ ਕੁਆਲੀਫਾਈਂਗ ਪੁਆਇੰਟਸ ਜੀ, 65
1: ਗਰੰਟੀ ਨਹੀਂ,
2: ਗਰੰਟੀ ਨਹੀਂ ਹੈਗੀ। ਆਪਾਂ ਆਈ ਟੀ ਦੀ ਗੱਲ ਕਰੀਏ, ਲੀਸ ਪ੍ਰਾਇਓਰਟੀ ਇਸ ਟਾਈਮ, ਉਹ ਕਹਿੰਦੇ ਸਾਨੂੰ ਲੋੜ ਹੀ ਨਹੀਂ ਹੈਗੀ ਜੀ,
1: 65-70 ਦੇ ਨਾਲ,
2: ਹੈ ਨਾ, 105 ਪੁਆਇੰਟ 100 ਪੁਆਇੰਟ, ਜੇ ਆਪਾਂ ਜਿੰਨੇ ਵੀ ਆਈ ਟੀ ਰਿਲੇਟਡ ਆਕੂਪੇਸ਼ਨ ਆ ਨਾ ਜੀ, 100 ਪੁਆਇੰਟ 'ਤੇ 200 ਤੋਂ ਉੱਪਰ ਐਪਲੀਕੈਂਟ ਬੈਠੇ ਹਰੇਕ ਆਕੂਪੇਸ਼ਨ ਦੇ ਵਿੱਚ, ਜਿੰਨੇ ਸੋਫਟਵੇਅਰ ਇੰਜੀਨੀਅਰ ਕਹਿ ਲਓ, ਬਿਜ਼ਨਸ ਐਨਾਲਿਸਟ ਕਹਿ ਲਓ, ਸਿਸਟਮ ਐਨਾਲਿਸਟ, ਜਿੰਨੇ ਵੀ ਤੁਸੀਂ ਉਹਦੇ ਚੱਕ ਲਓ, ਕੰਪਿਊਟਰ ਨੈਟਵਰਕ ਐਂਡ ਸਿਸਟਮ ਇੰਜੀਨੀਅਰ, ਜਿੰਨੇ ਵੀ ਆਕੂਪੇਸ਼ਨ ਆਈ ਟੀ ਰਿਲੇਟਡ ਸਭ, ਜੇ ਤੁਸੀਂ ਉਹਦਾ ਡਾਟਾ ਚੈੱਕ ਕਰੋਗੇ ਤਾਂ ਈਓਆਈਜ਼ ਆਪਾਂ 189 ਲਈ ਜਿਹੜੀ ਈਓਆਈਜ਼ ਲੋਜ ਆ, 100 ਪੁਆਇੰਟ ਦੇ ਉੱਪਰ ਵੀ 200 ਤੋਂ ਉੱਪਰ ਐਪਲੀਕੈਂਟ ਬੈਠੇ ਆ, ਹੈ ਨਾ। ਜੇ ਆਪਾਂ ਉਸ ਤੋਂ ਬਿਨਾਂ ਹੈਲਥ 'ਚ ਚਲੇ ਜਾਈਏ, ਕੰਪੀਟੀਸ਼ਨ ਇਜ਼ ਦੇਅਰ, ਬਟ 75-80 ਪੁਆਇੰਟ ਇਜ਼ ਇਨਫ, ਨਰਸਿਸ ਨੂੰ 75-80 ਪੁਆਇੰਟਸ 'ਤੇ ਆਊਗਾ ਜੀ, ਹੈ ਨਾ। ਸੇਮ ਫਿਜ਼ੀਓਥੈਰੇਪਿਸਟ ਨੂੰ, ਆਕੂਪੇਸ਼ਨਲ ਥੈਰੇਪਿਸਟ, ਕਾਇਰੋਪ੍ਰੈਕਟਰ, ਡਾਕਟਰ, ਸਰਜਨ,
1: ਠੀਕ ਹੈ,
2: ਉਹਨਾਂ ਨੂੰ ਆਊ। ਬਟ ਇਹ ਜਿਹੜੇ ਜਿੰਨੇ ਵੀ ਆਕੂਪੇਸ਼ਨ ਆ, ਇੰਨਾ ਜਿੰਨੇ ਵੀ ਐਪਲੀਕੈਂਟਸ ਆ, ਇਹਦੇ ਵਿੱਚ ਇਹਨਾਂ ਦੇ ਮਿਨੀਮਮ 7 ਇੰਚ ਤਾਂ ਸਭ ਦੇ ਹੀ ਹੁੰਦੇ ਆ,
1: ਰਾਈਟ ਰਾਈਟ,
2: ਹੈ ਨਾ, 7 ਇੰਚ
1: ਉੱਥੇ
2: ਪਹੁੰਚ ਹੀ ਜਾਂਦੇ ਆ।
1: ਇਹ ਇਹੀ ਪੁਆਇੰਟ ਹੈ ਪ੍ਰੇਮ ਜੀ, ਹੁਣ ਤੁਸੀਂ ਕਿਹਾ ਕਿ 30 ਸਤੰਬਰ ਹੁਣ ਡੇਟ ਦੱਸਤੀ ਗਵਰਨਮੈਂਟ ਨੇ, ਚੰਗਾ ਕਰਤਾ, ਆਪਣੇ ਆਪ ਨੂੰ ਅਪਡੇਟ ਕਰ ਲਓ। EOI ਦੀ ਤੁਸੀਂ ਗੱਲ ਕੀਤੀ ਹੈ, ਕਿੰਨਾ ਇੰਪੋਰਟੈਂਟ, ਕਿੰਨਾ ਕਰੂਸ਼ਲ ਫੈਕਟਰ ਹੈ EOI? ਫੋਰ ਐਗਜ਼ਾਮਪਲ ਮੇਰੇ 60-70 ਪੁਆਇੰਟਸ ਹੈਗੇ ਨੇ, ਅਤੇ ਆਈ ਨੋ ਕਿ ਮੈਂ ਜਾਂ ਨਾਟੀ 'ਚੋਂ ਜਾਂ ਕਿਸੇ ਹੋਰ ਤੋਂ ਮੈਂ 5 ਪੁਆਇੰਟ ਹੋਰ ਗੇਨ ਕਰ ਸਕਦਾ, ਅਤੇ ਮੈਂ ਉਹ ਫਟਾਫਟ ਆਪਣੀ ਫਾਈਟ ਬੈਕ ਕਰਾਂ, 30 ਤਰੀਕ ਤੋਂ ਪਹਿਲਾਂ ਆਪਣੇ ਪੁਆਇੰਟ ਅਪਡੇਟ ਕਰਾਂ, EOI ਦੇ ਵਿੱਚ ਆਪਣਾ ਮੈਂ ਅਪਡੇਟ ਕਰਦਾ। ਹੁਣ ਮੇਰੇ ਬਰਾਬਰ ਜਿਹਨੇ 70 ਦੀ ਲਗਾਈ ਹੋਈ ਹੈ, ਅਤੇ ਮੈਂ 5 ਪੁਆਇੰਟ ਹੋਰ ਵਧਾ ਕੇ EOI ਬਿਲਕੁਲ ਫਰੈਸ਼ ਲਗਾਈ ਹੈ, ਕਿੰਨਾ ਕੁ ਇੰਪੈਕਟ ਪਊਗਾ ਇਹਦਾ? ਉਹ ਜਿਵੇਂ ਪ੍ਰੋ ਰਾਟਾ ਸਿਸਟਮ ਕੀ ਕਹਿੰਦੇ ਹੁੰਦੇ 189 ਦੇ ਵਿੱਚ?
2: ਗੌਤਮ ਜੀ, ਇਹ ਜੇ ਤਾਂ ਦੋ ਐਪਲੀਕੈਂਟ ਸੇਮ ਪੁਆਇੰਟ, ਹੈ ਨਾ, ਇੱਕ ਨੇ 10 ਦਿਨ ਪਹਿਲਾਂ ਆਪਦੀ EOI ਲਾਂਚ ਕੀਤੀ 70 ਪੁਆਇੰਟਸ ਦੇ ਨਾਲ, ਤੁਸੀਂ ਆਪਦੀ EOI ਅੱਜ ਲਾਂਚ ਕੀਤੀ 70 ਜਾਂ ਅਪਡੇਟ ਕੀਤੀ 70, ਤਾਂ ਜੇ ਕੱਟ ਆਫ 70 ਰਹੀ, ਠੀਕ ਆ, ਇੱਕ ਬੰਦੇ ਨੂੰ ਇਨਵੀਟੇਸ਼ਨ ਜਾਣਾ ਜਿਹਨੇ 10 ਦਿਨ ਪਹਿਲਾਂ ਆਪਦੀ EOI ਲਾਂਚ ਕੀਤੀ ਸੀ, ਉਹਨੂੰ ਇਨਵੀਟੇਸ਼ਨ ਜਾਊਗਾ ਜੀ,
1: ਰਾਈਟ?
2: ਠੀਕ ਹੈ, ਤਾਂ ਇਹ ਤਾਂ 189 ਲਈ ਤਾਂ ਇੱਕ ਇੱਕ ਮਿੰਟ ਦਾ ਵੀ ਡਿਫਰੈਂਸ ਆ ਜਾਂਦਾ ਜੀ, ਇੱਕ ਮਿੰਟ ਦਾ ਡਿਫਰੈਂਸ, ਜਿਹਨੇ ਪਹਿਲਾਂ ਲੌਜ ਕੀਤੀ ਹੈ ਵਿਦ ਸੇਮ ਪੁਆਇੰਟ, ਜਦੋਂ ਇੱਕ ਹੀ ਪੁਆਇੰਟ ਤੇ ਦੋ ਐਪਲੀਕੈਂਟ ਹੈ ਜਿਹਨੇ ਪਹਿਲਾਂ EOI ਲੌਜ ਕੀਤੀ ਹੈ, ਉਹਨੂੰ ਜਾਊਗਾ ਜੀ,
1: ਠੀਕ ਹੈ,
2: ਇਨਵੀਟੇਸ਼ਨ।
1: ਸੋ ਇਫ ਸਮਵਨ ਇਨਕਰੀਜ਼ ਦੇਅਰ ਪੁਆਇੰਟਸ ਬਿਫੋਰ 30 September, ਚਾਹੇ ਉਹ ਇੰਗਲਿਸ਼ ਹੈ, ਚਾਹੇ ਵਰਕ ਐਕਸਪੀਰੀਅੰਸ ਹੈ, ਨਾਟੀ ਹੈ, ਕੁਛ ਵੀ ਹੋਰ ਹੈਗਾ, ਤੇ ਉਹ ਫਿਰ ਆਪਣੀ ਨਵੀਂ EOI ਲੌਂਚ ਕਰਨ ਜਾਂ ਉਸੇ EOI ਨੂੰ ਅਪਡੇਟ ਕਰਨ, ਕਿਉਂਕਿ ਨਵੀਂ ਦਾ ਤਾਂ ਮੈਨੂੰ ਲੱਗਦਾ ਕੋਈ ਫਾਇਦਾ ਨਹੀਂ?
2: ਨਹੀਂ, ਇਹੋ ਜਿਹਾ ਕੁਛ ਨਹੀਂ ਹੈਗਾ ਜੀ, ਨਵੀਂ ਵੀ ਲੌਂਚ ਕਰ ਦੇਣ, ਪੁਰਾਣੀ ਜਿਹੜੀ EOI ਜੇ ਉਹ ਐਕਟਿਵ ਆ ਉਹਨੂੰ ਅਪਡੇਟ ਕਰਨ, ਬਟ ਉਸ ਵਨ ਇਨ ਦਾ ਸੇਮ ਥਿੰਗ ਆ ਜੀ। ਦੇਖੋ ਜਦੋਂ ਅਸੀਂ EOI ਅਪਡੇਟ ਕਰਦੇ ਹਾਂ, ਜੇ ਉਹਦੇ 'ਚ ਪੁਆਇੰਟਸ ਨਹੀਂ ਚੇਂਜ ਹੋ ਰਹੇ ਤਾਂ ਇਹਦੇ 'ਚ ਡੇਟ ਆਫ ਫੈਕਟ ਚੇਂਜ ਨਹੀਂ ਹੁੰਦੀ। ਡੇਟ ਆਫ ਫੈਕਟ ਹੁੰਦੀ ਹੈ ਵੀ ਜਿਸ ਟਾਈਮ ਤੇ ਅਸੀਂ EOI ਲੌਂਚ ਕੀਤੀ ਆ, ਹੈਨਾ। ਲੈਟਸ ਸੇ ਆਪਾਂ ਅੱਜ ਲੌਂਚ ਕੀਤੀ ਤਾਂ ਉਹਦੀ ਡੇਟ ਆਫ ਫੈਕਟ ਅੱਜ ਦੀ ਡੇਟ ਹੋਊਗੀ, 23 September ਹੋਊਗੀ, ਹੈਨਾ। ਬਟ ਲੈਟਸ ਸੇ ਕੱਲ ਉਹ 7 ਇੰਚ ਆ ਜਾਂਦੇ, ਐਪਲੀਕੈਂਟ ਨੇ ਅਪਡੇਟ ਕੀਤੀ, ਜੇ ਪੁਆਇੰਟਸ ਉੱਪਰ ਹੋ ਗਏ ਜਾਂ ਨੀਚੇ ਚਲੇ ਗਏ ਤਾਂ ਡੇਟ ਆਫ ਫੈਕਟ ਕੱਲ ਦੀ ਹੋ ਜੂਗੀ ਜੀ,
1: ਰਾਈਟ,
2: ਚੇਂਜ ਹੋਊਗੀ। ਜੇ ਪੁਆਇੰਟਸ ਨਹੀਂ ਚੇਂਜ ਹੋਏ, ਡੇਟ ਆਫ ਫੈਕਟ ਸੇਮ ਰਹੂਗੀ,
1: ਸੇਮ ਰਹੂਗੀ,
2: ਹੈਨਾ।
1: ਠੀਕ ਹੈ,
2: ਤਾਂ ਬੈਟਰ ਆ ਅਪਡੇਟ ਕਰਕੇ ਰੱਖੋ ਜੀ ਆਪਦੀ EOIs, ਨਵੀਆਂ EOIs ਵੀ ਲੌਂਚ ਕਰਕੇ ਰੱਖੋ, ਕੋਈ ਇਸ਼ੂ ਨਹੀਂ ਹੈਗਾ।
1: ਠੀਕ ਹੈ, ਠੀਕ ਹੈ, ਤੇ ਮਲਟੀਪਲ EOI ਵਾਲਾ ਹੁਣ ਸਿਸਟਮ ਹੈਗਾ ਹਾਲੇ ਵੀ
2: ਜੀ? ਤੁਸੀਂ ਕਿੰਨੀ ਮਰਜ਼ੀ
1: 190491 ਐਦਾਂ ਇਕੱਠੀਆਂ ਪਾ ਸਕਦੇ ਹਾਂ?
2: ਇਕੱਠੀਆਂ ਵੀ ਪਾ ਸਕਦੇ ਹਾਂ, ਬਟ ਅਸੀਂ ਪ੍ਰੈਫਰ ਕਰਦੇ ਹਾਂ ਵੀ ਇੱਕ ਡਿਫਰੈਂਟ ਡਿਫਰੈਂਟ ਪਾਓ, 189 ਲਈ ਅਲੱਗ ਤੋਂ, 190 ਲਈ ਅਲੱਗ ਤੋਂ।
1: ਉਹਦੀ ਫਿਰ ਫੀਸ ਅੱਡ ਅੱਡ ਹੋਈ?
2: ਨਹੀਂ, ਕੋਈ ਫੀਸ ਨਹੀਂ ਹੈਗੀ ਜੀ, EOI ਲੌਂਚ ਕਰਨ ਦੀ ਕੋਈ ਫੀਸ ਨਹੀਂ ਹੈਗੀ। ਤੁਸੀਂ ਇਹ ਡਿਪਾਰਟਮੈਂਟ ਦੇ ਕੰਨਾਂ 'ਚ ਨਾ ਕੱਢ ਦਿਓ ਜੀ, ਉਹਨਾਂ ਨੇ $25 ਲਾਈ ਦੇਣੀ ਹੈ, ਕੈਨਬਰਾ ਨੇ ਲਾ ਦੇਣੇ
1: $25 ਪਸੰਦ ਬਹੁਤ ਆਉਂਦੇ ਨੇ ਹਰ ਚੀਜ਼ 'ਚ।
2: ਕੈਨਬਰਾ ਦੇ ਵਿੱਚ ਪਿਛਲੇ ਫਾਈਨੈਂਸ਼ੀਅਲ ਈਅਰ ਤੱਕ ਜਿੰਨੇ ਵੀ ਕੈਨਬਰਾ ਮੈਟ੍ਰਿਕਸ ਲੌਂਚ ਕਰਦੇ ਕੋਈ ਫੀਸ ਨਹੀਂ ਸੀ ਜੀ, ਹੁਣ ਉਹਨਾਂ ਨੇ $25 ਪਲੱਸ GST $27.5 ਲੈ ਰਹੇ ਆ ਜੀ ਉਹ ਫੀਸ,
1: ਰਾਈਟ। ਇਹ ਕੋਈ ਫੀਸ ਵਾਲਾ ਨਹੀਂ, ਆਪਾਂ ਕੋਈ ਜੁਮਲਾ ਨਹੀਂ ਦੇ ਰਹੇ ਹੈਗੇ ਉਹਨਾਂ ਨੂੰ। ਪਰ ਪ੍ਰੇਮ ਜੀ, ਆ ਜਿਹੜਾ ਤੁਹਾਨੂੰ ਤੁਸੀਂ ਗੱਲ ਕੀਤੀ ਹੈ ਕਿ ਜੇ ਅਪਡੇਟ ਕਰ ਸਕਦੇ ਹੋ, ਹੁਣ ਜੇ ਦਾ ਕੀ ਜਵਾਬ ਹੈ? ਮਤਲਬ ਮੈਂ ਕਿੱਦਾਂ ਤੈਅ ਕਰਾਂ ਕਿ ਮੈਂ ਫਲਾਨੀ ਕੈਟਾਗਰੀ ਦੇ ਵਿੱਚ ਫਾਲ ਕਰਦਾ ਅਤੇ ਮੇਰੇ 80 ਪੁਆਇੰਟ ਹੈ ਅਤੇ ਮੇਰੇ ਬਾਕੀਆਂ ਦੇ ਨਾਲੋਂ ਬਿਹਤਰ ਹੈਗੇ, ਮੈਨੂੰ ਅਪਡੇਟ ਕਰਨ ਦੀ ਹੋਰ ਲੋੜ ਨਹੀਂ, ਜਾਂ ਮੈਂ ਫਲਾਨੀ ਕੈਟਾਗਰੀ 'ਚ ਹੈ, ਮੈਂ ਮਾਸਟਰ ਡਿਗਰੀ ਕੀਤੀ ਹੋਈ ਹੈ, ਮੇਰੇ 70 ਪੁਆਇੰਟ ਬਣ ਰਹੇ ਹੈ, ਆਹ ਕੈਟਾਗਰੀ ਤਾਂ ਵੈਸੇ ਹੀ ਬਹੁਤ ਜ਼ਿਆਦਾ ਹੌਟ ਸੈਲਿੰਗ ਕੇਕ ਹੈਗੀ ਹੈ, ਹੈ ਨਾ, ਇਹ ਕਿੱਦਾਂ ਤੈਅ ਹੋਏਗਾ ਕਿ ਕਿਹੜਾ ਕਰੇ ਨਾ, ਉਹਦੇ ਲਈ ਸਲਾਹ ਲੈਣੀ ਤੁਹਾਡੇ ਨਾਲ ਕੰਸਲਟ?
2: ਡੈਫੀਨੇਟਲੀ ਗੌਤਮ ਜੀ, ਬਾਕੀ ਦੇਖੋ,
1: ਕਿਉਂਕਿ ਐਵੇਂ ਬਿਨਾਂ ਗੱਲ ਤੋਂ ਅਪਡੇਟ ਕਰਕੇ ਤਾਂ ਪਿੱਛੇ ਹੋ ਜਾਣਗੇ।
2: ਨਹੀਂ, ਇਹੋ ਜਿਹਾ ਕੁਛ ਨਹੀਂ, ਜਦੋਂ ਅਸੀਂ EOI ਲੌਂਚ ਕਰਦੇ ਹਾਂ,
1: ਹਾਂਜੀ,
2: ਉਹਦੇ ਵਿੱਚ ਹਮੇਸ਼ਾ ਅਸੀਂ ਰਾਈਟ ਇਨਫੋਰਮੇਸ਼ਨ ਦਿੰਦੇ ਹਾਂ,
1: ਰਾਈਟ,
2: ਹੈ ਨਾ। ਜੇ ਕਿਸੇ ਕੋਲ ਮਾਸਟਰ ਡਿਗਰੀ ਹੈ ਤਾਂ ਓਬਵੀਅਸਲੀ ਉਹ ਤੇ ਮਾਸਟਰ ਡਿਗਰੀ ਵਾਲਾ ਡਾਟਾ ਹੀ ਉਹ ਕਰੂਗਾ, ਜੇ ਠੀਕ ਆ ਮਾਸਟਰ ਵੀ ਹੈਗੀ, ਬੈਚਲਰ ਵੀ ਹੈਗੀ, ਨਾਲ ਸਰਟੀਫਿਕੇਟ ਵੀ ਹੈਗਾ, Cert 3 ਆ ਜਾਂ Cert 4 ਆ, ਉਹ ਸਾਰੀਆਂ ਉਹਦੇ 'ਚ ਡਿਗਰੀਜ਼ ਆਪਦੀਆਂ ਪਾਓ ਅਤੇ ਸਿਸਟਮ ਨੇ ਆਟੋਮੈਟਿਕਲੀ ਪੁਆਇੰਟਸ ਦੇ ਦੇਣੇ ਆ ਜੀ,
1: ਠੀਕ
2: ਹੈ। ਇੰਗਲਿਸ਼ ਆ, ਇੰਗਲਿਸ਼ ਦਾ ਜਿਹੜਾ ਸਕੋਰ ਆ ਉਹੀ ਆਪਾਂ ਉਹਦੇ 'ਚ ਪਾਵਾਂਗੇ ਜੀ, ਹੈ ਨਾ। ਜੇ ਸਕੋਰ ਇਨਕਰੀਜ਼ ਹੋ ਗਿਆ ਉਹਦੇ ਨਾਲ ਪੁਆਇੰਟਸ ਵੱਧ ਰਹੇ ਆ ਤਾਂ ਡੈਫੀਨੇਟਲੀ ਉਹਨੂੰ ਅਪਡੇਟ ਕਰੋ, ਹੈ ਨਾ। ਐਕਸਪੀਰੀਅੰਸ ਦਾ ਜੇ ਹੈਗਾ, ਕੋਈ ਜੋਬ ਤੁਸੀਂ ਆਲਰੇਡੀ ਫਿਨਿਸ਼ ਕਰਤੀ ਆ ਤਾਂ ਉਹ ਜੋਬ ਨੂੰ ਐਂਡ ਕਰੋ, ਅਤੇ ਉਸ ਤੋਂ ਬਾਅਦ ਜੇ ਨਵੀਂ ਸਟਾਰਟ ਹੋ ਗਈ ਰੈਲੀਵੈਂਟ ਜੋਬ ਆ ਤਾਂ ਉਹਦਾ ਡਾਟਾ ਉਹਦੇ 'ਚ ਕਰੋ, ਕਿਉਂਕਿ ਸਿਸਟਮ ਨੂੰ ਨਹੀਂ ਪਤਾ ਵੀ ਤੁਸੀਂ ਜੋਬ ਐਂਡ ਹੋ ਗਈ ਤੁਹਾਡੀ ਜਾਂ ਤੁਸੀਂ ਜੋਬ ਚੇਂਜ ਕਰ ਲਈ ਜਾਂ ਨਹੀਂ, ਹੈ ਨਾ। ਲੈਟ ਸੇ ਮੈਂ 1.5 ਸਾਲ ਪਹਿਲਾਂ EOI ਲੌਂਚ ਕੀਤੀ ਜੀ, ਸਾਰਾ ਉਹਦੇ 'ਚ ਡਾਟਾ ਪਾਤਾ, ਉਸ ਟਾਈਮ ਮੈਂ ਆਪਦੇ ਫੀਲਡ ਦੇ ਵਿੱਚ ਜੋਬ ਕਰ, ਲੈਟ ਸੇ ਮੈਂ ਐਜ਼ ਆ ਰਜਿਸਟਰਡ ਨਰਸ ਜੋਬ ਕਰ ਰਿਹਾ ਜੀ, ਹੈ ਨਾ। 1.5 ਸਾਲ ਪਹਿਲਾਂ ਲੌਂਚ ਕੀਤੀ ਸੀ, ਉਸ ਤੋਂ ਬਾਅਦ ਮੈਂ EOI ਨੂੰ ਕੁਛ ਨਹੀਂ ਕੀਤਾ, ਬਟ ਇਨ ਦਾ ਮੀਨ ਟਾਈਮ ਕੀ ਹੋਇਆ, ਮੈਂ ਜੋਬ ਛੱਡਤੀ ਜੀ 6 ਮਹੀਨੇ ਪਹਿਲਾਂ, ਹੈ ਨਾ। ਤਾਂ
1: ਰਾਈਟ,
2: ਸਿਸਟਮ ਨੇ ਤਾਂ ਮੈਨੂੰ ਪੁਆਇੰਟ ਦੇਈ ਜਾ ਰਿਹਾ ਹੈਗਾ ਜਿੰਨੇ ਵੀ ਪੁਆਇੰਟਸ ਹੋਣਗੇ,
1: ਹੈ ਨਾ।
2: ਤੇ ਲੈਟਸ ਸੇ ਵੀ ਮੈਂ 11 ਮਹੀਨੇ ਜੋਬ ਕੀਤੀ ਤੇ ਛੱਡਤੀ ਜੀ, ਹੈ ਨਾ। ਉਸ ਤੋਂ ਬਾਅਦ ਮੈਂ ਆਪਦੇ ਫੀਲਡ ਦੇ ਵਿੱਚ ਜੋਬ ਨਹੀਂ ਕੀਤੀ, ਸਿਸਟ ਮੈਂ 1.5 ਸਾਲ ਪਹਿਲਾਂ EOI ਲੌਂਚ ਕੀਤੀ, ਸਿਸਟਮ ਨੂੰ ਤਾਂ ਇਹ ਹੋ ਗਿਆ ਵੀ ਇਹਦਾ 1 ਸਾਲ ਪੂਰਾ ਹੋ ਗਿਆ, 5 ਪੁਆਇੰਟ ਸਿਸਟਮ ਨੇ ਆਪਣੇ ਆਪ ਦੇ ਦੇਣੇ ਆ 1 ਸਾਲ ਦੇ ਐਕਸਪੀਰੀਅੰਸ ਦੇ,
1: ਰਾਈਟ,
2: ਹੈ ਨਾ। ਬਟ ਮੈਂ ਤਾਂ ਜੋਬ 11 ਮਹੀਨੇ ਕੀਤੀ, ਹੁਣ ਮੇਰੇ ਕੋਲ ਇਨਵੀਟੇਸ਼ਨ ਵੀ ਆ ਗਿਆ, ਮੈਂ ਵੀਜ਼ਾ ਵੀ ਫਾਈਲ ਕਰਤਾ, ਕੇਸ ਆਫਿਸਰ ਵੱਲੋਂ ਰਿਕੁਐਸਟ ਆ ਗਈ ਵੀ ਤੁਸੀਂ ਆਪਦੇ ਐਕਸਪੀਰੀਅੰਸ ਲੈਟਰ ਦਿਓ,
1: ਅਪਡੇਟ ਕਰੋ,
2: ਹੈ ਨਾ, ਐਵੀਡੈਂਸ ਦਿਓ ਤੁਸੀਂ ਆਪਦੇ ਵੀ ਤੁਸੀਂ ਜੋਬ ਕੀਤੀ ਆ। ਉਹਦੇ ਵਿੱਚ ਹੁਣ ਜਿਹੜੇ ਮੈਂ ਐਵੀਡੈਂਸ ਦੇ ਰਿਹਾ ਉਹ 11 ਮਹੀਨੇ ਦੇ ਦਿੱਤੇ,
1: ਹਾਂ, ਰਾਈਟ,
2: ਹੈ ਨਾ। ਤਾਂ 11 ਮਹੀਨੇ ਦੇ ਤਾਂ ਕੋਈ ਪੁਆਇੰਟਸ ਨਹੀਂ ਹੈਗੇ,
1: ਪੁਆਇੰਟ ਨਹੀਂ ਹੈਗੇ,
2: ਤਾਂ ਕੇਸ ਆਫਿਸਰ ਨੇ ਵੀਜ਼ਾ ਰਿਫਿਊਜ਼ ਕਰ ਦੇਣਾ,
1: ओके अच्छा वीजा भी रिफ्यूज कर दे ओके
2: ठीक है अप टू डेट रखनी चाहिए थी जी ईओआईस है ना तो कोई गलत इन्फॉर्मेशन नहीं देनी चाहिए थी क्योंकि एक सिंपल जी कोई ऑनेस्ट मिस्टेक भी हो जाती है कई बार ओदे बेस पे वीजा रिफ्यूज हो जाते हैं
1: राइट राइट सो ये चीजा का बड़ा ख्याल रखना पैना है बड़ा उस चीज के पास ध्यान देना पैना एक लास्ट क्वेश्चन है जरूर कर दें प्रेमपा जी ਆਪਾਂ ਜਿੱਥੋਂ ਸ਼ੁਰੂ ਕੀਤਾ ਸੀ ਲਾਸਟ ਵੀਕ ਦੀਆਂ ਜਿਹੜੀਆਂ ਅਨਾਊਂਸਮੈਂਟਸ ਸੀਗੀਆਂ ਮਿਨਿਸਟਰ ਦੀਆਂ ਤੁਹਾਨੂੰ ਲੱਗਦਾ ਹੈ ਕਿ ਉਹ ਜਸਟ ਟੂ ਗਿਵ ਅ ਸਟਰੋਂਗ ਮੈਸੇਜ ਟੂ ਦੀ ਕੰਟਰੀ ਰਿਫਲੈਕਟ ਕਰੇਗੀ ਇਸ 189 ਦੇ ਵਿੱਚ ਕਿ ਕੰਸਟਰਕਸ਼ਨ ਬ੍ਰਿਕਲੇਅਰਸ ਕਾਰਪੈਂਟਰਸ ਪਲਾਸਟਰਸ ਉਹਨਾਂ ਨੂੰ ਪ੍ਰੈਫਰੈਂਸ ਅਤੇ ਉਹਨਾਂ ਦੇ 189 ਜ਼ਿਆਦਾ ਹੋਣਗੇ ਟੀਚਿੰਗ ਐਗਰੀਕਲਚਰ ਇਹਨਾਂ ਦੇ ਤੁਹਾਨੂੰ ਲੱਗ ਰਿਹਾ ਕਿ ਇਸੇ ਕਿਉਂਕਿ ਹਾਲੇ ਅਨਾਊਂਸਮੈਂਟਸ ਹੋਈਆਂ ਨੇ ਪਰ ਆਪਾਂ ਇਹ ਕਹਿ ਰਹੇ ਹਾਂ ਕਿ ਰੂਲਸ ਇੰਪਲੀਮੈਂਟ ਹੋਣ ਨੂੰ ਟਾਈਮ ਲੱਗੇਗਾ ਬਟ ਫਿਰ ਵੀ ਇੱਕ ਰਿਫਲੈਕਸ਼ਨ ਗਵਰਨਮੈਂਟ ਨੇ ਦੇਣੀ ਹੋਵੇ ਕਿ ਆਹ ਦੇਖੋ ਜੀ ਇਸ ਤਾਂ ਹੁਣੇ ਤੋਂ ਹੀ ਦੇਣ ਲੱਗ ਗਏ
2: ਡੈਫੀਨੇਟਲੀ ਗੌਤਮ ਜੀ ਆਪਾਂ ਲਾਸਟ ਆਪਾਂ 2-3 ਇਨਵੀਟੇਸ਼ਨ ਰਾਊਂਡਸ ਦੇਖੀਏ ਕੰਸਟਰਕਸ਼ਨ ਸੈਕਟਰ ਨੂੰ ਪ੍ਰਾਇਓਰਟੀ ਮਿਲ ਰਹੀ ਹੈ ਜੀ
1: ਹਾਂ
2: ਠੀਕ ਹੈ ਜੀ ਅਤੇ ਉਹ ਕਹਿ ਰਿਹਾ ਸ਼ੋਰਟੇਜ ਹੈਗੀ ਆ

0: ਤੁਸੀਂ ਦੇਖੋਗੇ ਵੀ 8-9 ਹਜ਼ਾਰ ਯੂਆਈਸ ਲੌਜ ਹੋਣਗੀਆਂ.
1: ਅੱਛਾ,
0: ਹੈ ਨਾ. ਤੇ ਇਹੀ ਜੇ ਆਪਾਂ ਵਾਲ ਐਂਡ ਫਲੋਰ ਟਾਈਲਰਸ ਦੀ ਗੱਲ ਕਰੀਏ, ਮੈਂ ਅੱਜ ਚੈੱਕ ਕੀਤਾ ਸੀ 187 ਯੂਆਈਸ ਲੌਜ ਆ
1: ਬਸ, ਲੱਗਦਾ ਹੈ
0: 65 ਪੁਆਇੰਟ ਦੇ ਆ ਜੀ, ਤੇ 70 ਪੁਆਇੰਟ ਤੇ 35 ਯੂਆਈਸ ਆ. ਕਾਰਪੈਂਟਰ ਦੇ ਵਿੱਚ ਥੋੜਾ ਕੰਪੀਟੀਸ਼ਨ ਵੱਧ ਗਿਆ, ਕਾਫੀ ਲੋਕਾਂ ਨੇ ਕੀਤਾ, ਬਟ ਸਟਿਲ 65 ਪੁਆਇੰਟ ਤੇ 500 ਐਪਲੀਕੈਂਟ, 70 ਤੇ 200, 75 ਤੇ 74, 80 ਤੇ 23.
1: ਰਲਾ ਕੇ ਵੀ 1000 ਨਹੀਂ ਬਣਦੇ,
0: ਨਹੀਂ ਬਣਦੇ, ਹੈ ਨਾ. ਕੈਬਿਨੇਟ ਮੇਕਰ ਦੀ ਗੱਲ ਕਰੀਏ, 152 ਐਪਲੀਕੈਂਟ ਸਿਰਫ.
1: ਓਕੇ,
0: ਬ੍ਰਿੱਕੀ ਦੀ ਗੱਲ ਕਰੀਏ ਤਾਂ ਟੋਟਲ 100 ਕੁ ਬੰਦਾ ਮਸਾਂ, 65 ਪੁਆਇੰਟ ਤੇ 72 ਬੰਦੇ ਆ, 70 ਪੁਆਇੰਟ ਤੇ 31 ਬੰਦੇ ਬੈਠੇ ਸਿਰਫ. ਕੰਪੀਟੀਸ਼ਨ ਹੀ ਨਹੀਂ ਹੈਗਾ.
1: ਜੇ ਤੁਸੀਂ ਆਪਣੇ ਪੂਰੇ ਡਾਕੂਮੈਂਟਸ ਦੇ ਨਾਲ ਜਾਣੇ ਹੋ ਤਾਂ ਬਹੁਤ ਬ੍ਰਾਈਟ ਫਿਊਚਰ ਹੈਗਾ.
0: ਰੂਫ ਪਲੰਬਰ ਲੈਸ ਦੈਨ 20, ਕੰਪੀਟੀਸ਼ਨ ਹੀ ਨਹੀਂ ਹੈਗਾ. ਜੇ ਕਿਸੇ ਕੋਲ ਅੱਜ ਦੀ ਡੇਟ ਦੇ ਵਿੱਚ ਸਕਿੱਲ ਅਸੈਸਮੈਂਟ ਹੈਗੀ ਆ ਰੂਫ ਪਲੰਬਰ ਦੇ, ਤੇ 65 ਪੁਆਇੰਟ ਹੈਗੇ ਆ, ਡੈਫੀਨੇਟਲੀ ਇਨਵੀਟੇਸ਼ਨ ਆਣਾ ਹੀ ਆਣਾ. ਇਲੈਕਟ੍ਰੀਸ਼ਨ ਦੀ ਗੱਲ ਕਰੀਏ, ਲੈਸ ਦੈਨ 150 ਐਪਲੀਕੈਂਟਸ, 65 ਤੇ 100 ਕੁ ਬੰਦਾ, 70 ਤੇ 37-38 ਬੰਦੇ ਆ ਜੀ.
1: ਕੰਪੀਟੀਸ਼ਨ ਜਦੋਂ 189 ਦੇ ਇਨਵੀਟੇਸ਼ਨ ਭੇਜਦੇ ਨੇ, ਇੱਦਾਂ ਦੇਖਦੇ ਨੇ ਕੈਟੇਗਰੀ ਵਾਈਜ਼, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਟੀਚਿੰਗ ਦੇ, ਦੇਖੋ ਜੀ ਟੀਚਿੰਗ ਦੇ ਵਿੱਚ 1000 ਐਪਲੀਕੇਸ਼ਨਾਂ ਲੱਗੀਆਂ ਹੋਈਆਂ, ਚਲੋ ਇਹਨਾਂ ਦੇ ਵਿੱਚੋਂ 100 ਨੂੰ ਦੇ ਦਿਉ, ਅਤੇ ਹੁਣ ਦੇਖੋ ਜੀ ਕਾਰਪੈਂਟਰ ਇਹ 'ਚ ਕਿੰਨੀਆਂ, ਇਹਦੇ 'ਚ ਜੀ 250 ਲੱਗੀਆਂ ਹੈ, ਚਲੋ ਫਿਰ ਇਹ ਤਾਂ ਠੀਕ ਹੀ ਬਣਦਾ, 250 ਦੇ 250 ਨੂੰ ਦੇ ਦਿਉ. ਇੱਦਾਂ ਹੁੰਦਾ ਜਾਂ ਉਹਦੇ 'ਚ ਵੀ ਅੱਗੇ ਕੱਟ ਲੱਗਦਾ ਕਿ
0: ਗੌਤਮ ਜੀ
1: 10% ਦੇਣਾ ਹੈ ਜਾਂ 20 ਦੇਣਾ?
0: ਨਹੀਂ ਇਹ ਜਾਂ ਨਹੀਂ ਜੀ, ਗੌਤਮ ਜੀ ਜਿੱਥੇ ਤੱਕ ਮੈਂ ਸਿਸਟਮ ਨੂੰ ਸਮਝਿਆ, ਉਹਦੇ 'ਚ ਲੈਟਸ ਸੇ ਇਹਨਾਂ ਨੇ 10,000 ਇਨਵੀਟੇਸ਼ਨ ਸੈਂਡ ਕਰਨੀ
1: ਜੀ,
0: ਫਿਰ ਇਹਨਾਂ ਨੇ ਆਕੂਪੇਸ਼ਨ ਸਿਲੈਕਟ ਕਰਨੀ
1: ਹੈ
0: ਜੀ, ਵੀ ਆਕੂਪੇਸ਼ਨ ਦੇ ਵਿੱਚ ਅਸੀਂ ਇਨਵੀਟੇਸ਼ਨ ਕਰਨਾ. ਸਿਸਟਮ ਦੇ ਵਿੱਚ ਡਾਟਾ ਫੀਡ ਕਰ ਦੇਣਾ ਵੀ ਆਹ ਆਕੂਪੇਸ਼ਨ, ਲੈਟਸ ਸੇ ਵੀ ਕਾਰਪੈਂਟਰ ਨੂੰ ਅਸੀਂ 100 ਕਾਰਪੈਂਟਰ ਇਨਵਾਈਟ ਕਰਨੇ ਆ, 100 ਬ੍ਰਿਕਲੇਅਰ ਇਨਵਾਈਟ ਕਰਨੇ ਆ,
1: ਬ੍ਰਿਕਲੇਅਰ ਹੈਗੇ ਹੀ 65 ਦੇ 65 ਹੀ ਆ ਜਾਣਗੇ
0: ਜੀ, 1000 ਨਰਸਿਸ ਨੂੰ, ਤਾਂ ਜਿਹੜੇ ਟੌਪ ਜਿਨ੍ਹਾਂ ਦੇ ਸਭ ਤੋਂ ਵੱਧ ਪੁਆਇੰਟਸ ਹੋਣਗੇ, ਲੈਟਸ ਸੇ 80 ਤੇ 100 ਬੰਦੇ ਬੈਠੇ ਨਰਸਿਸ ਦੀ ਗੱਲ ਕਰੀਏ, 80 ਤੇ 100 ਨਰਸਿਸ ਬੈਠੀਆਂ, ਉਹਨਾਂ ਨੂੰ ਚਲਾ ਜਾਣਾ, ਹਜੇ ਵੀ 900 ਹਜੇ ਹੋਰ ਪਏ ਆ, ਫਿਰ 75 ਵਾਲੇ ਤੇ 75 ਤੇ 500 ਬੈਠੀਆਂ, ਉਹ 500 ਦੇ 500 ਨੂੰ ਚਲਾ ਜਾਊ ਇਨਵੀਟੇਸ਼ਨ, ਉਸ ਤੋਂ ਬਾਅਦ ਹਜੇ ਵੀ ਇਹਨਾਂ ਕੋਲ 400 ਇਨਵੀਟੇਸ਼ਨ ਹੋਰ ਇਸ ਰਾਊਂਡ 'ਚ ਭੇਜਣੇ ਆ, ਤਾਂ ਉਸੇ ਹਿਸਾਬ ਨਾਲ ਕੱਟ ਆਫ ਜਾਂਦੀ ਰਹੋ. ਹਾਂ, ਜਿਸ ਕੋਈ 60 ਤੇ ਬੈਠਾ ਉਹ ਨਾ ਐਕਸਪੈਕਟ ਕਰੇ ਇਨਵੀਟੇਸ਼ਨ, ਮਿਨੀਮਮ ਜਿਹੜੀ ਹੈਗੀ ਹੈ ਕੱਟ ਆਫ. ਤਾਂ ਮੈਂ ਤੁਹਾਨੂੰ ਇਹ ਡਾਟਾ ਤਾਂ ਹੀ ਲੈ ਕੇ ਆਇਆ ਸੀ ਜੀ ਅੱਜ, ਮੈਂ ਵੀ ਤੁਸੀਂ ਦੇਖੋ ਵੀ ਕੰਪੀਟੀਸ਼ਨ ਹੀ ਨਹੀਂ ਹੈਗਾ, ਹੈ ਨਾ. ਤਾਂ ਜਿਹੜਾ ਕਾਰਪੈਂਟਰ, ਕੈਬਿਨੇਟ ਮੇਕਰ, ਬ੍ਰਿਕਲੇਅਰ, ਰੂਫ ਪਲੰਬਰ, ਇਲੈਕਟ੍ਰੀਸ਼ੀਅਨ, ਸੋਲਿਡ ਪਲਾਸਟਰ, ਜਿੰਨੇ ਵੀ
1: ਸਾਰੇ,
0: ਇਸ ਤੋਂ ਬਿਨਾਂ ਜੇ ਗੌਤਮ ਜੀ ਹੋਰ ਕਹੀਏ ਵੀ ਸਟੂਡੈਂਟ ਕਹਿੰਦੇ ਆ ਵੀ ਫਿਰ ਅਸੀਂ ਚਲੋ ਹੁਣ ਮਿਨਿਸਟਰ ਜੀ ਨੇ ਕਹਿ ਤਾ ਸਾਹਿਬ ਦੀ ਅਨਾਊਂਸਮੈਂਟ ਹੋਊਗੀ ਇੱਕਦਮ ਆ ਕੇ ਵੀ ਤੁਸੀਂ ਕੋਰਸ ਠੀਕ ਹੈ ਬੈਚਲਰ ਤੋਂ ਮਾਸਟਰਸ ਤੇ ਤਾਂ ਜਾ ਸਕਦੇ ਹੋ ਤੁਸੀਂ, ਹੁਣ ਥੱਲੇ ਨਹੀਂ ਜਾ ਸਕਦੇ, ਤਾਂ ਉਹਦਾ ਇੱਕੋ ਹੀ ਸੋਲਿਊਸ਼ਨ ਆ, ਸਟੂਡੈਂਟ ਨੇ ਜੇ ਕੋਈ ਬੈਚਲਰ 'ਚ ਆਇਆ ਜਾਂ ਮਾਸਟਰਸ 'ਚ ਆਇਆ, ਡੋਂਟ ਚੇਂਜ ਯੂਅਰ ਕੋਰਸ,
1: ਉਹੀ ਰੱਖੋ,
0: ਠੀਕ ਹੈ, ਲੈਵਲ ਡਾਊਨ ਨਾ ਕਰੋ, ਠੀਕ ਹੈ. ਉਹਨਾਂ ਨੇ ਕਿਹਾ ਵੀ ਤੁਸੀਂ ਲੈਵਲ ਨਹੀਂ ਡਾਊਨ ਕਰੋ, ਇਹ ਕਿਤੇ ਨਹੀਂ ਲਿਖਿਆ ਹੋਇਆ ਵੀ ਤੁਸੀਂ ਕੰਕਰੈਂਟ ਇੱਕ ਹੋਰ ਕੋਰਸ ਨਹੀਂ ਕਰ ਸਕਦੇ, ਤੁਸੀਂ 2 ਕੋਰਸ ਕਰ ਲਓ, ਤੁਸੀਂ ਮਾਸਟਰ ਜਾਂ ਬੈਚਲਰ ਵੀ ਕਰਦੇ ਰਹੋ, ਪਲੱਸ ਸਰਟੀਫਾਈਡ 3 ਜਾਂ 4 ਜਿਹੜਾ ਵੀ ਉਹ ਟ੍ਰੇਡ ਦੇ ਵਿੱਚ ਆ ਤੁਸੀਂ ਉਹ ਕਰ ਲਓ,
1: ਉਹ ਵੀ ਕਰ ਲਓ,
0: ਉਹ ਵੀ ਨਾਲ ਕਰ ਲਓ, ਉਹ ਜ਼ਿਆਦਾ.
1: ਫਿਰ ਜਦੋਂ ਤੁਸੀਂ 189 ਅਪਲਾਈ ਕਰੋਗੇ, ਫੋਰ ਐਗਜ਼ਾਮਪਲ ਇੱਕ ਬੈਚਲਰ ਕੋਈ IT ਦੇ ਵਿੱਚ ਆਇਆ ਅਤੇ ਨਾਲ ਉਹ ਕੰਸਟਰਕਸ਼ਨ ਦਾ 1 ਸਾਲ ਦਾ ਡਿਪਲੋਮਾ ਕਰ ਲੈਂਦਾ, ਤਾਂ ਜਦੋਂ 189 ਅਪਲਾਈ ਕਰੇ ਉਹ ਕੰਸਟਰਕਸ਼ਨ ਦੇ ਬੇਸਿਸ 'ਤੇ ਕਰੇ ਜਾਂ ਕਿਹੜੀ ਸਕਿੱਲ ਉਹ ਪ੍ਰੈਫਰ ਕਰੇ ਜਾਂ IT ਦੀ ਕਰੇ?
0: ਗੌਤਮ ਜੀ ਇਹ ਸਕਿੱਲ ਦੇਖੋ 189 ਜਦੋਂ ਕਰਨਾ ਨਾ ਉਹਦੇ ਲਈ ਮੈਂਡੇਟਰੀ ਕੀ ਆ, ਸਾਡੇ ਕੋਲ ਸਕਿੱਲ ਅਸੈਸਮੈਂਟ ਹੋਣੀ ਚਾਹੀਦੀ ਆ, ਮਿਨੀਮਮ 6 ਬੈਂਡ ਈਚ ਹੋਣੇ ਚਾਹੀਦੇ ਆ, ਹੈ ਨਾ, ਮਿਨੀਮਮ 65 ਪੁਆਇੰਟ ਹੋਣੇ ਚਾਹੀਦੇ ਆ,
1: ਠੀਕ ਹੈ.
0: ਹੁਣ ਜੇ ਕਿਸੇ ਕੋਲ 4 ਸਕਿੱਲ ਅਸੈਸਮੈਂਟ ਹੈ IT 'ਚ ਹੁੰਦੀਆਂ, ਹੈ ਨਾ, ਤਾਂ ਉਹ 4 UIs ਲੌਂਚ ਕਰੂਗਾ ਡਿਫਰੈਂਟ ਆਕੂਪੇਸ਼ਨ, ਜਿਹਦੇ 'ਚ ਇਨਵੀਟੇਸ਼ਨ ਆ ਗਿਆ ਉਹਦੇ 1 ਫੜਨਾ ਅਤੇ ਵੀਜ਼ਾ ਫਾਈਲ ਕਰ ਦੇਣਾ, ਇਹ ਥੋੜ੍ਹੀ ਵੀ ਆਪਾਂ 4 ਕਰਨੇ ਆ. ਤਾਂ ਜੇ ਕਿਸੇ ਕੋਲ 2 ਸਕਿੱਲ ਅਸੈਸਮੈਂਟਸ ਹੈਗੀਆਂ, ਲੈਟਸ ਸੇ ਕੋਈ ਕਿਸੇ ਕੋਲ ਬਿਜ਼ਨਸ ਐਨਾਲਿਸਟ ਵੀ ਹੈਗੀ ਆ, ਪਲੱਸ ਉਹਨੇ ਟ੍ਰੇਡ ਕਰਕੇ ਜੋਬ ਰੈਡੀ ਕਰਕੇ ਆਪਦਾ ਕਾਰਪੈਂਟਰ ਦੀ ਸਕਿੱਲ ਅਸੈਸਮੈਂਟ ਦੋਨੋਂ ਫਾਈਲ ਕਰ ਦੂਗਾ, ਠੀਕ ਹੈ. ਹੁਣ ਕਾਰਪੈਂਟਰ 'ਚ ਪਾਉਣ ਦੇ ਚਾਂਸਿਸ ਹੈਗੇ ਆ 65-70 ਪੁਆਇੰਟ ਤੇ ਵੀ ਆ ਜਾਣੀ ਆ, ਦੂਸਰੇ ਪਾਸੇ ਬਿਜ਼ਨਸ ਐਨਾਲਿਸਟ 90 ਪੁਆਇੰਟ ਤੇ ਵੀ ਡਾਊਟ ਵੀ ਆਊਗਾ.
1: ਉਹਦੇ ਲਈ ਪਰ ਹੋਰ ਵੀ ਰਿਕੁਆਇਰਮੈਂਟਸ ਨੇ ਨਾ, ਫਿਰ ਤੁਸੀਂ ਪ੍ਰੋਫੈਸ਼ਨਲ ਈਅਰ ਕਰੋ, ਫਿਰ

0: ਨਾ ਰੈਂਕਿੰਗ ਉੱਤੇ ਚੱਕੋ ਕਿਉਂਕਿ ਉਹਦੀ ਕਟ ਆਫ ਲਿਸਟ ਵੀ ਆਈ ਹੈ।
1: ਤੁਸੀਂ ਦੇਖੋ ਪਿਛਲੇ ਜਿਹੜਾ ਇਨਵੀਟੇਸ਼ਨ ਰਾਊਂਡ ਜੂਨ ਦੇ ਵਿੱਚ ਹੋਇਆ ਉਹਦੇ ਤੇ ਕੋਈ ਇਨਵੀਟੇਸ਼ਨ ਆਈ ਟੀ ਸੈਕਟਰ ਚ ਨਹੀਂ ਗਿਆ,
0: ਆਈ ਟੀ ਚ ਕੋਈ ਵੀ ਨਹੀਂ,
1: ਕੋਈ ਨਹੀਂ ਗਿਆ।
0: ਫਿਰ ਡੇਟਾ ਸੈਂਟਰ ਬਣਾ ਰਹੇ ਨੇ, ਚਲੋ ਐਨੀਵੇਜ਼। ਨਹੀਂ ਥੈਂਕ ਯੂ ਸੋ ਮੱਚ ਪ੍ਰੇਮ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਇਸ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਾਂ ਸਾਂਝਾ ਪਾਈਆਂ ਹੈਗੀਆਂ ਅਤੇ ਜਿਹੜੇ ਵੀ ਮਸਲੇ ਮਸਾਇਲ ਹੈਗੇ ਨੇ ਬੱਚਿਆਂ ਦੇ ਜੇ ਉਹ ਸਮਝ ਆ ਜਾਣ ਉਹਨਾਂ ਨੂੰ, ਅਤੇ ਆਈ ਐਮ ਏ ਐਡਵਾਈਜ਼ਰ ਦੇ ਨਾਲ ਤੁਸੀਂ ਜਿਹੜਾ ਉਹ ਸੰਪਰਕ ਜ਼ਰੂਰ ਕਰ ਸਕਦੇ ਹੋ। ਵੈਸੇ ਸਾਡੇ ਫੇਸਬੁੱਕ ਪੇਜ 'ਤੇ ਜਾ ਕੇ ਵੀ ਜਾਣਕਾਰੀਆਂ ਨੇ, ਈਮੇਲ info@iimeadvisors.com ਜਾਂ ਫਿਰ 02-906-31618 02-906-31618 ਇਸ ਨੰਬਰ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। iimeadvisors.com ਦੇ ਉੱਤੇ ਵੀ ਤੁਸੀਂ ਜਾ ਕੇ ਵਧੇਰੇ ਡਿਟੇਲਸ ਲੈ ਸਕਦੇ ਹੋ। ਬਹੁਤ ਸ਼ੁਕਰੀਆ ਪ੍ਰੇਮ ਜੀ, ਥੈਂਕ ਯੂ ਸੋ ਮੱਚ।
1: ਥੈਂਕ ਯੂ।
0: ਸੋ ਇਹ ਸੀਗੇ ਜੀ ਪ੍ਰੇਮ ਗੋਇਲ ਜੀ ਸਾਡੇ ਨਾਲ ਪ੍ਰੋਗਰਾਮ ਇਮੀ ਟਾਕ ਦੇ ਵਿੱਚ, ਇੰਨਾ ਹੀ। ਧੰਨਵਾਦ ਰੇਡੀਓ ਦੇ ਸਰੋਤਿਆਂ ਤੋਂ ਵੀ ਅਤੇ ਫੇਸਬੁੱਕ ਲਾਈਵ ਦੇ ਸਰੋਤਿਆਂ ਤੋਂ ਵੀ, ਬਹੁਤ ਸ਼ੁਕਰੀਆ ਜੀ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ, ਕਾਲ 02-906-31618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME Advisor.
3: This autumn, laugh out loud with Ayushman Khurana and Saad Ali Khan in Urda Teer.
4: Ek Pakistani jasoos Hindustan jayega.
5: Desh bhakti to yaad aa gayi.
6: Desh kaun sa hai? Ye bhul gaya.
3: A spy mission gone wrong with hilarious moments.
7: Oh, ye border chal rahi hai.
3: Nahi ji, ye to Urda Teer chal raha hai. From October 9th at cinemas near you.
2: Australia vich immigration da masla. Na jao idhar udhar. Sidhe aao IME Advisor. Apni maa boli vich samjhan tuhadi lod nu. Naale varyan to skill visa. 186, 189, 190, 482 to 491, skill assessment, partner visa, parent visa jaan student visa to PR tak har immigration process liye expert guidance. Aaj hi parose naal sampark karo IME advisor, call 02-906-31618. Hun parameta Sydney ati New Delhi vich vi IME advisor.

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन। हांजी 1674 AM 24/7 इंडियन रेडियो सिडनी का अपना इंडियन रेडियो स्टेशन।
2: अज दा विचार अज दी कहानी हर रोज तुसी सुनदे हो शो हांजी मेलबर्न विच। तुहाडी डिमांड उते आओ एक बार फिर सुनदे हां इस हफ्ते दी एक बेहतरीन कहानी।
3: रेडियो हांजी 1674 आस करदे हां दिन तुहाडा वधिया जा रहा होएगा। समा चुका अज दी कहानी दा अज दे विचार दा। ਕਹਿੰਦੇ ਨੇ ਇੱਕ ਵਾਰੀ ਇੱਕ ਬੰਦਾ ਨਦੀ ਵੱਲ ਨੂੰ ਭੱਜਿਆ ਜਾਵੇ। ਕਾਲੀ ਕਾਲੀ ਦੇ ਵਿੱਚ ਭੱਜੇ ਜਾਂਦੇ ਨੇ ਨਦੀ 'ਚ ਛਾਲ ਮਾਰਤੀ। ਜਿਹੜੀ ਥਾਂ 'ਤੇ ਛਾਲ ਮਾਰੀ ਪਾਣੀ ਵੀ ਬਹੁਤ ਡੂੰਘਾ। ਪਿੱਛੇ ਇੱਕ ਭਲਾ ਬੰਦਾ ਤੁਰਿਆ ਆਉਂਦਾ ਸੀ, ਕੰਢੇ 'ਤੇ ਖਲੋ ਕੇ ਵੇਖਣ ਲੱਗ ਪਿਆ। ਲੱਗਦੇ ਰਿਹਾ ਹੀ ਕਿ ਇਹਨੇ ਆਪਣੀ ਜਾਨ ਦੇਣ ਦੇ ਲਈ ਛਾਲ ਮਾਰੀ। ਕੁਛ ਪਲ ਇੰਤਜ਼ਾਰ ਕੀਤਾ ਪਰ ਹੁਣ ਉਹ ਮਦਦ ਦੇ ਲਈ ਆਵਾਜ਼ਾਂ ਮਾਰਨ ਲੱਗਾ। ਉਹਦਾ ਹੱਥ ਦੱਸ ਰਿਹਾ, ਉਹਦਾ ਚਿਹਰਾ ਦੱਸ ਰਿਹਾ ਕਿ ਹੁਣ ਉਹਦਾ ਦਮ ਘੁੱਟ ਰਿਹਾ। ਇਸ ਭਲੇ ਬੰਦੇ ਨੇ ਛਾਲ ਮਾਰੀ, ਤੈਰਨਾ ਆਉਂਦਾ ਸੀ, ਕੱਢ ਕੇ ਬਾਹਰ ਕਿਨਾਰੇ 'ਤੇ ਲੈ ਆਇਆ, ਉਹਦੀ ਮਦਦ ਕੀਤੀ। ਥੋੜ੍ਹੀ ਦੇਰ ਬਾਅਦ ਥੋੜ੍ਹਾ ਜਿਹਾ ਪੈਰਾਂ ਸਿਰ ਹੋਇਆ ਅਤੇ ਪੁੱਛਿਆ, ਭਲਿਆ ਤੂੰ ਆਪਣੀ ਜਾਨ ਕਿਉਂ ਗਵਾਉਣ ਦੇ ਉੱਤੇ ਤੁਲਿਆ? ਕੁਛ ਦੇਰ ਦੇ ਲਈ ਚੁੱਪ ਰਹਿਣ ਤੋਂ ਬਾਅਦ ਕਹਿੰਦਾ, ਵੈਸੇ ਤੁਹਾਨੂੰ ਮੈਨੂੰ ਬਚਾਉਣਾ ਨਹੀਂ ਸੀ ਚਾਹੀਦਾ। ਅਤੇ ਉਸ ਬੰਦੇ ਨੇ ਹੱਸ ਕੇ ਕਿਹਾ, ਮੈਂ ਨਹੀਂ ਸੀ ਬਚਾ ਰਿਹਾ, ਮੈਂ ਉਨੀ ਦੇਰ ਤੱਕ ਤੈਨੂੰ ਨਹੀਂ ਬਚਾਇਆ ਜਿੰਨੀ ਦੇਰ ਤੱਕ ਤੂੰ ਮੈਨੂੰ ਮਦਦ ਦੇ ਲਈ ਪੁਕਾਰਿਆ ਨਹੀਂ। ਤੂੰ ਪੁਕਾਰਿਆ ਅਤੇ ਮੈਂ ਨਾ ਜਾਂਦਾ, ਫਿਰ ਇਹ ਮੇਰੇ ਧਰਮ ਦੇ ਖਿਲਾਫ ਸੀ। ਮੇਰਾ ਇਨਸਾਨੀਅਤ ਦਾ ਧਰਮ ਇਹ ਕਹਿੰਦਾ ਸੀ ਕੋਈ ਮਦਦ ਕਰ ਰਿਹਾ, ਮਦਦ ਦੇ ਲਈ ਪੁਕਾਰ ਰਿਹਾ ਤਾਂ ਮੈਂ ਮਦਦ ਜ਼ਰੂਰ ਕਰਾਂ। ਵੈਸੇ ਮੇਰੇ ਸਵਾਲ ਦਾ ਤੂੰ ਜਵਾਬ ਨਹੀਂ ਦਿੱਤਾ, ਕਿਉਂ ਮਰ ਰਿਹਾ ਸੀ, ਕਿਉਂ ਜ਼ਿੰਦਗੀ ਗਵਾਉਣੀ ਚਾਹੁੰਦਾ, ਇਸ ਜ਼ਿੰਦਗੀ ਦੇ ਵਿੱਚ ਰੱਖਿਆ ਕੀ ਆ? ਕਹਿਣ ਲੱਗਾ, ਘਰ ਦੇ ਵਿੱਚ ਬਹੁਤ ਝਗੜਾ ਰਹਿੰਦਾ, ਇਹ ਅੱਜ ਤੋਂ ਨਹੀਂ ਆ, ਪਿਛਲੇ 2 ਸਾਲਾਂ ਤੋਂ ਮੈਂ ਇਹੋ ਕੁਛ ਘਰ ਦੇ ਵਿੱਚ ਵੇਂਹਦਾ ਆਇਆ, ਬਾਹਰੋਂ ਮੈਂ ਕਮਾਈ ਕਰਕੇ ਜਾਂਦਾ। ਘਰ ਪਹੁੰਚਦਿਆਂ ਹੀ ਕਦੀ ਵਹੁਟੀ ਦਾ ਮੂੰਹ ਬਣਿਆ ਹੁੰਦਾ, ਕਦੀ ਮਾਂ ਦਾ, ਜੇ ਸਿਰਫ ਇੱਕ ਕੋਈ ਹੱਸ ਕੇ ਬੁਲਾਉਂਦਾ ਤਾਂ ਉਹ ਮੇਰੇ ਬੱਚੇ। ਮੈਨੂੰ ਇੱਦਾਂ ਲੱਗਦਾ ਕਿ ਮੇਰੀ ਉਸ ਘਰ ਦੇ ਵਿੱਚ ਕੋਈ ਇੱਜ਼ਤ ਹੀ ਨਹੀਂ। ਵਹੁਟੀ ਕਹਿੰਦੀ ਮਾਂ ਦੇ ਨਾਲ ਨਾ ਬੋਲ, ਮਾਂ ਕਹਿੰਦੀ ਆ ਵਹੁਟੀ ਕਲਹਿਣੀ ਆ, ਵਹੁਟੀ ਕਹਿੰਦੀ ਆ ਮਾਂ ਦੇ ਨਾਲ ਵੱਡ ਰਹਿ ਲਈਏ, ਮਾਂ ਕਹਿੰਦੀ ਇਹਨੂੰ ਤਲਾਕ ਦੇ ਦੇ। ਦੋਵੇਂ ਆਪਸ ਵਿੱਚ ਦਿਨ ਰਾਤ ਇੰਨਾ ਕੁ ਜ਼ਿਆਦਾ ਝਗੜਦੀਆਂ ਕਿ ਮੈਂ ਦੋਵਾਂ ਦੇ ਵਿੱਚ ਪਿਸ ਕੇ ਰਹਿ ਗਿਆ। ਬੜੀ ਵਾਰੀ ਮੈਂ ਕਹਿ ਚੁੱਕਾ ਕਿ ਮੈਂ ਇਸ ਕੰਮ ਦੇ ਨਾਲੋਂ ਆਪਣੀ ਜਾਨ ਹੀ ਦੇ ਦੇਣੀ। ਪਹਿਲਾਂ ਤਾਂ ਥੋੜ੍ਹਾ ਜਿਹਾ ਉਹ ਇਸ ਚੀਜ਼ ਤੋਂ ਝੱਕਦੀਆਂ ਸੀ, ਥੋੜ੍ਹਾ ਜਿਹਾ ਮੱਠੀਆਂ ਪੈ ਜਾਂਦੀਆਂ ਸੀ, ਪਰ ਹੁਣ ਤਾਂ ਇਸ ਗੱਲ ਦੇ ਉੱਤੇ ਵੀ ਨਹੀਂ ਉਹ ਝੱਕਦੀਆਂ। ਹੁਣ ਤਾਂ ਸਾਫ਼ ਕਹਿ ਦਿੰਦੀਆਂ, ਬੜੇ ਚਿਰ ਦਾ ਤੂੰ ਇੱਦਾਂ ਹੀ ਕਹਿੰਦਾ, ਮਰਨਾ ਕੋਈ ਸੌਖਾ ਨਹੀਂ ਹੁੰਦਾ। ਵਹੁਟੀ ਨੇ ਤਾਂ ਇੱਥੋਂ ਤੱਕ ਕਹਿਤਾ, ਅਗਲੀ ਵਾਰੀ ਆ ਧਮਕੀਆਂ ਨਾ ਦਈ, ਮਰਨਾ ਹੋਊਗਾ ਤਾਂ ਜਾ ਕੇ ਮਰ ਜੀ, ਮੈਂ ਤਾਂ ਆਲਰੇਡੀ ਮਰਿਆਂ ਵਰਗੀ ਜ਼ਿੰਦਗੀ ਬਤੀਤ ਕਰ ਰਹੀ। ਇੱਕ ਵਾਰੀ ਸੁਣ, 2 ਵਾਰੀ, ਆਖਿਰਕਾਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿੱਦਾਂ ਕੋਈ ਰਵੇ? ਮੇਰਾ ਸੱਚੀ ਜੀਣ ਨੂੰ ਜੀਅ ਨਹੀਂ ਕਰਦਾ। ਉੱਠ ਕੇ ਫਿਰ ਨਦੀ ਵੱਲ ਨੂੰ ਭੱਜਾ। ਭਲੇ ਬੰਦੇ ਨੇ ਫਿਰ ਪਿੱਛੋਂ ਫੜ ਕੇ ਰੋਕਿਆ, ਵੇਖਿਆ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ, ਇਹ ਵਾਰ ਵਾਰ ਨਹੀਂ ਮਿਲਦੀ ਜ਼ਿੰਦਗੀ, ਅਤੇ ਜ਼ਿੰਦਗੀ ਦੇ ਵਿੱਚ ਝੁੰਬੇਲੇ ਇਸੇ ਤਰ੍ਹਾਂ ਚੱਲਦੇ ਰਹਿਣੇ ਆ। ਭਲਾ ਤੁਸੀਂ ਮੈਨੂੰ ਦੱਸੋ, ਸਾਰੇ ਘਰਾਂ ਦੇ ਵਿੱਚ ਇੱਦਾਂ ਲੜਾਈ ਝਗੜਾ ਚੱਲਦਾ ਰਹਿੰਦਾ? ਹਾਂ, ਥੋੜ੍ਹਾ ਬਹੁਤ ਤਾਂ ਸਾਰਿਆਂ ਦੇ ਵਿੱਚ ਹੀ ਚੱਲਦਾ ਰਹਿੰਦਾ, ਥੋੜ੍ਹੇ ਬਹੁਤ ਦੀ ਕੋਈ ਗੱਲ ਨਹੀਂ, ਤੁਸੀਂ ਮੇਰੇ ਘਰ ਜਾਓ ਨਾ ਅਤੇ ਤੁਹਾਨੂੰ ਪਤਾ ਲੱਗ ਜੇ। ਮੈਨੂੰ ਲੱਗਦਾ ਮਰਨ ਤੋਂ ਬਾਅਦ ਭਾਵੇਂ ਮੈਂ ਨਰਕਾਂ 'ਚ ਜਾਵਾਂ, ਪਰ ਉਹ ਨਰਕ ਵੀ ਇੰਨੇ ਭੈੜੇ ਨਹੀਂ ਹੋਣੇ ਜਿੰਨੇ ਸਾਡੇ ਘਰ ਦੇ ਹਾਲਾਤ ਨੇ। ਰਾਤ ਦਿਨ ਚੀਕ ਝੜਾ, ਕਿਸੇ ਵੀ ਪਲ ਚੈਨ ਨਹੀਂ। ਮੈਂ ਤਾਂ ਜਿੰਦੇ ਜੀ ਨਰਕ ਭੋਗ ਰਿਹਾ, ਪਰ ਫਿਰ ਵੀ ਮੈਂ ਤਾਂ ਇਹੋ ਹੀ ਕਹੂੰਗਾ ਕਿ ਮਰ ਕੇ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ। ਜਿਉਂਦੇ ਜੀ ਤੂੰ ਬਹੁਤ ਕੁਛ ਕਰ ਸਕਦਾ, ਮਰਨ ਤੋਂ ਬਾਅਦ ਕੀ ਕਰੇਗਾ। ਸ਼੍ਰੀ ਮਾਨ ਜੀ ਜਦੋਂ ਮੈਂ ਮਰ ਹੀ ਗਿਆ, ਮੈਨੂੰ ਕੀ ਮਗਰੋਂ ਜੋ ਇਹ ਮਰਜ਼ੀ ਕਰਨ, ਮੈਨੂੰ ਕੀ ਲੈਣਾ ਦੇਣਾ। ਜਿਨ੍ਹਾਂ ਨੇ ਜਿਉਂਦੇ ਜੀ ਮੈਨੂੰ ਕੋਈ ਚੈਨ ਨਹੀਂ ਦਿੱਤਾ, ਸੁੱਖ ਦਾ ਸਾਹ ਨਹੀਂ ਲੈਣ ਦਿੱਤਾ, ਕਦੀ ਕਦਰ ਨਹੀਂ ਪਾਈ ਕਿ ਮੈਂ ਸਾਰਾ ਟੱਬਰ ਚਲਾਉਣਾ ਘਰੋਂ, ਸਵੇਰ ਦਾ ਨਿਕਲਦਾ ਰਾਤ ਨੂੰ ਆਉਣਾ, ਕਮਾਈ ਕਰਕੇ ਲੈ ਕੇ ਆਉਣਾ, ਬੱਚੇ ਪਾਲ ਰਿਹਾ, ਵਹੁਟੀ ਪਾਲ ਰਿਹਾ, ਆਪਣੇ ਮਾਂ ਪਿਓ ਨੂੰ ਪਾਲਿਆ, ਹੋਰ ਦੱਸੋ ਮੈਂ ਕੀ ਕਰਾਂ। ਪਰ ਇਸ ਸਾਰੇ ਕੁਛ ਦੇ ਲਈ ਕਿਸੇ ਨੂੰ ਵੀ ਕੋਈ ਕਦਰ ਨਹੀਂ, ਕਿਸੇ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਕਿ ਮੈਂ ਬਾਹਰੋਂ ਕਿੰਨਾ ਔਖਾ ਆਇਆ, ਕਿਹਦੇ ਨਾਲ ਲੜ ਕੇ ਆਇਆ, ਕਿੱਥੋਂ ਕਿੱਦਾਂ ਕਮਾਈ ਕਰਕੇ ਲੈ ਕੇ ਆਇਆ, ਅੱਜ ਕਮਾਈ ਹੋਈ ਵੀ ਹੈ ਜਾਂ ਨਹੀਂ ਹੋਈ। ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੂੰ ਸਿਰਫ ਇੱਕ ਦੂਸਰੇ ਨਾਲ ਲੜਨ ਤੋਂ ਵਿਹਲ ਨਹੀਂ। ਆਖਿਰਕਾਰ ਮੈਨੂੰ ਵੀ ਕਦੀ ਆਸਰਾ ਚਾਹੀਦਾ ਹੁੰਦਾ, ਮੈਨੂੰ ਵੀ ਕੋਈ ਪਿਆਰ ਦੇ ਦੋ ਬੋਲ ਚਾਹੀਦੇ ਹੁੰਦੇ ਆ। ਪਰ ਫਿਰ ਵੀ ਮੈਂ ਤਾਂ ਤੈਨੂੰ ਇਹੋ ਹੀ ਕਹੂੰਗਾ ਕਿ ਜਿਉਂਦੇ ਜੀ ਤੂੰ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਹੱਲ ਕਰ ਸਕਦਾ, ਮਰਨ ਤੋਂ ਬਾਅਦ ਨਹੀਂ। ਅਤੇ ਇੰਨੀ ਦੇਰ ਨੂੰ ਥੋੜ੍ਹਾ ਜਿਹਾ ਰੌਲਾ ਰੱਪਾ ਜਿਹਾ ਦੂਰੋਂ ਸੁਣਦਾ ਨਜ਼ਰ ਆਇਆ, ਉੱਠ ਕੇ ਵੇਖਿਆ ਤਾਂ ਉਹ ਭਲਾ ਪੁਰਸ਼ ਕਹਿਣ ਲੱਗਾ, ਕਾਫੀ ਲੋਕ ਨਦੀ ਵੱਲ ਨੂੰ ਤੁਰੇ ਆਉਂਦੇ ਨੇ, ਮੈਨੂੰ ਲੱਗਦਾ ਤੇਰੇ ਘਰਦਿਆਂ ਨੂੰ ਪਤਾ ਲੱਗ ਗਿਆ। ਇੰਨੀ ਦੇਰ ਨੂੰ ਉਹ ਹੋਰ ਲਾਗੇ ਆ ਗਏ। ਇੱਕ ਬੰਦਾ ਅੱਗੇ ਭੱਜਾ ਆਉਂਦਾ, ਮੈਂ ਇੱਧਰ ਨੂੰ ਆਉਂਦਾ ਵੇਖਿਆ ਸੀ, ਉਹ ਨਦੀ ਵੱਲ ਨੂੰ ਗਿਆ। ਇੱਕ ਨੇ ਕਿਹਾ, ਹਾਂ ਮੈਂ ਵੇਖਿਆ ਸੀ ਉਹਨੂੰ ਛਾਲ ਮਾਰਦਿਆਂ, ਪਤਾ ਨਹੀਂ ਵੇਖਿਆ ਵੀ ਜਾਂ ਨਹੀਂ। ਨਦੀ ਦੇ ਕਿਨਾਰੇ ਪਹੁੰਚ ਕੇ ਵੇਖਦੇ ਨੇ ਉਹਦੀ ਜੁੱਤੀ ਪਈ ਹੈ, ਸਮਝ ਗਏ ਕਿ ਉਹ ਨਦੀ ਵਿੱਚ ਛਾਲ ਮਾਰ ਕੇ ਮਰ ਗਿਆ। ਸਾਰਾ ਟੱਬਰ ਚੀਕ ਝਾੜਾ ਪਾਉਣ ਲੱਗਾ, ਰੋਣ ਧੋਣ ਲੱਗਾ, ਬੁਰੇ ਹਾਲ ਨੇ, ਮਾਂ ਰੋਂਦੀ ਵੇਖੀ ਨਹੀਂ ਜਾਂਦੀ, ਵਹੁਟੀ ਉਹਦੇ ਤੋਂ ਅੱਗੇ ਹੋ ਕੇ ਰੋਂਦੀ ਹੈ, ਬੱਚਿਆਂ ਦਾ ਬੁਰਾ ਹਾਲ ਹੈ, ਬੱਚੇ ਰੋਂਦੇ ਵੇਖੇ ਨਹੀਂ ਗਏ। ਅਤੇ ਉੱਠ ਕੇ ਭੱਜਣ ਲੱਗਾ, ਮੈਂ ਉਹਨਾਂ ਨੂੰ ਦੱਸਦਾ ਕਿ ਮੈਂ ਮਰਿਆ ਨਹੀਂ। ਅਤੇ ਭਲੇ ਬੰਦੇ ਨੇ ਬਾਹੋਂ ਫੜ ਲਿਆ, ਥੋੜ੍ਹੇ ਦੇਰ ਰੋਕਦੇ ਸਹੀ, ਵੇਖਦੇ ਸਹੀ, ਅਤੇ ਨਾਲੇ ਤੂੰ ਹੀ ਤਾਂ ਕਹਿੰਦਾ ਸੀ ਮੇਰੇ ਮਰਨ ਤੋਂ ਬਾਅਦ ਕਿਸੇ ਨੂੰ ਕੀ ਫਰਕ ਪੈਣ ਲੱਗਾ, ਤੂੰ ਸੋਚ ਕੇ ਤੂੰ ਮਰ ਗਿਆ, ਤੂੰ ਸੋਚ ਲਾ ਕਿ ਮੈਂ ਤੈਨੂੰ ਬਚਾਇਆ ਹੀ ਨਹੀਂ। ਮਰਨ ਤੋਂ ਬਾਅਦ ਪਤਾ ਨਹੀਂ ਤੂੰ ਇਹਨਾਂ ਨੂੰ ਵੇਖ ਸਕਣਾ ਸੀ ਜਾਂ ਨਹੀਂ ਸੀ ਵੇਖ ਸਕਣਾ, ਹੁਣ ਜਿਉਂਦੇ ਜੀ ਮਰਿਆ ਵਾਂਗੂ ਵੇਖ, ਤੇਰੇ ਜਾਣ ਤੋਂ ਬਾਅਦ ਇਹ ਕੀ ਕਰਦੇ ਨੇ, ਤੈਨੂੰ ਪਤਾ ਤਾਂ ਹੋਵੇ। ਇਹਨੇ ਨੂੰ ਚੀਕ ਝਾੜਾ ਥੋੜ੍ਹਾ ਜਿਹਾ ਰੁੱਖ ਬਦਲ ਗਿਆ, ਨੌ ਸੱਸ ਫਿਰ ਆਪਸ ਵਿੱਚ ਲੜਨ ਲੱਗ ਪਈਆਂ ਨੇ। ਜਿਹੜੇ ਕੁਛ ਨੌ ਦੇ ਸਪੋਰਟਰ ਸੀ ਉਹ ਸੱਸ ਨੂੰ ਬੁਰਾ ਭਲਾ ਕਹਿਣ ਲੱਗ ਪਏ, ਤੇਰੇ ਦੁੱਖੋਂ ਮਰ ਗਿਆ। ਸੱਸ ਨੌ 'ਤੇ ਦੋਸ਼ ਲਾਉਣ ਲੱਗ ਪਈ, ਉਹ ਤੇਰੇ ਦੁੱਖੋਂ ਮਰਿਆ। ਦੋਵੇਂ ਜਣੀਆਂ ਆਪਸ ਦੇ ਵਿੱਚ ਚੀਕ ਝਾੜਾ ਪਾਉਣ ਲੱਗੀਆਂ ਅਤੇ ਫਿਰ ਉੱਠ ਕੇ ਭੱਜਣ ਲੱਗਾ, ਮੈਂ ਦੱਸਦਾ ਮੈਂ ਕਿਹਦੇ ਦੁੱਖੋਂ ਮਰਿਆ। ਅਤੇ ਭਲੇ ਬੰਦੇ ਨੇ ਫਿਰ ਬਾਹੋਂ ਫੜ ਲਿਆ, ਨਹੀਂ ਹਾਲੇ ਤੂੰ ਵੇਖ ਤਾਂ ਸਹੀ, ਤੂੰ ਸਮਝ ਕਿਉਂ ਨਹੀਂ ਲੈਂਦਾ ਤੂੰ ਮਰ ਗਿਆ। ਇੱਕ ਪਾਸੇ ਤੂੰ ਮਰਨ ਨੂੰ ਭੱਜਾ ਸੀ, ਹੁਣ ਤੂੰ ਜੀਣ ਨੂੰ ਕਾਲਾ ਹੈ, ਭੱਜ ਭੱਜ ਕੇ ਜਾਂਦਾ, ਮੈਂ ਦੱਸਦਾ ਮੈਂ ਜੀਣਾ, ਮੈਂ ਦੱਸਦਾ ਮੈਂ ਜੀਣਾ। ਇੱਕ ਪਾਸੇ ਤੂੰ ਵਾਕਈ ਮਰਨ ਲੱਗਾ ਹੈ, ਦੂਸਰੇ ਪਾਸੇ ਤੂੰ ਹੁਣ ਮਰਿਆ ਰਹਿ ਵੀ ਨਹੀਂ ਸਕਦਾ, ਵੇਖ ਤਾਂ ਸਹੀ ਹੈ ਕੀ ਕਰਦੇ ਨੇ। ਚੀਕ ਝਾੜਾ ਵੱਧਦਾ ਰਿਹਾ, ਕੁਛ ਲੋਕ ਵਾਕਈ ਜਿਨ੍ਹਾਂ ਨੂੰ ਦੁੱਖ ਸੀ, ਜਿਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਿਲ, ਚੁੱਪ ਚਾਪ ਰੋ ਰਹੇ ਨੇ, ਨਦੀ ਵੱਲ ਵੇਖ ਰਹੇ ਨੇ, ਬੱਚੇ ਚੱਪਲਾਂ ਫੜ ਫੜ ਕੇ ਮੂੰਹ ਨਾਲ ਲਾਉਂਦੇ ਨੇ, ਧੀ ਨੇ ਫੜ ਕੇ ਇੱਕ ਚੱਪਲ ਆਪਣੀ ਹਿੱਕ ਦੇ ਨਾਲ ਲਾ ਲਈ ਹੈ। ਉਸ ਬੱਚੇ ਨੂੰ ਨਹੀਂ ਪਤਾ ਕਿ ਮੈਂ ਕਿੱਦਾਂ ਆਪਣਾ ਦੁੱਖ ਪ੍ਰਗਟ ਕਰਾਂ। ਪਰ ਇਹਨਾਂ ਸਾਰਿਆਂ ਦੇ ਵਿੱਚੋਂ ਜੇਕਰ ਵਾਕਈ ਕੋਈ ਦਿਲੋਂ ਦੁਖੀ ਲੱਗ ਰਿਹਾ ਤੇ ਉਹ ਬੱਚੇ ਜਿਹੜੇ ਚੱਪਲਾਂ ਦੇ ਉੱਤੇ ਅੱਥਰੂ ਸੁੱਟੀ ਜਾਂਦੇ ਨੇ, ਸ਼ਾਇਦ ਉਹਨਾਂ ਨੂੰ ਪਤਾ ਤਾਂ ਨਹੀਂ ਆਪਾਂ ਬੋਲ ਕੇ ਕੀ ਕਹਿਣਾ। ਪਰ ਦੁੱਖ ਉਹਨਾਂ ਨੂੰ ਸਭ ਤੋਂ ਵਧੇਰੇ। ਇਹਦੇ ਕੋਲੋਂ ਫੇਰ ਨਹੀਂ ਵੇਖਿਆ ਗਿਆ। ਉਹ ਮੈਨੂੰ ਆਪਣੇ ਬੱਚਿਆਂ ਨੂੰ ਤੇ ਮਿਲ ਲੈਂਦੇ ਤੇ ਹੁਣ ਉਸ ਭਲੇ ਬੰਦੇ ਨੇ ਬਾਂਹ ਛੱਡ ਦਿੱਤੀ, ਜਾ। ਪਰ ਇੱਕ ਗੱਲ ਮੇਰੀ ਸੁਣ ਜਾ, ਇਹ ਸਾਰਾ ਕੁਛ ਤੂੰ ਤਾਂ ਕਰ ਪਾ ਰਿਹਾ, ਆਪਣੇ ਬੱਚਿਆਂ ਨੂੰ ਦੱਸਣ ਤੂੰ ਤਾਂ ਚੱਲਿਆ ਕਿਉਂਕਿ ਤੂੰ ਜਿਉਂਦਾ। ਜਿਉਂਦੇ ਜੀ ਆਪਾਂ ਬੜੇ ਮਸਲੇ ਹੱਲ ਕਰ ਸਕਦੇ ਹੁੰਦੇ ਹਾਂ। ਜ਼ਿੰਦਗੀ ਦੇ ਵਿੱਚ ਬੜੇ ਬੜੇ ਪਹਾੜ ਆਉਂਦੇ ਨੇ, ਬੜੀਆਂ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ, ਬੜਾ ਕੁਛ ਇੱਦਾਂ ਦਾ ਲੱਗਦਾ ਜਿਹੜਾ ਤੁਹਾਨੂੰ ਲੱਗਦਾ ਕਿ ਮੈਂ ਹੁਣ ਨਾ ਹੀ ਵੇਖਾਂ ਚੰਗਾ, ਮੈਂ ਇਸ ਦੁਨੀਆਂ ਤੋਂ ਚਲੇ ਜਾਵਾਂ ਚੰਗਾ। ਸ਼ਾਇਦ ਇਹ ਸਾਨੂੰ ਇੱਕ ਆਸਾਨ ਰਾਹ ਲੱਗਦਾ ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹਨਾਂ ਦੁੱਖਾਂ ਦਾ ਕੁਛ ਨਹੀਂ ਕਰ ਸਕਦੇ ਅਤੇ ਤੁਹਾਨੂੰ ਇੱਕ ਚੀਜ਼ ਅੰਦਰੋਂ ਅੰਦਰ ਹੀ ਬੜੀ ਪਿਆਰੀ ਲੱਗਣ ਲੱਗ ਪੈਂਦੀ ਹੈ, ਉਹ ਆ ਮੌਤ। ਸ਼ਾਇਦ ਲੱਗਦਾ ਕਿ ਇਸ ਜ਼ਿੰਦਗੀ ਨਾਲੋਂ ਮੌਤ ਚੰਗੀ ਹੋਊਗੀ। ਉੱਧਰਲੇ ਪਾਸੇ ਤੁਹਾਨੂੰ ਇੱਕ ਸਕੂਨ ਦੀ, ਇੱਕ ਆਸ ਦੀ ਕਿਰਨ ਨਜ਼ਰ ਆਉਣ ਲੱਗ ਪੈਂਦੀ ਹੈ। ਉਹ ਹੈ ਜਾਂ ਨਹੀਂ ਹੈ ਮੈਂ ਤੈਨੂੰ ਨਹੀਂ ਦੱਸ ਸਕਦਾ, ਪਰ ਮੈਂ ਤੈਨੂੰ ਇੰਨਾ ਕੀ ਦੱਸ ਸਕਦਾ ਕਿ ਜਿਉਂਦੀ ਜਾਣੇ ਤੂੰ ਬੜਾ ਕੁਛ ਠੀਕ ਕਰ ਸਕਦਾ। ਹੁਣ ਤੂੰ ਜਾ ਕੇ ਬੱਚਿਆਂ ਨੂੰ ਗੱਲ ਨਾਲ ਲਾ ਸਕਦਾ, ਜਾ ਕੇ ਤੂੰ ਆਪਣੀ ਵਹੁਟੀ ਨੂੰ ਸਮਝਾ ਸਕਦਾ, ਮਾਂ ਨੂੰ ਸਮਝਾ ਸਕਦਾ। ਕਿਤੇ ਨਾ ਕਿਤੇ ਤੇਰੇ 'ਚ ਵੀ ਕਮੀ ਪੇਸ਼ੀ ਰਹੀ ਹੋਊਗੀ, ਤੂੰ ਵੀ ਕਿਤੇ ਨਾ ਕਿਤੇ ਦੋਵਾਂ ਦੇ ਵਿੱਚ ਸੁਲਾਹ ਕਰਾਉਣ 'ਚ ਨਾਕਾਮਯਾਬ ਤੇ ਰਿਹਾ ਹੈ। ਕਰ ਸਕਦਾ ਹੈ ਹੱਲ ਜਾਂ ਨਹੀਂ ਕਰ ਸਕਦਾ, ਜੋ ਵੀ ਹੈ ਜਿੱਦਾਂ ਵੀ ਆ, ਪਰ ਜਿੰਦੀ ਜਾਂਦੇ ਤੂੰ ਬਹੁਤ ਕੁਛ ਕਰ ਸਕਦਾ। ਪਰ ਜੇ ਤੂੰ ਚਲਾ ਗਿਆ ਤਾਂ ਯਾਦ ਰੱਖੀ, ਇਹ ਵੀ ਨਹੀਂ ਪਤਾ ਤੂੰ ਇਹਨਾਂ ਨੂੰ ਵੇਖ ਸਕਦਾ ਕਿ ਨਹੀਂ ਵੇਖ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
2: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
4: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: Hi, man, I'm Saiko Mirbai from Manipur, Commonwealth champion, gold medalist. Sunte rahiye radio, Hanji.
5: Bale bale bale.
4: Bale bale bale.

0: Autumn, Laugh Out Loud with Ayushman Khurana and Sada Ali Khan in Urdatir.
1: Ek Pakistani jasoos Hindustan jayega.
2: Deshbhakti to yaad aa gayi.
3: Desh kaun sa hai? Ye bhul gaya.
0: A spy mission gone wrong with hilarious moments.
4: Woh ye border chal rahi hai?
0: Nahi ji, ye to Urdatir chal raha hai from October 9th at cinemas near you.
5: Tut pani English ne. Dekho apni nearly cinema karan de vich 25 September 2026 nu.
6: पहला मैंने अंग्रेजी बोल के दिखा।
7: I have many cow, but favorite best cow लाली। He have 4 leg, 2 ear, 2 eye. Very good, she very fast cow.
6: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
8: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
9: ਨਾ ਬੁੱਤ। ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
10: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
11: ਉਹ ਜੋ ਹੁਕਮ ਮੇਰੀ ਸਰਕਾਰ।
10: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
11: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
10: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
11: ਆਹੋ ਜੀ ਆਹੋ,
12: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 Garfield Road, East Riverston, which we, Tuhadi Seva Vich.

capítulo de Tosis Sonreo Radio, Haji.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
1: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
2: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
3: ਆਈ ਹੈਵ ਮੈਨੀ ਕਾਓ, ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ, 2 ਈਅਰ, 2 ਆਈ, ਵੈਰੀ ਗੁੱਡ, ਸ਼ੀ ਵੈਰੀ ਫਾਸਟ ਕਾਓ।
4: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
5: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
6: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
7: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ,

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਹਾਏ ਹਾਏ ਮੈਂ ਕਿਹਾ ਚਲੋ ਅੱਜ ਬੋਲ ਹੀ ਲੈਣ ਦੋ ਇਹਨਾਂ ਨੂੰ ਤਾਂ ਹੀ ਸ਼ੁਰੂ ਕਰਿਆ
1: ਭਾਜੀ ਐ ਲੱਗਿਆ ਜਦੋਂ ਤੁਸੀਂ ਸਟਾਰਟ ਕੀਤਾ ਸੀ ਨਾ ਐ ਲੱਗਦਾ ਸੀ ਅੱਜ ਸਾਰਾ ਜਿਹੜਾ ਆਪਣਾ ਸ਼ੋਅ ਆ ਇੰਗਲਿਸ਼ ਵਿੱਚ ਕਰਨਾ ਉਹ 뮤직 ਹੀ ਉਦਾਂ ਦਾ ਤੁਸੀਂ ਲਾਤਾ ਸੀ ਟੈ ਟੈ ਟੈ ਟੈ ਪਰ ਤੁਹਾਨੂੰ ਯਾਦ ਹੈ ਜਦੋਂ ਇਹ ਗਾਣਾ ਆਇਆ ਸੀ ਨਾ
0: ਹਾਂਜੀ
1: ਐ ਲੱਗਾ ਸੀ ਜਿੱਦਾਂ ਪੂਰੀ ਚੇਂਜ ਹੀ ਹੋ ਗਈ ਹੈ 뮤직 ਦੀ ਨਾਂ ਇਹਦਾ ਜਿੱਦਾਂ ਪਹਿਲਾਂ ਹੋਰ ਤਰ੍ਹਾਂ ਦੇ 뮤직 ਹੁੰਦੇ ਸੀ ਜਦੋਂ ਆਹ ਗਾਣਾ ਆਇਆ ਨਾ ਮੈਂ ਕਿਹਾ ਯਾਰ ਅੱਛਾ ਇੱਦਾਂ ਵੀ 뮤직 ਹੋ ਸਕਦਾ
0: ਜੇ ਬਾਤ
1: ਯਾਰ ਇਹ ਗਾਣੇ ਨੇ ਹਿਲਾਤਾ ਸੀ ਸਾਰਿਆਂ ਨੂੰ ਇਹ
0: ਨਾ ਵੈਸੇ ਤਾਂ ਇਹ ਅਸਲ ਦੇ ਵਿੱਚ ਤਾਂ ਕਿਸ਼ੋਰ ਕੁਮਾਰ ਸਾਹਿਬ ਦਾ ਗਾਇਆ ਹੋਇਆ
1: ਗਾਣਾ ਹਨੀ ਬਾਅਦ ਚੋਂ ਇਹਦੇ ਬਾਅਦ ਚੋਂ ਰੀਮਿਕਸ ਹੋਇਆ ਨਾ ਸਮਝੋ
0: ਪਰ ਇਹ ਮੈਂ ਕਿਉਂ ਲਗਾਇਆ
1: ਇਹ ਕਿਉਂ
0: ਦਿੱਲੀ ਇਹ ਲਗਾਇਆ ਸ਼ਾਨ ਦੀ ਆਵਾਜ਼ ਤੇ ਅੱਜ ਹੈਗਾ ਸ਼ਾਨ ਦਾ ਬਰਥਡੇ
1: ਜੀਏਗੇ ਸ਼ਾਨ ਸੇ ਮਰੇਗੇ ਸ਼ਾਨ ਸੇ ਸ਼ਾਨ ਦੇ ਮਸਾਲੇ ਵੀ ਆਉਂਦੇ ਹੁੰਦੇ ਆ ਨਾ ਇਹ ਭਾਜੀ ਆਪ ਤੇ ਨਹੀਂ ਬਣਾਉਂਦੇ
0: ਚੱਡੀਆਂ ਵੀ ਆਉਂਦੀਆਂ ਸ਼ਾਨ
1: ਚੱਡੀਆਂ
0: ਨਹੀਂ ਵੈਸੇ ਪੂਰਾ ਨਾਮ ਸ਼ਾਂਤਨੂ ਮੁਖਰਜੀ ਤੇ ਮੇਰਾ ਨਾਂ ਗੌਤਮ ਕਪਿਲ ਤੇ ਮੇਰੇ ਨਾਲ ਜਿਹੜੇ ਬੈਠੇ ਨੇ ਮਨਤੇਜ ਸਿੰਘ ਤੇ ਪ੍ਰੋਗਰਾਮ ਦਾ ਨਾਂ ਖਬਰ ਬੜੀ ਬੇਕਾਰ ਹੈ ਤੇ ਇੱਕ ਦੋ ਵਾਰ ਅਸੀਂ ਏਦਾਂ ਕਰਕੇ ਦੇਖਿਆ ਕਿ ਜਿਸ ਦਿਨ ਅਸੀਂ ਸ਼ੋਅ ਕਰਦੇ ਹਾਂ ਉਦਨ ਜੀ ਦਾ ਬਰਥਡੇ ਹੁੰਦਾ ਉਹਦੇ ਗਾਣੇ ਲਗਾ ਦਿਆ
1: ਕਰੀਏ ਅੱਛਾ ਹਾਂ
0: ਡਿਪੈਂਡ ਕਰਦਾ ਹੈ ਕੋਈ ਸੈਲਿਬ੍ਰਿਟੀ ਹੋਵੇ ਹਨਾ ਹੁਣ ਹੋਵੇ ਡੋਲੀ ਬਿੰਦਰਾ ਦਾ ਆਪਾਂ ਕੀ ਲਗਾਵਾਂਗੇ
1: ਉਹ ਡੋਲੀ ਬਿੰਦਰਾ ਤਾਂ ਵੀ ਯਾਦ
2: ਹੈ
1: ਉਹ ਨਾ ਮਤਲਬ ਕਈ ਵਾਰੀ ਬੰਦੇ ਨਾ ਦੇਖ ਕੇ ਪਤਾ ਲੱਗਦਾ ਵੀ ਇਹਦੇ ਲਾਗੇ ਨੀ ਜਾਣਾ ਉਹ ਏਦਾਂ ਦੀ ਹੈਗੀ ਹੈ ਨਾ ਵੀ ਉਹ ਜੇ ਪਿਆਰ ਦਾ ਵੀ ਗੱਲ ਕਰੂਗੀ ਤੇ ਐ ਲੱਗੇ ਇਹਨੇ ਖਾ ਜਿਹੜਾ ਨੇ ਕੋਈ ਵੇਲਣਾ ਰੱਖਿਆ ਹੀ ਆ ਕਿਸੇ ਦਾ ਕਿਸੇ ਤਰੀਕੇ ਨਾ ਉਹਦੀ ਅੱਖਾਂ ਵਿੱਚ ਹੀ ਬੜਾ ਡਰ ਹੈ ਭਾਜੀ
0: ਬੱਲੇ ਅਸੀਂ ਬੜੀਆਂ ਅੱਖਾਂ ਤੱਕ ਗਏ
1: ਕੀ ਕਰੀਏ ਬਸ ਏਦਾਂ ਹੀ ਆ
0: ਚਲੋ ਸ਼ਾਨ ਦਾ ਅੱਜ ਬਰਥਡੇ ਭਾਜੀ ਵੈਸੇ ਸ਼ੁਰੂ ਚ ਆਇਆ ਸੀਗਾ ਮੁਸ ਹਾਸੀ ਉਹਦੇ ਤੋਂ ਇਹਨਾਂ ਦੀ ਚੜ੍ਹਾਈ ਹੋ ਗਈ
1: ਅੱਛਾ ਮਤਲਬ ਪਹਿਲਾ ਗਾਣਾ ਤਾਂ ਨਹੀਂ ਸੀ ਪਰ ਇਹ ਆ ਵੀ
0: ਪਹਿਲਾ ਗਾਣਾ ਹੋਇਆ ਸੀਗਾ ਤਨਹਾ
1: ਦਿਲ ਓਏ ਹੋਏ ਹੋਏ ਯਾਰ ਆ ਵੀ ਬੋਟੇ ਵੀ ਤੁਸੀਂ ਲਾ ਦਿਓ ਬਾਅਦ ਇਹ ਵੀ ਲਗਾ ਕੇ
0: ਚਲੋ ਫਿਰ ਉਸ ਤੋਂ ਬਾਅਦ ਬੜੀਆਂ ਫਿਲਮਾਂ ਆਈਆਂ ਫਿਰ ਦਿਲ ਚਾਹਤਾ ਹੈ ਚ ਫਿਰ ਲਗਾਨ ਚ ਗਨਨ ਗਨਨ ਵਾਲਾ ਗਾਣਾ ਹਨਾ ਤੇ ਫਿਰ ਇੱਕ ਹੋਰ ਕਿਹੜਾ ਸੀਗਾ ਦਿਲ ਵਿਲ ਪਿਆਰ ਵਾਰ ਇੱਕ ਕਰਕੇ ਫਿਲਮ ਆਈ ਸੀ ਉਹ ਨਾ ਬੇਸਿਕਲੀ ਜਿਹੜੇ ਉਹ ਸੀਗੇ ਪਿਓ ਪੁੱਤ ਆਰ ਡੀ ਬਰਮਨ ਆਰ ਡੀ ਬਰਮਨ ਦੇ ਉੱਤੇ ਸੀਗੀ ਉਹ ਅੱਛਾ ਆਰ ਡੀ ਬਰਮਨ ਦੇ ਜਿੰਨੇ ਵੀ ਗਾਣੇ ਸੀ ਉਹਨਾਂ ਨੂੰ ਨਵੇਂ ਅੰਦਾਜ਼ ਦੇ ਵਿੱਚ ਫਿਲਮਾ ਕੇ ਤੇ ਨਵੇਂ ਅੰਦਾਜ਼ ਦੇ ਵਿੱਚ ਗਾ ਕੇ ਉਸ ਫਿਲਮ ਦੇ ਵਿੱਚ ਨਾ ਫਿਰ ਉਹਦੇ ਚ ਰੋਮਾਂਟਿਕ ਸਟੋਰੀ ਫਿੱਟ ਕਰ ਦਿੱਤੀ ਗਈ ਸੀ ਉਹ ਇੱਕ ਵੱਖਰੀ ਕਿਸਮ ਦੀ ਫਿਲਮ ਸੀ
1: ਅੱਛਾ
0: ਫਿਰ ਆਈ ਸੀ ਸਾਥੀਆ ਫਿਲਮ ਬਹੁਤ ਜ਼ਿਆਦਾ ਹਾਈਪ ਬਣ ਗਈ ਸੀ
1: ਉਸ ਏਜ
0: ਤੇ ਇੱਕ ਨਾ ਮੁੰਡਿਆਂ ਦੀ ਉਹ ਟੀਨੇਜ ਜੀ ਆਉਂਦੀ ਹੁੰਦੀ ਹੈ ਜਦੋਂ ਰੋਮਾਂਟਿਕ ਫਿਲਮਾਂ ਉਹਨਾਂ ਨੂੰ ਪਸੰਦ ਨੀ ਆਉਂਦੀਆਂ ਹੁੰਦੀਆਂ ਬਾਰਾਂ ਤੇਰਾਂ ਸਾਲ ਦੇ ਚੌਦਾਂ ਸਾਲ ਦੇ ਮੈਨੂੰ ਵਧੀਆ ਨਹੀਂ ਸੀ ਮੈਂ ਕਿਹਾ ਯਾਰ ਹਰ ਕੋਈ ਇਹਦੀ ਗੱਲ ਕਰੀ ਜਾ ਰਿਹਾ ਐਡੀ ਵੀ ਕੋਈ ਮੈਂ ਨੀ ਦੇਖਣੀ ਹੈ
1: ਅੱਛਾ
0: ਸਟੈਂਡ ਲੈ ਕੇ ਫਿਲਮ ਫਿਰ ਜਿਸਮ ਉਹ ਦੇਖੀ ਉਹਦੇ ਚ ਜਾਦੂ ਹੈ ਨਸ਼ਾ ਹੈ ਨਾ ਫਿਰ ਕੱਲ ਹਾ ਨਾ ਹੋ ਚ
1: ਇਹ ਵੀ ਸਾਰੇ
0: ਹੁਆ ਹੈ ਸਾਰੇ ਸ਼ਾਨਦਾਰ
1: ਨੇ ਹਾਂ ਬਹੁਤ ਬਹੁਤ ਹਿੱਟ ਗਾਣੇ ਦਿੱਤੇ ਉਹਨਾਂ ਨੇ ਹਾਂ
0: ਫਿਰ ਤੇਰੇ ਨਾਮ ਚ ਆਇਆ ਸੀ ਓ ਜਾਨਾ ਦਿਲ ਗਨਨਨ ਓ ਜਾਨਾ
1: ਸਹੀ ਗੱਲ ਆ ਹੋਰ ਇੱਕ ਸ਼ਾਨਦਾਰ
0: ਹਮ ਤੁਮ ਦੇ ਵਿੱਚ ਲੜਕੀ ਕਿਉਂ ਫਿਰ ਲਕਸ਼ਰ ਆਇਆ ਸੀ ਮੈਂ ਐਸਾ ਕਿਉਂ
1: ਸਹੀ ਗੱਲ
0: ਤੇ ਦਸ ਬਹਾਨੇ ਦਾ ਟਾਈਟਲ ਸੌਂਗ
1: ਦਸ ਬਹਾਨੇ ਕਰਕੇ ਲੈ ਗਏ ਦਿਲ ਅੱਛਾ ਦਸ ਬਹਾਨੇ ਕਰਕੇ ਮਤਲਬ ਬਹਾਨੇ ਵੀ ਦਸ ਲਾਏ ਆ ਪਰ ਦਸਾਂ ਬਹਾਨੇ ਚ ਦਿਲ ਲੈ ਗਈ ਵੇਖ ਲਓ ਕਿੱਦਾਂ ਮਤਲਬ ਜਿਹੜੇ ਲਿਖਦੇ ਆ ਗਾਣੇ ਕਿੱਦਾਂ ਲਿਖ ਲੈਂਦੇ ਆ ਨਾ ਦਸ ਬਹਾਨੇ ਕਰਕੇ ਲੈ ਗਏ ਦਿਲ
0: ਚੌਦਾਂ ਦਾ ਲਗਾ ਨੀ ਸਕਦੇ ਚੌਦਾਂ ਤੇਰਾਂ ਬਹਾਨੇ ਕਰਕੇ ਲੈ ਗਏ
1: ਸਾਡੇ ਇੱਥੇ ਵੀਹ ਬਹਾਨੇ ਹੋ ਜਾਂਦੇ ਫਿਰ ਨੀ ਦਿਲ ਕੋਈ ਲੈ ਕੇ ਜਾਂਦਾ
0: ਉਹਦਾ ਬੜਾ ਵਧੀਆ ਗਾਣਾ ਸੀ ਆਪਾਂ ਐਂਡ ਤੇ ਚਲਾਵਾਂਗੇ ਸਲਾਮ ਨਮਸਤੇ ਦਾ ਮਾਈ ਦਿਲ ਗੁਨ ਸੋ ਸ਼ਾਂਤਨੂ ਮੁਖਰਜੀ ਜਿਹਨਾਂ ਦਾ ਵੈਸੇ ਤਾਂ ਬੰਗਾਲੀ ਪਰਿਵਾਰ ਤੋਂ ਨੇ ਤੇ ਉਹਨਾਂ ਨੂੰ ਆਪਾਂ ਬਰਥਡੇ ਦੇ ਨਾਲ ਨਾਲ ਬਸ ਇੰਨੀ ਕੁ ਗੱਲ ਕਹਿਣੀ ਸੀਗੀ ਕਿ ਉਹਨਾਂ ਦੇ ਅੱਜ ਗਾਣੇ ਸੁਣਾਵਾਂਗੇ ਆਪਾਂ ਤੇ ਤੁਸੀਂ ਕਰਿਓ ਇੰਜੋਏ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਜੀ ਖਬਰਾਂ ਬੜੀਆਂ ਵਧੀਆ ਨੇ
1: ਭਾਜੀ ਇਹਨਾਂ ਦਾ ਨਾਂ ਜਿੱਦਾਂ ਸ਼ਾਂਤਨੂ ਹੈ ਕਿੰਨਾ ਵਧੀਆ ਜਿਹਾ ਨਾ ਜਿੱਦਾਂ ਵੈਸੇ ਹੀ ਕੋਈ ਰੱਖ ਦਿੰਦਾ ਸ਼ਾਂਤਨੂ ਮੇਰੇ ਸ਼ਾਂਤਨੂ ਮਤਲਬ ਨਾਂ ਨਾਂ ਵੀ ਘਰ ਦਾ ਹੀ ਨਾਂ ਜਿੱਦਾਂ ਹੁੰਦਾ ਨਾ ਜਿੱਦਾਂ ਹਾਏ ਬੇਬੀ ਹੈਲੋ ਏਦਾਂ ਵੈਸੇ ਸ਼ਾਂਤਨੂ ਗੁਗਲੂ ਬੁਗਲੂ ਏਦਾਂ ਹੀ ਸ਼ਾਂਤਨੂ ਵੀ ਏਦਾਂ ਦਾ ਲੱਗਣ ਡਿਆ ਹੈਲੋ ਸ਼ਾਂਤਨੂ
0: ਨਾਮ ਲੱਗਦਾ ਹੀ ਨਹੀਂ
1: ਨਾਮ ਲੱਗਦਾ ਨਹੀਂ ਇਹ ਲੱਗਦਾ ਵੀ ਜਿੱਦਾਂ ਜਿੱਦਾਂ ਆਪਣੇ ਦੂਜੇ ਨਾਮ ਹੁੰਦੇ ਆ ਘਰ ਵਾਲੇ ਉਹ ਲੱਗਣ ਡਿਆ ਸ਼ਾਂਤਨੂ ਜੀ ਹੈਪੀ ਬਰਥਡੇ ਤੁਹਾਡਾ ਬਹੁਤ ਬਹੁਤ
0: ਕਿਵੇਂ ਚੱਲ ਰਿਹਾ ਤੁਹਾਡਾ
1: ਭਾਜੀ ਟਾਈਮ ਤੇ ਪਤਾ ਨੀ ਲੱਗਣ ਡਿਆ ਕਿੱਦਾਂ ਇੱਥੇ ਇਹ ਸਿੱਟੀ ਵਿੱਚ ਹੀ ਆ ਜਾਂ ਹੋਰ ਵੀ ਕਿਤੇ ਤੇਜ਼ ਹੁੰਦਾ ਵਾ
0: ਇੱਥੇ ਹੀ ਆ ਸਰ
1: ਯਾਰ ਸਮਝ ਨਹੀਂ ਲੱਗਦੀ
0: ਤੁਸੀਂ ਇੱਧਰ ਉੱਧਰ ਧਰਤੀ ਤੇ ਥੋੜਾ ਉਲੇ ਪਰਲੇ ਪਾਸੇ ਜਾ ਕੇ ਦੇਖੋ ਤੁਹਾਨੂੰ ਲੱਗੂਗਾ ਯਾਰ ਬਹੁਤ ਵਧੀਆ ਸਕੂਨ ਦੀ ਜ਼ਿੰਦਗੀ
1: ਤੁਸੀਂ ਸੱਚ ਹਾਂ ਉੱਥੇ ਗਏ ਡੱਬੋ ਡੱਬੋ ਸ਼ੀਸ਼ੇ ਦੀ ਲੱਭੋ ਤੇ ਉੱਥੇ ਵੀ ਹਾਂ ਜਦੋਂ ਤੁਸੀਂ ਗਏ ਹੋਗੇ ਨਾ ਕਿੰਨੀ ਉੱਥੇ ਸ਼ਾਂਤੀ ਜਿਹੀ ਹੋਣੀ ਆ ਕੋਈ ਹੈ ਹੀ ਨੀ ਸੀ ਮਤਲਬ
0: ਬੇਸਿਕਲੀ ਰਾਤ ਨੂੰ ਜਦੋਂ ਤੁਸੀਂ ਨਿਕਲਦੇ ਹੋ ਬਾਹਰ ਤਾਂ ਤੁਹਾਨੂੰ ਲੱਗਦਾ ਕਿ ਯੂਨੀਵਰਸ ਐਨ ਤੁਹਾਡੇ ਉੱਤੇ ਆ ਉਹ ਜਿਹੜਾ ਨਜ਼ਾਰਾ ਹੁੰਦਾ ਨਾ ਉਦਨ
1: ਭਾਈ ਇਹ ਇਹ ਭਲਾ ਕਿਉਂ ਲੱਗਦਾ
0: ਕਿਉਂ
1: ਟ੍ਰੈਫਿਕ ਕਰਕੇ
0: ਮਤਲਬ ਇਹ ਚੀਜ਼ ਦੇਖੀ ਇੱਥੇ ਨਾ ਮਰਜ ਕਰਨ ਲੱਗੇ ਲੋਕਾਂ ਚ ਪੇਸ਼ੈਂਸ ਨਹੀਂ ਮਾੜਾ ਜਿਹਾ ਅੱਗੇ ਕੱਢ ਲਓ ਗੱਡੀ ਨਾਲ ਦੀ ਨਾਲ ਇੱਕ ਸਕਿੰਟ ਜ਼ਿੰਦਗੀ ਦਾ ਬਚਾ ਕੇ ਕੀ ਕਰੋਗੇ
1: ਸਹੀ ਗੱਲ ਆ
0: ਤੇ ਬਹੁਤ ਜਿਆਦਾ ਉਹ ਹੈਗਾ ਇੱਥੇ
1: ਉਹ ਮੇਰੇ ਖਿਆਲ ਨਾਲ
0: ਸਾਡੇ ਨਾ ਉੱਥੇ ਜਦੋਂ ਰਾਊਂਡ ਅਬਾਊਟ ਹੈ ਤੇ ਮੈਂ ਐਵੇਂ ਦੋ ਲੇਨਸ ਐਂ ਰਾਈਟ ਮੁੜਦੀਆਂ ਨੇ
1: ਦੋਨੇ ਇਕੱਠੀ ਰਾਈਟ ਮੁੜਦੀਆਂ ਹਾਂ ਠੀਕ ਹੈ
0: ਤੇ ਮੈਂ ਪੜਲੀ ਲੇਨ ਚ ਆਫ ਕੋਰਸ ਕਿਉਂਕਿ ਮੈਨੂੰ ਪਤਾ ਸੀਗਾ ਮੈਂ ਪੜਲੀ ਲੇਨ ਤੋਂ ਪਰੇ ਨਾਲ ਦੀ ਨਾਲ ਐਂ ਘੁੰਮ ਕੇ
1: ਜਾਣਾ
0: ਮੈਂ ਸਿੱਧਾ ਨਹੀਂ ਜਾਣਾ ਹੈਗਾ ਤੇ ਮੈਂ
1: ਤੁਸੀਂ ਉਧਰਲੇ ਪਾਸੇ ਚਲ
0: ਜਾਣਾ ਮੈਕਡੋਨਲਡ ਫਿਊਲ ਸਟੇਸ਼ਨ ਵੱਲ ਨੂੰ ਬੜਨਾ ਸੀ
1: ਅੱਛਾ ਠੀਕ ਹੈ
0: ਹਾਂ ਤੇ ਉਹ ਬੰਦਾ ਉਹਨੇ ਦੇਖਿਆ ਵੀ ਇਹ ਮੇਰੇ ਤੋਂ ਅੱਗੇ ਕਿਵੇਂ ਜਾ ਰਿਹਾ ਤੇ ਉਹਨੂੰ ਪਤਾ ਨਹੀਂ ਆਪਣੇ ਦਿਮਾਗ ਚ ਕੀ ਅਸਿਊਮ ਕੀਤਾ ਹੋਣਾ ਕੀ ਨਹੀਂ ਬਈ ਇਹ ਕਿਤੇ ਅੱਗੇ ਕੱਢ ਕੇ ਉਹ ਮੇਰੇ ਵਾਲੀ ਲੇਨ ਚ ਲੈ ਆਇਆ ਮੈਂ ਸੀਰੀਅਸਲੀ ਭਰਾਵਾ ਇੰਨਾ ਵਿਹਲਾ
1: ਅੱਛਾ ਹਾਂ ਕਈਆਂ ਨੂੰ ਲੱਗਦਾ ਜਦੋਂ
0: ਮੈਂ ਕਿਤੇ ਤੂੰ ਸਕਿੰਟ ਬਚਾ ਰਿਹਾ ਸੀ ਆਪਣਾ ਵੀ ਇਹ ਮੇਰੇ ਤੋਂ ਅੱਗੇ ਨਾ ਲੰਘ ਜਾ ਕਿਤੇ ਤੂੰ ਮੇਰੇ ਪਿੱਛੇ 10 ਮਿੰਟ ਬਰਬਾਦ ਕਰਦੇ ਲੱਗ ਫੇਰ ਲੈਣ ਚ
1: ਸਹੀ ਗੱਲ
0: ਮੈਂ ਤਾਂ ਜਾਣਾ ਹੀ ਫਿਊਲ ਸਟੇਸ਼ਨ ਦੇ
1: ਉਹਨੂੰ ਕੀ ਪਤਾ ਦੱਸ ਅੱਛਾ ਭਾਜੀ ਤੁਹਾਡੇ ਨਾਲ ਵੀ ਇਹ ਹੁੰਦਾ ਹੋਏਗਾ ਮੇਰੇ ਖਿਆਲ ਨਾਲ ਜਿੰਨੇ ਵੀ ਲਿਸਨਰਸ ਹੁੰਦੇ ਪਏ ਉਹਨਾਂ ਦਾ ਵੀ ਹੁੰਦਾ ਹੋਏਗਾ ਸਪੋਜ਼ ਕਰੋ ਤੁਸੀਂ ਗੱਡੀ ਚਲਾ ਰਹੇ ਹੋ ਠੀਕ ਹੈ
0: ਸਪੋਜ਼ ਕੀ ਗੱਡੀ ਚਲਾਉਂਦੇ
1: ਮਤਲਬ ਵੈਸੇ ਹੀ ਮਤਲਬ ਬਈ ਉਹ ਜਿਹੜੀ ਉਹ ਜਿਹੜਾ ਟਾਈਮ ਹੈ ਨਾ ਉਹ ਕਦੀ ਕਦੀ ਆਉਂਦਾ ਮਤਲਬ ਤੁਸੀਂ ਗੱਡੀ ਚਲਾ ਰਹੇ ਹੋ ਤੇ ਅੱਧਾ ਮਿੰਟ ਜਾਂ ਇੱਕ ਮਿੰਟ ਤੁਹਾਡੇ ਨਾਲ ਗੱਡੀ ਪੈਰਲਲ ਚੱਲਣ ਡਈ
0: ਹੈ
1: ਉਹੀ ਹਮੇਸ਼ਾ ਦੇਖੋਗੇ ਵੀ ਯਾਰ ਇਹ ਮੇਰੇ ਨਾਲ ਹੀ ਚੱਲੀ ਜਾ ਰਿਹਾ ਗੱਲ ਕੀ ਹੈ ਕਿਤੇ ਮੈਨੂੰ ਦੇਖ ਤੇ ਨਹੀਂ ਰਿਹਾ
0: ਐਫਬੀਆਈ ਤਾਂ ਨਹੀਂ ਹੈਗੀ
1: ਮਤਲਬ ਬੜਾ
0: ਹਮਨੇ ਤੋਂ ਚਾਰੋਂ ਤਰਫ ਸੇ ਖੇਡ ਲਿਆ ਹੈ
1: ਬੜਾ ਅਲੱਗ ਜਿਹਾ ਲੱਗਦਾ ਯਾਰ ਇਹ ਨਾਲ ਹੀ ਗੱਡੀ ਜਾ ਰਹੀ ਹੈ
0: ਸਾਜਨ ਮਾਟੀ
1: ਉਹ ਵੇਲਾ ਦੇ
0: ਬਹੁਤ ਨੇ ਰਾਵਣ ਬਣ ਕੇ ਭੰਗੜਾ ਪਾ ਕਰਕੇ ਕ੍ਰਾਈਮ ਕੀਆ
1: ਉਹ ਤੇ ਕਰਦਾ ਜਦੋਂ ਲਾਸਟ ਵਿੱਚ ਬੜਿਆ ਜਦੋਂ ਰਾਵਣ ਭੰਗੜਾ ਬੋਲ
0: ਲਿਆ ਕੋਈ ਨਵਾਂ ਕਰੈਕਟਰ ਲਿਆਂਦਾ ਤੁਸੀਂ ਕੱਢੀ ਕੋਈ ਕਾਰਡ
1: ਨਹੀਂ ਯਾਰ ਕੀ ਉਹ ਹਨੂਮਾਨ
0: ਹਨੂਮਾਨ ਮਾਨੇ
1: ਹਨੂਮਾਨ ਮਾਨਾ ਯਾਰ ਕੀ ਆਇਆ ਲੈ ਕੇ ਆਉਂਦਾ ਵਾ ਉਹਦੇ ਵਿੱਚ
0: ਤੁਸੀਂ ਬਣੋ ਕਿਸੇ ਦਿਨ ਪੱਤਰਕਾਰ
1: ਪਾਰਟੀ ਸੀ ਠੀਕ ਹੈ ਤੇ ਕਈ ਪਤਾ ਲੱਗ ਜਾਂਦਾ ਵਾ ਅੱਗੋ ਗੈਸਟ ਕਿੱਦਾਂ ਦਾ ਰਿਸਪੋਂਸ ਕਰਦੇ ਪਏ ਨਾ ਜੇ ਤਾਂ ਅੱਗੋ ਗੈਸਟ ਹਾਸਿਆ ਮਜ਼ਾਕ ਵਾਲਾ ਹੀ ਜਵਾਬ ਦੇਵੇ ਸਾਰੇ ਏਦਾਂ ਹੋ ਜਾਣਾ ਤੇ ਫਿਰ ਮੇਰੇ ਇਧਰ ਐਕਟਰ ਨਿਕਲ ਆਉਂਦਾ ਵਾ ਫਿਰ ਮੈਂ ਗੁਗੂ ਗੋਇਲ ਦੀ ਐਕਟਿੰਗ ਕਰਕੇ ਦਿਖਾ ਦੀ ਸ਼ਰਾਬੀ ਦੀ ਕਰਾ ਕੇ ਉਹ ਲੱਗ ਹੀ ਨਹੀਂ ਰਿਹਾ ਵੀ ਇਹ ਸਟੇਜ ਹੋਸਟਿੰਗ ਹੋ ਰਹੀ ਹੈ ਲੱਗਦਾ ਵੀ ਇੱਥੇ ਐਕਟਿੰਗ ਵਰਕਸ਼ਾਪ ਲੱਗੀ ਆ ਸਾਰੇ ਜਾਣੇ ਹੱਸੀ ਜਾ ਰਹੇ ਉਹ ਭਾਜੀ ਉਹ ਗੁਗੂ ਗੋਇਲ ਖੇਡਿਓ ਫੇਰ ਵਾਲਾ ਉਹ ਮੈਂ ਨਾ ਉਹ ਡਾਇਲੋਗ ਬੋਲਿਆ ਸੀ ਮਤਲਬ ਇੱਕ ਨਾ ਕੀ ਸੀ ਉੱਥੇ ਲੇਡੀ ਆਈ ਤੇ ਉਹ ਨਾ ਉਦੋਂ ਹਿੰਦੀ ਪਾਲਦੀ ਸੀ ਤੇ ਉਹ ਹਿੰਦੀ ਚ ਉਹਨੂੰ ਮੈਂ ਪੁੱਛਿਆ ਸਾਰਾ ਉਹਨੇ ਹਿੰਦੀ ਚ ਜਵਾਬ ਦਿੱਤਾ ਤੇ ਮੈਂ ਕਿਹਾ ਮੈਂ ਤਾਂ ਉਦੋਂ ਤਾਂ ਪੰਜਾਬੀ ਬੋਲੀ ਜਾ ਰਿਹਾ ਮਤਲਬ ਆਪਕੋ ਸਮਝ ਆ ਰਹੀ ਹੈ ਕਹਿੰਦੀ ਹਾਂ ਮੈਨੂੰ ਪੰਜਾਬੀ ਸਮਝ ਆਤੀ ਹੈ ਫਿਰ ਮੈਂ ਆਪਣੇ ਅੰਦਰ ਗੂਗਲ ਕੱਢਿਆ ਮੈਂ ਆਖਿਆ ਅਸੀਂ ਮੂੰਹ ਤੇ ਮੱਖੀ ਬਹਿ ਨਹੀਂ ਦਿੰਦੇ ਤੂੰ ਮੱਖੀ ਖਾਣ ਨੂੰ ਕਹਿੰਦੀ ਹੈ ਗਲਾਬੋ ਮੈਂ ਕਿਹਾ ਦੱਸੋ ਕੀ ਗਿਆ ਕਹਿੰਦਾ ਕਹਿੰਦੀ ਥੋੜਾ ਥੋੜਾ ਇਹ ਥੋੜਾ ਜਿਹਾ ਅਲੱਗ ਹੋ ਗਿਆ ਮੈਂ ਕਿਹਾ ਉਹ ਤਰਵੇ ਪੂਰੀ ਪੰਜਾਬੀ
0: ਨਹੀਂ ਦੇਖ ਕੇ ਕਿਹੜੀ ਚੀਜ਼ ਕਿੱਥੇ ਜੱਚਦੀ ਹੈ ਉੱਥੇ ਇਹੀ ਤਾਂ ਐਂਟਰਟੇਨਰ ਦੀ ਇਸ ਲਈ
1: ਉਹ ਮਤਲਬ ਉਹਦੇ ਵਿੱਚ ਕੀ ਹੋਇਆ ਫਿਰ ਸਾਰੇ ਜਾਣੇ ਆ ਭਾਜੀ ਉਹ ਕੱਢ ਕੇ ਖਾਇਓ ਭਾਜੀ ਅਮਿਤਾਭ ਬੱਚਨ ਕੱਢਿਓ ਆਵਾਜ਼ ਭਾਜੀ ਆਹ ਕਰਿਓ
0: ਤੁਸੀਂ ਮੇਰ ਮਿੱਤਰ ਵਧੀਆ ਕੱਢ ਸਕਦੇ ਹੋ
1: ਮੇਰ ਹਾਂ ਭਾਜੀ ਮੇਰ ਮਿੱਤਰ
0: ਮੈਂ ਕਿਹਾ
1: ਭਾਜੀ ਮੈਂ ਕਹਿੰਦਾ ਤੁਸੀਂ ਮੇਰੇ ਤੋਂ ਜ਼ਿਆਦਾ ਵਧੀਆ ਕਰ
0: ਤੁਸੀਂ ਲੈ ਕੇ ਜਾਓ ਮੈਨੂੰ ਦਿਹਾੜੀ ਤੇ
1: ਆ ਜਾਓ ਦਿਹਾੜੀ ਤੇ ਕੀ ਤੁਸੀਂ ਮੇਰੇ ਮੈਨੇਜਰ ਬਣ ਕੇ ਜਾਇਓ ਏਦਾਂ ਥੋੜੀ
0: ਅਜੇ ਮੈਂ ਤਾਂ ਪੱਤਰਕਾਰੀ ਠੀਕ ਹੈ ਕਿਉਂਕਿ ਅੱਜ ਕੱਲ ਚਾਹ ਵਾਲਿਆਂ ਦਾ ਟਾਈਮ ਨਹੀਂ ਰਿਹਾ
1: ਪੱਤਰਕਾਰੀ ਹਾਂ ਮੈਂ
0: ਪੱਤਰਕਾਰ ਤੋਂ ਨਾ ਕਹਿੰਦੇ ਪਹਿਲੀ ਖਬਰ ਤੁਹਾਨੂੰ ਮੈਂ ਸੁਣਾਉਣ ਲੱਗਿਆ ਪੱਤਰਕਾਰੀ ਦੇ ਨਾਲ ਜੁੜੀ
1: ਹੋਈ ਮੈਨੂੰ ਯਾਦ ਆ ਗਈ ਜਦੋਂ ਤੁਸੀਂ ਕਹਿ ਲਾ ਵੀ ਤੁਸੀਂ ਜਰਨਲਿਜ਼ਮ ਬਣ ਕੇ ਜਾਇਓ ਮੈਨੂੰ ਹੁਣ ਪਤਾ ਲੱਗਾ ਮੈਂ ਹਾਂ ਤੁਹਾਡੀ ਖਬਰ ਪੱਤਰਕਾਰ ਦੇ ਟੋਪਿਕ ਨੂੰ ਫਿਰ ਉੱਥੇ ਲੈ ਕੇ ਜਾਓ ਅੱਛਾ
0: ਪਹਿਲੀ ਖਬਰ ਸਾਡੀ
1: ਉਹ ਪੰਜ ਟੁੱਟ ਆਇਆ ਹੈ ਤੁਹਾਡੇ ਨਾਲ ਸਮਝੋ
0: ਇਮੇਜਿਨ ਕਰੋ ਤੁਸੀਂ ਕੋਸਟਾਰੀਕਾ ਬੈਠੇ ਹੋ ਬੀਚ ਦੇ ਉੱਤੇ
1: ਲਾਈਟਾਂ
0: ਹੈਗੀ ਲਾਈਟਾਂ ਬੀਚ ਦੇ ਉੱਤੇ ਕਿਹੜੀਆਂ ਲਾਈਟਾਂ ਹੌਲੀ ਹੌਲੀ ਰਿਦਮ ਫੜ
1: ਹੌਲੀ ਹੌਲੀ ਮਿਊਜ਼ਿਕ
0: ਦੱਸਿਆ
1: ਭਾਈ ਆਪਾਂ ਤਾਕਸ਼ਰੀ ਖੇਡਿਆ ਕਰੀਏ ਆਪਾਂ ਲਿਸਨਰ ਨੂੰ ਪੁੱਛਿਆ ਕਰੇ ਵੀ ਆਹ ਕਿਹਦਾ ਗਾਣਾ ਦੱਸੋ ਮਿਊਜ਼ਿਕ ਲਾ ਗਿਆ
0: ਇਹ ਕੋਈ ਗਾਣਾ ਨਹੀਂ ਹੈਗਾ ਸਿਰਫ ਇੰਸਟਰੂਮੈਂਟ
1: ਇੰਸਟਰੂਮੈਂਟ
0: ਪਰ ਇੰਸਟਰੂਮੈਂਟ ਹੈ
1: ਇਹੀ ਲਾਈਫ ਹੈ ਬਸ ਇਹੀ ਲਾਈਫ ਹਾਂਜੀ
0: ਤੇ ਇਹ ਖਬਰ ਹੈਗੀ ਹੈ ਭਾਜੀ ਕਿ ਪੱਤਰਕਾਰ ਇੱਕ ਦੇਸ਼ ਦਾ ਰਾਜਾ ਬਣਨ ਜਾ ਰਿਹਾ
1: ਸ਼ਾਹੀ
0: ਗੱਦੀ ਤੇ
1: ਬੈਠਾ ਰੇਡੀਓ ਦਾ ਇਫੈਕਟ ਪਿਆ ਸਾਰੇ ਉਹਨੂੰ
0: ਅੱਛਾ ਮੈਨੂੰ ਇਹਦੇ ਲਈ ਦੱਸਣ ਦੀ ਲੋੜ ਹੈ ਨੀ ਕੋਈ ਵੀ ਇਹ ਕਿਹੜੀ ਕੰਟਰੀ ਹੈ
1: ਕਿਹੜੀ ਕੰਟਰੀ ਆ
0: ਕਿਉਂਕਿ ਮੈਂ ਤੁਹਾਨੂੰ ਕਈ ਵਾਰ ਆਫਰ ਕਰ ਲਿਆ ਬਹੁਤ ਵਾਰ ਆਫਰ ਕੀਤਾ ਚਲ ਜੋ ਚਲ ਜੋ ਚਲ ਜੋ ਮੌਕਾ
1: ਯੁਗਾਂਡੇ ਦਾ
0: ਨਹੀਂ ਮੌਕਾ ਰਿਹਾ
1: ਯਾਰ ਯੁਗਾਂਡੇ ਦਾ ਹੈ
0: ਯੁਗਾਂਡਾ ਕਿੰਗਡਮ ਦੇ ਵਿੱਚ ਪ੍ਰਿੰਸ ਐਡਵਰਡ
1: ਅੱਛਾ
0: ਅਸਲ ਚ ਹੋਇਆ ਕੀ ਕਿ ਉੱਥੇ ਨਾ ਜਿਹੜਾ ਰਾਜਾ ਸੀਗਾ ਉਹਦੀ ਡੈਥ ਹੋ ਗਈ ਯੁਗਾਂਡਾ ਵੈਸੇ ਇੱਕ ਰਿਪਬਲਿਕ ਕੰਟਰੀ ਹੈ ਉੱਥੇ ਇਲੈਕਸ਼ਨ ਹੁੰਦੀਆਂ ਨੇ ਰਾਸ਼ਟਰਪਤੀ ਚੁਣਿਆ ਜਾਂਦਾ ਪਰ ਜਿਹੜਾ ਰਾਜਾ ਹੁੰਦਾ ਨਾ ਰਾਜੇ ਦੀ ਆਪਣੀ ਇੱਕ ਸਰਕਾਰੀ ਮਾਨਤਾ ਹੁੰਦੀ ਹੈ ਰਾਜੇ ਨੂੰ ਆਪਣੀ ਇੱਕ ਤਵੱਜੋ ਜਿਹੜੀ ਉੱਥੇ ਮਿਲਦੀ ਹੈਗੀ ਹੈ ਤੇ ਰਾਜਾ ਜਿਹੜਾ ਸੀਗਾ ਉਹਦੀ ਉੱਥੇ ਡੈਥ ਹੋ ਗਈ ਤੇ ਇਹਨੂੰ ਮੌਕਾ ਮਿਲਿਆ ਤੇ ਇਹਨੂੰ ਚੱਕ ਕੇ ਉਹਨਾਂ ਨੇ ਕੁਰਸੀ ਤੇ ਬਿਠਾ ਤਾ
1: ਵਾਹ
0: ਤੇ ਹਾਲੀਆ ਹਫ਼ਤਿਆਂ ਦੇ ਵਿੱਚ ਇਹ ਹੁਣ ਉੱਥੇ ਦਾ ਰਾਜਾ ਬਣਿਆ ਹੈਗਾ ਨਵਾਂ ਤੇ 34 ਸਾਲ ਦਾ ਸੀਗਾ ਜਿਹੜਾ ਪਿਛਲਾ ਰਾਜਾ ਜਿਹਦੀ ਡੈਥ ਹੋ ਗਈ ਸੀਗੀ ਉਹਦੇ ਕਰਕੇ ਇਹਨੂੰ ਫਿਰ ਇਹਨਾਂ ਨੇ ਕੁਰਸੀ ਤੇ ਲਿਆਂਦਾ ਹੈਗਾ
1: ਹਲੇ ਤੇ ਘੱਟ ਹੀ ਉਮਰ ਸੀ ਵਿਚਾਰੇ ਦੀ 34 ਸਾਲ
0: ਪਿਛਲਾ ਸੀਗਾ
1: ਹਾਂ ਪਿਛਲਾ ਭਾਵੇਂ ਹੋਵੇ 34 ਸਾਲ ਦਾ ਹਲੇ
0: ਇਸੇ ਕਰਕੇ ਫਿਰ ਮੈਨੂੰ ਇਹ ਨੀ ਪਤਾ ਵੀ ਉੱਥੇ ਸਰਕਮਸਟਾਂਸਿਸ ਇਹੋ ਜਿਹੇ ਕੀ ਬਣ ਗਏ ਸੀਗੇ
1: ਜਿਹਦੇ
0: ਕਰਕੇ ਲਿਆਂਦਾ ਗਿਆ ਹਨਾ
1: ਇਹ ਵੀ ਹੋ ਸਕਦਾ
0: ਦਿਸ ਇਜ਼ ਹਾਊ ਇਟ ਇਜ਼ ਇਹ ਹੁਣ ਉੱਥੇ ਹੈਗੀ ਹੈ ਤਾਂ ਹੈਗੀ
1: ਚਲੋ ਕੋਈ ਨੀ ਮਤਲਬ ਬਣਾਤਾ ਹੈ ਨਾ ਚਲੋ ਕੋਈ ਨੀ ਹੁਣ ਜਿਹੜਾ ਲੋਕਾਂ ਨੂੰ ਰੇਡੀਓ ਤੇ ਸੁਣਾ ਰਿਹਾ ਸੀ ਖਬਰਾਂ ਹੁਣ ਉਹ ਬਾਹਰ ਆ ਕੇ ਸੁਣਾਏਗਾ ਖਬਰਾਂ
0: ਜੇਬਾ
1: ਹੁਣ ਸਾਰਿਆਂ ਦੀ ਖਬਰ ਲਏਗਾ ਪਹਿਲਾਂ ਤੇ ਖਬਰ ਸੁਣਾਉਂਦਾ ਸੀ ਹੁਣ ਖਬਰ ਲਿਆ ਕਰੇਗਾ ਸਾਰਿਆਂ ਦੀ ਇੱਧਰ ਆ ਜਾਣਾ ਤੂੰ
0: ਵੈਸੇ ਮੇਰੇ ਕੋਲ ਅੱਜ ਖਬਰਾਂ ਜ਼ਿਆਦਾ ਨੇ
1: ਖਬਰਾਂ ਜ਼ਿਆਦਾ ਨੇ
0: ਹਾਂ ਇਹਦੇ ਵਿੱਚ ਇੱਕ ਹੋਰ ਖਬਰ ਫਸਾ ਦੀ
1: ਚੱਕ ਦੋ ਫਿਰ ਕੀ
0: ਇੱਕ ਹੋਰ ਖਬਰ ਇਹ ਆਈ ਹੈ ਕਹਿੰਦੇ ਇੱਕ NRI ਬੰਦਾ ਤੇ ਉਹਦੀ ਕੰਪਨੀ ਵੈਸੇ ਤਾਂ ਇੰਡੀਆ ਚੱਲਦੀ ਹੈ ਵਰਲਡ ਸਟਾਰ ਹੋਲਡਿੰਗ ਕਰਕੇ ਉਹਦੀ ਕੰਪਨੀ ਹੈ ਹੁਣ ਚਲੇ ਨਾ ਜਾਏ ਉਹਦੇ ਪਿੱਛੇ ਪਿੱਛੇ ਮੈਨੂੰ ਲੱਗਿਆ ਤੁਸੀਂ ਫੋਨ ਦੇ ਉੱਤੇ ਇਹੀ ਸਰਚ ਕਰ ਰਹੇ ਉਹ ਕੰਪਨੀ ਦੇ ਜਿਹੜਾ ਓਨਰ ਸੀਗਾ
1: ਹਾਂਜੀ
0: ਉਹਨੇ ਆਪਣੇ ਇੰਪਲੋਈਜ਼ ਨੂੰ ਸਰਪ੍ਰਾਈਜ਼ ਗਿਫਟ ਦੇਣ ਦੀ ਸੋਚੀ
1: ਅੱਛਾ ਠੀਕ ਹੈ
0: ਤੇ NRI ਸੀਗਾ ਕਹਿੰਦੇ ਕਮਾ ਰਹੇ ਹੈਗੇ ਹੁਣ ਇੰਪਲੋਈਜ਼ ਦੇ ਵਿੱਚ ਵੀ ਸ਼ੇਅਰ ਕਰਦੇ ਆ ਸੋ ਉਹਨੇ ਜਿਹੜਾ ਹੁਣ ਪਿਛਲੀ ਵਾਰ ਆਪਾਂ ਐਪਲ ਆਈਫੋਨ ਦੀ ਗੱਲ ਨਹੀਂ ਸੀ ਕੀਤੀ
1: ਹਾਂਜੀ ਹਾਂਜੀ
0: 18 Pro ਉਹਨੇ 12 ਸਰਪ੍ਰਾਈਜ਼ ਗਿਫਟ ਵੰਡੇ ਨੇ
1: ਓ
0: ਹਾਂ ਤੇ ਉਹਨਾਂ ਦੇ ਵਿੱਚ ਆਈਫੋਨ ਵੀ ਸੀਗੇ
1: ਵਾਹ ਜੀ
0: ਕਿਸੇ ਨੂੰ ਚਾਕਲੇਟ ਮਿਲੀ ਹੈ ਕਿਸੇ ਨੂੰ
1: ਜਿੱਦਾਂ ਤੁਸੀਂ ਕਹਿਣਾ ਮਤਲਬ ਕਿਸਮਤ ਦੇਖੋ ਹਨਾ ਭਾਈ ਤੁਹਾਡੇ ਨਾਲ ਕਦੀ ਹੋਇਆ ਵਾ ਏਦਾਂ ਭਾਈ ਜਦੋਂ ਨਾ ਲੱਕੀ ਡਰਾਅ ਕੱਢਦੇ ਆ ਠੀਕ ਹੈ ਲੱਕੀ ਡਰਾਅ ਵਿੱਚ ਨਾ ਆਪਾਂ ਕਿਸੇ ਬੱਚੇ ਨੂੰ ਬੁਲਾਉਂਦੇ ਆ ਵੀ ਚਲੋ ਯਾਰ ਐਵੇਂ ਲੋਕੀ ਕਹਿਣਗੇ ਵੀ ਤੁਸੀਂ ਦੇਖ ਲਿਆ ਹੋਏਗਾ ਜਾਂ ਕਿੱਦਾਂ ਹੈ ਨਾ ਬੱਚੇ ਦੇ ਅੱਖ ਬੰਦ ਕਰਕੇ ਕੱਢ ਲੈਂਦੇ
0: ਜਿਹੜੀ ਮਰਜ਼ੀ
1: ਤੇ ਕਦੀ ਮੇਲਦਾ ਤੇ ਪਹਿਲੀ ਵਾਰੀ ਹੋਇਆ ਇਸ ਵੀਕਐਂਡ ਤੇ ਲਾਸਟ ਤੇ ਲੱਕੀ ਡਰਾਅ ਕਰ ਲਈ ਮੈਂ ਬੱਚੇ ਨੂੰ ਬੁਲਾਇਆ ਉਹਨੇ ਅੱਖਾਂ ਬੰਦ ਕੀਤੀਆਂ ਉਹਨੇ ਜਦੋਂ ਪਰਚੀ ਖੋਲੀ ਜਦੋਂ ਚੱਕੀ ਤੇ ਉਹਦੇ ਪਾਪਾ ਦਾ ਨਾਂ ਲਿਖਿਆ ਸੀ ਉੱਤੇ
0: ਅੱਛਾ
1: ਮਤਲਬ ਉਹਨੇ ਆਪਣੀ ਉਹਦੇ ਹੱਥ ਆਪਣੀ ਹੀ ਆ ਗਈ ਬੈਠਾ ਯਾਰ ਇਹ ਕਿੱਦਾਂ ਮਤਲਬ ਕਿਸਮਤ ਦੀ ਗੱਲ ਹੁੰਦੀ ਹੈ
0: ਹੋਇਆ
1: ਇਹ ਇੱਥੇ ਆਪਣਾ
0: ਮਤਲਬ ਇੱਥੇ ਸਿਡਨੀ ਚ ਹੋਇਆ
1: ਹਾਂਜੀ
0: ਯਾਰ ਕਮਾਲ ਹੀ ਕਰਤੀ
1: ਤੇ ਮੈਂ ਕਿਹਾ ਯਾਰ ਏਦਾਂ ਕਦੀ ਹੋਇਆ ਨੀ ਹੈ ਔਰ ਮੈਂ ਖੁਦ ਹੈਰਾਨ ਆ ਗਿਆ ਵੀ ਜਿਸ ਬੱਚੇ ਨੇ ਪਰਚੀ ਚੁੱਕੀ ਉਹਦੀ ਹੀ ਪਰਚੀ ਨਿਕਲ ਗਈ ਦੇਖ ਲੋ ਕਿੰਨੀਆਂ ਪਰਚੀਆਂ ਹੀ ਵਿੱਚ ਨਾ ਭਾਜੀ ਏਦਾਂ
0: ਕਹਿੰਦੇ ਕਿਸਮਤ ਸਰ
1: ਹਾਂ ਸਹੀ ਗੱਲ ਅੱਛਾ ਮੇਰੀ ਕਿਸਮਤ ਵੀ ਮੈਂ ਤੁਹਾਨੂੰ ਦੱਸਾਂ ਫਿਰ ਦੋ
0: ਤੁਹਾਡੇ ਲਿੰਕ ਲਈ ਕਦੇ
1: ਉਹੀ ਦੱਸਣ ਲੱਗਾ ਲਾ ਲਾਸਟ ਇੱਥੇ ਬਲੈਕ ਟਾਊਨ ਨਾ ਉੱਥੇ ਹੋਇਆ ਸੀ ਕੁਬੀ
0: ਕੁਜੀ
1: ਨਹੀਂ ਕੁਜੀ ਉਹ ਫੈਸਟੀਵਲ ਹੁੰਦਾ ਵਾ
0: ਇੱਥੇ
1: ਉਹ ਇੱਥੇ ਫੈਸਟੀਵਲ ਹੋਇਆ ਸੀ ਤੇ ਉੱਥੇ ਨਾ ਮੈਂ ਵੀ ਪਰਚੀਆਂ ਪਾਤੀਆਂ ਸੀ
0: ਅੱਛਾ
1: ਤੇ ਉਹਨਾਂ ਨੇ ਨਾ 8 ਕੱਢਣੀਆਂ ਸੀ ਤੇ ਮੈਂ ਉੱਥੇ ਖੜਾ ਰਿਹਾ ਮੈਂ ਲੇਟ ਹੋ ਰਿਹਾ ਦੂਜੀ ਜੋਬ ਤੋਂ ਮੈਂ ਕਿਹਾ ਯਾਰ ਕੀ ਪਤਾ ਨਿਕਲ ਜਾਵੇ ਉੱਧਰੋਂ ਮੈਂ ਲੇਟ ਵੀ ਹੋ ਗਿਆ ਇੱਧਰੋਂ ਪਰਚੀਆਂ ਵੀ ਨੀ ਕੋਈ ਨਿਕਲੀ
0: ਪਰਚੀ ਵੀ ਨੀ ਨਿਕਲੀ ਤੁਸੀਂ ਦੇਖੀ ਵੀ ਗਏ ਵੀ ਮੇਰੀ ਨਿਕਲੀ
1: ਮੇਰੀ ਹਾਂ ਮੈਂ ਵੇਟ ਕਰਦਾ ਰਿਹਾ ਵੀ ਯਾਰ ਕਦੀ
0: ਜਦੋਂ ਤੁਸੀਂ ਇਹ ਕਰਦੇ ਹੁੰਦੇ ਹੋ ਨਾ
1: ਜਦੋਂ ਉਦੋਂ ਨੀ ਨਿਕਲਦੀ
0: ਪਰ
1: ਭੁੱਲ ਜਾਓ ਪਰਚੀ ਪਾ ਕੇ
0: ਪਰਚੀ ਪਾ ਕੇ
1: ਘਰ ਜਾ ਕੇ ਸੌ ਜਾਓ ਫਿਰ
0: ਮੇਰੇ ਵੀ $10 ਨਿਕਲੇ ਦਸ ਦੀ ਉਹ ਲਈ ਸੀ ਕਿ ਮੈਂ ਦਸ ਦੇ ਹੀ ਨਿਕਲੇ
1: ਸੀ ਦਸ ਲਈ ਦਸ ਚਲੋ ਠੀਕ ਹੈ ਬਰਾਬਰ ਹੋ ਗਿਆ
0: ਵੱਧ ਨਿਕਲੇ ਪਰ ਉਹ ਹਲੇ ਤੱਕ ਉਹਨਾਂ ਵੱਲ ਪਏ ਨੇ ਉਹ ਭਾਜੀ ਦੇਖਣਾ ਪੈਣਾ ਉਹਨਾਂ
1: ਤੋਂ ਲੈ ਹੱਦ ਹੋ ਗਈ ਜੇ
0: ਉਹ ਦੰਦੇ ਦੁੰਦੇ ਨਹੀਂ ਹੈਗੇ ਜਿਵੇਂ ਘੱਟ ਰਕਮ ਹੋਵੇ ਐਵੇਂ ਤੁਹਾਡੇ ਅਕਾਊਂਟ 'ਚ ਨਹੀਂ ਜਾਂਦਾ
1: ਨਹੀਂ ਤੁਹਾਡਾ
0: ਤੁਸੀਂ ਉਹ ਰਕਮ ਨੂੰ ਯੂਜ਼ ਮਤਲਬ ਉੱਥੇ ਏਜੰਸੀ ਤੇ ਜਾਣਾ ਉੱਥੋਂ ਮਿਲੂਗਾ ਉੱਥੋਂ
1: ਜੂ ਅੱਛਾ ਅੱਛਾ ਇਦਾਂ
0: ਮੈਨੂੰ ਲੱਗਿਆ ਸੀਗਾ ਕਿ ਉਹ ਐਵੇਂ ਅਕਾਊਂਟ ਦੇ ਵਿੱਚ ਆ ਜਾਂਦੇ ਨੇ
1: ਓਹੋ ਯਾਰ ਮੈਨੂੰ ਤੇ ਹੁਣ ਯਾਦ ਆਇਆ ਜਿਹੜੀਆਂ ਆਪਾਂ ਬੋਟਲ ਦੀ ਸੁੱਟਦੇ ਹੁੰਦੇ ਪਲਾਸਟਿਕ ਵਾਲੀਆਂ
0: ਜਿਹਦੇ
1: ਸਾਨੂੰ 10 cents ਮਿਲਦੇ ਹੁੰਦੇ ਆ ਮੈਂ ਤੇ ਜੱਪਨ ਗਿਆ ਸੀ ਉਹਨਾਂ ਨੇ ਪਰਚੀ ਕੀਤੀ
0: ਉਹਨਾਂ ਨੇ
1: ਹਾਂ ਪੈਸੇ ਨੀ ਦਿੱਤੇ ਵਾਊਚਰ
0: ਵਾਊਚਰ ਦੇਣਗੇ
1: ਤੇ ਉਹ ਮੈਨੂੰ ਪਤਾ ਹੀ ਨੀ ਹੁਣ ਕਿੱਥੇ ਆ ਜੱਪਾ ਨੂੰ ਮੈਂ ਲੈ ਕੇ ਉਹਨੂੰ ਬੜਾ ਵਧੀਆ ਲੱਗਾ ਵੀ ਪਾਪਾ ਦੇਖੋ ਅੰਦਰ ਕਿੱਦਾਂ ਜਾ ਰਹੀ ਆ ਮੈਂ ਤੁਸੀਂ ਤੁਹਾਡੇ ਕਰਕੇ ਮੈਂ ਕੀਤੀ ਆ ਸ਼ੁਰੂ ਕੀਤਾ ਤੁਸੀਂ ਜਦੋਂ ਕਹਿੰਦੇ ਹੋ ਨਾ ਮੈਂ ਗਰਮ ਨੂੰ ਲੈ ਕੇ ਜਾਣਾ ਤੇ ਮੈਂ ਕਿਹਾ ਯਾਰ ਇਹ ਤੇ ਵਧੀਆ
0: ਥੋੜੀਆਂ ਦੇਖੋ ਉਹਦੇ ਚ ਪਤਾ ਕੀ ਬਹੁਤੀਆਂ ਬੋਤਲਾਂ ਹੁਣ ਜਿਵੇਂ ਤੁਹਾਡੇ ਘਰ ਦੇ ਵਿੱਚ ਤੁਸੀਂ ਐਨ ਵਧੀਆ ਸੋਨੇ ਦੇ ਉਹ ਰੱਖੇ ਹੋਏ ਸਾਰੇ ਭਾਂਡੇ ਭੁੰਡੇ ਉੱਥੇ ਜੱਚਦੀਆਂ ਨੀ
1: ਸਹੀ ਗੱਲ
0: ਹੈ ਥੋੜੀਆਂ ਥੋੜੀਆਂ ਜੀ ਵੀ ਜਿਵੇਂ ਦਸ ਦਸ ਅੱਛਾ ਇਹ ਵੈਲਿਡ 3 ਸਾਲ ਲਈ ਹੁੰਦਾ ਵਾਊਚਰ ਉਹਦੇ ਚ ਕੀ ਹੈ ਕਿ ਜਵਾਕਾਂ ਦਾ ਚਲੋ ਇੱਕ ਉਹ ਵੀ ਬਣਿਆ ਰਹਿੰਦਾ ਇਨਵਾਇਰਮੈਂਟ ਵੀ ਬਚਿਆ ਰਹਿੰਦਾ ਹੈਗਾ ਤੇ ਉਹ 10-10 cents ਵਾਲੀਆਂ ਤੇ ਉਹ ਮਤਲਬ 5 ਬੋਤਲਾਂ ਹੋਈਆਂ ਜਿਵੇਂ ਹੁਣ ਹਫਤੇ ਚ 2-3 times ਨਾਲੇ ਉਦਾਂ ਹੀ ਘੁੰਮਦਾ
1: ਨਾਲੇ
0: ਸਾਡੇ ਰਾਹ ਚ
1: ਸਾਡੇ
0: ਜੇ ਤੁਹਾਡੇ ਰਾਹ ਦੇ ਵਿੱਚ ਨਹੀਂ ਨਾ ਹੈਗਾ ਫੇਰ ਤੁਹਾਨੂੰ ਔਡ ਜਿਹਾ ਲੱਗਦਾ ਵੀ
1: ਬਹੁਤੇ
0: ਲੋਕ ਕਰਦੇ ਨੀ ਹੈਗੇ ਫੇਰ ਪਰ ਮੈਂ ਦੇਖਿਆ ਉੱਥੇ ਸਾਨੂੰ ਇੱਕ ਬੰਦਾ ਤਗੜਾ ਬੜਾ ਬੜਾ ਵਧੀਆ ਬੰਦਾ ਮਿਲਿਆ ਹਨਾ ਉੱਥੇ ਛੁੱਟੀਆਂ ਤੇ
1: ਅੱਛਾ ਜੀ
0: ਤੇ ਰੇਂਜ ਰੋਵਰ ਵਗੈਰਾ ਹਨਾ
1: ਅੱਛਾ ਠੀਕ ਹੈ
0: ਉਹਨੇ ਵੀ ਏਦਾਂ ਹੀ ਆਪਣੇ ਬੈਗ ਦੇ ਵਿੱਚ ਸਾਰੀਆਂ ਜਵਾਕ ਨੂੰ
1: ਮੈਂ
0: ਕਿਹਾ ਭਾਜੀ ਵੀ ਤੁਸੀਂ ਏਦਾਂ ਕਹਿੰਦੇ ਯਾਰ ਵੀ ਮੁਝੇ ਇਹ ਠੀਕ ਲੱਗਦਾ ਹੈ ਕਿ ਐਸੇ ਅਨਵਾਰ ਉਹਦੀ ਘਰ ਵਾਲੀ ਫਿਰ ਕਹਿਣ ਲੱਗੀ ਆਪ ਮਤ ਪੁੱਛੋ ਜੀ ਏਦਾਂ ਐਸੇ ਕਾਇਦੇ ਮੇ ਰਹਿਤੇ ਹੈ ਕਾਨੂੰਨ ਮੇ ਰਹਿਤੇ ਹੈ ਹਰ ਚੀਜ਼ ਏਦਾਂ ਹੁੰਦੀ ਹੈ ਪੂਰੇ ਐਨ ਬੰਦਾ ਪੂਰਾ ਉਹ ਕਾਗਜ਼ੀ ਪੱਤਰੀ ਵੀ ਮਤਲਬ ਅੱਜ ਤੱਕ ਜ਼ਿੰਦਗੀ ਚ ਕਦੇ ਗਲਤ ਨਹੀਂ
1: ਹੋਇਆ ਬਸ ਆਰਮੀ ਚ ਨਹੀਂ ਹੈਗਾ ਵੈਸੇ ਬੰਦਾ ਦੂਜਾ ਇਹ ਬੰਦੇ ਦਾ
0: ਕਹਿੰਦਾ ਨਹੀਂ ਮੈਨੂੰ ਨਹੀਂ ਕਹਿੰਦਾ ਆਈ ਡੋਂਟ ਲਾਈਕ ਇਟ ਕਹਿੰਦਾ ਮੈਨੂੰ ਐ ਲੱਗਦਾ ਪਤਾ ਨਹੀਂ ਕੀ ਗਲਤੀ ਹੋ ਗਈ ਗੁਨਾਹ ਹੋ ਗਿਆ ਮੇਰੇ ਤੋਂ ਪਲਾਸਟਿਕ ਦੀ ਬੋਤਲ ਕਹਿੰਦਾ ਉਹ ਚ ਸਿੱਟ ਦਿੱਤੀ
1: ਅੱਛਾ
0: ਕਹਿੰਦਾ ਕਿਉਂਕਿ ਉਹ ਚ ਸਹੀ ਤਾਂ ਜਾਂਦਾ ਨਹੀਂ ਹੈਗਾ ਹਾਂ ਉਹ ਜਿਹੜੇ ਰੀਸਾਈਕਲ ਕਰਦੇ ਨੇ ਉਹਦੇ ਵਿੱਚ ਉਹ ਫਿਰ ਗੰਦ ਮੰਦ ਮਿਕਸ ਹੀ ਕਰਦੇ ਨੇ ਐਨੀ ਵੇ
1: ਚਲੋ
0: ਆਪਣੀਆਂ ਖਬਰਾਂ ਫਿਰ ਅੱਜ ਦੇ ਦਿਨ ਲੈ ਕੇ ਆਉਂਦੇ ਅਗਲੀਆਂ ਤੇ ਤੁਹਾਨੂੰ ਹੁਣ ਸ਼ਾਨਦਾਰ ਤੁਸੀਂ ਕਿਹਾ ਸੀਗਾ ਵੀ ਉਹ ਵਾਲਾ ਚਲਾਇਆ ਤੇ ਮੈਂ ਤੁਹਾਨੂੰ ਚਲਾ ਦਿੰਦਾ ਉਹ ਗਾਣਾ
1: ਚੱਕ ਦੋ
0: ਫਿਰ ਰੇਡੀਓ ਹਾਂਜੀ 1674 ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਤੇ ਅੱਧੇ ਪ੍ਰੋਗਰਾਮ ਦੇ ਵਿੱਚ ਆਪਾਂ ਆ ਚੁੱਕੇ ਹਾਂ ਅੱਧਾ ਰਹਿ ਗਿਆ ਹੈਗਾ ਐਡ ਵੀ ਚਲਾ ਦਈਏ ਫਿਰ ਵਾਪਸ ਆਉਂਦੇ ਹਾਂ
1: ਚੱਕ ਦੋ ਜੀ ਚੱਕ

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਹਾਂਜੀ 1674 ਆ।

0: लो जी प्रोग्राम कुतकुता रही
1: भाई मैं ते गाना चंगी तरह सुने नहीं, मैं ते एवें तन्ना गल्ला गुल्ला च बिजी हो गया ही।
0: ए ओ, आ ते वो पहली बार
1: वो पहली बार अच्छा हां ओ अच्छा पाजी वो गाना लायो शानदार।
0: हां केड़ा
1: यार मेनू ना बड़ा वधिया ही ओ च ना जी च बड़ा मोटिवेशनल सॉन्ग है ओदा। भूल जा जो हुआ सो पाजी ओ जो कि दिल भी टूटता वा जा कोई ओ वा भूल जा जो सो हुआ हुआ मुस्कुरा ला ला ला ला ला ला ला ला ला।
0: चलो देख लेने जे लब दे क्योंकि नहीं तुसी हटना नहीं गाई जाना।
1: नहीं नहीं नहीं ये करियो करियो ये ता बड़ा वधिया गाना वा ओदा। हां जी चलो जी
0: ओके सो वेलकम बैक जी। अच्छा खबरां दी गल करिए ते आपा तुसी लॉटरी दी गल कर रहे सीगे।
1: हां जी
0: व्हाट इफ खबर ऐदा ही सुना दन्ने।
1: अच्छा जी अंग्रेजी
0: में व्हाट इफ
1: व्हाट इफ
0: के ਤੁਹਾਡਾ ਵਿਆਹ ਹੋਵੇ ਮੰਨ ਲਓ
1: ਮੇਰਾ ਹੋਵੇ ਨਵਾਂ
0: ਨਵਾਲ ਮਤਲਬ ਹੁਣ ਤੁਸੀਂ ਇੰਨਾ ਖੁਸ਼ ਹੋ ਕੇ ਗੱਲ
1: ਨਹੀਂ ਤੁਸੀਂ ਇਹੋ ਜੀ ਗੱਲ ਕਰੋਗੇ ਤਾਂ ਕੋਈ ਖੁਸ਼ੀ ਤੇ ਹੋ ਹੀ ਜਾਂਦੀ ਹੈ ਨਾ
0: ਫਿਰ ਤੁਹਾਡਾ ਵਿਆਹ ਹੋਇਆ ਨਹੀਂ ਹੋਇਆ ਤੁਸੀਂ ਸਮਝੋ ਵੀ ਮੈਂ ਪੁਰਾਣੇ ਟਾਈਮਾਂ
1: ਚਲ ਮੈਂ ਫੀਲਿੰਗ ਲੈ ਲਾਂ ਫਿਰ ਕਿ ਮੇਰਾ ਵਿਆਹ ਫੇਰ ਹੋ ਰਿਹਾ ਵਾ। ਹਾਂ ਠੀਕ ਹੈ
0: ਤੇ ਵਿਆਹ ਦੇ ਉੱਤੇ ਲੋਕੀ ਸ਼ਗਨ ਪਾ ਕੇ ਜਾਂਦੇ
1: ਨੇ ਸ਼ਗਨ ਪਾ ਕੇ ਜਾਂਦੇ
0: ਲਫਾਫੇ ਲਫੂਫੇ ਫੜਾ ਕੇ ਜਾਂਦੇ ਹੈਗੇ
1: ਠੀਕ ਹੈ।
0: ਹੁਣ ਮੰਨ ਲਓ ਕਿ ਤੁਸੀਂ ਉੱਥੇ ਬੈਠੇ ਹੋ ਕੁਰਸੀ ਦੇ ਉੱਤੇ ਇੱਧਰ ਲਾੜੀ ਬੈਠੀ ਹੈ ਇੱਧਰ ਤੁਸੀਂ ਬੈਠੇ ਹੋ ਤੇ ਤੁਹਾਡੀ ਗੋਦੀ ਦੇ ਵਿੱਚ ਕੋਈ ਬੰਦਾ ਸ਼ਗਨ ਪਾ ਗਿਆ ਕੋਈ 500 ਦਾ ਪਾਉਂਦਾ ਕੋਈ 100 ਦਾ ਕੋਈ 1000 ਦਾ ਪਾਉਂਦਾ ਹੈਗਾ
1: ਸਹੀ ਗੱਲ ਆ
0: ਪਰ ਇਹ ਬੰਦੇ ਨੂੰ ਜਿਹੜਾ ਸ਼ਗਨ ਸੀਗਾ
1: ਹਾਂਜੀ
0: ਉਹਨੇ ਕਿਸੇ ਨੇ ਸ਼ਗਨ ਜਿਹੜਾ ਪਾਇਆ ਤਾਂ ਉਹ ਕਿੰਨਾ ਪਾਇਆ ਇਮੇਜਿਨ ਕਰੋ।
1: ਅੱਛਾ ਸ਼ਗਨ ਅੱਛਾ ਸ਼ਗਨ ਪਾਇਆ ਵਿਆਹ ਤੇ ਸ਼ਗਨ ਪਾਇਆ ਭਾਈ ਅੱਜ ਕੱਲ ਤਾਂ ਹੁਣ ਹਜ਼ਾਰਾਂ ਤੇ ਪੈਸੇ ਆਉਣ ਲੱਗ ਪਏ ਹਾਂ ਕਿਉਂਕਿ ਪਹਿਲਾਂ
0: ਉਹਦੇ ਕਈ ਕਰੀਬੀਆਂ ਨੇ ਉਹਨੂੰ 25,000 ਰੁਪਏ ਸ਼ਗਨ ਪਾਤਾ।
1: ਤੇਰੀ 25,000
0: ਦੋ ਚਾਰ ਰਿਸ਼ਤੇਦਾਰਾਂ ਨੇ ਤਾਂ 50,000 ਰੁਪਏ ਦਾ ਵੀ ਸ਼ਗਨ ਪਾਇਆ।
1: ਮੈਂ ਤੇ 5,000 ਵੀ ਸੋਚਣ ਡਿਆ ਵੀ ਚੱਲ 5,000 ਪਾ ਲਈਏ।
0: ਹੁਣ ਜਦੋਂ ਵਿਆਹ ਵੀ ਉਹ ਨਿਬੜਦਾ ₹10,00,000 ਇਕੱਠਾ ਹੋ
1: ਗਿਆ।
0: ਪ੍ਰੋਬਲਮ ਇਹ ਨੀ ਸੀਗੀ ਵੀ ਜੇ ਚਲੋ ਕੋਈ ਬਿਜ਼ਨਸ ਬੁਜ਼ਨਸ ਹੁੰਦਾ ਤੇ ਠੀਕ ਹੈ ਸਰਕਾਰੀ ਨੌਕਰੀ ਦੇ ਉੱਤੇ ਬੰਦਾ ਲੱਗਿਆ ਹੋਇਆ ਯਾਰ
1: ਜਿਹੜੇ
0: ਇਨਕਮ ਟੈਕਸ ਦਾ ਕਾਨੂੰਨ ਨੰਬਰ
1: 56
0: ਕਾਨੂੰਨ ਦੀ ਧਾਰਾ ਇਹ ਕਹਿੰਦੀ ਹੈਗੀ ਹੈ ਕਿ ਜਿਹੜਾ ਲਾੜਾ ਲਾੜੀ ਨੂੰ ਜੋ ਵੀ ਕੈਸ਼ ਮਿਲਦਾ ਹੈ ਸੋਨਾ ਚਾਂਦੀ ਹੁੰਦਾ ਉਹ ਟੈਕਸ ਦੇ ਦਾਇਰੇ ਤੋਂ ਬਾਹਰ ਹੁੰਦਾ ਉਹਦੇ ਤੇ ਕੋਈ ਟੈਕਸ ਨਹੀਂ ਲੱਗਦਾ ਪਰ ਜਿਹੜੇ ਦਿੰਦੇ ਨੇ ਉਹਨਾਂ ਨੂੰ ਵੀ ਕੋਈ ਟੈਕਸ ਚੋਂ ਛੋਟ ਨਹੀਂ ਮਿਲਦੀ ਹੈਗੀ ਸੋ ਤੁਸੀਂ ਦੇਣਾ ਦੇ ਦਿਓ ਬਟ ਇਟਸ ਨਾਟ ਗੋਇੰਗ ਟੂ ਐਗਜ਼ੈਂਪਟ ਤੇ ਜਿਹਨੂੰ ਮਿਲ ਰਿਹਾ ਉਹਨੇ ਵੀ ਇਹ ਵੀ ਲੈਣਾ ਲੈ ਲਓ ਇਹਦੇ ਚ ਕੋਈ ਤੁਹਾਡੇ ਤੇ ਕੋਈ ਟੈਕਸ ਨਹੀਂ
1: ਸਾਲ ਕੋਈ ਟੈਕਸ ਟੁਕਸ ਦੇ ਦੀ ਲੋੜ ਨਹੀਂ। ਹਾਂ ਉਹ
0: ਤਾਂ ਭਾਈ ਫੇਰ ਵੀ ਮਤਲਬ ਹਨਾ
1: ਪਰ ਉਹ 10 ਲੱਖ ਹੋ ਗਏ
0: ਪਰ ਦੂਸਰੇ ਪਾਸੇ ਇੱਕ ਹੋਰ ਲਾਅ ਵੀ ਹੈਗਾ।
1: ਅੱਛਾ ਜੀ
0: ਉਹ ਲਾਅ ਇਹ ਕਹਿੰਦਾ ਹੈ ਕਿ ਜੇ ਤੁਹਾਨੂੰ ਇਕੱਠਾ ਹੀ 2,00,000 ਰੁਪਈਆ ਮਿਲਿਆ ਕਿਤੋਂ ਚਾਹੇ ਉਹ ਗਿਫਟ ਚ ਮਿਲਿਆ
1: ਚਾਹੇ ਸ਼ਗਲ ਹੈ ਚਾਹੇ ਕੁਛ ਵੀ
0: ਇਸੇ ਇਨਕਮ ਟੈਕਸ ਦੀ ਧਾਰਾ 269 ਕਹਿੰਦੀ ਹੈ ਕਿ ਤੁਹਾਨੂੰ ਉਹਦਾ ਬਿਓਰਾ ਦੇਣਾ ਪੈਣਾ।
1: ਕਿਉਂ ਮਿਲਿਆ ਕਿਉਂ ਦਿੱਤਾ ਉਹ ਯਾਰ ਇਹ ਵੀ ਬੜਾ ਪੰਗਾ ਹੈ ਪਰ ਅੱਛਾ ਹਾਂ 2,00,000 ਦੇ
0: ਅੱਛਾ ਹੁਣ ਇਹ ਬੰਦੇ ਨੇ ਜਿਹੜੀ ਨਿਊਜ਼ ਵਗੈਰਾ ਸ਼ੇਅਰ ਕੀਤੀ ਹੈ
1: ਹਾਂਜੀ
0: ਇਹਦੇ ਚ ਉਹਨਾਂ ਨੇ ਡਿਟੇਲਿੰਗ ਨਹੀਂ ਦੱਸੀ ਵੀ ਉਹ ਕਿਹੜੇ ਡਿਪਾਰਟਮੈਂਟ ਚ ਉਹਨੇ ਆਪਣਾ ਨਾਮ ਨਹੀਂ ਦੱਸਿਆ ਹੈਗਾ ਬਟ ਇੱਕ ਫੇਕ ID ਕ੍ਰੀਏਟ ਕੀਤੀ ਗਈ ਸੀ
1: ਚਲੋ ਹਾਂ
0: ਐਕਸ ਦੇ ਉੱਤੇ ਟਵਿੱਟਰ ਕਹਿੰਦੇ ਹੁੰਦੇ ਸੀ ਨਾ
1: ਅੱਛਾ ਟਵਿੱਟਰ ਐਕਸ ਹੋ ਗਿਆ ਹਾਂਜੀ
0: ਟਵਿੱਟਰ ਦੇ ਉੱਤੇ ਉਹਨੇ ਫੇਕ ID ਕ੍ਰੀਏਟ ਕਰਕੇ ਪੁੱਛਿਆ ਕਿ ਵਟ ਇਫ ਜੇ ਕਿਸੇ ਨੂੰ ਇੰਨਾ ਪੈਸੇ ਮਿਲਦੇ ਉਹਦਾ ਕੀ ਕਰਨਾ ਹੈ ਉਹਦੇ ਥੱਲੇ ਫਿਰ ਜਿਹੜੇ ਕਮੈਂਟ ਆਉਣ ਲੱਗ ਗਏ ਫਿਰ ਉਹਨੇ ਹੌਲੀ ਹੌਲੀ ਹੌਲੀ ਹੌਲੀ ਪੂਰੀ ਪੋਸਟ ਪੜ੍ਹ ਕੇ ਫਿਰ ਪਤਾ ਲੱਗਦਾ ਵੀ ਕਹਾਣੀ ਆ ਸੀ
1: ਸਹੀ ਗੱਲ
0: ਅੱਛਾ ਉਹਨੇ ਅਕਾਊਂਟ ਵੀ ਬਣਾਇਆ ਉਹ ਕਿਸ ਨਾਮ ਤੋਂ ਪੂਜਾ ਤੋਂ ਪੂਜਾ ਕਿਵੇਂ ਆ
1: ਇਹ ਪੱਕਾ ਪੰਜਾਬੀ ਹੋਏਗਾ ਫਿਰ ਤਾਂ
0: ਨਹੀਂ ਯੂਪੀ ਆਪੀ ਦਾ ਵੀ ਹੋ ਸਕਦਾ
1: ਕੁਝ ਵੀ
0: ਬੰਬੇ ਦਾ ਵੀ ਹੋ ਸਕਦਾ
1: ਅੱਛਾ ਤਾਂ ਇਹ ਵੀ ਬੜਾ ਧੋਖਾ ਵੀ ਪੂਜਾ ਨਾ ਰੱਖਦੀ
0: ਹੈ ਮਾਲੇ ਕਰਤੀ ਹੈ ਮਤਲਬ 10,00,000 ਰੁਪਈਆ ਭਾਜੀ ਸ਼ਗਨਾ ਚ ਆ ਗਿਆ ਦੱਸ ਹਾਂ ਤੁਸੀਂ ਦੱਸੋ ਜੇ ਮੈਂ ਤੁਹਾਨੂੰ ਪੁੱਛਾਂ ਵਿਆਹ ਕਰਾਣਾ
1: ਮੈਂ
0: ਕਹਾਂਗਾ
1: ਯਾਰ ਇਹਦਾ ਮਤਲਬ ਬੰਦਾ ਕਿੰਨਾ ਚੰਗਾ ਹੋਏਗਾ ਭਾਜੀ, ਲੋਕੀ ਉਹਨੂੰ ਇੰਨੇ ਪੈਸੇ ਦੇ ਕੇ ਚਲੇ ਗਏ ਆ,
0: ਦੇਖ ਲੋ ਹੈ।
1: ਅੱਛਾ ਇਹ ਵੀ ਹੋ ਸਕਦਾ ਸਰਕਾਰੀ ਨੌਕਰੀ ਏਦਾਂ ਦੀ ਕਰਦਾ ਹੋਵੇ,
0: ਗੱਲ ਨੀ ਨਾ ਦੱਸੀ ਕਿਹੜੀ
1: ਸਰਕਾਰੀ ਨੌਕਰੀ,
0: ਨਹੀਂ ਤੇ ਫਿਰ ਪੜਿਆ ਜਾਣਾ ਸੀ, ਨਹੀਂ ਤੇ ਲੋਕਾਂ ਨੇ ਲਿੰਕ ਕਰ ਲੈਣਾ ਸੀ ਵੀ ਉਸ ਦਿਨ ਉਹ ਫਲਾਣੇ ਹਨਾ ਪਟਵਾਰੀ ਦਾ ਵਿਆਹ ਹੋਇਆ
1: ਕੁਛ ਵੀ। ਹਾਂ ਮਤਲਬ ਲੋਕਾਂ ਨੂੰ ਕੱਦ ਪੈਂਦੇ ਹੋਣਗੇ ਉਸ ਤੋਂ, ਫਿਰ
0: 100%
1: ਨਹੀਂ ਤੇ ਏਦਾਂ ਕਿੱਥੇ ਕੋਈ 50,000 ਦੇ ਦਿੰਦਾ,
0: ਨਾਲੇ ਜਿਹਨੇ 20-25,000 ਜਾਂ 50,000 ਵੀ ਦਿੱਤਾ ਹੋਣ

0: ਉਹਨੇ ਲਿਖਿਆ ਹੋਇਆ ਸੋਸ਼ਲ ਮੀਡੀਆ ਤੇ ਆਪਣਾ ਫੇਸਬੁੱਕ ਤੇ ਪਤਾ ਨੀ ਕਾਹਦੇ ਤੇ ਕਿ ਮੈਨੂੰ ਲੱਗ ਰਿਹਾ ਕਿ ਕੁਛ ਲੋਕ ਮੇਰੇ ਨਾਲ ਠੀਕ ਨਹੀਂ ਕਰ ਰਹੇ ਲੈ ਦੱਸ ਸੋਸ਼ਲ ਮੀਡੀਆ ਤੇ ਹਰ ਇੱਕ ਚੀਜ਼ ਕਿਉਂ
1: ਭਾਈ ਹੋਰ ਕੋਈ ਰਹਿ ਹੀ ਨਹੀਂ ਗਿਆ ਵੈਸੇ ਮੈਂ ਤਾਂ ਕਹਿਣਾ ਕਿਉਂਕਿ ਮਤਲਬ ਜਿੱਦਾਂ ਕੀ ਹੈ ਨਾ ਜਿੱਦਾਂ ਕਹਿੰਦੇ ਨਾ ਅੱਜ ਕੱਲ੍ਹ ਵਿਸ਼ਵਾਸ ਹੀ ਟੁੱਟ ਗਿਆ ਲੋਕਾਂ ਦਾ
0: ਫੇਸਬੁੱਕ ਤੇ ਵਿਸ਼ਵਾਸ
1: ਬਸ ਇੱਥੇ ਜਿਹੜਾ ਕੋਈ ਜਾਣ ਬੰਦਾ ਕੋਈ ਦੱਸ ਦੇਗਾ ਨਾ
0: ਨਹੀਂ ਆਪਣੇ ਗ੍ਰਜਿਸ ਆਪਣੇ ਇਮੋਸ਼ਨਸ ਉਹ ਜਿਹੜੇ ਬੇਸਿਕਲੀ ਇਹ ਇਮੋਸ਼ਨਸ ਤਾਂ ਹਿਊਮਨ ਟੂ ਹਿਊਮਨ ਸਮਝ ਆਉਂਦੇ ਨੇ ਹੁਣ ਮੈਂ ਆਪਣੇ ਹਿਊਮਨਸ ਮਤਲਬ ਆਪਣੇ ਇਮੋਸ਼ਨਸ ਜਿਹੜੇ ਹੈਗੇ ਨੇ ਉਹ ਐਕਸ ਦੇ ਉੱਤੇ ਪਾ ਦਵਾਂ
1: ਆਪਣੇ
0: ਵਿਕਾਰ ਜਿਹੜੇ ਹੈਗੇ ਨੇ
1: ਮੈਨੂੰ ਤਾਂ ਦਵੇਸ਼ ਬਦੇ ਦਾ ਨਾਂ ਲੱਗਣ ਡਿਆ ਵਿਕਾਰ ਵੀ ਬਦੇ ਦਾ ਨਾਂ ਹੋ ਗਿਆ ਮਤਲਬ ਕੀ ਇਹਦਾ
0: ਹਿੰਦੀ ਚ ਦੱਸਿਆ ਹੁਣ ਤਾਂ
1: ਹਿੰਦੀ ਚ ਅੱਛਾ ਦਵੇਸ਼ ਮਤਲਬ
0: ਆਪਣੇ ਗ੍ਰਜਿਸ ਮਤਲਬ
1: ਇਮੋਸ਼ਨ ਹੀ ਹੋ ਗਿਆ ਸਮਝੋ
0: ਨਹੀਂ ਮਤਲਬ ਮਾੜੀਆਂ ਕਿਸੇ ਦੇ ਪ੍ਰਤੀ ਮਾੜੀ ਭਾਵਨਾ
1: ਨਹੀਂ ਪਰ ਇਹ ਇੰਗਲਿਸ਼ ਦਾ ਵਰਡ ਹੈ
0: ਹਾਂਜੀ
1: ਅੱਛਾ ਮੈਂ ਕਿਤੇ ਹਿੰਦੀ ਦਾ ਹੀ ਹੈ ਕੋਈ ਗ੍ਰਜਿਸ
0: ਜੈਪਨੀਜ਼ ਵਰਡ ਦੱਸਾਂ ਤੁਹਾਨੂੰ
1: ਜੈਪਨੀਜ਼ ਦਾ
0: ਜਪਾਨ ਦੀ ਗੱਲ ਮੈਂ ਤਾਂ ਦੱਸਣ ਲੱਗਿਆ ਸੀਗਾ
1: ਕਿਉਂਕਿ ਜਪਾਨ ਦੀ ਖਬਰ ਆ ਗਈ
0: ਜਪਾਨ ਦੇ ਵਿੱਚ ਸੈਂਟੇਰੀਅਨਸ ਦੀ ਗਿਲਤੀ ਵੱਧ ਰਹੀ ਹੈ ਲਗਾਤਾਰ
1: ਅੱਛਾ ਜੀ
0: ਹੁਣ ਇਹ ਨਾ ਪੁੱਛਿਓ ਵੀ ਸੈਂਟੇਰੀਅਨਸ ਕਿਹੜੇ ਹੁੰਦੇ ਨੇ
1: ਚਲੋ ਬਾਅਦ ਚ ਦੱਸ ਦਿਓ
0: ਜਿਹਨਾਂ ਦੀ ਉਮਰ 100 ਸਾਲ ਆ ਉਸ ਤੋਂ ਵੱਧ ਹੁੰਦੀ ਹੈ
1: ਉਹ ਸੈਂਚਰੀ ਵਾਲੇ
0: ਹਾਂ ਸੈਂਚਰੀਅਨ
1: ਅੱਛਾ
0: ਉਹ ਸੈਂਚੇਰੀਅਨ ਨਹੀਂ ਸੈਂਚੇਰੀਅਨ ਜਪਾਨ ਦੇ ਸਿਹਤ ਮੰਤਰਾਲੇ ਨੇ ਰਿਪੋਰਟ ਦਿੱਤੀ ਹੈ
1: ਆਸਟ੍ਰੇਲੀਆ ਵਿੱਚ ਵੀ ਏਦਾਂ ਹੀ ਹੋਣ ਵਾਲਾ ਦੇਖਿਓ
0: ਮੈਂ ਫਿਰ ਤੁਹਾਨੂੰ ਲੈ ਭਾਈ ਕੀ ਉਹ ਗੱਲ ਕਰ ਮੈਂ ਤੁਹਾਨੂੰ ਆਸਟ੍ਰੇਲੀਆ ਵੀ ਦੱਸ ਦਿੰਦਾ ਅੱਛਾ ਰਿਪੋਰਟ ਤਾਂ ਇਹ ਕਹਿ ਰਹੀ ਹੈਗੀ ਹੈ ਕਿ ਇਸ ਮਾਮਲੇ ਚ ਜਪਾਨ ਪਹਿਲੇ ਨੰਬਰ ਦੇ ਉੱਤੇ ਹੈ ਜਿੱਥੇ 1,07,677 ਲੋਕ ਹੈਗੇ ਨੇ ਉਹਨਾਂ ਚ 87% ਕੌਣ ਹੋ ਸਕਦੇ ਨੇ ਬੰਦੇ ਕਿ ਜਨਾਨੀਆਂ ਜਿਨ੍ਹਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਜਨਾਨੀਆਂ ਨੇ ਤੇ 13,300
1: ਘੱਟ ਯਾਰ ਗਲਤ ਹਾਲਾ ਤੁਸੀਂ ਜੇ 60-40 ਵੀ ਦੱਸ ਦੇ ਫਿਰ ਵੀ ਥੋੜਾ ਹੈਗਾ
0: ਸਰ ਇਹ 87-12 ਸਮਥਿੰਗ ਦਾ ਫਰਕ
1: ਹੈਗਾ ਬਹੁਤਾ ਹੀ ਇਹ ਤੇ ਬੰਦਿਆਂ ਨੂੰ ਕੀ ਕਰੀਏ ਬੰਦਿਆਂ ਨੂੰ ਇੰਨੀ ਟੈਨਸ਼ਨ
0: ਅੱਛਾ ਦੂਜੇ ਨੰਬਰ ਤੇ ਅਮਰੀਕਾ ਆਉਂਦਾ ਜਿੱਥੇ ਸਭ ਤੋਂ ਜ਼ਿਆਦਾ ਨੇ 100 ਸਾਲ ਦੀ ਉਮਰ ਦੇ ਲੋਕ ਤੇ ਤੀਜੇ ਨੰਬਰ ਦੇ ਉੱਤੇ ਚਾਈਨਾ ਆਉਂਦਾ ਤੇ ਚੌਥੇ ਤੇ ਇੰਡੀਆ ਆਉਂਦਾ
1: ਓ ਅੱਛਾ ਇੰਡੀਆ
0: ਅਮਰੀਕਾ ਚ 73,000 ਯਾਰ ਪਾਪੂਲੇਸ਼ਨ ਇੰਨੀ ਹੈ ਅੱਛਾ ਇੰਡੀਆ ਕਿਹੜੀ ਗੱਲ ਅਮਰੀਕਾ ਚ 73,000 ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀ 100 ਸਾਲ ਤੋਂ ਵੱਧ ਉਮਰ ਹੈ ਚਾਈਨਾ ਚ 48,000 ਤੇ ਇੰਡੀਆ ਚ 37,000 ਲੋਕਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਹੈਗੀ ਹੈ ਨਾਓ ਸਿੰਸ ਯੂ ਸੈਡ ਆਸਟ੍ਰੇਲੀਆ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਲੇਟੈਸਟ ਫਿਗਰ ਇਹ ਕਹਿੰਦੇ ਨੇ ਕਿ 6,192 ਲੋਕ ਨੇ ਜਿਹੜੇ ਸੈਂਟੇਰੀਅਨਸ ਨੇ ਜਿਨ੍ਹਾਂ ਦੀ ਉਮਰ 100 ਸਾਲ ਹੈ
1: ਭਾਈ 6000 ਮੈਂ ਜਦੋਂ ਦਾ ਇੱਥੇ 5000
0: ਜਿਹੜਾ ਹੁਣ ਆਹ ਜਿਹੜੀ ਆ ਪਾਪੂਲੇਸ਼ਨ ਆ ਹੁਣ 2026 ਚ ਹੋਇਆ ਨਾ ਸੈਂਸਸ 7500 ਤੋਂ ਉੱਪਰ ਹੋਊਗੀ ਹੁਣ ਪਾਪੂਲੇਸ਼ਨ ਜਿਹੜੀ ਮੰਨ ਰਹੇ
1: ਕਿਉਂਕਿ ਆ ਬਲੈਕ ਟਾਊਨ ਮੈਂ 10-20 ਤੇ ਰੋਜ਼ ਹੀ ਦੇਖ ਲੈਣਾ ਹੁਣ ਮੈਂ
0: 80-80 ਸਾਲ ਦੇ ਹੋਣਗੇ 90 ਦੇ ਹੋਣਗੇ 50 100 ਸਾਲ ਤੋਂ ਉੱਪਰ
1: ਉਹ 100 ਵਾਲੇ ਤੇ ਬਲੈਕ ਟਾਊਨ ਉਹਦੇ ਵੀ ਨਹੀਂ ਹੋਣੇ
0: ਜਿਹੜੇ 100 ਸਾਲ ਤੋਂ ਉੱਪਰ ਨੇ ਉੱਥੇ ਰਹਿੰਦੇ ਨਹੀਂ ਹੋਣੇ ਉਹ ਰਹਿੰਦੇ ਹੀ ਪਿੰਡਾਂ ਚ ਹੋਣੇ
1: ਓਹੋ ਹਾਂ
0: ਜਿਹਨੇ ਉਮਰ ਵਧਾਣੀ ਇੱਥੇ ਤਾਂ ਕੁੜ ਕੁੜ ਕੇ ਇੱਥੇ ਤਾਂ ਭਾਜੀ ਇੱਥੇ 100 ਇੱਥੇ 50-50 ਦੇ ਦੋ ਹੋਣਗੇ ਤੁਹਾਨੂੰ
1: ਯਾਰ ਮੈਂ ਹੈਰਾਨ ਹੁੰਦਾ ਵਾ ਉਹਨਾਂ ਕੋਲ ਤੁਰਿਆ ਨੀ ਜਾਂਦਾ ਹੌਲੀ ਹੌਲੀ ਹੌਲੀ ਕਰਕੇ ਨਾ ਜਾਣ ਲੱਗਦੇ ਅੱਗੋਂ 5 ਵਜੇ ਦੇ ਵੈਸਟਫੀਲਡ ਬੰਦ ਹੋ ਜਾਂਦਾ ਸਵੇਰੇ ਘਰੋਂ ਨਿਕਲਦੇ ਆ ਹੌਲੀ ਹੌਲੀ ਘਰੋਂ ਤੁਰਦੇ ਆ ਤੁਰਦੇ ਤੁਰਦੇ ਤੇ 5 ਵਜੇ ਉਹ ਬੰਦ ਹੋ ਜਾਂਦਾ ਫਿਰ ਹੌਲੀ ਹੌਲੀ ਤੁਰਦੇ ਇਹਨਾਂ ਦੀ ਸੈਰ ਹੋ
0: ਜਾਂਦੀ ਆਪਣਾ ਵੀ ਟਾਈਮ ਆਉਣਾ
1: ਬੜਾ ਵਧੀਆ ਲੱਗਦਾ ਜਦੋਂ ਆਪਾਂ ਉਹਨਾਂ ਨੂੰ ਦੇਖਦੇ ਹਾਂ
0: ਚਲੋ ਐਂਡ ਦੇ ਉੱਤੇ ਆਪਾਂ ਇਵੈਂਟ ਵੰਟ ਦੱਸਦੇ ਹਾਂ ਫਿਰ ਅਗਲੇ ਹਿੱਸੇ ਦੇ ਵਿੱਚ ਤੇ ਆਪਾਂ ਇੱਕ ਪਿਛਲੇ ਕੁਝ ਟਾਈਮ ਤੋਂ ਇੱਕ ਸਿਲਸਿਲਾ ਵੀ ਸ਼ੁਰੂ ਕੀਤਾ ਹੈ ਨਾ ਬੈਸਟ ਹੋਟਲ ਸਟਰੋਂਗੈਸਟ ਪਾਸਪੋਰਟ ਅੱਜ ਤੁਹਾਨੂੰ ਮੈਂ ਦੱਸੂਗਾ ਵਰਲਡ ਦੀ ਬੈਸਟ ਕੰਟਰੀਜ਼ ਫਾਰ ਟ੍ਰੈਵਲ ਪਿਛਲੀ ਵਾਰ ਥਾਵਾਂ ਦੱਸੀਆਂ ਸੀ ਨਾ ਅੱਜ ਪੂਰਾ ਦਾ ਪੂਰਾ ਦੇਸ਼ ਉੱਥੇ ਸਭ ਤੋਂ ਜ਼ਿਆਦਾ ਕੀ ਨੇ ਚੀਜ਼ਾਂ ਦੇਖ
1: ਲਓ ਦੁਬਈ ਵੀ ਹੋਏਗਾ
0: ਦੁਬਈ ਦੇ ਮਗਰ ਪਿਆ ਦੁਬਈ ਵਾਲੇ ਇੱਥੇ ਆਈ
1: ਜਾਂਦੇ ਦੁਬਈ ਦੇ ਸ਼ੇਖ ਇੱਥੇ
0: ਆ ਸੁਣਿਆ ਗਾਣਾ ਸ਼ਾਨਦਾਰ
1: ਬਹੁਤ ਵਧੀਆ

0: ਤੁਸੀਂ ਇਹ ਗਾਣੇ ਦੇ ਵਿੱਚ ਦੇਖਿਆ ਆਮਿਰ ਖਾਨ ਦਾ ਡਾਂਸ ਅਗਲੀ ਆਪਣੀ ਲਾਸਟ ਖਬਰ ਅੱਜ ਦੇ ਦਿਨ ਦੀ ਹੈਗੀ ਹੈ ਜੀ। ਕਿਹੜੀ ਕੰਟਰੀ ਹੈਗੀ ਹੈ ਬੈਸਟ ਟੂ ਟ੍ਰੈਵਲ,
1: ਦੇਖਦੇ ਆ ਫਿਰ ਪਹਿਲੇ ਨੰਬਰ ਤੇ ਕਿਹੜੀ ਆਉਂਦੀ ਹੈ।
0: ਸੋ ਪਹਿਲੇ ਨੰਬਰ ਦੇ ਉੱਤੇ ਤਾਂ ਮੈਨੂੰ ਏਦਾਂ ਰੈਂਕਿੰਗ ਨਹੀਂ ਹੈਗੀ, ਬਟ ਇਹ ਜਿਹੜੀ ਰਿਪੋਰਟ ਹੈਗੀ ਹੈ ਨਹੀਂ ਰੈਂਕਿੰਗ ਹੈਗੀ ਸੱਚ।
1: ਅੱਛਾ ਜੀ,
0: ਟ੍ਰੈਵਲ ਐਂਡ ਟੂਰਿਜ਼ਮ ਡਿਵੈਲਪਮੈਂਟ ਇੰਡੈਕਸ ਜਿਹਨੂੰ TTDI ਕਹਿੰਦੇ, ਕੀ ਕਹਿੰਦੇ?
1: TTDI
0: ਵਰਲਡ ਇਕਨੋਮਿਕ ਫੋਰਮ ਨੇ ਇਹ ਰਿਲੀਜ਼ ਕੀਤਾ ਹੈਗਾ ਔਰ ਇਹ ਸਾਲ 2026 ਦੀ ਲਿਸਟਿੰਗ ਆਈ ਹੈ।
1: ਓਕੇ ਜੀ,
0: ਸੋ ਯੈਸ ਆਸਟ੍ਰੇਲੀਆ ਇਜ਼ ਦੇਅਰ,
1: ਓ ਵੈਰੀ ਗੁੱਡ,
0: ਹੈ ਨਾ। ਤੇ ਪਰ ਸ਼ੁਰੂਆਤ ਹੁੰਦੀ ਹੈਗੀ ਹੈ ਪਹਿਲੇ ਨੰਬਰ ਦੇ ਉੱਤੇ ਸਪੇਨ, ਘੁੰਮਣ ਘੁਮਾਉਣ ਦੇ ਲਈ ਵਧੀਆ ਥਾਂ ਜਿੱਥੇ ਡੈਸਟੀਨੇਸ਼ਨ ਬਹੁਤ ਜ਼ਿਆਦਾ ਨੇ।
1: ਸਹੀ ਗੱਲ
0: ਹੈ। ਦੂਜੇ ਨੰਬਰ ਤੇ ਆਉਂਦਾ ਅਮਰੀਕਾ। ਅੱਜ ਕੱਲ ਅਮਰੀਕਾ ਨੇ ਤੁਸੀਂ ਦੇਖਿਆ ਹੋਣਾ ਨੈਟਫਲਿਕਸ ਦੇ ਉੱਤੇ ਬੜੀਆਂ ਐਡਾਂ ਸ਼ੁਰੂ ਕਰਤੀਆਂ। ਅਮਰੀਕਾ ਦੇ ਵਿੱਚ ਟੂਰਿਜ਼ਮ ਥੱਲੇ ਜਾ ਰਿਹਾ ਸੀ, ਅਮਰੀਕਾ ਨੇ ਟੂਰਿਜ਼ਮ ਨੂੰ ਲੈ ਕੇ ਹੁਣ ਬਹੁਤ ਪ੍ਰਮੋਸ਼ਨ ਸ਼ੁਰੂ ਕਰਤੀ ਹੈ, ਬਹੁਤ ਵੱਡੇ ਲੈਵਲ ਤੇ ਪ੍ਰਮੋਸ਼ਨ ਕਰਤੀ ਹੈ। ਤੀਜੇ ਨੰਬਰ ਤੇ ਆਉਂਦਾ ਉਹੀ ਜਿੱਥੇ 100 ਸਾਲ ਦੇ ਸਭ ਤੋਂ ਜ਼ਿਆਦਾ ਨੇ,
1: ਜਪਾਨ। 100 ਸਾਲ ਦਾ ਹੋ ਗਿਆ
0: ਜਪਾਨ। ਤੇ ਚੌਥੇ ਨੰਬਰ ਤੇ ਆਉਂਦਾ ਪੰਜਵੇਂ ਨੰਬਰ ਦੇ ਉੱਤੇ ਆਉਂਦਾ ਨਿਊਜ਼ੀਲੈਂਡ।
1: ਅੱਛਾ, ਲੱਗ ਗਈ।
0: ਫੇਰ ਉਸ ਤੋਂ ਬਾਅਦ ਚਾਈਨਾ ਜੇ ਬੋ ਫਲਾਣਾ ਕਰਕੇ ਏਦਾਂ ਕੰਟਰੀਜ਼ ਆਉਂਦੇ ਹੈਗੇ ਨੇ, ਹਨਾ। ਅੱਛਾ, ਹੁਣ ਇਹਦੇ ਵਿੱਚ ਇਹ ਹੈਗਾ ਕਿ ਇਹਨਾਂ ਕੰਟਰੀਜ਼ ਦੇ ਵਿੱਚ ਇੱਕ ਤਾਂ ਇਹ ਦੇਖਿਆ ਗਿਆ ਕਿ ਸੇਫਟੀ ਹੈਗੀ ਹੈ ਘੁੰਮਣ ਘੁਮਾਉਣ ਨੂੰ, ਈਜ਼ੀ ਨੇ। ਇੱਕ ਤਾਂ ਮਿਡਲ ਈਸਟ ਦੇ ਵਿੱਚ ਜਿਹੜਾ ਕੌਨਫਲਿਕਟ ਚੱਲ ਰਿਹਾ ਉਹਦੇ ਕਰਕੇ ਜਿਹੜੇ ਟੂਰਿਸਟ ਨੇ ਨਾ ਪਿਛਲੇ 1 ਸਾਲ ਦੇ ਵਿੱਚ ਜਾਂ ਪਿਛਲੇ ਕੁਛ ਮਹੀਨਿਆਂ ਚ ਉਹ ਟੁੱਟੇ ਨੇ। ਜ਼ਾਹਰ ਜਿਹੀ ਗੱਲ ਹੈ ਕਿ ਉੱਧਰ ਨਾ ਤਾਂ ਫਲਾਈਟਸ ਫੜ ਕੇ ਜਾ ਰਹੇ ਨੇ ਨਾ ਉਹ। ਸੇਫਟੀ ਦੀ ਜਦੋਂ ਗੱਲ ਆਉਂਦੀ ਹੈ ਸਭ ਤੋਂ ਵੱਡੀ ਸੇਫਟੀ ਤਾਂ ਇੰਟਰਨਲ ਸੇਫਟੀ ਤਾਂ ਬਾਅਦ ਚ ਆਉਂਦੀ ਹੈ, ਜਿਵੇਂ ਇੰਡੀਆ ਚ ਜਾ ਕੇ ਲੋਕ ਰੋਂਦੇ ਨੇ ਕੁਛ ਫੋਰਨਰ ਪਿੱਟਦੇ ਨੇ,
1: ਸਹੀ ਗੱਲ,
0: ਉਹ ਬਾਅਦ ਚ ਆਉਂਦੀ ਹੈ। ਪਹਿਲਾਂ ਤਾਂ ਐਕਸਟਰਨਲ ਹੈ, ਜਦੋਂ ਬਾਂਬੇ ਸਿੱਟਤਾ ਜਦੋਂ ਪ੍ਰੋਜੈਕਟ, ਹਨਾ, ਡਰੋਨ ਹੀ ਵੱਜਿਆ ਆ ਕੇ ਤੇ ਫਿਰ ਕਾਹਦੀ ਸੇਫਟੀ ਹੋਣੀ ਹੀ ਨਹੀਂ ਕੋਈ। ਸੋ ਮਿਡਲ ਈਸਟ ਦੀਆਂ ਜਿਹੜੀਆਂ ਦੁਬਈ, ਦੋਹਾ, ਇਹ ਸਾਰੇ ਜਿਹੜੇ ਸ਼ਹਿਰ ਸੀ ਉਹਦੇ ਕਰਕੇ ਉਹ ਕੰਟਰੀਜ਼ ਵੀ ਬਾਹਰ ਹੋ ਗਈਆਂ ਉਸ ਲਿਸਟ।
1: ਅੱਛਾ, ਹੁਣ ਬਾਹਰ
0: ਮਤਲਬ ਹੈਗੀਆਂ ਨੇ, ਬਹੁਤ ਪਿੱਛੇ
1: ਚਲੇ ਗਿਆ ਪਹਿਲਾਂ ਨੰਬਰ।
0: ਐਟ ਦੀ ਸੇਮ ਟਾਈਮ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਜਿਹੜੀਆਂ ਟੌਪ 5 ਕੰਟਰੀਜ਼ ਨੇ ਜਪਾਨ, USA, ਸਪੇਨ, ਆਸਟ੍ਰੇਲੀਆ, ਫਰਾਂਸ, ਇਹਨਾਂ ਨੂੰ ਤੁਸੀਂ ਲਿਸਟ ਚੋਂ ਹੀ ਬਾਹਰ ਕੱਢ ਦੋਗੇ, ਹਨਾ। ਜਾਂ ਤਰਸ ਦੇ ਆਧਾਰ ਤੇ ਨਹੀਂ ਆਈਆਂ ਹੈਗੀਆਂ ਇਹ, ਆਫਕੋਰਸ ਵਧੀਆ ਕੰਟਰੀ।
1: ਸਹੀ ਗੱਲ,
0: ਤੁਸੀਂ ਇੱਥੇ ਘੁੰਮਣ ਜਾਓ ਜੇ ਤੁਸੀਂ ਆਸਟ੍ਰੇਲੀਆ ਆਉਂਦੇ ਹੋ ਤਾਂ ਆਪਾਂ ਨੂੰ ਵੀ ਕਿੰਨੇ ਸਾਲ ਹੋ ਗਏ, ਦੇਖੋ ਸਾਰੀਆਂ ਚੀਜ਼ਾਂ ਹੀ ਨਹੀਂ ਘੁੰਮ ਸਕੇ ਹੈਗੇ, ਹਨਾ। ਅਮਰੀਕਾ ਕਿੱਡੀ ਵੱਡੀ ਹੈਗੀ ਹੈ, ਜਪਾਨ ਦੇ ਵਿੱਚ ਬਹੁਤ ਕੁਛ ਹੈਗਾ, ਸਪੇਨ ਦੇ ਵਿੱਚ ਹੈਗਾ, ਫਰਾਂਸ ਦੇ ਵਿੱਚ ਹੈਗਾ, ਉਹ ਤੋਂ ਬਾਅਦ ਫਿਰ ਜਿਹੜੀਆਂ ਬਾਕੀ ਦੀਆਂ ਕੰਟਰੀਜ਼ ਉਹ ਵੀ ਸੇਫ ਨੇ।
1: ਹਾਂਜੀ, ਸਹੀ ਗੱਲ,
0: ਮਤਲਬ ਸੇਫ, ਇੰਨੀਆਂ ਜ਼ਿਆਦਾ ਸੇਫ ਹੈ ਵੀ ਤੁਸੀਂ ਉੱਥੇ ਜਾ ਸਕਦੇ ਹੋ ਘੁੰਮਣ। ਸੋ ਬਾਕੀ ਦੀਆਂ ਜਿਹੜੀਆਂ ਟੌਪ 10 ਕੰਟਰੀਜ਼ ਨੇ, ਜਪਾਨ, USA, ਸਪੇਨ, ਆਸਟ੍ਰੇਲੀਆ, ਫਰਾਂਸ, ਫਿਰ ਜਰਮਨੀ, ਫਿਰ UK, ਫਿਰ ਚਾਈਨਾ, ਫਿਰ ਸਵਿਟਜ਼ਰਲੈਂਡ ਤੇ ਫਿਰ ਇਟਲੀ। ਸੋ ਇਹ ਟੌਪ ਆਏ ਹੈਗੇ ਨੇ। ਇੰਪਰੂਵ ਜਿਹਨਾਂ ਕੰਟਰੀਜ਼ ਨੇ ਕੀਤਾ ਹੈਗਾ ਉਹਦੇ ਚ ਅਲਬੇਨੀਆ ਕੰਟਰੀ ਹੈ, ਮੈਨੂੰ ਤਾਂ ਪਤਾ ਨਹੀਂ।
1: ਅਲਬੇਨੀਆ ਯੂਗਾਂਡੇ ਦੇ ਨਾਲ ਵਾਲੀ,
0: ਅਲਬੇਨੀਆ, ਵੀਅਤਨਾਮ। ਸਰਪ੍ਰਾਈਜ਼ਿੰਗਲੀ ਆਸਟ੍ਰੇਲੀਆ ਤੋਂ ਬਹੁਤ ਲੋਕ ਇਸ ਸਾਲ ਵੀਅਤਨਾਮ ਗਏ, ਪਿਛਲੇ ਸਾਲ ਵੀ
1: ਵੀਅਤਨਾਮ ਦੀ ਗੱਲ ਕਰਦੇ ਪਏ,
0: ਵੀਅਤਨਾਮ ਬਹੁਤ ਲੋਕ ਜਾ ਰਹੇ ਨੇ ਔਰ ਵੀਅਤਨਾਮ ਨੇ ਆਪਣੇ ਆਪ ਨੂੰ ਇੰਪਰੂਵ ਕੀਤਾ 100%।
1: ਲਾਸਟ ਖਬਰ ਵੀ
0: ਉਸ ਕੰਟਰੀ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਲੋਕਾਂ ਨੂੰ ਇਹ ਕਹਿਣ ਲੱਗ ਪਏ ਨੇ ਵੀ ਦੇਖੋ ਜੇ ਟੂਰਿਸਟ ਦੇ ਨਾਲ ਤੁਸੀਂ 2-4 ਕੀਤੀ ਨਾ ਤੁਹਾਨੂੰ ਚੱਕ ਕੇ ਜੇਲ ਚ ਪਾਣਾ, ਪੁੱਛਣਾ ਪਛਣਾ। ਇਹ ਚੀਜ਼ ਇੰਡੀਆ ਨੂੰ ਕਰਨੀ ਪੈਣੀ ਹੈ ਜੇ ਉਹ ਟੂਰਿਸਟ ਨੂੰ ਸੇਫ ਫੀਲ ਕਰਵਾਉਣਾ ਚਾਹੁੰਦੇ
1: ਨੇ, ਤਾਂ ਫਿਰ ਟੂਰਿਸਟ ਵਧੇਗਾ ਨਾ ਫਿਰ।
0: ਹਾਂ, ਅਲਬੇਨੀਆ, ਵੀਅਤਨਾਮ, ਲਾਓਸ, ਮਲੇਸ਼ੀਆ, ਥਾਈਲੈਂਡ, ਫਿਲੀਪੀਨਸ, ਮੋਰੱਕੋ, ਨੇਪਾਲ ਤੇ ਸ਼੍ਰੀਲੰਕਾ, ਦੇ ਆਰ ਦੀ ਬੈਸਟ ਇੰਪਰੂਵਰ, ਜਿਨ੍ਹਾਂ ਨੇ ਸਭ ਤੋਂ ਵਧੀਆ ਇੰਪਰੂਵ ਕੀਤਾ ਹੈਗਾ ਤੇ ਇੱਥੇ ਵੀ ਇਹ ਜਿਹੜੀ ਤਰੱਕੀ ਹੁਣ ਹੋ ਗਈ ਹੈਗੀ।
1: ਸਹੀ ਗੱਲ ਆ।
0: ਸੋ ਲੋ ਜੀ, ਜਾਸਤਾ ਤੇ ਰਾਣੀ ਜਿੰਦ ਦਾ ਸ਼ੋਅ ਆ ਰਿਹਾ ਹੈਗਾ, ਦੱਸ ਦੋ ਕਦੋਂ?
1: ਹਾਂਜੀ ਜੀ, ਉਹ 24 ਅਕਤੂਬਰ ਨੂੰ ਹੈਗਾ ਵਾ ਤੇ ਆਪਣਾ ਪਲੰਪਟਨ ਵਿਖੇ ਹੀ ਆ, ਗ੍ਰੇਟ ਵੈਸਟਰਨ ਸਿਡਨੀ ਪਰਫੋਰਮਿੰਗ ਆਰਟਸ ਪਲੰਪਟਨ। ਤੇ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਤੇ ਪਲੀਜ਼ ਲੈ ਲਓ, ਬਹੁਤ ਛੇ ਦੀ ਵਿਕਦੀਆਂ ਪਈਆਂ ਵਾ। ਤੇ ਹੁਣ ਤਾਂ ਆਪਾਂ ਹੋਰ ਵੀ ਪ੍ਰਮੋਸ਼ਨਾਂ ਕਰਦੇ ਪਏ ਹਾਂ ਰੇਡੀਓ ਹਾਂਜੀ ਤੇ, ਹਾਂਜੀ 15 ਪਾਓਗੇ ਤੇ ਤੁਹਾਨੂੰ 15% ਛੂਟ ਵੀ ਹੈ। ਤੇ ਵੈਸੇ ਵੀ ਅਗਰ ਤੁਸੀਂ 4 ਟਿਕਟਾਂ ਲੈਂਦੇ ਹੋ ਤੇ 15% ਹੈ, ਤੇ 10 ਲੈਂਦੇ ਹੋ ਤਾਂ 20% ਹੈ। ਤੇ 24 ਅਕਤੂਬਰ ਨੂੰ ਹੈ, ਸ਼ਾਮ ਨੂੰ 5 ਵਜੇ ਦਰਵਾਜ਼ੇ ਖੁੱਲ ਜਾਣਗੇ ਤੇ 6 ਵਜੇ ਐਗਜੈਕਟ ਸ਼ਾਰਪ ਆਪਾਂ ਸ਼ੋਅ ਸ਼ੁਰੂ ਕਰ ਦੇਣਾ। ਕਰੈਕਟ। ਤੇ ਪਲੀਜ਼ ਚੀਜ਼ ਤੁਸੀਂ
0: ਆ ਪਲੱਸ ਔਨ ਟਾਪ ਆਫ ਦੈਟ ਅਸੀਂ ਪਾਸ ਵੀ ਦੇਣ ਲੱਗੇ ਹੈਗੇ ਹਾਂ ਜੀ ਪਰ ਉਹ ਸਿਰਫ ਅਗਲੇ 2 ਹਫ਼ਤਿਆਂ ਦੇ ਲਈ ਨੇ ਉਹਦੇ 'ਚ ਸਿਰਫ ਇੰਨਾ ਕਰਨਾ ਹੈ ਕਿ ਤੁਸੀਂ 2 ਟਿਕਟਾਂ ਲੈਣੀਆਂ ਜਾਂ 3 ਜਿੰਨੀਆਂ ਵੀ ਤੁਸੀਂ ਲੈਣੀਆਂ ਜਾਂ 1 ਵੀ ਲੈਣੀ ਹੈ ਤੁਸੀਂ ਉਹ ਹਾਂਜੀ 15 ਕੋਡ ਯੂਜ਼ ਕਰਕੇ ਟਿਕਟ ਲੈਣੀ ਹੈ ਤੇ ਸਾਨੂੰ ਬਸ ਇੰਨਾ ਕੁ ਤੁਸੀਂ ਇਨਫੋਰਮ ਕਰਨਾ ਕਿ ਤੁਸੀਂ ਟਿਕਟ ਲੈ ਲਈ ਫੋਰ ਐਗਜ਼ਾਮਪਲ ਤੁਹਾਡੇ ਪਰਿਵਾਰ ਦੇ ਵਿੱਚ 4 ਜਾਣੇ ਨੇ ਤਾਂ ਤੁਸੀਂ 3 ਹੀ ਟਿਕਟਾਂ ਲਿਓ ਤੇ 4th ਟਿਕਟ ਫਿਰ ਅਸੀਂ ਤੁਹਾਨੂੰ ਦਵਾਂਗੇ
1: ਠੀਕ
0: ਹੈ ਸੋ ਇੱਦਾਂ ਕਰਕੇ ਬੰਪਰ ਜਿਹੜੇ ਅਵਾਰਡ ਹੈਗੇ ਨੇ ਉਹ ਰੇਡੀਓ ਹਾਂਜੀ ਦੀ ਤਰਫ ਤੋਂ ਆਪਾਂ ਦੇ ਰਹੇ ਸੋ ਜੇ ਤੁਸੀਂ 2 ਟਿਕਟਾਂ ਲੈਣੀਆਂ 1 ਲੈ ਲਓ 1 ਅਸੀਂ ਦੇ ਦਾਂਗੇ
1: ਮਤਲਬ ਸਾਨੂੰ
0: ਐਦਾਂ ਦੀ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ ਬਟ ਅਸੀਂ ਜਿਹੜਾ ਇਹ ਇੱਕ ਕੰਟੈਸਟ ਜਿਹੜਾ ਆਪਣੀ ਤਰਫ ਤੋਂ ਚਲਾ ਰਹੇ ਹੈਗੇ ਉਹਦੇ 'ਚ ਅਸੀਂ 1 ਟਿਕਟ ਗਿਵ ਅਵੇ ਤੁਹਾਨੂੰ ਤੁਹਾਡੀ ਟਿਕਟ ਦੇ ਨਾਲ ਬੰਡਲ ਦੇ ਵਿੱਚ ਦੇ ਰਹੇ
1: ਹਾਂ ਪਰ ਆਪਾਂ ਇਹ ਵੀ ਆ ਵੀ ਪਹਿਲਾਂ ਤੁਸੀਂ ਸਾਨੂੰ ਟਿਕਟਾਂ ਸ਼ੋਅ ਕਰ
0: ਦਿੱਤੀਆਂ
1: ਪਹਿਲਾਂ ਆਪਾਂ ਦੇ ਦਈਏ ਤੁਸੀਂ ਕਹੋ ਵੀ ਭਾਜੀ ਮੈਂ ਲੈ ਲਾਂਗਾ ਬਾਅਦ 'ਚੋਂ ਲੈ ਲਾ
0: ਤੁਸੀਂ ਲੇਟ ਹੋ ਸੁਣਨ ਵਾਲਿਆਂ ਨੇ ਸੁਣ ਲਈ ਗੱਲ ਸਮਝ ਵੀ ਲਈਏ ਇਹ ਗੱਲ
1: ਹਾਂ ਲੈ ਲੈ ਸਹੀ ਆ
0: ਤੇ ਦਿਓ ਫਿਰ ਇਜਾਜ਼ਤਾਂ ਹੈ
1: ਚਲੋ ਜੀ ਹਾਂਜੀ
0: ਤੇ ਰੱਖੋ ਸਿਹਤਾਂ ਦਾ ਖਿਆਲ ਬਾਕੀ ਬਹੁਤ ਕੁਝ ਹੋ ਰਿਹਾ ਹੈਗਾ ਸ਼ਹਿਰ ਦੇ ਵਿੱਚ ਤੇ ਬੱਚਿਆਂ ਦੀਆਂ ਛੁੱਟੀਆਂ ਹੈਗੀਆਂ ਨੇ ਘੁੰਮਣ ਘੁਮਾਣ ਦੇ ਲਈ ਲੈ ਜਾਓ ਕਿਤੇ ਤੇ ਪੁਰਾਣੀਆਂ ਬੱਸਾਂ ਪੁਰਾਣੀਆਂ ਟ੍ਰੇਨਾਂ ਸਿਟੀ 'ਚ ਆਈਆਂ ਹੋਈਆਂ ਤੁਹਾਨੂੰ ਦੱਸਿਆ ਸੀ
1: ਲਾਸਟ ਟਾਈਮ
0: ਉੱਥੇ ਲੈ ਕੇ ਜਾਓ ਉੱਥੇ ਬੱਚਿਆਂ ਨੂੰ ਦਿਖਾਓ ਪੁਰਾਣੀਆਂ ਬੱਸਾਂ ਡੀਜ਼ਲ ਟ੍ਰੇਨਾਂ ਹੈਗੀਆਂ ਨੇ ਕੋਲੇ ਦੇ ਨਾਲ ਚੱਲਣ ਵਾਲੀਆਂ ਨੇ ਬੜਾ ਕੁਝ ਹੋ ਰਿਹਾ ਉੱਥੇ ਸੋ ਦਿਓ ਫਿਲਹਾਲ ਇਜਾਜ਼ਤਾਂ ਤੇ ਰੱਖੋ ਸਿਹਤਾਂ ਦਾ ਖਿਆਲ ਤੇ ਸੁਣਦੇ ਰਹੋ ਪ੍ਰੋਗਰਾਮ ਰੇਡੀਓ ਹਾਂਜੀ 1634 ਤੇ ਸੀਗਾ ਕਿਹੜਾ ਸੀਗਾ
1: ਖਬਰ ਬੜੀ ਬੇਕਾਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ ਟਾਟਾ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
2: Stay tuned.

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ ਜੀ ਆਇਆਂ ਨੂੰ। ਵੈਲਕਮ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ। ਇੱਕ ਪੋਡਕਾਸਟ ਸੁਣ ਰਹੇ ਹੋ ਤਾਂ ਵੀ ਨਵਾਂ ਐਪੀਸੋਡ, ਰੇਡੀਓ 'ਤੇ ਲਾਈਵ ਸੁਣ ਰਹੇ ਹੈਗੇ ਹੋ ਤਾਂ ਵੀ ਤੁਹਾਡਾ ਧੰਨਵਾਦ, ਸ਼ੁਕਰੀਆ। ਬਹੁਤ ਜ਼ੇਰਾ ਨਵਾਜ਼ੀ ਇਸ ਸ਼ੋਅ ਨੂੰ ਸੁਣਦੇ ਹੋ, ਔਰ ਪੋਡਕਾਸਟ ਤੋਂ ਸਾਨੂੰ ਫੁੱਟਸਟੈਪਸ ਜਿਹੜੇ ਆਉਂਦੇ ਨੇ ਉਹ ਤੋਂ ਪਤਾ ਚੱਲ ਜਾਂਦਾ ਹੈਗਾ ਕਿ ਕਿਸ ਪਾਸੇ ਨੂੰ ਲੋਕ ਜ਼ਿਆਦਾ ਜਾ ਰਹੇ ਹੈਗੇ ਨੇ। ਸੋ ਨਹੀਂ ਤਾਂ ਫਿਰ ਗੱਲ ਹੀ ਕੀ ਸੀਗੀ। ਪਰ ਧੰਨਵਾਦ ਇਸ ਪੋਡਕਾਸਟ ਨੂੰ, ਇਸ ਸਪੈਸ਼ਲੀ ਇਨਫੋਰਮੇਸ਼ਨ ਵਾਲੇ ਸ਼ੋਅ ਜ਼ਿਆਦਾਤਰ ਇੰਨੇ ਲੰਬੇ ਟਿਕਦੇ ਨਹੀਂ ਹੁੰਦੇ, ਪਰ ਤੁਸੀਂ ਦੱਸਦੇ ਹੋ ਕਿ ਇਸ ਕਿਸਮ ਦੇ ਸ਼ੋਅ ਦੀ ਲੋੜ ਹੈਗੀ ਹੈ, ਔਰ ਸਿਆਣੇ ਹੁੰਦੇ ਆ ਪੰਜਾਬੀ। ਸੋ ਆਪਾਂ ਕਿੰਨੇ ਕੁ ਸਿਆਣੇ ਹੈਗੇ ਅੱਜ ਦੇ ਦਿਨ। ਅੱਜ ਕੁਛ ਸਰੀਰਕ ਬਣਤਰ ਦੀ, ਸਰੀਰਕ ਸੰਰਚਨਾ ਦੀ, ਬਾਡੀ ਸਟਰਕਚਰ ਦੀ, ਬਾਡੀ ਫਾਰਮੇਸ਼ਨ ਦੀ ਗੱਲ ਜਿਹੜੀ ਆ ਅੱਜ ਦੇ ਦਿਨ ਇਸ ਸਾਇੰਸ ਵਾਲੇ ਸ਼ੋਅ ਦੇ ਵਿੱਚ ਕਰਨੀ ਹੈ। ਪਰ ਬਗੈਰ ਕਿਸੇ ਦੇਰੀ ਤੋਂ ਮੈਂ ਤਾਂ ਨਹੀਂ ਕਰ ਸਕਦਾ ਹੈਗਾ, ਕਰਦੇ ਤਾਂ ਗੱਲਾਂ ਡਾਕਟਰ ਸੰਦੀਪ ਕੌਰ ਨੇ ਸਾਡੇ ਨਾਲ ਇਸ ਵਕਤ ਫੋਨ ਲਾਈਨ 'ਤੇ ਮੌਜੂਦ ਹੈ। ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਨੇ ਜੀ? ਮੈਂ ਨਾ ਅੱਜ ਕੱਲ ਨੈਟਫਲਿਕਸ ਦਾ ਇੱਕ ਡਰਾਮਾ ਸੀਗਾ, ਉਹ ਹੁਣ ਮੁਕਾ ਕੇ ਹਟਿਆ, ਤੇ ਉਹ ਸੀਗਾ ਦੀ ਏਅਰ ਬੈਂਡਰ, ਦੀ ਲਾਸਟ ਏਅਰ ਬੈਂਡਰ। ਉਹ ਚੋ ਲਗਭਗ ਮੈਨੂੰ ਸ਼ਕਤੀਮਾਨ ਵਾਲੀ ਯਾਦ ਆ ਗਈ। ਜਦੋਂ ਅਸੀਂ ਸ਼ਕਤੀਮਾਨ ਦੇਖਦੇ ਹੁੰਦੇ ਸੀਗੇ ਤਾਂ ਉਹ 'ਚ ਕਹਿੰਦੇ ਸੀਗੇ ਪਾਂਚ ਤੱਤਵੋ ਸੇ ਬਣਾ ਹੈ ਸ਼ਕਤੀਮਾਨ, ਭੂਮੀ, ਵਾਯੂ, ਅਗਨੀ, ਜਲ, ਆਕਾਸ਼। ਤੁਹਾਡੇ ਪਤਾ ਨਹੀਂ ਯਾਦ ਹੈ ਕਿ ਨਹੀਂ, ਅਤੇ ਏਅਰ ਬੈਂਡਰ ਵੀ ਜਿਹੜੇ ਨੇ ਉਹ 'ਚ ਉਹ ਚਾਰ ਕਿਸਮ ਦੇ ਦਿਖਾਉਂਦੇ ਨੇ ਕਿ ਇੱਕ ਫਾਇਰ ਹੈ, ਇੱਕ ਅਰਥ ਹੈ, ਇੱਕ ਵਾਟਰ ਹੈ, ਅਤੇ ਇੱਕ ਏਅਰ ਹੈ। ਅਤੇ ਇਹ ਚਾਰ ਕਿਸਮ ਦੇ ਏਅਰ ਬੈਂਡਰ ਹੈਗੇ ਨੇ, ਜਦੋਂ ਚਾਰੇ ਮਿਲ ਜਾਂਦੇ ਨੇ ਤਾਂ ਉਹ ਧਰਤੀ ਦਾ ਸਭ ਤੋਂ ਵੱਡਾ ਏਅਰ ਬੈਂਡਰ ਬਣਦਾ, ਅਤੇ ਫਿਰ ਉਹ ਧਰਤੀ ਦੇ ਉੱਤੇ ਜਿਹੜੀਆਂ ਮਾੜੀਆਂ ਤਾਕਤਾਂ ਨੇ ਉਹਨਾਂ ਨੂੰ ਕਿਵੇਂ ਖਤਮ ਕਰਨਾ। ਪਰ ਫਾਇਰ ਨੂੰ ਸਭ ਤੋਂ ਜ਼ਿਆਦਾ ਅਗਰੈਸਿਵ ਦੱਸਿਆ ਗਿਆ ਹੈਗਾ ਹੈ। ਮੈਂ ਇਹ ਸਾਰੀਆਂ ਗੱਲਾਂ ਇਸ ਕਰਕੇ ਕਰ ਰਿਹਾ ਕਿਉਂਕਿ ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਜਿਹੜੀਆਂ ਡਰਾਮੇ ਨੇ ਜਾਂ ਫਿਲਮਾਂ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਬੜੀ ਉੱਭਰ ਕੇ ਆਉਂਦੀ ਹੈਗੀ ਹੈ ਕਿ ਸਰੀਰ ਇਹਨਾਂ ਤੱਤਾਂ ਦਾ ਬਣਿਆ ਹੋਇਆ ਹੈਗਾ। ਪਰ ਅਸੀਂ ਜਦੋਂ ਸੰਦੀਪ ਜੀ ਗੱਲ ਕਰਦੇ ਹਾਂ ਸਰੀਰਕ ਫਾਰਮੇਸ਼ਨ ਦੀ, ਹਿਊਮਨ ਬਾਡੀ ਦੀ, ਤਾਂ ਅਕਸਰ ਇਹ ਕਹਿ ਦਿੱਤਾ ਜਾਂਦਾ, ਜਿਵੇਂ ਕਹਿ ਨਹੀਂ ਦਿੱਤਾ ਜਾਂਦਾ ਬਲਕਿ ਆਪਾਂ ਵੀ ਆਪਣੇ ਐਪੀਸੋਡਸ ਦੇ ਵਿੱਚ ਸ਼ੁਰੂਆਤੀ ਦਿਨਾਂ ਦੇ ਵਿੱਚ ਸਪੇਸ ਦੀ ਗੱਲ ਜਦੋਂ ਕਰਨ ਲੱਗੇ ਕਿ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਰੋਸ਼ਨੀ ਸੀ, ਉਹ ਫਟਦੀ ਹੈ, ਫਿਰ ਯੂਨੀਵਰਸ ਬਣਦਾ ਹੈ, ਫਿਰ ਉਹਦੇ 'ਚੋਂ ਅਲੱਗ ਅਲੱਗ ਤਾਰੇ ਨਿਕਲਦੇ ਨੇ, ਅਲੱਗ ਅਲੱਗ ਗ੍ਰਹਿ ਨਿਕਲਦੇ ਨੇ, ਗ੍ਰਹਿ ਥੋੜ੍ਹੇ ਸੋਲਿਡ ਫਾਰਮੇਸ਼ਨ 'ਚ ਹੁੰਦੇ ਨੇ, ਸਟਾਰਸ ਥੋੜ੍ਹੇ ਜਿਹੇ, ਉਹਨਾਂ ਦੀ ਆਪਣੀ ਇੱਕ ਇੰਡੀਵਿਜੁਅਲਿਟੀ ਹੁੰਦੀ ਹੈ। ਅਤੇ ਫਿਰ ਆਪਾਂ ਅਕਸਰ ਪੁਰਾਣੀਆਂ ਕਹਾਣੀਆਂ ਦੇ ਵਿੱਚ ਵੀ ਕਹਿ ਦਿੰਦੇ ਹਾਂ ਕਿ ਜਿਵੇਂ ਉਹ ਕਵਿਤਾਵਾਂ ਵੀ ਪੜ੍ਹੀਆਂ ਨਾ ਕਿ ਜੋ ਬੰਦ ਉੱਤੇ ਜੋ ਵੀ ਮਰਦਾ ਫੁੱਲ ਬਣਦਾ ਜਾਂ ਤਾਰਾ, ਵੀ ਜਾਂ ਆਪਾਂ ਫਲਾਵਰਸ ਬਣ ਜਾਂਦੇ ਹਾਂ ਧਰਤੀ ਦੇ ਉੱਤੇ, ਖਾਦ ਬਣ ਜਾਂਦੇ, ਜਾਂ ਫਿਰ ਸਿਤਾਰੇ ਬਣ ਜਾਂਦੇ ਹਾਂ ਕਿਉਂਕਿ ਉੱਥੋਂ ਹੀ ਆਏ ਹਾਂ। ਸੋ ਕੀ ਅਸੀਂ ਆਸਮਾਨ ਦੇ ਵਿੱਚੋਂ ਆਏ ਹਾਂ, ਜਾਂ ਫਿਰ ਅਸੀਂ ਇਹਨਾਂ ਤੱਤਾਂ ਦੇ ਸੁਮੇਲ ਹੈਗੇ ਹਾਂ, ਜਾਂ ਕੀ ਹੈ ਬਾਡੀ ਸਟਰਕਚਰ ਦੇ ਬਾਰੇ, ਇਹ ਸਾਰੀਆਂ ਗੱਲਾਂ ਕਰਨੀਆਂ। ਪਰ ਪਹਿਲਾ ਸਵਾਲ ਹੀ ਮੇਰਾ ਇਹੀ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ?
1: ਐਕਸਪਲੇਨ ਕਰਨ ਦੇ ਲਈ ਪਹਿਲਾਂ ਜਿਵੇਂ ਤੁਸੀਂ ਕਿਹਾ ਅਲੱਗ ਅਲੱਗ ਤੱਤਾਂ ਦੀ ਗੱਲ ਕੀਤੀ ਹੈ, ਉਹਨੂੰ ਜਾਣਨਾ ਜ਼ਰੂਰੀ ਹੈ ਕਿ ਸਾਡੀ ਬੋਡੀ ਦੇ ਵਿੱਚ ਕੀ ਹੁੰਦਾ ਨਾ, ਉਹਦੀ ਐਕਸਪਲੇਨੇਸ਼ਨ ਤੋਂ ਬਾਅਦ ਹੀ ਅਸੀਂ ਇਹ ਦੱਸ ਸਕਦੇ ਹਾਂ ਕਿ ਸਟਾਰ ਡਸਟ। ਔਰ ਇਸੇ ਤਰ੍ਹਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਵੀ ਉਹਨਾਂ ਸਟਾਰਸ ਤੋਂ ਹੀ ਬਣੇ ਆ ਜਿਹਨਾਂ ਤੋਂ ਜਿਹੜੇ ਆ ਡਾਇਨਾਸੋਰਸ ਬਣੇ ਸੀ, ਜਾਂ ਬਾਕੀ ਜਿਹੜੇ ਆ ਐਨੀਮਲਸ ਬਣੇ ਸੀ, ਜਾਂ ਅੱਜ ਦੇ ਜਿਹੜੇ ਪਲਾਂਟਸ ਔਰ ਐਨੀਮਲਸ ਬਣੇ ਆ। ਕੋਈ ਵੀ ਐਨੀਮਲ ਹੈਗਾ, ਕੋਈ ਵੀ ਜਿਹੜਾ ਤੁਸੀਂ ਟ੍ਰੀ ਦੇਖਦੇ ਆ, ਉਹਦੇ ਚ ਵੀ ਸੇਮ ਉਹੀ ਜਿਹੜੇ ਆ ਐਲੀਮੈਂਟਸ ਹੈਗੇ ਆ ਜਿਹੜੇ ਸਾਡੇ ਚ ਹੈਗੇ ਆ ਹਿਊਮਨ ਦੇ ਵਿੱਚ। ਔਰ ਤੁਹਾਨੂੰ ਪਤਾ ਕਿ ਹਿਊਮਨ ਬੋਡੀ ਕਿੰਨੀ ਕੰਪਲੈਕਸ ਆ ਹਨਾ। ਇਸ ਟਾਈਮ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੇ ਨਾ ਮਤਲਬ ਸਾਨੂੰ ਨੋਟਿਸ ਨਾ ਹੁੰਦੇ ਹੋਏ ਵੀ ਸਾਡੀ ਬੋਡੀ ਕਿੰਨੇ ਕੰਮ ਕਰ ਰਹੀ ਆ, ਅਸੀਂ ਸਾਹ ਲੈ ਰਹੇ ਹਾਂ, ਸਾਡਾ ਫੂਡ ਡਾਇਜੈਸਟ ਹੋ ਰਿਹਾ ਹਨਾ, ਔਰ ਬਹੁਤ ਸਾਰੇ ਹੋਰ ਜਿਹੜੀਆਂ ਰਿਐਕਸ਼ਨ ਹੋ ਰਹੀ, ਸਾਡਾ ਹਾਰਟ ਪੰਪ ਕਰ ਰਹੇ ਆ ਬਲੱਡ ਨੂੰ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਬੋਡੀ ਦੇ ਵਿੱਚ ਹੋ ਰਹੀਆਂ ਜਿਹਨਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਲੱਗਦਾ ਹਨਾ। ਸੋ ਇੰਨੀਆਂ ਜਦੋਂ ਕੰਪਲੈਕਸ ਚੀਜ਼ਾਂ ਸਾਡੀ ਬੋਡੀ ਦੇ ਵਿੱਚ ਹੁੰਦੀਆਂ ਹੈਗੀਆਂ ਆ, ਉਹਨਾਂ ਦੇ ਹੋਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ। ਜਿਵੇਂ ਸਾਨੂੰ ਸਾਡੀ ਮਸਲ ਸੈਲਸ ਲਈ ਪ੍ਰੋਟੀਨ ਚਾਹੀਦਾ ਹੈ ਨਾ, ਉਹ ਸਾਡੀ ਮਸਲ ਜਿਹੜੀ ਵਧੀਆ ਬਣਾਉਂਦੀਆਂ, ਨਿਊਰੋਨਸ ਜਿਹੜੀ ਜਿਹਨਾਂ ਦੀ ਅਸੀਂ ਗੱਲ ਕੀਤੀ ਸੀ ਆਪਣੀ ਸਾਈਕੋਲੋਜੀ ਵਾਲੇ ਪੋਡਕਾਸਟ ਦੇ ਵਿੱਚ, ਉਹਨਾਂ ਦੀ ਵਜ੍ਹਾ ਨਾਲ ਸਾਡਾ ਬ੍ਰੇਨ ਕੰਮ ਕਰਦਾ, ਫੋਰਮੇਸ਼ਨ ਦਾ ਜਿਹੜਾ ਇਨਫੋਰਮੇਸ਼ਨ ਦਾ ਟ੍ਰਾਂਸਫਰ ਹੁੰਦਾ ਹੈ ਨਾ ਸਾਡੀ ਬੋਡੀ ਦੇ ਵਿੱਚ, ਉਸ ਤੋਂ ਇਲਾਵਾ ਲਿਵਰ ਸੈਲ ਸਾਡੇ ਜਿਹੜੇ ਅਲੱਗ ਕੰਮ ਕਰਦੇ ਆ, ਸਾਡੇ ਇਮਿਊਨ ਸੈਲਸ ਵੀ ਅਲੱਗ ਕੰਮ ਕਰਦੇ ਆ। ਸੋ ਇਹ ਸਾਰੇ ਜਿਹੜੇ ਇੰਨੀਆਂ ਸਾਰੀਆਂ ਪ੍ਰੋਸੈਸਿਸ ਦੇ ਹੋਣ ਦੇ ਲਈ ਬਹੁਤ ਸਾਰੇ ਜਿਹੜੇ ਐਲੀਮੈਂਟਸ ਦੀ ਲੋੜ ਹੁੰਦੀ ਆ, ਜਿਹਨਾਂ ਦੀ ਜਦੋਂ ਅਸੀਂ ਬਲੱਡ ਟੈਸਟ ਵੀ ਕਰਾਉਣ ਜਾਂਦੇ ਹਾਂ ਨਾ, ਸਾਨੂੰ ਪਤਾ ਸਾਨੂੰ ਡਾਕਟਰ ਕਦੇ ਕਹਿ ਦਿੰਦੇ ਕਿ ਉੱਥੇ ਤੁਹਾਡੇ ਮਤਲਬ ਕਿਸੇ ਦਾ ਆਇਰਨ ਘੱਟ ਹੋ ਗਿਆ ਜਾਂ ਕਿਸੇ ਦੇ ਵਿੱਚ ਹੋਰ ਕੋਈ ਜਿਹੜਾ ਮੈਗਨੀਸ਼ੀਅਮ ਘੱਟ ਹੋ ਗਿਆ, ਅਸੀਂ ਸਪਲੀਮੈਂਟਸ ਲੈਂਦੇ ਹਾਂ। ਸੋ ਇਹ ਸਾਰੇ ਜਿਹੜੇ ਐਲੀਮੈਂਟਸ ਜਿਹੜੇ ਸਾਡੀ ਬੋਡੀ ਦੇ ਵਿੱਚ ਮਿਲਦੇ ਆ, ਇਹ ਉਹੀ ਐਲੀਮੈਂਟਸ ਆ ਜਿਹੜੇ ਤੁਹਾਨੂੰ ਇੱਕ ਨੋਰਮਲ ਆਇਰਨ ਰੋਡ ਦੇ ਵਿੱਚ ਮਿਲ ਰਿਹਾ ਹਨਾ। ਜੇ ਆਇਰਨ ਜਿਹੜਾ ਸਾਡੀ ਬੋਡੀ ਦੇ ਵਿੱਚ ਮਿਲਦਾ, ਉਹੀ ਉਹਦੀ ਕੰਪੋਜੀਸ਼ਨ ਕੈਮੀਕਲ ਕੰਪੋਜੀਸ਼ਨ ਸੇਮ ਆ ਜਿਹੜੀ ਤੁਹਾਨੂੰ ਇੱਕ ਆਇਰਨ ਰੋਡ ਦੇ ਵਿੱਚ ਮਿਲੂਗੀ, ਜਿਹੜੀ ਸਾਡੇ ਚ ਮਿਲੂਗੀ ਉਹੀ ਸਾਨੂੰ ਇੱਕ ਪੇਪਰ ਦਾ ਜਿਹੜਾ ਪੀਸ ਆ ਉਹਦੇ ਚ ਮਿਲੂਗੀ। ਸੋ ਇਹ ਜਿਹੜੇ ਐਲੀਮੈਂਟਸ ਪੂਰੀ ਅਰਥ ਦੇ ਉੱਤੇ ਹੁਣ ਹੈਗੇ ਆ, ਜਿਹਦੀ ਵਜ੍ਹਾ ਨਾਲ ਲਾਈਫ ਜਿਹੜੀ ਸਾਡੀ ਜਿਹੜੀ ਹੋਈ ਆ, ਮਤਲਬ ਲਾਈਫ ਓਰੀਜੀਨੇਟ ਹੋਈ ਆ ਅਰਥ ਦੇ ਉੱਤੇ, ਇਹ ਆਏ ਕਿੱਥੋਂ? ਇਹ ਜਿਹੜੇ ਉਹਨਾਂ ਸਟਾਰਸ ਤੋਂ ਹੀ ਜਿਹੜੇ ਇਹ ਆਏ ਹੈਗੇ ਆ ਐਲੀਮੈਂਟ, ਹਨਾ। ਤੇ ਇਹਨਾਂ ਦੇ ਵਿੱਚ ਮੇਨ ਐਲੀਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਕਾਰਬਨ, ਕਿਉਂਕਿ ਸਾਨੂੰ ਪਤਾ ਕਿ ਜਿਹੜੇ ਹਿਊਮਨ ਹੁੰਦੇ ਆ ਅਸੀਂ ਕਾਰਬਨ ਬੇਸਡ ਸਟਰਕਚਰ ਹੈਗੇ ਆ, ਮੋਸਟਲੀ ਲਾਈਫ ਜਿਹੜੀ ਅਰਥ ਦੇ ਉੱਤੇ ਆ ਉਹ ਕਾਰਬਨ ਦੇ ਬੇਸਿਸ ਤੇ ਹੈਗੀ ਆ। ਇਹਦਾ ਮਤਲਬ ਹੈ ਕਿ ਜਿੱਦਾਂ ਸਾਨੂੰ ਪਤਾ ਜਿਹੜੇ ਸਾਡੇ ਪ੍ਰੋਟੀਨ ਸਾਡੀ ਬੋਡੀ ਦੇ ਵਿੱਚ ਹੁੰਦੇ ਆ ਹਨਾ, ਅਮਾਈਨੋ ਐਸਿਡਸ ਹੁੰਦੇ ਜਾਂ ਸਾਡਾ DNA ਆ, RNA ਆ, ਇਹ ਸਾਰੀਆਂ ਚੀਜ਼ਾਂ ਕਾਰਬਨ ਦੀਆਂ, ਇਹਦੇ ਵਿੱਚ ਕਾਰਬਨ ਦਾ ਹਿੱਸਾ ਹੁੰਦਾ। ਸ਼ੂਗਰ ਅਸੀਂ ਖਾਂਦੇ ਹਾਂ ਉਹਦੇ ਚ ਕਾਰਬਨ ਹੁੰਦਾ ਹਨਾ, ਕਾਰਬਨ ਦੇ ਬੋਂਡ ਹੁੰਦੇ ਆ, ਮਤਲਬ ਜਿਹੜੇ ਕੈਮੀਕਲ ਐਟਮਸ ਪੀਰੀਓਡਿਕ ਟੇਬਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਯਾਦ ਹੋਣਾ ਸਾਰਿਆਂ ਨੂੰ, ਜਦੋਂ ਕੈਮਿਸਟਰੀ ਕਲਾਸ ਦੇ ਵਿੱਚ ਪੜ੍ਹਦੇ ਸੀ ਪੀਰੀਓਡਿਕ ਟੇਬਲ ਹਨਾ, ਪਹਿਲਾਂ ਹਾਈਡਰੋਜਨ, ਹੀਲੀਅਮ, ਲੀਥੀਅਮ, ਫਿਰ ਅੱਗੇ ਅੱਗੇ ਜਿੱਦਾਂ ਜਿੱਦਾਂ ਐਟਮ ਨੰਬਰ ਵੱਧਦੇ ਜਾਂਦੇ ਆ ਉਦਾਂ ਉਦਾਂ ਜਿਹੜੇ ਕੈਮੀਕਲ ਵੀ ਜਿਹੜੇ ਵੱਧਦੇ ਜਾਂਦੇ ਆ, ਮਤਲਬ ਡਿਫਰੈਂਟ ਡਿਫਰੈਂਟ ਕੈਮੀਕਲ। ਇਹਨਾਂ ਦੇ ਵਿੱਚ ਜਿਹੜੇ ਬੇਸਿਕ ਜਿਹੜੇ ਕੈਮੀਕਲ ਜਾਂ ਐਲੀਮੈਂਟ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ, ਉਹ ਚਾਰ ਹੈਗੇ ਆ, ਜਿਹਨਾਂ ਵਿੱਚ ਆਕਸੀਜਨ, ਕਾਰਬਨ, ਹਾਈਡਰੋਜਨ ਤੇ ਨਾਈਟ੍ਰੋਜਨ, ਇਹ ਚਾਰ ਬੇਸਿਕ ਐਲੀਮੈਂਟਸ ਆ ਜਿਹੜੇ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਆ। ਤੇ ਸਾਡੀ ਬੋਡੀ ਦਾ 96% ਜਿਹੜਾ ਬੋਡੀ ਮਾਸ ਦਾ ਜਿਹੜਾ ਹਿੱਸਾ ਹੈਗਾ, ਜੇ ਮੈਂ ਗੱਲ ਕਰਾਂ ਮਤਲਬ ਇੱਕ, ਮੰਨ ਲਓ ਕਿ ਐਵਰੇਜ ਇੱਕ ਪਰਸਨ ਆ ਜਿਹਦਾ ਵੇਟ 80 ਕਿਲੋਗ੍ਰਾਮ ਵੇਟ ਆ, ਤੇ ਉਹਦੀ ਬੋਡੀ ਦੇ ਵਿੱਚ ਜਿਹੜਾ ਆਲਮੋਸਟ 43 ਕਿਲੋਗ੍ਰਾਮ ਜਿਹੜੀ ਆਕਸੀਜਨ ਜਿਹੜੀ ਹੋਊਗੀ, 16 kg ਜਿਹੜਾ ਕਾਰਬਨ ਹੋਏਗਾ ਉਹਦੀ ਬੋਡੀ ਦੇ ਵਿੱਚ, ਔਰ 7 kg ਜਿਹੜਾ ਅਰਾਊਂਡ ਹਾਈਡਰੋਜਨ ਉਹਦੀ ਬੋਡੀ ਚ ਹੋਗਾ, ਤੇ ਨਾਈਟ੍ਰੋਜਨ ਆਲਮੋਸਟ 2 ਕਿਲੋਗ੍ਰਾਮ ਜਿਹੜਾ ਨਾਈਟ੍ਰੋਜਨ ਹੋਗਾ। ਤੇ ਇੱਕ ਐਵਰੇਜ 80 ਕਿਲੋਗ੍ਰਾਮ ਦੇ ਪਰਸਨ ਦੀ ਵੇਟ ਵਾਲੇ ਦੀ ਗੱਲ ਕਰਦੇ ਹਾਂ ਆਪਾਂ। ਤੇ ਜਿਹੜੇ ਚਾਰ ਐਲੀਮੈਂਟ ਹੈਗੇ ਆ ਇਹ ਬੇਸਿਕ ਪਾਰਟ ਬਣਾਉਂਦੇ, ਔਰ ਸਾਨੂੰ ਇਹ ਵੀ ਪਤਾ ਕਿ ਸਾਡੀ ਬੋਡੀ ਜਿਹੜੀ ਆ ਉਹ ਮੋਸਟਲੀ ਜਿਹੜਾ ਉਹਦਾ ਪਾਰਟ ਵਾਟਰ ਦੇ ਨਾਲ ਬਣਿਆ ਹਨਾ। ਅਸੀਂ ਕਹਿੰਦੇ ਹਾਂ ਕਿ ਸਾਡੀ ਬੋਡੀ ਜ਼ਿਆਦਾਤਰ 70% ਜਿਹੜਾ 60-70% ਦੇ ਵਿਚਕਾਰ ਜਿਹੜਾ ਵਾਟਰ ਹੈਗਾ। ਸੋ ਜਿਹੜਾ ਵਾਟਰ ਦੀ ਜਦੋਂ ਅਸੀਂ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਇਹ ਪਤਾ ਕਿ ਵਾਟਰ ਜਿਹੜਾ ਹਾਈਡਰੋਜਨ ਤੇ ਆਕਸੀਜਨ ਨੂੰ ਮਿਲ ਕੇ ਬਣਦਾ ਹੈ, ਇਸੇ ਲਈ ਹਾਈਡਰੋਜਨ ਐਂਡ ਆਕਸੀਜਨ ਜਿਹੜੇ ਆ ਉਹ ਜਿਹੜੇ ਇੱਕ ਮੇਨ ਇਹਨਾਂ ਚਾਰ ਇੰਗਰੀਡੀਐਂਟਸ ਤੋਂ ਵਿੱਚ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ। ਉਸ ਤੋਂ ਇਲਾਵਾ ਕਾਰਬਨ ਤਾਂ ਜਿਵੇਂ ਮੈਂ ਦੱਸਿਆ ਹੀ ਆ ਕਿ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਮੋਸਟਲੀ ਕਾਰਬਨ ਹੁੰਦਾ ਹੈ, ਔਰ ਇਸੇ ਲਈ ਅਸੀਂ ਕਾਰਬਨ ਬੇਸਡ ਸਟਰਕਚਰ ਹੈਗੀਆਂ। ਸੋ ਇਹ ਜਿਹੜੇ ਚਾਰ ਮੇਨ ਐਲੀਮੈਂਟ ਜਿਹੜੀ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ। ਉਸ ਤੋਂ ਇਲਾਵਾ ਜਿਹੜੇ ਕੁਛ ਇਸੈਂਸ਼ੀਅਲ ਹੋਰ ਐਲੀਮੈਂਟਸ ਹੁੰਦੇ ਜਿਹੜੇ ਘੱਟ ਅਮਾਊਂਟ ਦੇ ਵਿੱਚ ਪਾਏ ਜਾਂਦੇ ਆ ਇਹਨਾਂ ਦੇ ਕੰਪੈਰੇਟਿਵਲੀ, ਬਟ ਬਹੁਤ ਜ਼ਿਆਦਾ ਜਿਹੜੇ ਇੰਪੋਰਟੈਂਟ ਹੁੰਦੇ ਆ ਸਾਡੀ ਬੋਡੀ ਦੇ ਲਈ ਹਨਾ, ਜਿਵੇਂ ਕੈਲਸ਼ੀਅਮ ਹੋ ਗਿਆ, ਫੋਸਫੋਰਸ ਹੋ ਗਿਆ, ਪੋਟੈਸ਼ੀਅਮ, ਸਲਫਰ ਹੋ ਗਿਆ, ਜਾਂ ਡਿਫਰੈਂਟ ਡਿਫਰੈਂਟ ਜਿਹੜੇ ਹੋਰ ਹੈਗੇ, ਸੋਡੀਅਮ, ਮੈਗਨੀਸ਼ੀਅਮ ਹੋ ਗਿਆ, ਜਾਂ ਆਇਰਨ ਜਿਹੜਾ ਹੈਗਾ ਹੀ ਆ ਸਾਡਾ ਹਨਾ। ਇਹ ਸਾਰੇ ਜਿਹੜੇ ਇਹਨਾਂ ਦੇ ਅਲੱਗ ਅਲੱਗ ਜਿਹੜੇ ਕੰਮ ਹੈਗੇ, ਜਿਵੇਂ ਸਾਡੀ ਬੋਨਸ ਜਿਹੜੀਆਂ ਸਟਰੋਂਗ ਸਾਡੀਆਂ ਇੰਨੀਆਂ ਬੋਨਸ ਆ, ਸਾਨੂੰ ਪਤਾ ਕੈਲਸ਼ੀਅਮ ਦੀ ਵਜ੍ਹਾ ਨਾਲ ਹੈਗੀਆਂ ਹਨਾ, ਉਹਦੇ ਲਈ ਸਾਨੂੰ ਕੈਲਸ਼ੀਅਮ ਐਲੀਮੈਂਟ ਚਾਹੀਦਾ ਹੈਗਾ, ਜਾਂ ਹੈਲਦੀ ਮਸਲਸ ਦੇ ਲਈ ਸਾਨੂੰ ਪੋਟੈਸ਼ੀਅਮ ਜਾਂ ਮੈਗਨੀਸ਼ੀਅਮ ਚਾਹੀਦਾ ਹੈਗਾ, ਹੈਲਦੀ ਹਾਰਟ ਦੇ ਲਈ ਸਾਨੂੰ ਪੋਟੈਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਚਾਹੀਦਾ ਆ, ਤੇ ਮਾਇੰਡ ਕਲੀਅਰ ਕਰਨ ਦੇ ਲਈ ਸਾਨੂੰ ਮੈਗਨੀਸ਼ੀਅਮ ਐਪਰੋਪਰੀਏਟ ਅਮਾਊਂਟ ਦੇ ਵਿੱਚ ਚਾਹੀਦਾ ਹਨਾ, ਕੋਈ ਵੀ ਘੱਟ ਜਾਂ ਵੱਧ ਅਮਾਊਂਟ ਜਿਹੜਾ ਸਾਡੀ ਬੋਡੀ ਨੂੰ ਹਾਰਮ ਕਰਦਾ। ਸੋ ਇਹ ਜਿਹੜੇ ਉਹ ਵਾਲੇ ਕੁਛ ਐਲੀਮੈਂਟ ਹੈਗੇ ਆ ਜਿਹੜੇ ਘੱਟ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੁੰਦੇ ਹੈਗੇ ਆ ਕੰਪੈਰੇਟਿਵਲੀ ਚਾਰ। ਸੋ ਮੇਜਰ ਜਿਹੜੇ ਚਾਰ ਐਲੀਮੈਂਟ ਕਾਰਬਨ, ਹਾਈਡਰੋਜਨ, ਆਕਸੀਜਨ ਤੇ ਨਾਈਟ੍ਰੋਜਨ, ਉਸ ਤੋਂ ਬਾਅਦ ਜਿਹੜੇ ਆ ਉਹਦੇ ਤੋਂ ਘੱਟ ਅਮਾਊਂਟ ਦੇ ਵਿੱਚ ਜਿਹੜੇ ਬਾਕੀ ਅਸੀਂ ਸੁਣਦੇ ਹੈਗੇ ਆ ਆਇਰਨ, ਮੈਗਨੀਸ਼ੀਅਮ ਵਗੈਰਾ, ਉਹ ਸਾਰੇ ਮਿਲਦੇ ਆ। ਤੇ ਉਸ ਤੋਂ ਵੀ ਘੱਟ ਅਮਾਊਂਟ ਦੇ ਵਿੱਚ ਜਿਹੜੇ ਆ ਬਹੁਤ, ਮਤਲਬ 1 mg ਤੋਂ ਵੀ ਘੱਟ ਅਮਾਊਂਟ ਦੇ ਵਿੱਚ ਮਿਲਦੇ ਆ, ਜ਼ਿੰਕ, ਕਾਪਰ ਵਗੈਰਾ ਹੋ ਗਿਆ, ਜਾਂ ਹੋਰ ਕੁਛ ਹੈਗੇ ਆ ਜਿਹੜੇ ਸਿਲੇਨੀਅਮ, ਕੋਬਾਲਟ ਹੋ ਗਿਆ, ਮਤਲਬ ਕੁਛ ਹੋਰ ਐਲੀਮੈਂਟਸ ਹੈਗੇ ਆ। ਤੇ ਇਹ ਸਾਰੇ ਐਲੀਮੈਂਟਸ ਜਿਹੜੇ ਆ ਮਿਲ ਕੇ ਸਾਡੀ ਬੋਡੀ ਦਾ ਜਿਹੜਾ ਡਿਫਰੈਂਟ ਡਿਫਰੈਂਟ ਜਿਹੜੀ ਪਰਸੈਂਟੇਜ ਮੈਂ ਦੱਸੀ ਹੈ ਕਿ ਇੰਨਾ ਇੱਕ 80 kg ਪਰਸਨ ਦੇ ਵਿੱਚ ਜਿਹੜਾ ਇੰਨਾ ਹੁੰਦਾ ਆ। ਸੋ ਇਹ ਅਗਰ ਐਲੀਮੈਂਟ ਨਹੀਂ ਹੋ ਗਿਆ ਸਾਡੀ ਬੋਡੀ ਦੇ ਵਿੱਚ ਤਾਂ ਹਿਊਮਨ ਬੋਡੀ ਜਿਹੜੀ ਆ ਉਹ ਆਪਣੇ ਜਿਹੜੇ ਪ੍ਰੋਪਰ ਫੰਕਸ਼ਨ ਜਿਹੜੇ ਕਰਦੇ ਹਾਂ ਅਸੀਂ, ਸਾਡੇ ਰੈਸਪੀਰੇਟਰੀ ਸਿਸਟਮ ਹੋ ਗਿਆ, ਡਾਇਜੈਸਟਿਵ ਸਿਸਟਮ ਹੋ ਗਿਆ ਨਾ, ਸਾਡਾ ਜਿਹੜਾ ਨਰਵਸ ਸਿਸਟਮ ਹੋ ਗਿਆ, ਤੇ ਕੰਮ ਨਹੀਂ ਕਰ ਸਕਣਗੇ ਜੇ ਪ੍ਰੋਪਰ ਨਹੀਂ ਜਿਹੜੇ ਐਲੀਮੈਂਟਸ ਪ੍ਰੋਪਰ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੋਊਗੇ।
0: ਰਾਈਟ ਰਾਈਟ। ਹਾਂਜੀ, ਇਹਦੇ ਚ ਫਿਰ ਮਤਲਬ ਮੈਂ ਤਾਂ ਉਹ ਥੋੜੀ ਕ੍ਰੀਏਟਿਵ ਜਿਹਾ ਸੋਚਿਆ ਸੀਗਾ ਕਿ ਏਦਾਂ ਜਿਵੇਂ ਫਿਲਮਾਂ ਡਰਾਮਿਆਂ ਦੇ ਵਿੱਚ ਹੁੰਦਾ ਹੈ ਧਰਤੀ ਵਾਯੂ ਅਗਨੀ, ਉਹ ਐਲੀਮੈਂਟਸ ਜਾਂ ਕੋਈ ਮਤਲਬ ਆਹ ਜਿਹੜੇ ਬੇਸਿਕ ਐਲੀਮੈਂਟਸ ਤੁਸੀਂ ਦੱਸੇ, ਦਿਸ ਇਜ ਦੈਟਸ ਇਟ, ਇਹੀ ਹੈ, ਕੁਛ ਹੋਰ ਦੇ ਆ ਅਦਰ ਐਲੀਮੈਂਟਸ ਕਿ ਜਾਂ ਉਹ ਸਿਰਫ ਕਾਲਪਨਿਕ ਨੇ, ਇਮੈਜਿਨਰੀ ਨੇ?
1: ਨਹੀਂ, ਉਹੀ ਮੈਂ ਕਹਿ ਰਹੀ ਜਿੱਦਾਂ ਤੁਸੀਂ ਇੱਕ ਗੱਲ ਕਰ ਰਹੇ ਹੋ ਕਿ ਜਿੱਦਾਂ ਸ਼ਕਤੀਮਾਨ ਦੀ ਵੀ ਤੁਸੀਂ ਗੱਲ ਕੀਤੀ, ਉਹਦੇ ਚ ਆਪਾਂ ਸੁਣਦੇ ਸੀ ਹਨਾ ਕਿ ਬੋਡੀ ਦੇ ਵਿੱਚ ਕੀ ਜਿਹੜੀ ਅਸੀਂ ਮਤਲਬ ਧਰਤੀ ਤੋਂ ਜਿੱਦਾਂ ਤੁਸੀਂ ਕਿਹਾ ਹਵਾ ਤੋਂ ਆ ਜਾਂ ਫਿਰ ਅੱਗ ਤੋਂ ਆ ਹਨਾ। ਸੋ ਜਦੋਂ ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਐਗਰੀਕਲਚਰ ਜਦੋਂ ਆਪਾਂ ਕਰਦੇ ਹਾਂ ਅਸੀਂ ਜਿਹੜਾ ਖਾਦਾਂ ਜਿਹੜੀਆਂ ਪਾਉਂਦੇ ਹਾਂ ਉਹਨਾਂ ਦੇ ਵਿੱਚ ਪੋਟਾਸ਼ੀਅਮ ਵਗੈਰਾ ਹੁੰਦਾ ਹਨਾ। ਸੋ ਇਹੀ ਮੇਰਾ ਜਿਹੜਾ ਇਹਦਾ ਮਤਲਬ ਹੈ ਕਿ ਜਿਹੜੇ ਐਲੀਮੈਂਟ ਤੁਹਾਨੂੰ ਬੋਡੀ ਦੇ ਵਿੱਚ ਚਾਹੀਦੇ ਆ ਉਹੀ ਕੈਮੀਕਲ ਕੰਪੋਜੀਸ਼ਨ ਸਾਡੀ ਸੋਇਲ ਦੇ ਵਿੱਚ ਵੀ ਉਹੀ ਐਲੀਮੈਂਟਸ ਪ੍ਰੈਜੈਂਟ ਹੁੰਦੇ ਆ। ਅਮਾਊਂਟ ਚੇਂਜ ਹੋ ਜਾਂਦਾ ਹੈ, ਡਿਫਰੈਂਟ ਲੈਸ ਔਰ ਮੋਰ ਹੋ ਜਾਂਦਾ, ਬਟ ਸੇਮ ਹੀ ਤੁਹਾਨੂੰ ਇਹੀ ਗੈਸਿਸ ਸਾਨੂੰ ਜਿਹੜੀਆਂ ਐਟਮੋਸਫੇਅਰ ਦੇ ਵਿੱਚ ਮਿਲਦੀਆਂ, ਜਦੋਂ ਅਸੀਂ ਗੱਲ ਕਰਦੇ ਕਿ ਨਾਈਟ੍ਰੋਜਨ ਮਿਲਦਾ ਹੈ, ਕਾਰਬਨ ਜਿਹੜੀ ਆ ਆਕਸੀਜਨ ਮਿਲਦੀ ਹਨ, ਕਾਰਬਨ ਡਾਈਆਕਸਾਈਡ ਮਿਲਦੀ ਆ। ਸੋ ਇਹ ਸਾਰੇ ਜਿਹੜੇ ਆ ਇੰਨਾ ਹੀ ਜਿਹੜੇ ਬੇਸਿਕ ਕੰਪੋਨੈਂਟ ਪੀਰੀਓਡਿਕ ਟੇਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ, ਕਾਰਬਨ ਆਕਸੀਜਨ ਹਾਈਡਰੋਜਨ ਨਾਈਟ੍ਰੋਜਨ, ਇਹ ਜਿਹੜੇ ਬੇਸਿਕ ਜਿਹੜੇ ਐਟਮ ਹੈਗੇ ਆ, ਜਦੋਂ ਇਹਨਾਂ ਦੇ ਇੱਕ ਦੋ ਜਾਂ ਤਿੰਨ ਜਿੰਨੇ ਵੀ ਐਟਮ ਜਿਹੜੇ ਮਿਲ ਕੇ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਐਲੀਮੈਂਟ ਹੋਰ ਬਣਾ ਦਿੰਦੇ ਆ, ਡਿਫਰੈਂਟ ਤਰ੍ਹਾਂ ਦੀ ਗੈਸਿਸ ਬਣਾ ਦਿੰਦੇ ਆ ਜਾਂ ਹੋਰ ਜਿਹੜਾ ਪ੍ਰੋਡਕਟ ਬਣਾ ਦਿੰਦੇ ਆ। ਸੋ ਘੁੰਮ ਘੁੰਮਾ ਕੇ ਪੂਰੇ ਐਟਮੋਸਫੇਅਰ ਜਿਹੜੇ ਅਸੀਂ ਪੀਰੀਓਡਿਕ ਟੇਬਲ ਦੇ ਵਿੱਚ 114 ਐਲੀਮੈਂਟ ਪੜ੍ਹਦੇ ਆ, ਉਹ ਸਾਰੇ ਐਲੀਮੈਂਟ ਹੀ ਪੂਰੇ ਅਰਥ ਦੇ ਵਿੱਚ, ਪੂਰੇ ਯੂਨੀਵਰਸ ਦੇ ਵਿੱਚ ਤੁਹਾਨੂੰ ਉਹੀ ਐਲੀਮੈਂਟਸ ਮਿਲਣਗੇ। ਹਾਂਜੀ, ਪਰ ਉਹਨਾਂ ਦੀ ਕੰਪੋਜੀਸ਼ਨ, ਉਹ ਕਿਵੇਂ ਰਿਐਕਟ ਕਰ ਰਹੇ ਇੱਕ ਦੂਜੇ ਨਾਲ, ਉਹ ਡਿਫਰੈਂਟ ਹੋ ਜਾਂਦੀ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਡਿਫਰੈਂਟ ਲਾਈਫ ਫਾਰਮਸ ਦੇਖਦੀਆਂ, ਚਾਹੇ ਹਿਊਮਨਸ ਆ ਗਏ, ਚਾਹੇ ਜਿਹੜੇ ਆ ਜਿਹੜੇ ਡਾਇਨਾਸੌਰ ਸੀਗੇ ਉਹ ਹੋ ਗਏ ਹਨਾ। ਔਰ ਜਦੋਂ ਅਸੀਂ ਐਟਮਸ ਦੀ ਗੱਲ ਕਰਦੇ ਹਾਂ, ਸਾਡੀ ਜਿਹੜੀ ਇਹ ਜਿਹੜੇ ਕਾਰਬਨ ਹਾਈਡਰੋਜਨ ਜਾਂ ਆਕਸੀਜਨ ਹੈਗੇ ਆ, ਡਿਫਰੈਂਟ ਡਿਫਰੈਂਟ ਐਟਮਸ ਹੀ ਹੁੰਦੇ ਆ ਹਨਾ। ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ ਤਾਂ ਸਾਡੀ ਬੋਡੀ ਦੇ ਵਿੱਚ 7 billion billion billion ਮਤਲਬ 3 billion billion ਤੁਸੀਂ ਲਾ ਲਓ, ਇੰਨੇ ਜਿਹੜੇ ਐਟਮ ਸਾਡੀ ਬੋਡੀ ਦੇ ਪ੍ਰੈਜੈਂਟ ਹੁੰਦੇ ਆ। ਹਾਂਜੀ, ਤੇ ਜਿਹੜੀ ਅੱਜ ਤੱਕ ਜਿੰਨੇ ਹਿਊਮਨਸ ਪੂਰੇ ਵਰਲਡ ਦੇ ਵਿੱਚ ਹੋਏ ਆ, ਉਹਦੇ ਤੋਂ 1% ਇੱਕ ਹਿਊਮਨ ਬੋਡੀ ਦੇ ਜਿਹੜੇ ਆ 1 lakh ਗੁਣਾ ਜ਼ਿਆਦਾ ਮਤਲਬ ਸੈਲ ਐਟਮਸ ਹੁੰਦੇ ਆ ਇੱਕ ਬੋਡੀ ਦੇ ਵਿੱਚ, ਹਿਊਮਨ ਬੋਡੀ ਦੇ ਵਿੱਚ ਹਨਾ। ਤੇ ਮਤਲਬ ਇੰਨਾ ਜ਼ਿਆਦਾ ਨੰਬਰ ਹੁੰਦਾ ਹੈ, ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਅੱਜ ਐਲੀਮੈਂਟ ਸਾਡੀ ਬੋਡੀ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਜਦੋਂ ਅਸੀਂ ਮਰ ਜਾਂਦੇ ਹਾਂ ਉਹ ਵਾਪਸ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਉਹ ਚਲੇ ਜਾਂਦਾ ਹਨਾ, ਜਾਂ ਸੋਇਲ ਦੇ ਵਿੱਚ ਚਲੇ ਜਾਂਦੀਆਂ ਉਹ ਚੀਜ਼ਾਂ। ਤੋ ਇਹਦਾ ਮਤਲਬ ਇਹ ਹੈ ਕਿ ਉਹ ਯੂਨੀਵਰਸ ਦੇ ਵਿੱਚ ਇੱਦਾਂ ਹੀ ਪ੍ਰੈਜੈਂਟ ਆ, ਹਜੇ ਵੀ ਉਹੀ ਅਮਾਊਂਟ ਜਿਹੜਾ ਘੁੰਮ ਰਿਹਾ, ਇੱਕ ਚੀਜ਼ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਉਹ ਚਲੇ ਜਾਂਦਾ ਹੈ। ਸੋ ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਜਿਹੜੇ ਡਾਇਨਾਸੋਰਸ ਦੇ ਵਿੱਚ ਜਿਹੜੇ ਐਟਮਸ ਜਾਂ ਐਲੀਮੈਂਟ ਸਾਨੂੰ ਮਿਲਦੇ ਸੀ, ਹੋ ਸਕਦਾ ਉਹ ਅੱਜ ਕਿਸੇ ਪਲਾਂਟ ਦੇ ਵਿੱਚ ਹੋਣ, ਜਾਂ ਹੋ ਸਕਦਾ ਉਹ ਕਿਸੇ ਹਿਊਮਨ ਦੇ ਜਿਹੜਾ ਬੋਡੀ ਦੇ ਵਿੱਚ ਉਹ ਐਲੀਮੈਂਟ ਘੁੰਮ ਰਹੇ ਹੋਣ। ਸੇਮ ਚੀਜ਼ ਪਾਣੀ ਦੇ ਨਾਲ ਹੁੰਦੀ ਆ ਕਿ ਜਿਹੜਾ ਪਾਣੀ ਪਹਿਲਾਂ ਪ੍ਰੈਜੈਂਟ ਅੱਜ ਤੱਕ ਪ੍ਰੈਜੈਂਟ ਸੀਗਾ, ਉਹ ਪ੍ਰੈਜੈਂਟ ਉੱਥੇ ਹੀ ਆ ਪਾਣੀ, ਉਹਦੀ ਜਿਹੜੀ ਫਾਰਮ ਚੇਂਜ ਹੋ ਸਕਦੀ ਆ, ਉਹ ਫਰੈਸ਼ ਵਾਟਰ ਹੋ ਸਕਦਾ, ਉਹ ਓਸ਼ੀਅਨਿਕ ਵਾਟਰ ਹੋ ਸਕਦਾ, ਬਟ ਅਮਾਊਂਟ ਜਿਹੜਾ ਉਹਦਾ ਸਟਿਲ ਪ੍ਰੈਜੈਂਟ ਆ ਉਨਾ ਹੀ ਜਿਹੜਾ ਇਹਨਾਂ ਐਲੀਮੈਂਟਸ।
0: ਸੌਖੇ ਸ਼ਬਦਾਂ ਦੇ ਵਿੱਚ ਦੱਸਾਂ ਤੇ ਜਿਹੜੀ ਆਪਾਂ ਗੱਲ ਕਹਿ ਦਿੰਦੇ ਹਾਂ ਕਿ ਮਰਨ ਤੋਂ ਬਾਅਦ ਰੂਹ ਇੱਥੇ ਰਹਿ ਜਾਂਦੀ ਹੈ, ਸਰੀਰ ਚਲਾ ਜਾਂਦਾ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ, ਇਹਦੇ 'ਤੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਬੇਸਿਕਲੀ ਜਿਹੜੇ ਸਰੀਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਿਲੀਅਨਸ ਆਫ ਬਿਲੀਅਨਸ ਐਟਮਸ ਦਾ, ਐਲੀਮੈਂਟਸ ਦਾ ਬਣ ਕੇ ਇਹ ਜਿਹੜਾ ਹੈਗਾ ਬਣਿਆ ਹੋਇਆ ਸਰੀਰ ਹੈਗਾ, ਅਤੇ ਜਦੋਂ ਸਰੀਰ ਜਿਹਨੂੰ ਆਪਾਂ ਨਸ਼ਵਰ ਕਹਿ ਦਿੰਦੇ ਹੈਗੇ ਹਾਂ ਕਿ ਇਹ ਖਤਮ ਹੋ ਜਾਂਦਾ, ਨਾਸ਼ਵਾਨ ਹੈ, ਖਤਮ ਹੈ, ਇਹ ਨਾਸ਼ਵਾਨ ਟੈਕਨੀਕਲੀ ਨਹੀਂ ਹੈਗਾ। ਸੋ ਫਿਰ ਵੀ ਸਰੀਰ ਦੇ ਕੁਛ ਨਾ ਕੁਛ ਕਣ ਜਿਹੜੇ ਹੈਗੇ ਨੇ ਸਾਡੀ ਬਾਡੀ ਲਈ ਸਟਰਕਚਰ ਦੇ, ਉਹ ਕਿਤੇ ਨਾ ਕਿਤੇ ਇਸ ਯੂਨੀਵਰਸ ਤਾਂ ਹੈਗੇ ਨੇ, ਕਿਤੇ ਹੋਰ ਨਾ ਹੋਣ ਇਸ ਯੂਨੀਵਰਸ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਤਾਂ ਉਹ ਰਹਿ ਜਾਂਦੇ ਹੈਗੇ ਨੇ, ਔਰ ਉਹ ਟ੍ਰਾਂਸਫਰ ਹੁੰਦੇ ਰਹਿੰਦੇ ਹੈਗੇ ਨੇ ਇੱਕ ਬਾਡੀ ਤੋਂ ਦੂਸਰੀ ਐਟੋਮਿਕ ਬਾਡੀ ਦੇ ਵਿੱਚ, ਦੂਸਰੀ ਤੋਂ ਤੀਸਰੀ ਦੇ ਵਿੱਚ। ਇਸ ਦੈਟਸ ਇਹੀ ਆਪਾਂ ਗੱਲ ਕਹਿਣਾ ਚਾਹੁੰਦੇ ਹਾਂ ਸੰਦੀਪ ਜੀ?
1: ਹਾਂਜੀ,
0: ਠੀਕ ਹੈ। ਤੇ ਫਿਰ ਤੁਸੀਂ ਵਿੱਚ ਜੇ ਇੱਕ ਉਹਦੀ DNA RNA ਦੀ ਗੱਲ ਕੀਤੀ ਸੀਗੀ, ਉਹ ਕੀ ਚੀਜ਼ ਹੈਗਾ ਫਿਰ DNA RNA's ਕੀ ਹੈਗੇ ਨੇ? ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੈਨੇਟਿਕਲੀ ਜਿਹੜੀਆਂ ਚੀਜ਼ਾਂ ਨੇ ਉਹ ਮੈਚ ਕਰ ਜਾਂਦੀਆਂ ਨੇ ਇੱਕ ਲੈਗੇਸੀ ਦੀਆਂ, ਇੱਕ ਜਨਰੇਸ਼ਨ ਦੀਆਂ, ਵੀ ਆਹ ਤੁਹਾਡਾ ਖਾਨਦਾਨ ਹੈ, ਇਹਨਾਂ ਦਾ DNA, ਉਹ ਫਿਰ ਯੂਨੀਵਰਸ ਭਾਲ ਲੈਂਦਾ ਆਪਣੇ ਆਪ ਵੀ ਆ ਫਲਾਣਿਆਂ ਦੇ ਐਟਮਸ ਹੈਗੇ ਨੇ, ਇਹਨੂੰ ਇਹਨਾਂ ਦੀ ਫੈਮਿਲੀ ਦੇ ਵਿੱਚ ਭੇਜਣਾ ਹੈਗਾ। ਮਤਲਬ ਕੁਐਸਚਨ ਥੋੜ੍ਹਾ ਜਿਹਾ ਸੁਣਨ ਦੇ ਵਿੱਚ ਬੜਾ ਸਾਦਾ ਜਿਹਾ ਹੈਗਾ, ਬਟ ਮੈਨੂੰ ਪਤਾ ਹੈ ਤਾਂ ਤੁਸੀਂ ਟੈਕਨੀਕਲ ਆਨਸਰ ਦੇਣਾ, ਬਟ ਵਟ ਇਜ਼ ਡੀ ਐੱਨ ਏ, ਆਰ ਐੱਨ ਏ, ਆਹ ਪ੍ਰੋਟੋਨ ਵਗੈਰਾ, ਇਹ ਜਿਹੜੀ ਚੀਜ਼ਾਂ ਦੱਸੀਆਂ ਨੇ, ਇਹ ਕਿੱਥੇ ਖੜਦੇ ਨੇ, ਵੇਅਰ ਡੂ ਦੇ ਸਟੈਂਡ ਇਨ ਦਿਸ ਆਹ ਐਟੋਮਿਕ ਸਟਰਕਚਰ ਦੇ ਵਿੱਚ?
1: ਹਾਂਜੀ, ਕੀ ਐਟੋਮ ਜਿਹੜੇ ਐਟਮਸ ਆਪਾਂ ਦੱਸੇ, ਜਦੋਂ ਡੀ ਐੱਨ ਏ ਦੀ ਗੱਲ ਕਰਦੇ ਹਾਂ ਅਸੀਂ, ਮੋਸਟਲੀ ਆਪਾਂ ਸੁਣਦੇ ਹਾਂ ਨਾ ਕਿ ਇੱਕ ਜਿਹੜਾ ਹਿਊਮਨ ਬੀਂਗ ਹੈਗਾ, ਕਿਸੇ ਵੀ ਹਿਊਮਨ ਬੀਂਗ ਦਾ ਡੀ ਐੱਨ ਏ ਜਿਹੜਾ ਉਹ ਮੈਚ ਨਹੀਂ ਕਰਦਾ ਹੈਗਾ, ਅਸੀਂ ਹਮੇਸ਼ਾ ਹੀ ਕਰਦੇ ਹਾਂ ਹਨਾ, ਜਦੋਂ ਕਈ ਵਾਰ ਕੋਈ ਟੈਸਟ ਵੀ ਕਰਾ ਕੇ ਅਸੀਂ ਪਤਾ ਕਰਾਉਂਦੇ ਹਾਂ ਕਿ ਬਾਇਓਲੋਜੀਕਲ ਫਾਦਰ ਜਾਂ ਮਦਰ ਕੌਣ ਹੈ ਕਿਸੇ ਬੱਚੇ ਦਾ ਹਨਾ, ਤਾਂ ਡੀ ਐੱਨ ਏ ਜਿਹੜਾ ਇੱਕ ਸਪੈਸੀਫਿਕ ਪ੍ਰੋਟੀਨ, ਜਿਹੜਾ ਇਹਦੇ ਵਿੱਚ ਡਿਫਰੈਂਟ ਚੀਜ਼ਾਂ ਹੁੰਦੀਆਂ, ਸ਼ੂਗਰ ਦਾ ਬਣਿਆ ਹੁੰਦਾ, ਇਹਦੇ ਵਿੱਚ ਐਸਿਡਸ ਹੁੰਦੇ ਆ, ਔਰ ਇਹਦੇ ਵਿੱਚ ਜਿਹੜੇ ਬੇਸਿਸ ਜਿਹੜੇ ਹੁੰਦੇ ਹੈਗੇ ਆ ਡੀ ਐੱਨ ਏ ਦੇ ਵਿੱਚ, ਸੋ ਡੀ ਐੱਨ ਏ ਇੱਕ ਤਰ੍ਹਾਂ ਦਾ ਨਿਊਕਲਿਕ ਐਸਿਡ ਅਸੀਂ ਇਹਨੂੰ ਬੋਲ ਦਿੰਦੇ ਹਾਂ, ਨਿਊਕਲਿਕ ਐਸਿਡ ਹੈਗਾ ਜਿਹੜਾ, ਜਿਵੇਂ ਤੁਸੀਂ ਲੈ ਲਓ ਕਿ ਇੱਕ ਲੈਡਰ, ਮਤਲਬ ਇੱਕ ਪੌੜੀ ਹੈਗੀ ਆ, ਡਬਲ ਸਟੈਂਡ ਵਾਲੀ ਪੌੜੀ ਹੈਗੀ ਆ, ਉਹਦੇ ਵਾਂਗ ਹੁੰਦਾ, ਸੋ ਡੀ ਐੱਨ ਏ ਇੱਕ ਬੇਸਿਕ ਲਾਈਫ ਦੀ ਜਿਹੜੀ ਆ ਇੰਪੋਰਟੈਂਸ, ਜਿਹੜੀ ਜੈਨੇਟਿਕ ਚੀਜ਼ ਹੈਗੀ ਆ, ਜਿਹੜੀ ਸਾਨੂੰ ਜਿਹੜੀ ਆ ਡਿਫਰੈਂਟ, ਸਾਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਬੱਚਾ ਆਪਣੀ ਮਦਰ ਤੇ ਗਿਆ ਜਾਂ ਫਾਦਰ ਤੇ ਗਿਆ, ਆਪਾਂ ਦੇਖ ਲੈਂਦੇ ਹਾਂ ਕਿ ਉਹਨਾਂ ਦੀ ਫੇਸ ਸ਼ਕਲ ਮਿਲਦੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਜਦੋਂ ਹਾਈਟ ਜਿਹੜੀ ਕਿਵੇਂ ਕਿਹਦੇ ਤੇ ਗਈ ਆ ਫੈਮਿਲੀ ਦੇ ਵਿੱਚ, ਜਾਂ ਕਈ ਵਾਰ ਡਿਫਰੈਂਟ ਵੀ ਹੋ ਜਾਂਦੀ ਹੈ, ਕਿਸੇ ਦਾ ਆਈ ਕਲਰ ਕਿਸੇ ਬੱਚੇ ਦਾ, ਉਹਦੀ ਫੈਮਿਲੀ ਦੇ ਵਿੱਚ ਕਿਸੇ ਦਾ ਨਿਊ ਆਈ ਕਲਰ ਹੁੰਦਾ ਨਾ, ਸੋ ਉਹ ਸਾਰੇ ਚੇਂਜਸ ਜਦੋਂ ਡੀ ਐੱਨ ਏ ਦੇ ਵਿੱਚ ਜਿਹੜੇ ਜੀਨਸ ਹੁੰਦੇ ਆ ਉਹਨਾਂ ਦੇ ਵਿੱਚ ਚੇਂਜਸ ਹੁੰਦੇ ਆ, ਤੇ ਜਦੋਂ ਜਿਹੜੀ ਐਟਮਸ ਦੀ ਮੈਂ ਗੱਲ ਕੀਤੀ ਆ, ਕਾਰਬਨ, ਹਾਈਡਰੋਜਨ, ਆਕਸੀਜਨ ਵਗੈਰਾ, ਇਹ ਸਾਰੇ ਐਟਮ ਜਿਹੜੇ ਆ ਮਿਲ ਕੇ ਜਿਹੜੇ ਮੋਲੀਕਿਊਲਸ ਬਣਾਉਂਦੇ ਆ, ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ, ਸਾਨੂੰ ਪਤਾ ਕਿ ਸਾਡੀ ਬੋਡੀ, ਅਸੀਂ ਕਹਿੰਦੇ ਕਿ ਮਲਟੀ ਸੈਲੂਲਰ ਬੋਡੀ ਆ, ਮਤਲਬ ਸਾਡੀ ਬੋਡੀ ਵਿੱਚ ਬਹੁਤ ਸਾਰੇ ਸੈਲਸ ਜਿਹੜੇ ਆ ਪ੍ਰੈਜੈਂਟ ਹੈਗੇ ਆ ਹਨਾ, ਉਹਨਾਂ ਹਰ ਇੱਕ ਸੈੱਲ ਦੇ ਅੰਦਰ ਜਿਹੜਾ ਇੱਕ ਨਿਊਕਲੀਅਸ ਹੁੰਦਾ ਆ, ਸਿਰਫ ਰੈਡ ਬਲੱਡ ਸੈਲਸ ਨੂੰ ਛੱਡ ਕੇ, ਉਹਨਾਂ ਦੇ ਵਿੱਚ ਕੋਈ ਨਿਊਕਲੀਅਸ ਨਹੀਂ ਹੁੰਦਾ, ਬਾਕੀ ਸਾਰੇ ਬੋਡੀ ਸੈਲਸ ਦੇ ਵਿੱਚ ਜਿਹੜਾ ਨਿਊਕਲੀਅਸ ਹੁੰਦਾ ਆ, ਤੇ ਉਸ ਨਿਊਕਲੀਅਸ ਦੇ ਅੰਦਰ ਇੱਕ ਕ੍ਰੋਮੋਸੋਮ ਨਾਮ ਦੀ ਚੀਜ਼ ਹੁੰਦੀ ਆ, ਜਿਹੜੀ ਡੀ ਐੱਨ ਏ ਸਟ੍ਰੈਂਡਸ ਤੋਂ ਬਣੀ ਹੁੰਦੀ ਆ, ਜਿਹੜੀ ਡੀ ਐੱਨ ਏ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਸਾਨੂੰ ਇੱਕ ਪਰਟੀਕੁਲਰ ਹਿਊਮਨ ਬਣਾਉਂਦਾ ਹੈ ਨਾ, ਡੀ ਐੱਨ ਏ ਮੇਕਸ ਯੂ ਹਨਾ, ਜੋ ਤੁਸੀਂ ਹੈਗੇ ਆ, ਤੁਹਾਡੀ ਖਾਸ ਕਰੈਕਟਰਿਸਟਿਕਸ ਹੈਗੀਆਂ, ਸੋ ਉਹ ਜਿਹੜਾ ਡੀ ਐੱਨ ਏ ਹੁੰਦਾ ਉਹ ਜੈਨੇਟਿਕ ਇਨਫੋਰਮੇਸ਼ਨ ਨੂੰ ਟ੍ਰਾਂਸਫਰ ਕਰਦਾ ਹੈ ਤੁਹਾਡੇ ਪੇਰੈਂਟਸ ਤੋਂ ਬੱਚਿਆਂ ਦੇ ਵਿੱਚ, ਜਿਹੜੀ ਇਨਫੋਰਮੇਸ਼ਨ ਆਉਂਦੀ ਹੈ, ਜਿਹੜੀ ਫੈਮਿਲੀ ਟ੍ਰੀ ਦੀ ਤੁਸੀਂ ਗੱਲ ਕੀਤੀ, ਸਾਨੂੰ ਪਤਾ ਕਿ ਇਹ ਸਾਡੀ ਫੈਮਿਲੀ ਹੈ, ਮੇਰੇ ਗ੍ਰੈਂਡ ਪੇਰੈਂਟਸ ਆ, ਮੇਰੇ ਪੇਰੈਂਟਸ ਆ, ਜਾਂ ਪਿਛਲੀਆਂ ਜਿਹੜੀਆਂ ਪੀੜ੍ਹੀਆਂ ਹੈਗੀਆਂ, ਸੋ ਹਰ ਪੀੜ੍ਹੀ ਦੇ ਵਿੱਚ ਜਿਹੜਾ ਡੀ ਐੱਨ ਏ ਟ੍ਰਾਂਸਫਰ ਹੋਈ ਜਾ ਰਿਹਾ ਇੱਕ ਪਰਸਨ ਤੋਂ ਦੂਜੇ ਪਰਸਨ ਦੇ ਵਿੱਚ, ਤੇ ਇਹ ਡੀ ਐੱਨ ਏ ਜਿਹੜਾ ਮੋਸਟਲੀ ਸੇਮ ਰਹਿੰਦਾ, ਸਿਰਫ 0.1% ਜਿਹੜਾ ਡੀ ਐੱਨ ਏ ਡਿਫਰ ਕਰਦਾ ਹਰ ਇੰਡੀਵਿਜੁਅਲ ਦੇ ਵਿੱਚ, ਮੋਸਟਲੀ ਜਿਹੜਾ ਸੇਮ ਹੁੰਦਾ, ਕਿਉਂਕਿ ਇਹਨਾਂ ਦੀ ਬੇਸਿਕ ਸਟਰਕਚਰ ਫਿਰ ਇਹਨਾਂ ਦੀ ਸੇਮ ਰਹਿੰਦੀ ਹੈ, ਸ਼ੂਗਰ ਦੇ ਬਣੇ ਹੁੰਦੇ ਆ ਜਿਵੇਂ ਮੈਂ ਕਿਹਾ, ਇਸ ਤੋਂ ਇਲਾਵਾ ਇਹਦੇ ਵਿੱਚ ਕੁਛ ਬੇਸਿਸ ਹੁੰਦੇ ਆ, 4 ਤਰ੍ਹਾਂ ਦੇ ਬੇਸਿਸ ਹੁੰਦੇ ਆ ਡੀ ਐੱਨ ਏ ਦੇ ਵਿੱਚ ਜਿਹੜੇ ਬਣਾਉਂਦੇ ਹੈਗੇ ਆ, ਮਤਲਬ ਪਰਟੀਕੁਲਰ ਜੀਨ ਜਾਂ ਡੀ ਐੱਨ ਏ ਜਿਹੜੀ ਇੱਕ ਉਹਦੀ ਸੀਕੁਐਂਸ ਬਣਾਉਂਦੇ ਆ, ਜਿਹੜੀ ਇੱਕ ਪਰਸਨ ਨੂੰ ਜਿਹੜਾ ਡਿਫਰੈਂਸ਼ੀਏਟ ਕਰਦੀ ਹੈ ਦੂਜੇ ਪਰਸਨ ਦੇ ਵਿੱਚ, ਸੋ ਅਗਰ ਸੈਲਸ ਜਿਹੜੀ ਹਿਊਮਨ ਬੋਡੀ ਜਿਹੜੀ ਹੈਗੀ ਉਹਦੇ 'ਚ ਇੰਨੇ ਸਾਰੇ ਸੈਲਸ ਆ, ਤਾਂ ਉਹਨਾਂ ਦੇ ਵਿੱਚ ਡੀ ਐੱਨ ਏ ਹੋਣਾ ਜ਼ਰੂਰੀ ਹੈ, ਇਸੇ ਲਈ ਸਾਨੂੰ ਇੱਕ ਖਾਸੀਅਤ ਸਾਡੀ ਮਿਲਦੀ ਹੈ, ਸਾਡੀ ਹਾਈਟ, ਸਾਡੀ ਸ਼ਕਲ, ਸਾਡਾ ਹੇਅਰ ਕਲਰ, ਆਈ ਕਲਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਡੀ ਐੱਨ ਏ ਹੀ ਜਿਹੜਾ ਕਰਦਾ, ਨਿਰਧਾਰਿਤ ਕਰਦਾ ਕਿ ਕਿਹੜੀ ਚੀਜ਼ ਹੋਣੀ ਚਾਹੀਦੀ ਆ, ਔਰ ਡੀ ਐੱਨ ਏ ਜਿਹੜਾ ਕਿਉਂਕਿ ਸੈੱਲ ਦੇ ਅੰਦਰ ਹੁੰਦਾ ਇਹ ਬਾਹਰ ਨਹੀਂ ਨਿਕਲ ਸਕਦਾ, ਇਸ ਲਈ ਇਹ ਆਰ ਐੱਨ ਏ ਜਿਹੜੀ ਇੱਕ ਹੋਰ ਚੀਜ਼ ਹੁੰਦੀ ਆ, ਉਹ ਜਿਹੜੀਆਂ ਕਾਪੀਜ਼ ਹੁੰਦੀਆਂ, ਇੱਕ ਤਰ੍ਹਾਂ ਡੀ ਐੱਨ ਏ ਦੀ ਕਾਪੀ ਹੁੰਦੀ ਆ ਆਰ ਐੱਨ ਏ, ਜਿਹੜੀ ਕਾਪੀ ਹੋ ਕੇ ਜਿਹੜੀ, ਕਿਉਂਕਿ ਜਿਹੜਾ ਡੀ ਐੱਨ ਏ ਤੁਹਾਡੇ ਇੱਕ ਸੈੱਲ ਦੇ ਵਿੱਚ ਪ੍ਰੈਜੈਂਟ ਆ, ਉਹੀ ਡੀ ਐੱਨ ਏ ਤੁਹਾਡੇ ਬਾਕੀ ਜਿਹੜੇ ਬਿਲੀਅਨ ਸੈੱਲਸ ਤੁਹਾਡੀ ਬੋਡੀ ਦੇ ਵਿੱਚ ਪ੍ਰੈਜੈਂਟ ਆ, ਉਹਨਾਂ ਦੇ ਵਿੱਚ ਵੀ ਸੇਮ ਡੀ ਐੱਨ ਏ ਪ੍ਰੈਜੈਂਟ ਹੈਗਾ, ਉਹ ਇਸ ਲਈ ਕਿਉਂਕਿ ਡੀ ਐੱਨ ਏ ਆਪਣੇ ਆਪ ਨੂੰ ਕਾਪੀ ਕਰਦਾ ਰਹਿੰਦਾ, ਔਰ ਹਰ ਸੈੱਲ ਦੇ ਜਿੱਦਾਂ ਜਿੱਦਾਂ ਨੰਬਰ ਆਫ ਸੈੱਲਸ ਵੱਧਦੇ ਜਾਂਦੇ ਆ, ਤਾਂ ਉਹ ਡੀ ਐੱਨ ਏ ਕਾਪੀ ਹੋ ਕੇ ਜਿਹੜਾ ਆ ਸੇਮ ਜਿਹੜਾ ਇੱਕ ਇੱਕ ਪਰਟੀਕੁਲਰ ਹਿਊਮਨ ਬੀਂਗ ਜਿਹੜਾ ਬਣਾ ਦਿੰਦਾ ਆ, ਔਰ ਇਹਦੇ ਤੋਂ ਹੀ ਫਿਰ ਜਿਹੜੇ ਸਾਡੇ ਪ੍ਰੋਟੀਨਸ ਬੋਡੀ ਦੇ ਵਿੱਚ ਜਿਹੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪ੍ਰੋਟੀਨਸ ਹੁੰਦੇ ਆ, ਉਹਦੀ ਫਾਰਮੇਸ਼ਨ ਹੁੰਦੀ ਆ, ਸੋ ਈਜ਼ੀਲੀ ਅਗਰ ਮੈਂ ਗੱਲ ਈਜ਼ੀਲੀ ਸਮਝਦੇ ਹਾਂ, ਤਾਂ ਡੀ ਐੱਨ ਏ ਜਿਹੜਾ ਇੱਕ ਤਰ੍ਹਾਂ ਦੀ ਤੁਹਾਡੀ ਕੁੱਕ ਬੁੱਕ ਜਿਹੜੀ ਰੈਸਿਪੀ ਬੁੱਕ ਜਿਹੜੀ ਤੁਸੀਂ ਕਹਿ ਸਕਦੇ ਆ, ਉਹ ਹੁੰਦੀ ਆ, ਉਹਦੇ ਵਿੱਚ ਆਰ ਐੱਨ ਏ ਜਿਹੜੀ ਤੁਹਾਡੀ ਇੱਕ ਪਰਟੀਕੁਲਰ ਰੈਸਪੀ ਹੋ ਗਈ, ਮੰਨ ਲਓ ਤੁਸੀਂ ਅੱਜ ਕੋਈ ਪਰਟੀਕੁਲਰ ਡਿਸ਼ ਬਣਾਉਣਾ ਚਾਹੁੰਦੇ ਆ, ਕੋਈ ਜਿਹੜਾ ਗ੍ਰਿਲਡ ਚਿਕਨ ਬਣਾਉਣਾ ਚਾਹੁੰਦੇ, ਜਾਂ ਕੋਈ ਵੀ ਚਿਕਨ ਕੋਈ ਵੀ ਡਿਸ਼ ਬਣਾਉਣੀ ਚਾਹੁੰਦੇ ਆ, ਤਾਂ ਤੁਸੀਂ ਉਸ ਰੈਸਿਪੀ ਬੁੱਕ ਦੇ ਵਿੱਚੋਂ ਇੱਕ ਰੈਸਿਪੀ ਕੱਢਦੇ ਆ, ਔਰ ਇੱਕ ਫਾਈਨਲ ਪ੍ਰੋਡਕਟ ਤੁਹਾਡਾ ਤਿਆਰ ਹੁੰਦਾ ਆ, ਸੋ ਡੀ ਐੱਨ ਏ ਜਿਹੜੀ ਸਾਡੀ ਇੱਕ ਰੈਸਿਪੀ ਬੁੱਕ ਹੋਗੀ, ਔਰ ਉਹਦੇ ਵਿੱਚੋਂ ਜਦੋਂ ਰੈਸਿਪੀ ਅਸੀਂ ਜਿਹੜੀ ਲਈ ਉਹਨੂੰ ਅਸੀਂ ਆਰ ਐੱਨ ਏ ਕਹਿੰਦੇ ਹਾਂ, ਔਰ ਜਿਹੜਾ ਸਾਡਾ ਫਾਈਨਲ ਪ੍ਰੋਡਕਟ ਬਣਿਆ ਉਹ ਸਾਡੇ ਪ੍ਰੋਟੀਨਸ ਹੁੰਦੇ ਆ, ਜਿਹੜੇ ਸਾਡੀ ਬੋਡੀ ਦੀ ਜਿਹੜੀ ਆ ਸਾਰੀ ਐਕਟੀਵਿਟੀਜ਼ ਨੂੰ ਕੰਟਰੋਲ ਕਰਦੇ ਆ ਹਨਾ, ਤੇ ਇਹ ਜਿਹੜੀ ਆ ਜੀਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਜੀਨਸ ਦੇ ਬਾਰੇ ਤਾਂ ਆਪਾਂ ਸਾਰੇ ਸੁਣਦੇ ਹਾਂ ਕਿ ਜਿਹੜਾ ਇੱਕ ਪਰਸਨ ਦੇ ਜੀਨ ਜਿਹੜੇ ਆਪਣੇ ਪੇਰੈਂਟਸ ਦੇ ਉੱਤੇ ਜਾਂਦੇ ਆ, ਹਨਾ, ਮਦਰ ਜਾਂ ਫਾਦਰ ਤੇ ਹਾਫ ਹਾਫ ਜਿਹੜੇ ਜੀਨਸ ਜਿਹੜੇ ਉਹਨਾਂ ਦੇ ਚਲੇ ਜਾਂਦੇ ਆ। ਕਈ ਵਾਰ ਮਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਮਦਰ ਵਰਗੀਆਂ ਫੀਚਰਸ ਹੋ ਜਾਂਦੀਆਂ, ਕਈ ਵਾਰ ਫਾਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਉਹਨਾਂ ਵਰਗੀਆਂ ਫੀਚਰਸ ਹੋ ਜਾਂਦੀਆਂ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮਿਲ ਕੇ ਜਿਹੜੀਆਂ ਹਿਊਮਨ ਬਾਡੀ ਦੇ ਫੰਕਸ਼ਨ ਕਰਨ ਦੇ ਲਈ ਜ਼ਰੂਰੀ ਹੁੰਦੀਆਂ, ਜਿਹਨਾਂ ਦੇ ਵਿੱਚ ਕਾਰਬਨ ਹਾਈਡਰੋਜਨ ਦਾ ਵੀ ਉਨਾ ਹੀ ਰੋਲ ਆ ਔਰ ਉਹਦਾ ਦੀ ਵੀ ਉਨੀ ਹੀ ਇੰਪੋਰਟੈਂਸ ਆ ਜਿੰਨੀ ਡੀਐਨਏ ਔਰ ਆਰਐਨਏ ਵਗੈਰਾ ਦੀ ਹੈਗੀ ਆ। ਔਰ ਅਗਰ ਕਾਰਬਨ ਜਿਹੜਾ ਨਹੀਂ ਹੋਏਗਾ ਜਾਂ ਬਾਕੀ ਐਲੀਮੈਂਟਸ ਨਹੀਂ ਹੋਣਗੇ ਤਾਂ ਡੀਐਨਏ ਵੀ ਨਹੀਂ ਹੋਏਗਾ, ਸੈਲਸ ਨਹੀਂ ਹੋਣਗੇ ਤਾਂ ਹਿਊਮਨ ਬਾਡੀ ਵੀ ਨਹੀਂ ਜਿਹੜੀ ਐਗਜ਼ਿਸਟ ਕਰ ਪਾਊਗੀ, ਲਾਈਫ ਨਹੀਂ ਹੋਊਗੀ।
0: ਹਾਂਜੀ ਰਾਈਟ। ਸੋ ਬੇਸਿਕਲੀ ਜਿਹੜੀ ਹਿਊਮਨ ਬਾਡੀ ਹੈ ਉਹਦਾ ਇੱਕ ਕਿਸਮ ਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਐਕਸਰੇ ਹੈ ਜਾਂ ਇੱਕ ਕਿਸਮ ਦਾ ਬਲੂ ਪ੍ਰਿੰਟ ਹੈ ਇਹ ਡੀਐਨਏ ਆਰਐਨਏ, ਹੈ ਨਾ, ਇਸ ਕਿਸਮ ਦੇ ਨਿਊਕਲਿਕ ਐਸਿਡ ਨੇ। ਮੈਂ ਬ੍ਰੇਕ 'ਤੇ ਜਾਣਾ ਚਾਹੁੰਦਾ ਪਰ ਇੱਕ ਗੱਲ ਤੁਸੀਂ ਵਿੱਚ ਜੇ ਵਰਤੀ ਸੀਗੀ, ਗੱਲ ਕਹੀ ਸੀਗੀ, ਇੱਦਾਂ ਹੀ ਸਵਾਲ ਨਿਕਲਿਆ ਹੈ ਕਿ ਤੁਸੀਂ ਕਿਹਾ ਕਿ ਜਿਹੜੇ ਰੈੱਡ ਬਲੱਡ ਸੈਲਸ ਨੇ ਉਹ ਉਹਨਾਂ ਦੇ ਵਿੱਚ ਇਸ ਕਿਸਮ ਦੇ ਨਿਊਕਲਿਕ ਐਸਿਡ ਨਹੀਂ ਹੁੰਦੇ ਹੈਗੇ, ਉਹ ਡੀਐਨਏ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਇਜ਼ ਦੈਟ ਰਾਈਟ?
1: ਹਾਂਜੀ, ਕਿਉਂਕਿ ਉਹਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਤੇ ਉਹਦੇ ਵਿੱਚ ਇਹ ਵਾਲਾ ਡੀਐਨਏ ਨਹੀਂ ਹੁੰਦਾ ਜਿਹੜਾ ਬੇਸਿਕਲੀ ਜਿਹੜਾ, ਕਿਉਂਕਿ ਜਦੋਂ ਅਸੀਂ ਡੀਐਨਏ ਦੀ ਵੀ ਗੱਲ ਕਰਦੇ ਹਾਂ ਤਾਂ ਡੀਐਨਏ ਦਾ ਸਿਰਫ 3% ਅੱਛਾ, ਅਗਰ ਤੁਸੀਂ ਡੀਐਨਏ ਦੀ ਜਿਹੜੀ ਆ ਲੈਂਥ ਲਓ ਤਾਂ ਇੱਕ ਹਿਊਮਨ ਦੇ ਇੱਕ ਸੈੱਲ ਦੇ ਵਿੱਚ 2 ਮੀਟਰ ਦਾ ਡੀਐਨਏ ਜਿਹੜਾ ਹੁੰਦਾ ਆ, ਜਿਹੜਾ ਉਹਦੀ ਲੈਂਥ 2 ਮੀਟਰ ਦੀ ਹੁੰਦੀ ਆ। ਹਾਲਾਂਕਿ ਉਹ ਬਹੁਤ ਜ਼ਿਆਦਾ ਛੋਟੇ ਜਿਹੜੇ ਆ ਸਾਈਜ਼ ਦੇ ਵਿੱਚ, ਮਤਲਬ ਬਹੁਤ ਇਕੱਠੀ ਹੋ ਕੇ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਤੁਸੀਂ ਇੱਕ ਜਿਹੜਾ ਲੋਕਰ ਦੇ ਵਿੱਚ ਕੋਈ ਚੀਜ਼ ਰੱਖੀ ਹੈ ਤਾਂ ਬਹੁਤ ਛੋਟੇ ਅਮਾਊਂਟ ਦੇ ਵਿੱਚ ਕੋਇਲ ਹੋ ਕੇ ਜਿਹੜੀ ਉਹ ਪ੍ਰੈਜੈਂਟ ਹੁੰਦੀ ਹੈ ਨਾ, ਗੁੱਛਾ ਮੁੱਛਾ ਉਹਦਾ ਬਣ ਕੇ ਡੀਐਨਏ ਪ੍ਰੈਜੈਂਟ ਹੁੰਦਾ ਹੈ ਜਿਹੜਾ ਬਾਡੀ ਦੇ ਵਿੱਚ। ਸੋ ਉਹ ਜਿਹੜੀ ਸੈਲਸ ਦੇ ਵਿੱਚ ਡੀਐਨਏ ਪ੍ਰੈਜੈਂਟ ਹੁੰਦਾ, ਉਹ ਸੈਲਸ ਦੇ ਅੰਦਰ ਇੱਕ ਨਿਊਕਲੀਅਸ ਨਾਮ ਦੀ ਚੀਜ਼ ਹੁੰਦੀ ਆ, ਉਹਦੇ ਅੰਦਰ ਪ੍ਰੈਜੈਂਟ ਹੁੰਦਾ ਆ। ਪਰ ਜਿਹੜੇ ਰੈੱਡ ਬਲੱਡ ਸੈਲਸ ਹੁੰਦੇ ਆ ਉਹਨਾਂ ਦੇ ਵਿੱਚ ਉਹ ਨਿਊਕਲੀਅਸ ਨਹੀਂ ਹੁੰਦਾ, ਤੇ ਇਹਦਾ ਮਤਲਬ ਉਹਨਾਂ ਦੇ ਵਿੱਚ ਉਹ ਵਾਲਾ ਡੀਐਨਏ ਵੀ ਨਹੀਂ ਹੁੰਦਾ ਜਿਹੜਾ ਬਾਕੀ ਸੈਲਸ ਦੇ ਵਿੱਚ ਪਾਇਆ ਜਾਂਦਾ।
0: ਨਹੀਂ, ਮੇਰਾ ਇਸ ਕਰਕੇ ਸੀਗਾ ਇਹ ਸਵਾਲ, ਫਿਰ ਮੈਂ ਇਹ ਪੁੱਛ ਰਿਹਾ ਸੀਗਾ ਕਿ ਫਿਰ ਆਪਾਂ ਇਹ ਕਿਉਂ ਕਹਿ ਦਿੰਦੇ ਹਾਂ ਕਿ ਇਹ ਸਾਡੀ ਬਲੱਡ ਲਾਈਨ ਹੈ, ਇਹ ਸਾਡਾ ਹੀ ਲਹੂ ਹੈ ਨਾ, ਕਿਉਂਕਿ ਡੀਐਨਏ ਦਾ ਮੈਚ ਨਹੀਂ ਕਰਿਆ, ਜਾਂ ਫਿਰ ਲਹੂ ਸਿਰਫ ਰੈੱਡ ਬਲੱਡ ਸੈੱਲ ਨਹੀਂ ਹੈਗੇ, ਦੇ ਆਰ ਅਦਰ ਕੰਪੋਜੀਸ਼ਨ, ਇੱਦਾਂ ਕਹਿ ਸਕਦੇ?
1: ਹਾਂਜੀ, ਸਾਡੀ ਬਾਡੀ ਦੇ ਵਿੱਚ ਸਿਰਫ ਰੈੱਡ ਬਲੱਡ ਸੈਲਸ ਨਹੀਂ ਹੁੰਦੇ, ਸਾਡੀ ਬਾਡੀ ਸੈਲ ਵਿੱਚ ਵਾਈਟ ਬਲੱਡ ਸੈਲਸ ਹੁੰਦੇ ਆ, ਪਲੇਟਲੈਟਸ ਹੁੰਦੇ ਆ, ਉਹ ਸਾਰਿਆਂ ਦਾ ਅਲੱਗ ਅਲੱਗ ਫੰਕਸ਼ਨ, ਜਿਵੇਂ ਵਾਈਟ ਬਲੱਡ ਸੈਲ ਸਾਨੂੰ ਜਿਹੜੇ ਆ ਬਿਮਾਰੀਆਂ ਤੋਂ ਬਚਾਉਂਦੇ ਆ, ਪ੍ਰੋਟੈਕਸ਼ਨ ਜਿਹੜੀ ਉਹ ਕਰਦੇ ਆ, ਹਨਾ। ਰੈੱਡ ਬਲੱਡ ਸੈਲਸ ਜਿਹੜਾ ਉਹਨਾਂ ਦਾ ਡੀਐਨਏ ਉਹਨਾਂ ਨੂੰ ਚਾਹੀਦਾ ਨਹੀਂ, ਜਿਵੇਂ ਮੈਂ ਕਿਹਾ ਕਿ ਉਹਨਾਂ ਦੇ ਵਿੱਚ ਜਿਹੜਾ ਨਿਊਕਲੀਅਸ ਹੀ ਨਹੀਂ ਹੁੰਦਾ ਨਾ, ਪਰ ਇਹ ਜਿਹੜੇ ਰੈੱਡ ਬਲੱਡ ਸੈਲਸ ਇਸ ਲਈ ਜਿਹੜੇ ਆ ਜ਼ਰੂਰੀ ਹੁੰਦੇ ਆ ਕਿਉਂਕਿ ਇਹ ਸਾਡੀ ਜਿਹੜੇ ਲੰਗਸ ਤੋਂ ਸਾਡੀ ਰੈਸਟ ਆਫ ਦਾ ਬਾਡੀ ਦੇ ਵਿੱਚ ਜਿਹੜੇ ਆ ਆਕਸੀਜਨ ਨੂੰ ਲੈ ਕੇ ਜਾਂਦੇ ਆ, ਹਨਾ, ਤੇ ਇਹਨਾਂ ਦੀ ਸਟੋਰੇਜ ਸਪੇਸ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ, ਤੇ ਵਾਇਰਸ ਰੈਜ਼ਿਸਟੈਂਸ, ਤੋਂ ਇਹਨਾਂ ਦਾ ਆਪਣਾ ਅਲੱਗ ਫੰਕਸ਼ਨ ਹੁੰਦਾ ਹੈ, ਈਵਨ ਦੋ, ਕਿਉਂਕਿ ਜਿਵੇਂ ਮੈਂ ਕਿਹਾ ਡੀਐਨਏ ਦਾ ਮਤਲਬ ਇਹ ਆ ਕਿ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਹੋਣੀ ਆ ਇੱਕ ਜਿਹੜੀ ਆ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ, ਹਨਾ, ਜੋ ਤੁਹਾਡੇ ਜੀਨਸ ਹੈਗੇ ਆ ਤੁਹਾਡੇ ਬੱਚਿਆਂ ਦੇ ਵਿੱਚ ਅੱਗੇ ਜਾਣੇ ਆ, ਜਾਂ ਤੁਹਾਡੇ ਪੇਰੈਂਟਸ ਦੇ ਜੀਨ ਤੁਹਾਡੇ 'ਚ ਜਾ ਗਏ ਹੈਗੇ ਆ, ਇੱਕ ਡਿਫਰੈਂਟ ਚੀਜ਼ ਹੈਗੀ ਆ ਕਿ ਜੈਨੇਟਿਕਲੀ ਜਿਵੇਂ ਟ੍ਰਾਂਸਫਰ ਹੋ ਰਿਹਾ ਉਹਦੇ ਲਈ ਡੀਐਨਏ ਜ਼ਰੂਰੀ ਆ, ਬਟ ਤੁਹਾਡੀ ਬਾਡੀ ਦੇ ਡਿਫਰੈਂਟ ਫੰਕਸ਼ਨਸ ਦੇ ਲਈ ਅੱਗੇ ਜਿਹੜੇ ਹੋਰ ਜਿਹੜੇ ਸੈਲਸ ਜਿਹੜੇ ਜ਼ਰੂਰੀ ਹੈਗੇ, ਜਿਨ੍ਹਾਂ ਦੇ ਵਿੱਚ ਰੈੱਡ ਬਲੱਡ ਸੈਲਸ ਵੀ ਜ਼ਰੂਰੀ ਹੈਗੇ ਆ, ਉਹ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਨਹੀਂ ਕਰਦੇ, ਮਤਲਬ ਤੁਹਾਡੀ ਫੈਮਿਲੀ ਟ੍ਰੀ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਬਟ ਉਹ ਤੁਹਾਡੀ ਬਾਡੀ ਨੂੰ ਜ਼ਿੰਦਾ ਰੱਖਣ ਦੇ ਲਈ ਜ਼ਰੂਰੀ ਹੁੰਦੇ ਆ।
0: ਰਾਈਟ ਰਾਈਟ। ਵੈਸੇ ਡੀਐਨਏ ਨੂੰ ਥੋੜਾ ਜਿਹਾ ਹੋਰ ਸਪਸ਼ਟ ਕਰਕੇ ਹੋਰ ਥੋੜਾ ਜਿਹਾ ਸਾਦੀ ਭਾਸ਼ਾ ਦੇ ਵਿੱਚ ਤੁਹਾਨੂੰ ਦੱਸਾਂਗੇ, ਮੋਟੇ ਮੋਟੇ ਤੌਰ ਤੇ ਡੀਐਨਏ ਆਰਐਨਏ ਮੈਂ ਕਿਤੇ ਪੜ੍ਹਿਆ ਸੀਗਾ ਸੰਦੀਪ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਗੱਲ ਮੈਂ ਸਾਂਝੀ ਕਰਦਾ, ਕਿ ਕਹਿੰਦੇ ਕਿ ਡੀਐਨਏ ਤੁਸੀਂ ਇਹ ਸਮਝ ਕੇ ਚੱਲੋ ਕਿ ਬੇਸਿਕਲੀ ਇੱਕ ਜਿਵੇਂ ਇੱਕ ਕੰਟਰੀ ਦੇ ਲਈ ਇੱਕ ਕੋਨਸਟੀਟਿਊਸ਼ਨ ਹੁੰਦਾ, ਤੇ ਆਰਐਨਏ ਜਿਹੜਾ ਹੈਗਾ ਉਹ ਇੱਕ ਉਸ ਕੰਟਰੀ ਦੇ ਲਈ ਪ੍ਰੈਜ਼ੀਡੈਂਟ ਤੇ ਜਾਂ ਪ੍ਰਾਈਮ ਮਿਨਿਸਟਰ ਵਰਗਾ ਕੰਮ ਕਰਦਾ ਹੈ ਕਿ ਉਹਨੇ ਉਹਨੂੰ ਇੰਪਲੀਮੈਂਟ ਕਰਨਾ, ਕਿਉਂਕਿ ਡੀਐਨਏ ਨੇ ਇਨਫੋਰਮੇਸ਼ਨ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਉਹਨੂੰ ਸਟੋਰ ਕਰਨਾ ਤੇ ਆਰਐਨਏ ਨੇ ਪ੍ਰੋਟੀਨਸ ਦਾ ਨਿਰਮਾਣ ਕਰਨਾ ਹੈਗਾ, ਸੋ ਬਣਾਉਣਾ ਹੈਗਾ। ਸੋ ਆਰਐਨਏ ਇੱਕ ਮਜ਼ਦੂਰ ਵਰਗਾ ਕਹਿ ਲਓ ਤੁਸੀਂ, ਇੱਕ ਕੰਮ ਕਰਨ ਵਾਲਾ ਹੋ ਗਿਆ ਤੇ ਜਿਹੜਾ ਉਸ ਗਾਈਡ ਉਸ ਇੰਸਟਰਕਸ਼ਨ ਬੁੱਕ ਦੇ ਵਿੱਚੋਂ ਇੰਸਟਰਕਸ਼ਨ ਪੜ੍ਹ ਪੜ੍ਹ ਕੇ ਕੰਮ ਕਰ ਰਿਹਾ ਹੈਗਾ। ਸੋ ਇਹਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਸਾਦਾ ਕਰਕੇ ਸਮਝ ਸਕਦੇ। ਬਾਕੀ ਜਿਹੜਾ ਸਵਾਲ ਮੈਂ ਸ਼ੁਰੂਆਤ 'ਚ ਤੁਹਾਡਾ ਪੁੱਛਿਆ ਸੀਗਾ ਉਹ ਹਲੇ ਵੀ ਬਰਕਰਾਰ ਹੈਗਾ, ਉਹਦਾ ਜਵਾਬ ਮੈਂ ਲੈ ਕੇ ਹਟਣਾ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ, ਅਤੇ ਉਹ ਤੁਸੀਂ ਕਿਹਾ ਸੀਗਾ ਕਿ ਐਂਡ 'ਚ ਪਹਿਲਾਂ ਇਹ ਸਾਰਾ ਸਮਝ ਲਓ ਫਿਰ ਤੁਹਾਨੂੰ ਐਂਡ ਦੇ ਵਿੱਚ ਸਮਝਣ 'ਚ ਆਸਾਨੀ ਹੋਏਗੀ। ਉਹ ਅਤੇ ਆਪਾਂ ਡੀਐਨਏ ਦੇ ਬਾਰੇ ਥੋੜ੍ਹੀ ਜਿਹੀ ਹੋਰ ਗੱਲ ਕਰਦੇ ਹੈਗੇ, ਅਤੇ ਨਾਲ ਹੀ ਇੱਕ ਥੋੜ੍ਹਾ ਜਿਹਾ ਫੈਕਟ ਹੈਗਾ ਜਿਹਦੀ ਗੱਲ ਵੀ ਆਪਾਂ ਅੱਗੇ ਚੱਲ ਕੇ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ। ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਹਾਜ਼ਰ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂਜੀ, 1674 ਏ।

0: ਡੀਪ ਟਾਕ ਸ਼ੋ ਦੇ ਵਿੱਚ ਤੁਹਾਡਾ ਸਵਾਗਤ ਜੀ। ਔਰ ਗੱਲ ਅੱਜ ਬੋਡੀ ਫਾਰਮੇਸ਼ਨ, ਸਰੀਰ ਕਿਵੇਂ ਬਣਿਆ ਉਹਦੀ ਗੱਲ ਹੋ ਰਹੀ ਹੈਗੀ ਹੈ। ਔਰ ਡਾਕਟਰ ਸੰਦੀਪ ਜੀ ਸਾਡੇ ਨਾਲ ਇਸ ਵਕਤ ਇਸ ਸ਼ੋਅ ਦੇ ਵਿੱਚ ਮੌਜੂਦ ਨੇ। ਸੰਦੀਪ ਜੀ, ਡੀ ਐੱਨ ਏ ਆਰ ਐੱਨ ਏ ਦੀ ਬੇਸਿਕ ਇੱਕ ਜਿਹੜੀ ਦੋਵਾਂ ਦਾ ਜਿਹੜਾ ਮੁੱਖ ਅੰਤਰ ਹੈਗਾ ਉਹ ਆਪਾਂ ਗੱਲ ਕਰ ਲਈ ਹੈ, ਪਰ ਡੀ ਐੱਨ ਏ ਦੇ ਬਾਰੇ ਥੋੜ੍ਹੇ ਜਿਹੇ ਹੋਰ ਆਪਾਂ ਜੇ ਤੁਸੀਂ ਸਮਝਾ ਸਕੋ ਕਿ ਜਿੱਦਾਂ ਆਪਾਂ ਦੱਸਿਆ ਕਿ ਬੇਸਿਕਲੀ ਜਿਹੜੇ ਐਲੀਮੈਂਟਸ ਹੈਗੇ ਨੇ ਸਰੀਰ ਜਿਹਦਾ ਬਣਿਆ ਹੋਇਆ ਉਹ ਤਾਂ ਯੂਨੀਵਰਸ ਦੇ ਵਿੱਚ ਹੀ ਹੈਗੇ ਨੇ, ਬਟ ਡੀ ਐੱਨ ਏ ਕਾਹਦਾ ਬਣਿਆ ਹੋਇਆ ਹੈਗਾ ਹੈ? ਮਤਲਬ ਕਿਸ ਕਿਸਮ ਦੇ ਮੋਲੀਕਿਊਲਸ, ਕਿਸ ਕਿਸਮ ਦੇ ਪ੍ਰੋਟੀਨ ਬਣਾਉਣਾ ਤਾਂ ਆਰ ਐੱਨ ਏ ਦਾ ਕੰਮ ਹੋ ਗਿਆ, ਫਿਰ ਡੀ ਐੱਨ ਏ ਦੇ ਵਿੱਚ ਇਹ ਕਿਸ ਚੀਜ਼ ਦਾ ਬਣਿਆ? ਤੁਸੀਂ ਸ਼ੂਗਰ ਗੱਲ ਦੱਸੀ ਸੀਗੀ, ਬਟ ਉਹਨੂੰ ਮੈਂ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੁੰਦਾ ਹੈਗਾ, ਔਰ ਇਹਨਾਂ ਦੇ ਬਾਰੇ ਥੋੜ੍ਹੇ ਜਿਹੇ ਹੋਰ ਫੈਕਟਸ ਜਿਹੜੇ ਆ ਉਹ ਜੇ ਆਪਾਂ ਸ਼ੇਅਰ ਕਰ ਸਕੀਏ।
1: ਹਾਂਜੀ ਜੀ, ਜਿੱਦਾਂ ਤੁਸੀਂ ਪਹਿਲਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਉਹ ਗੱਲ ਕੀਤੀ ਸੀ ਕਿ ਪ੍ਰਾਈਮ ਜਿਹੜਾ ਇੱਕ ਪ੍ਰੈਜ਼ੀਡੈਂਟ ਹੁੰਦਾ ਜਾਂ ਕੰਸਟੀਟਿਊਸ਼ਨ ਹੁੰਦਾ ਨਾ, ਤੋ ਡੀ ਐੱਨ ਏ ਉਹ ਚੀਜ਼ ਆ ਜਿਹਨੇ ਬੇਸਿਕ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ, ਆਰ ਐੱਨ ਏ ਨੇ ਉਸ ਤੋਂ ਉਹ ਇਨਫੋਰਮੇਸ਼ਨ ਲੈਣੀ ਆ ਔਰ ਉਹਨੇ ਪ੍ਰੋਟੀਨ ਬਣਾਉਣਾ ਜਿਹੜਾ ਅੱਗੇ ਸਾਡੀ ਹਾਂਜੀ ਬੋਡੀ ਨੂੰ ਜਿਹੜਾ ਕੰਟਰੋਲ ਜਿਹੜੇ ਉਹਦੀ ਐਕਟੀਵਿਟੀਜ਼ ਹੈਗੀਆਂ ਉਹਨੂੰ ਕੰਟਰੋਲ ਕਰਨ ਲਈ ਹੈਲਪ ਕਰਦਾ। ਤੇ ਜਦੋਂ ਅਸੀਂ ਇਹਦੀ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਇਹ ਸ਼ੂਗਰ ਜਿਹੜਾ ਇੱਕ ਇਹਦੇ ਵਿੱਚ ਸ਼ੂਗਰ ਮੋਲੀਕਿਊਲ ਹੁੰਦਾ, ਇੱਕ ਡੀ ਐੱਨ ਏ ਜਿਹੜਾ ਡੀ ਐੱਨ ਏ ਦੇ ਅਗਰ ਅਸੀਂ ਮੋਲੀਕਿਊਲ ਦੀ ਗੱਲ ਕਰੀਏ ਤਾਂ ਉਹਦੇ ਚ ਇੱਕ ਸ਼ੂਗਰ ਮੋਲੀਕਿਊਲ ਹੋ ਗਿਆ ਔਰ ਉਸ ਤੋਂ ਇਲਾਵਾ ਚਾਰ ਤਰ੍ਹਾਂ ਦੇ ਬੇਸਿਸ ਜਿਹੜੇ ਪਾਏ ਜਾਂਦੇ ਆ ਜਿਹਨੂੰ ਅਸੀਂ ਐਡੀਨਿਨ, ਗੁਆਨਿਨ, ਸਾਈਟੋਸਿਨ, ਥਾਇਮਿਨ, ਸੋ ਏ ਟੀ ਸੀ ਜੀ, ਇਹਨਾਂ ਨੂੰ ਆਪਾਂ ਜਿਹੜੇ ਤਿੰਨ ਚਾਰ ਜਿਹੜੇ ਹਾਂਜੀ ਕਹਿ ਦਿੰਦੇ ਹਾਂ ਨਾ। ਸੋ ਇਹ ਸਾਨੂੰ ਪਤਾ ਕਿ ਜਿਹੜੇ ਬੇਸ ਪੇਅਰ ਜਿਹੜੇ ਹੈਗੇ ਡੀ ਐੱਨ ਏ ਦੇ ਵਿੱਚ, ਏ ਨੇ ਹਮੇਸ਼ਾ ਟੀ ਦੇ ਨਾਲ ਹੀ ਜਿਹੜਾ ਬਾਇੰਡ ਕਰਨਾ ਤੇ ਸੀ ਨੇ ਹਮੇਸ਼ਾ ਜੀ ਦੇ ਨਾਲ ਹੀ ਬਾਇੰਡ ਕਰਨਾ, ਸੀ ਕਦੇ ਵੀ ਇੱਕ ਟੀ ਦੇ ਨਾਲ ਬਾਇੰਡ ਨਹੀਂ ਕਰੇਗਾ। ਔਰ ਜਦੋਂ ਆਰ ਐੱਨ ਏ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਟੀ ਵਾਲਾ ਮਤਲਬ ਥਾਇਮੀਨ, ਉਹਦੀ ਜਗ੍ਹਾ ਇੱਕ ਜਿਹੜਾ ਯੂਰਾਸਿਲ ਕਰਕੇ ਜਿਹੜਾ ਬੇਸ ਹੁੰਦਾ, ਬੇਸ ਦਾ ਮਤਲਬ ਹੁੰਦਾ ਜਦੋਂ ਅਸੀਂ ਕੈਮਿਸਟਰੀ ਕਲਾਸ ਪੜ੍ਹਦੇ ਸੀ ਐਸਿਡ ਔਰ ਬੇਸ, ਜਿਹੜਾ ਮਤਲਬ ਤੇਜ਼ਾਬੀ ਚੀਜ਼ ਹੋਗੀ ਜਾਂ ਖਾਰੀ ਚੀਜ਼, ਸੋ ਖਾਰਾ ਮਤਲਬ ਇੱਕ ਖਾਰੀ ਤਰ੍ਹਾਂ ਦੀ ਚੀਜ਼ ਜਿਹੜੀ ਇਹਦੀ, ਮੈਂ ਜ਼ਿਆਦਾ ਉਹਦੇ ਚ ਨਹੀਂ ਜਾਊਂਗੀ ਡਿਟੇਲ ਚ ਕਿ ਕੈਮੀਕਲੀ ਕੀ ਹੁੰਦਾ ਕਿਉਂਕਿ ਉਹ ਥੋੜਾ ਕੰਫਿਊਜ਼ਿੰਗ ਹੋ ਜਾਂਦਾ ਫਿਰ। ਤੋ ਇਹ ਜਿਹੜੀ ਚਾਰ ਜਿਹੜੇ ਬੇਸਿਸ, ਬੇਸਿਸ ਤੇ ਸ਼ੂਗਰ ਨੂੰ ਮਿਲਾ ਕੇ ਜਿਹੜਾ ਸਾਡਾ ਡੀ ਐੱਨ ਏ ਬਣਦਾ ਆ, ਤੇ ਡੀ ਐੱਨ ਏ ਦੇ ਅੱਗੇ ਜਿਹੜੇ ਅਸੀਂ ਜੀਨਸ ਦੀ ਗੱਲ ਕਰਦੇ ਹਾਂ ਤੋ ਆਲਮੋਸਟ ਜਿਹੜਾ 3% ਇੱਕ ਡੀ ਐੱਨ ਏ, ਅੱਛਾ ਡੀ ਐੱਨ ਏ ਦੀ ਜਦੋਂ ਅਸੀਂ ਲੈਂਥ ਦੀ ਜਿਵੇਂ ਮੈਂ ਦੱਸਿਆ ਸੀ ਕਿ 2 meter ਜਿਹੜੀ ਇੱਕ ਡੀ ਐੱਨ ਏ ਦੀ, ਮਤਲਬ ਇੱਕ ਸੈੱਲ ਦੇ ਅੰਦਰ ਜਿਹੜਾ ਡੀ ਐੱਨ ਏ ਆ ਉਹਦੀ ਲੈਂਥ 2 meter ਦੇ, ਹਿਊਮਨ ਬੋਡੀ ਦੇ ਸੈੱਲ ਦੀ 2 meter ਦੀ ਲੈਂਥ ਹੁੰਦੀ ਆ। ਪਰ ਜੇ ਤੁਸੀਂ ਪੂਰੀ ਬੋਡੀ ਦੇ ਜਿੰਨੇ ਵੀ ਬਿਲੀਅਨ ਟ੍ਰਿਲੀਅਨ ਸੈੱਲਸ ਹੈਗੇ ਆ ਉਹਨਾਂ ਸਾਰੇ ਦੀ ਡੀ ਐੱਨ ਏ ਨੂੰ ਅਗਰ ਤੁਸੀਂ ਕੰਬਾਈਨ ਕਰ ਲਓ ਔਰ ਉਹਦੀ ਲੈਂਥ ਜਿਹੜੀ ਆ ਤੁਸੀਂ ਮੈਜ਼ਰ ਕਰਨਾ ਚਾਹੋ, ਤਾਂ ਤੁਹਾਡੀ ਜਿਹੜਾ ਸਾਡਾ ਸੋਲਰ ਸਿਸਟਮ ਆ ਉਹਦੇ ਡਾਇਆਮੀਟਰ ਨੂੰ ਤੁਸੀਂ 2 times ਘੁਮਾ ਦਿਓ, ਇੰਨੀ ਸਾਡੀ ਇੱਕ ਹਿਊਮਨ ਦੀ ਬੋਡੀ ਦੇ ਵਿੱਚ ਡੀ ਐੱਨ ਏ ਹੁੰਦਾ ਹੈ ਨਾ।
0: ਸੰਦੀਪ ਜੀ ਇਹ ਕਹਿ ਰਹੇ ਨੇ ਕਿ ਜਿਹੜਾ ਡੀ ਐੱਨ ਏ ਹੈ ਉਹ ਬੇਸਿਕਲੀ ਇੱਕ ਚੇਨ ਹੁੰਦਾ, ਅਸੀਂ ਆਪਾਂ ਹੈਲਿਕਸ ਜਦੋਂ ਬਣਾਉਂਦੇ ਹੁੰਦੇ ਸੀਗੇ ਸਾਇੰਸ ਦੀਆਂ ਕਿਤਾਬਾਂ 'ਚ ਛੋਟੇ ਹੁੰਦੇ ਤਾਂ ਉਹ ਦੇਖਦੇ ਹੁੰਦੇ ਸੀਗੇ ਕਿ ਆ ਜਿਹੜਾ ਏ ਟੀ ਜੀ ਸੀ ਇਹ 4 ਜਿਹੜੇ ਮੋਲੀਕਿਊਲਸ ਜਿਹੜੇ ਨੇ ਜੋੜ ਕੇ ਡੀ ਐੱਨ ਏ ਬਣਦਾ, ਉਹਨਾਂ ਨੂੰ ਟਵਿਸਟ ਕਰਕੇ ਆਪਾਂ ਉਹ ਜਿਹੜੀ ਚੇਨ ਜੀ ਦੇਖਦੇ ਹੈਗੇ। ਪਰ ਉਹ ਕਹਿੰਦੇ ਕਿ ਜਿਹੜੇ ਹਿਊਮਨ ਬੋਡੀ ਦੇ ਅੰਦਰ ਸੈੱਲ ਹੈਗੇ ਨੇ ਤੇ ਜੇ ਇੱਕ ਸੈੱਲ ਦਾ ਡੀ ਐੱਨ ਏ ਕੱਢ ਕੇ ਬਾਹਰ ਸਰੀਰ ਤੋਂ ਤੇ ਜ਼ਮੀਨ 'ਤੇ ਧਰ ਦਈਏ ਤੇ ਉਹਨੂੰ ਖਿੱਚ ਕੇ ਲੰਬਾ, ਖਿੱਚ ਕੇ ਵੀ ਨਹੀਂ ਉਹਨੂੰ ਇੱਦਾਂ ਹੀ ਲੰਬਾ ਕਰਕੇ ਰੱਖ ਦਈਏ ਉਹ ਸੈੱਲ ਨੂੰ, ਤਾਂ ਉਹ 2 meter ਲਗਭਗ 6 feet ਦਾ ਇੱਕ ਇਨਸਾਨ ਦੇ ਕੱਦ ਜਿੱਡਾ ਹੋ ਗਿਆ, ਉਹ ਇੱਕ ਸੈੱਲ ਹੈ। ਪਰ ਸੰਦੀਪ ਜੀ ਤੁਸੀਂ ਇਹ ਗੱਲ ਕਹੀ ਹੈ ਕਿ ਜੇ ਸਾਰੇ ਡੀ ਐੱਨ ਏ ਆਪਸ ਦੇ ਵਿੱਚ ਇੱਕੋ ਹੀ ਇਨਸਾਨ ਦੇ ਸਰੀਰ ਦੇ ਅੰਦਰ ਜਿੰਨੇ ਵੀ ਡੀ ਐੱਨ ਏ ਹਰ ਇੱਕ ਸੈੱਲ ਦੇ ਅੰਦਰ ਮੌਜੂਦ ਨੇ, ਜੇ ਉਹਨਾਂ ਸਾਰਿਆਂ ਨੂੰ ਇੱਕ ਚੇਨ ਬਣਾ ਕੇ ਜਾਂ ਜਿਵੇਂ ਆਪਾਂ ਬੀਡਸ ਮਾਲਾ ਬਣਾਉਂਦੇ ਹੁੰਦੇ ਉਸ ਤਰੀਕੇ ਦੇ ਨਾਲ ਰੱਖ ਦਈਏ, ਤਾਂ ਐਡੀ ਲੰਬੀ ਚੇਨ ਹੋ ਜਾਏਗੀ ਇੱਕ ਸਰੀਰ ਦੇ ਅੰਦਰੋਂ ਕਿ ਉਹ ਸੂਰਜ ਦਾ ਗੇੜਾ ਕੱਢ ਕੇ ਵਾਪਸ ਆ ਜਾਣਗੇ, ਐਡੀ ਲੰਬੀ ਲੈਂਥ ਹੈ। ਦੈਟਸ ਇੰਟਰਸਟਿੰਗ, ਇਹ ਬਹੁਤ ਇੰਟਰਸਟਿੰਗ ਚੀਜ਼ ਹੈਗੀ ਹੈ ਕਿ ਆਪਣੇ ਅੰਦਰ ਐਡਾ ਵੱਡੀ ਵੀ ਕੋਈ ਚੀਜ਼ ਹੈਗੀ ਐਡੀ ਲੰਬੀ, ਪਰ ਕਿੰਨੀ ਬਾਰੀਕ ਕਿੰਨੀ ਮਹੀਨ ਹੋਏਗੀ ਉਹ, ਹੈ ਨਾ।
1: ਹਾਂਜੀ, ਔਰ ਇਹ ਕਿ ਜਦੋਂ ਤੁਸੀਂ ਮਤਲਬ ਇਹ ਤਾਂ ਲੈਂਥ ਦੀ ਆਪਾਂ ਉਹਦੇ ਗੱਲ, ਅਗਰ ਤੁਸੀਂ ਮੰਨੋ ਕਿ ਤਾਂ ਮਤਲਬ ਬੋਡੀ ਕਰ ਰਹੀ ਆ, ਅਗਰ ਇੱਕ ਹਿਊਮਨ ਬੀਂਗ ਮਤਲਬ ਮੈਂ ਬਹਿ ਕੇ ਅਗਰ ਇਹ ਡੀ ਐੱਨ ਏ ਦੀ ਸੀਕੁਐਂਸ ਲਿਖਣ ਲੱਗ ਜਾਵਾਂ ਤਾਂ ਮੈਨੂੰ ਆਲਮੋਸਟ 50 ਲੱਗ ਜਾਣਗੇ ਇੱਕ ਹਿਊਮਨ ਬੀਂਗ ਦੀ ਡੀ ਐੱਨ ਏ ਜਿਹੜੀ ਲਿਖਣ ਦੀ, ਅਗਰ ਮੈਂ 8 hours ਬੈਠੀ ਰੋਜ਼ ਜਿਹੜੀ ਆ ਉਹ ਡੀ ਐੱਨ ਏ ਸੀਕੁਐਂਸ ਲਿਖੀ ਜਾਵਾਂ ਹਮੇਸ਼ਾ ਮਤਲਬ 365 days, ਤਾਂ ਮੈਨੂੰ ਜਿਹੜਾ 50 ਲੱਗਣਗੇ ਇੱਕ ਪਰਸਨ ਦੀ ਹਿਊਮਨ ਬੀਂਗ ਨੂੰ, ਇੱਕ ਪਰਸਨ ਦੇ ਜਿਹੜੇ ਡੀ ਐੱਨ ਏ ਨੂੰ ਕਰਨ ਦੇ ਲਈ, ਹੈ ਨਾ। ਸੋ ਇਹ ਇਸ ਲਈ ਜਿਹੜਾ ਅਸੀਂ ਮੰਨਦੇ ਕਿ ਸਾਡੀ ਨੇਚਰ ਬਹੁਤ ਜ਼ਿਆਦਾ ਜਿਹੜੀ ਪਾਵਰਫੁਲ ਔਰ ਸਟਰੋਂਗ ਆ, ਕਿ ਜਿਹੜੀ ਇੰਨੀ ਵੱਡੀ ਮਤਲਬ ਜਦੋਂ ਮੈਂ ਕਿਹਾ ਹੀ ਹੈ ਕਿ अगर मतलब मेरी शक्ल अगर अपनी जा किसी भी शक्ल अपने फादर ना जा मदर ना मिलती है है ना वो सारी चीजा ये जी डीएनए के स्ट्रैंड की असं गल की उन्होंने वजह ना आती है और डीएनए का जरा इनी लेंथ की जड़े जीन्स जड़े जीन्स जड़े है मतलब अगर किसी की जी आईज का कलर ब्लू आ ग्रीन आ जा ब्लैक आ ब्राउन आ

0: ਕਰਦਾ ਹੈ ਉਹ ਇਹਨਾਂ ਜੀਨਸ ਦੀ ਐਕਟੀਵਿਟੀ ਨੂੰ ਕੰਟਰੋਲ ਕਰਦਾ ਹੈ
1: ਰਾਈਟ ਸੋ ਵੈਰੀ ਵੈਰੀ ਇੰਟਰਸਟਿੰਗ ਹੈਗਾ ਇੱਕ ਨਾ ਮੈਂ ਕਿਤੇ ਆਪਾਂ ਜਿਵੇਂ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ ਇਨਸਾਨ ਹੈਗਾ ਉਹ ਬਾਂਦਰ ਤੋਂ ਬਣਿਆ ਅਤੇ ਫਿਰ ਆਪਾਂ ਜੋਕ ਵੀ ਕਹਿੰਦੇ ਹੁੰਦੇ ਸੀਗੇ ਕਿ ਮਾਸਟਰ ਦੱਸ ਰਿਹਾ ਅਤੇ ਬੱਚਾ ਕਹਿ ਰਿਹਾ ਕਿ ਮਾਸਟਰ ਜੀ ਤੁਹਾਡੇ ਘਰ ਦੇ ਬਣੇ ਹੋਣਗੇ ਬਾਂਦਰ ਤੋਂ ਅਸੀਂ ਤਾਂ ਨਹੀਂ ਔਰ ਵਾਕਈ ਉਹ ਸਹੀ ਚੀਜ਼ ਹੈਗੀ ਆਪਾਂ ਅੱਗੇ ਵੀ ਕਈ ਵਾਰ ਸ਼ੇਅਰ ਕੀਤੀ ਸੀ ਪਰ ਕਹਿੰਦੇ ਕਿ ਇਨਸਾਨ ਦਾ ਡੀ ਐੱਨ ਏ ਜੇ ਸਭ ਤੋਂ ਜ਼ਿਆਦਾ ਕਲੋਜ਼ਲੀ ਕਿਸੇ ਦੇ ਨਾਲ ਇਨਸਾਨ ਤੋਂ ਇਲਾਵਾ ਮੈਚ ਕਰਦਾ ਤਾਂ ਉਹ ਚਿੰਪੈਂਜ਼ੀ ਹੈ ਹੈ ਨਾ ਅਤੇ ਜੇ ਇਹ ਇੱਕ ਫੈਕਟ ਹੈਗਾ ਅਤੇ ਜੇ ਜੀਵਤ ਚੀਜ਼ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਜਿਵੇਂ ਜਾਨਵਰ ਤੋਂ ਇਲਾਵਾ ਇਨਸਾਨ ਦਾ ਇਨਸਾਨ ਦੇ ਨਾਲ ਮੈਚ ਕਰਦਾ ਹੈ ਨਾ ਤੁਹਾਡਾ ਤੁਹਾਡੇ ਮਾਂ ਪਿਓ ਦੇ ਨਾਲ ਕਰਦਾ ਹੋਊਗਾ ਕਿਸੇ ਹੋਰ ਨਾਲ ਕਰਦਾ ਹੋਊਗਾ ਚਿਪੈਂਜ਼ੀ ਦੇ ਨਾਲ ਕਰਦਾ ਹੋਏਗਾ ਪਰ ਇੱਕ ਸ਼ੈ ਹੋਰ ਵੀ ਹੈ ਧਰਤੀ 'ਤੇ ਕਹਿੰਦੇ ਇਨਸਾਨ ਦਾ ਵਿਗਿਆਨੀਆਂ ਨੇ ਦੇਖਿਆ ਹੈ ਕਿ ਇਨਸਾਨ ਦਾ ਡੀ ਐੱਨ ਏ 60% ਮੈਚਿੰਗ ਕੇਲੇ ਦੇ ਨਾਲ ਵੀ ਹੁੰਦਾ ਸੋ ਅਸੀਂ ਬਨਾਨਾ ਵਰਗੇ ਹੈਗੇ ਹਾਂ ਸੋ ਬਨਾਨਾ ਸ਼ੇਅਰਡ ਜੀਨਸ ਆਪਾਂ ਆਪਣੇ ਆਪ ਨੂੰ ਮੰਨ ਲੈਂਦੇ ਹੁੰਦੇ ਬਟ ਦੈਟਸ ਆਲਸੋ ਇਫੈਕਟ ਪਰ ਤੁਹਾਡੀ ਗੱਲ ਠੀਕ ਹੈ ਕਿ ਜੇ ਡੀ ਐੱਨ ਏ 'ਤੇ ਗੱਲ ਕਰਨ ਬੈਠੀਏ ਅਤੇ ਜੇ ਲਿਖਣ ਬੈਠੀਏ ਉਹਨਾਂ ਦੇ ਬਾਰੇ ਅਤੇ ਅੱਧੀ ਉਮਰ ਵੀ ਲੰਘ ਜਾਏਗੀ ਸ਼ਾਇਦ ਅਤੇ ਉਹ ਵੀ ਘੱਟ ਪੈ ਜਾਏਗੀ ਪਰ ਫਿਰ ਮੈਂ ਇੱਥੇ ਕਿਉਂਕਿ ਪ੍ਰੋਗਰਾਮ ਦੀ ਲੈਂਥ ਵੀ ਦੇਖਣੀ ਆ ਆਪਾਂ ਸ਼ਾਇਦ ਇਹਨੂੰ ਹੋਰ ਵੀ ਅੱਗੇ ਲਿਜਾ ਸਕਦੇ ਸੀਗੇ ਮੈਂ ਇੱਥੇ ਇਹ ਵੀ ਦੇਖਣਾ ਚਾਹੁੰਦਾ ਕਿ ਜਿਹੜਾ ਸਵਾਲ ਆਪਾਂ ਸ਼ੁਰੂਆਤ ਦੇ ਵਿੱਚ ਰੱਖਿਆ ਸੀਗਾ ਕਿ ਆਰ ਵੀ ਮੇਡ ਆਫ ਸਟਾਰ ਡਸਟ ਉਹਨੂੰ ਹੁਣ ਕਾਫੀ ਹੱਦ ਤੱਕ ਤੁਹਾਡੀਆਂ ਗੱਲਾਂ ਸਮਝ ਗਏ ਪਰ ਉਹਦਾ ਕੀ ਜਵਾਬ ਹੈ
0: ਹਾਂਜੀ ਹਾਂਜੀ ਉਹਦਾ ਮੈਂ ਜਵਾਬ ਦਿੰਦੀ ਹਾਂ ਥੋੜੀ ਜਿਹੀ ਮੈਂ ਹੋਰ ਜਿਵੇਂ ਤੁਸੀਂ ਬਨਾਨਾ ਦੀ ਗੱਲ ਕੀਤੀ ਸਾਡੀ ਬਨਾਨਾ ਨਾਲ ਮੈਚ ਕਰਦਾ ਚਿੰਪੈਂਜ਼ੀ ਨਾਲ ਸਾਡਾ 97 ਤੋਂ ਇਸ ਤਰ੍ਹਾਂ ਦੀ ਇੱਕ ਸੀ ਕ੍ਰੀਏਚਰ ਵੀ ਹੈਗੀ ਆ ਜਿਹਦਾ ਜਿਹੜਾ ਮਤਲਬ ਸਮੁੰਦਰੀ ਪਾਣੀ ਦੇ ਵਿੱਚ ਮਿਲਦੀ ਆ ਰੌਕਸ ਦੇ ਨਾਲ ਲੱਗੀ ਹੁੰਦੀ ਹੈ ਇਨਵਰਟੀਬਰੇਟ ਇਨਵਰਟੀਬਰੇਟ ਦਾ ਮਤਲਬ ਹੁੰਦਾ ਉਹ ਵਾਲੇ ਜਿਹੜੇ ਐਨੀਮਲਸ ਜਿਹਨਾਂ ਦੇ ਵਿੱਚ ਹੱਡੀਆਂ ਨਹੀਂ ਹੁੰਦੀਆਂ ਹਿਊਮਨ ਬੀਂਗ ਅਸੀਂ ਇਹ ਜਿਹੜੇ ਆ ਵਰਟੀਬਰੇਟ ਐਨੀਮਲਸ ਆ ਕਿਉਂਕਿ ਸਾਡੀ ਬੋਡੀ ਦੇ ਵਿੱਚ ਹੱਡੀਆਂ ਹੁੰਦੀਆਂ ਨਾ ਤੇ ਇੱਕ ਮਰੀਨ ਐਨੀਮਲ ਜਿਹੜਾ ਜਿਹਦੀ ਬੋਡੀ ਦੇ ਵਿੱਚ ਹੱਡੀਆਂ ਨਹੀਂ ਹੁੰਦੀਆਂ ਔਰ ਸਮੁੰਦਰ ਦੇ ਵਿੱਚ ਰਹਿੰਦਾ ਉਹਦੇ ਨਾਲ ਵੀ ਜਿਹੜਾ ਸਾਡਾ ਡੀ ਐੱਨ ਏ ਜਿਹੜਾ ਮੈਚ ਕਰਦਾ ਹੈਗਾ ਕਾਫੀ ਜਿਹੜਾ ਕਿਉਂਕਿ ਮਤਲਬ ਕਿ ਔਰ ਸਾਇੰਟਿਸਟ ਇਹਦੇ ਤੇ ਕਾਫੀ ਰਿਸਰਚ ਵੀ ਕਰ ਰਹੇ ਆ ਕਿ ਆਪਾਂ ਇੱਕ ਪੋਡਕਾਸਟ ਉਹਦੇ ਤੇ ਵੀ ਕਰਾਂਗੇ ਜ਼ਰੂਰ ਬਟ ਉਹਦੇ ਨਾਲ ਜਿਹੜਾ ਸਾਡਾ ਡੀ ਐੱਨ ਏ ਜਿਹੜਾ ਜਿਹੜਾ ਵੀ ਕਾਫੀ ਮੈਚ ਕਰਦਾ ਜਿਵੇਂ ਸਾਡਾ ਇਹਦੇ ਨਾਲ ਬਨਾਨਾ ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ ਜਿਹੜਾ ਕਰਦਾ ਹੈ ਔਰ ਜਿਹੜੀ ਅਸੀਂ ਜਦੋਂ ਡੀ ਐੱਨ ਏ ਡਬਲ ਹੈਲਿਕਸ ਸਟਰਕਚਰ ਦੀ ਮੈਂ ਗੱਲ ਕੀਤੀ ਕਿ ਦੋ ਜਿਹੜੀਆਂ ਜਿੱਦਾਂ ਆਪਾਂ ਸਾਇੰਸ ਚ ਡਰਾ ਕਰਦੇ ਹੁੰਦੇ ਸੀ ਨਾ ਤੇ ਜਿਹੜੇ ਸਾਇੰਟਿਸਟ ਨੇ ਉਹਨਾਂ ਦੇ ਨਾਮ ਸੀਗਾ ਜੇਮਸ ਵਾਟਸਨ ਤੇ ਫ੍ਰਾਂਸਿਸ ਕ੍ਰਿਕ ਜਿਹਨਾਂ ਨੇ ਇਹ ਜਿਹੜਾ ਇਹ ਫਾਇੰਡ ਆਊਟ ਕੀਤਾ ਸੀ ਕਿ ਡੀ ਐੱਨ ਏ ਇੱਦਾਂ ਦੀ ਜਿਹੜੀ ਸ਼ਕਲ ਦੇ ਵਿੱਚ ਮਿਲਦਾ ਆ ਹਨਾ ਉਹ 1953 ਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦੇ ਲਈ ਨੋਬਲ ਪ੍ਰਾਈਜ਼ ਵੀ ਦਿੱਤਾ ਗਿਆ ਸੀ ਉਹਨਾਂ ਨੇ ਜਿਹੜਾ ਸਟਰਕਚਰ ਇਹਨੂੰ ਫਾਇੰਡ ਆਊਟ ਕੀਤੀ ਸੀ ਤੇ ਡੀ ਐੱਨ ਏ ਜਿਹੜਾ ਜਦੋਂ ਕੋਇਲ ਹੋ ਕੇ ਜਿੱਦਾਂ ਇਕੱਠਾ ਗੁੱਛਾ ਮੁੱਛਾ ਕਰਕੇ ਜਦੋਂ ਅਸੀਂ ਇੱਕ ਸੈੱਲ ਦੇ ਵਿੱਚ ਉਸ ਡੀ ਐੱਨ ਏ ਪ੍ਰੈਜੈਂਟ ਹੁੰਦਾ ਆ ਉਹਨੂੰ ਅਸੀਂ ਕ੍ਰੋਮੋਸੋਮ ਜਿਹੜਾ ਮੈਂ ਪਹਿਲਾਂ ਕਿਹਾ ਸੀਗਾ ਕ੍ਰੋਮੋਸੋਮ ਕਹਿੰਦੇ ਹਾਂ ਸੋ ਹਿਊਮਨ ਬੋਡੀ ਦੇ ਵਿੱਚ ਜਿਹੜੇ ਆ ਇੱਕ ਸੈੱਲ ਦੇ ਵਿੱਚ 42 ਕ੍ਰੋਮੋਸੋਮਸ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚੋਂ ਜਿਹੜੇ ਆ 44 ਕ੍ਰੋਮੋਸੋਮ ਸੇਮ ਹੋਣਗੇ ਬਟ ਜਿਹੜਾ ਲਾਸਟ ਕ੍ਰੋਮੋਸੋਮ ਹੋਊਗਾ 23 ਨੰਬਰ ਦਾ ਕ੍ਰੋਮੋਸੋਮ ਕਿਉਂਕਿ ਹਰ ਕ੍ਰੋਮੋਸੋਮ ਦੇ ਵਿੱਚ ਦੋ ਜਿਹੜੇ ਆ ਪੇਅਰ ਹੁੰਦੇ ਆ ਸੋ ਜਿਹੜਾ ਲਾਸਟ ਨੰਬਰ ਦਾ ਕ੍ਰੋਮੋਸੋਮ ਹੋਊਗਾ ਉਹ ਸਾਡਾ ਜੈਂਡਰ ਡਿਫਾਈਨ ਕਰਦਾ ਹੈ ਜਿਹਨੂੰ ਅਸੀਂ ਐਕਸ ਔਰ ਵਾਈ ਕ੍ਰੋਮੋਸੋਮ ਕਹਿ ਦਿੰਦੇ ਹਾਂ ਅਗਰ ਜਿਹੜਾ ਆ ਉਹ ਐਕਸ ਕ੍ਰੋਮੋਸੋਮ ਜਿਹੜਾ ਉਹ ਜਿਹੜਾ 23ਵਾਂ ਕ੍ਰੋਮੋਸੋਮ ਵੀ ਅਗਰ ਬੋਥ ਉਹਦੇ ਵਿੱਚ ਦੋਨੋਂ ਪੇਅਰ ਜਿਹੜੇ ਐਕਸ ਪੇਅਰ ਜਿਹੜਾ ਉਹਦਾ ਐਕਸ ਕ੍ਰੋਮੋਸੋਮ ਆ ਤਾਂ ਉਹ ਇੱਕ ਫੀਮੇਲ ਤਾਂ ਉਸਦਾ ਜੈਂਡਰ ਫੀਮੇਲ ਹੋਏਗਾ ਬਟ ਜੇ ਉਹ ਐਕਸ ਔਰ ਵਾਈ ਕ੍ਰੋਮੋਸੋਮ ਹੈਗਾ ਮਤਲਬ ਦੋ ਡਿਫਰੈਂਟ ਕ੍ਰੋਮੋਸੋਮ ਹੈਗੇ ਆ ਤਾਂ ਇਹਦਾ ਮਤਲਬ ਉਹ ਮੇਲ ਜਿਹੜਾ ਕੋਈ ਬੱਚਾ ਹੈਗਾ ਉਹ ਮੇਲ ਹੋਏਗਾ ਜਿਹੜਾ ਮੇਲ ਹੋਏਗਾ ਨਾ ਕਿ ਫੀਮੇਲ ਹੋਏਗਾ ਹਨਾ ਸੋ ਇਹ ਜਿਹੜੇ ਇਹੀ ਕ੍ਰੋਮੋਸੋਮ ਜਿਹੜਾ ਇਹ ਵੀ ਡਿਫਾਈਨ ਕਰਦੇ ਕਿ ਸਾਡਾ ਜੈਂਡਰ ਕੀ ਹੋਊਗਾ ਇੱਕ ਹਿਊਮਨ ਬੀਂਗ ਦਾ ਸੋ ਜਿਹੜੇ ਜਿਹਦਾ ਮੈਂ ਕਿਹਾ ਹੀ ਹੈ ਕਿ ਇਹਨਾਂ ਦੇ ਜਿਹੜੇ ਜੀਨਸ ਜਿਹੜੇ ਆ ਕੁਛ ਜੀਨਸ ਹੀ ਹੁੰਦੇ ਆ ਜਿਹੜੇ ਡੀ ਐੱਨ ਏ ਨੂੰ ਜਿਹੜਾ ਸਾਡੀ ਇਹ ਸਾਰੀਆਂ ਕਰੈਕਟਰਿਸਟਿਕਸ ਜਿਹੜੀਆਂ ਡਿਫਾਈਨ ਕਰਦੇ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਇੰਟਰਸਟਿੰਗ ਚੀਜ਼ਾਂ ਹੈਗੀਆਂ ਡੀ ਐੱਨ ਏ ਦੇ ਬਾਰੇ ਬਟ ਜਿਹੜੀ ਸਟਾਰ ਡਸਟ ਵਾਲੀ ਕੁਐਸਚਨ ਤੁਸੀਂ ਕਿਹਾ ਕਿ ਆਰ ਵੀ ਸਟਾਰ ਡਸਟ ਆਰ ਵੀ ਮੇਡ ਅਪ ਆਫ ਸਟਾਰ ਡਸਟ ਇਹ ਕਾਫੀ ਜਿਹੜਾ ਅੱਜ ਕੱਲ੍ਹ ਤੁਸੀਂ ਪੜ੍ਹ ਸਕਦੇ ਆ ਮਤਲਬ ਸੁਣ ਸਕਦੇ ਆ ਇਹ ਜਦੋਂ ਅਸੀਂ ਪੋਡਕਾਸਟ ਦੀ ਗੱਲ ਕੀਤੀ ਸੀ ਇਹ ਮਤਲਬ ਲਾਈਫ ਓਰੀਜੀਨੇਟ ਵੀ ਔਰ ਅੱਜ ਵੀ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਕਾਰਬਨ ਹਾਈਡਰੋਜਨ ਜਾਂ ਹੋਰ ਐਲੀਮੈਂਟ ਸਾਡੀ ਬੋਡੀ ਨੂੰ ਚਾਹੀਦੇ ਹੁੰਦੇ ਆ ਇਹ ਉਹੀ ਐਲੀਮੈਂਟ ਆ ਜਦੋਂ ਬਿਗ ਬੈਂਗ ਦੀ ਗੱਲ ਕੀਤੀ ਸੀ ਤਾਂ ਬਿਗ ਬੈਂਗ ਸਾਨੂੰ ਪਤਾ ਕਿ ਹੋਣ ਵੇਲੇ ਕੀ ਹੋਇਆ ਸੀ ਕਿ ਜਿਹੜਾ ਟੈਂਪਰੇਚਰ ਜਿਹੜਾ ਕਾਫੀ ਜਿਹੜਾ ਜ਼ਿਆਦਾ ਹੋ ਗਿਆ ਸੀ ਜਿਹਦੀ ਵਜ੍ਹਾ ਨਾਲ ਹਾਈਡਰੋਜਨ ਮਤਲਬ ਫਿਊਜ਼ਨ ਹੋ ਗਈ ਸੀ, ਮਤਲਬ ਜਿਹੜੇ ਆ ਐਲੀਮੈਂਟ ਜਿਹੜੇ ਆਪਸ ਚ ਇਕੱਠੇ ਹੋਣ ਲੱਗ ਗਏ ਸੀ। ਤੋਂ ਸਭ ਤੋਂ ਪਹਿਲੇ ਜਿਹੜੇ ਐਲੀਮੈਂਟ ਬਣੇ ਸੀਗੇ ਉਹ ਸੀਗੇ ਹਾਈਡਰੋਜਨ ਐਂਡ ਹੀਲੀਅਮ, ਜਿਹੜੇ ਪਹਿਲੇ ਪੀਰੀਓਡਿਕ ਟੇਬਲ ਦਾ ਨੰਬਰ ਇੱਕ ਔਰ ਨੰਬਰ ਦੋ ਦੇ ਜਿਹੜੇ ਐਟਮ ਹੈਗੇ ਆ। ਸਭ ਤੋਂ ਪਹਿਲਾਂ ਹਾਈਡਰੋਜਨ ਐਂਡ ਹੀਲੀਅਮ ਬਣੇ ਸੀ, ਉਹ ਕਾਫੀ ਟਾਈਮ ਤੱਕ ਜਿਹੜੇ ਆ ਉਹੀ ਰਹੇ ਸੀ, ਉਹ ਸਭ ਤੋਂ ਹਲਕੇ ਜਿਹੜੇ ਐਲੀਮੈਂਟਸ ਹੁੰਦੇ ਆ। ਤੋਂ ਜਿੱਦਾਂ ਜਿੱਦਾਂ ਜਿੱਦਾਂ ਹੌਲੀ ਹੌਲੀ ਜਿਹੜਾ ਟਾਈਮ ਲੰਘਦਾ ਗਿਆ ਤਾਂ ਹਾਈਡਰੋਜਨ ਹੀਲੀਅਮ ਲੀਥੀਅਮ ਬਣ

0: या फिर हौली हौली कार्बन हाइड्रोजन कार्बन या नाइट्रोजन या बाकी जो एलीमेंट्स बनने लग गए, आयरन तक जो एलीमेंट्स बन गए जो सारी बॉडी के मिलते हैं, है ना। तो ये सारे जड़े आ क्योंकि बिग बैंग जो होया तो जो एक्सपलोजन होया उस तो बाद जो हाइड्रोजन एंड हीलियम बनिया, फिर हाइड्रोजन हीलियम ने अगे जो कमर जो थोड़ा याद हो पीरियोडिक टेबल जो एलीमेंट असं कहने कि नंबर दें एक दो तीन चार पांच जो भी नंबर दें तो असं बेस्ड ऑन प्रोटोन किन्ने बेस के उत्ते आप नंबर दें, है ना। तो यह मतलब कि जिदा जिदा प्रोटोन का नंबर वाधा जाता है उदा उदा जो एलीमेंट का जो चेंज होता रहता है, हाइड्रोजन तो हीलियम जो हीलियम बन जाता है, हीलियम तो लिथियम बन जाता है, अगे जड़े एलीमेंट्स बन जाते हैं। सो ये जड़े एलीमेंट साड़ी बॉडी के मिलते हैं, इन्हों की शुरुआत उदा ही हुई जो बिग बैंग बनिया ज होर स्टार्स बने, है ना। जो स्टार जड़े खत्म हो जाते हैं भी गल की सुपरनोवा असं उस चीज में कहने, तो उस तो अलावा जड़े जो खत्म होंगे तो सारे एलीमेंट जड़े बिखर जाते हैं पूरे यूनीवर्स के, है ना। और फिर अल्टीमेटली होर स्टार्स बना देंगे, और उस स्टार्स के जड़े फिर मेट्रॉय प्लांट होने शुरू हुए से ना। सो यह जी साडी एलीमेंट मिलते हैं जैसे जी ट्री एलीमेंट मिलते हैं, जे किसी फेवरेट जो पुराने सेलिब्रिटी जो एलीमेंट मिलते हैं, कोई आइंस्टाइन एलीमेंट्स एटम जो एलीमेंट है वह अज भी इस जी यूनिवर्स के अर्थ के घूमते फिरते हैं, एक एक इंडिविजुअल तो एक स्पीशीज तो दूजी स्पीशीज जो ट्रांसफर होंगे जाते हैं। बट ये जड़े है सेम ही है जड़े जड़े जिन्हों तो स्टार्स बने, इसलिए असं अपने आप में भी स्टार डस्ट कहने क्योंकि अस भी उन्होंने स्टार्स की जी बन दे जो बनते हैं मरते हैं बनते हैं मरते हैं, है ना। तो अल्टीमेटली जी बाकी लाइफ फॉर्म्स भी उन्होंने तो ही बनती है।
1: राइट नहीं बहुत सोहना, और मेरे ख्याल के नाल इत्थे टॉपिक खत्म नहीं हुंदा, इत्थों यह शुरू हुंदा है क्योंकि हाले ये बहुत सारिया गल्लां करनियां बाकी। मैं ना परसनली अगे भी बड़ी बार रेडियो ते भी कह चुके हैं संदीप जी, तो मैं खुल के ये गल कड़ी बार करदा हुंना कि जिहड़े डॉक्टर रिचर्ड स्केलर सी जिन्हां दे पिछे जे देहांत होया ना कैंसर दे उत्ते रिसर्च कर रहे सीगे, आई रियली फाउंड मतलब मैं बहुत ज़्यादा मुरीद हाँ उस शख्स का, चले भी गए ने धरती तो, पर उन्होंने जो रिसर्च की सी इनफैक्ट आ गल बिल्कुल ठीक है जी तुसी गल की सी। एक गल जरूर यह गल आप अज के एपीसोड दे विच की कि ह्यूमन एलीमेंट्स जिहड़े ने यूनीवर्स दे विच ही रल मिल जाते हैं इंसान के जाने तो बाद, पर जिहड़ा DNA हैगा वह किन्नी ज़्यादा साढ़े शरीर नूं प्रभावित करता हैगा, किन्ना उहदा इंपोर्टेंट रोल है जिवें दस्सिया संदीप जी ने ATGCHR स्रोतों का रल के बनिया होया। पर जिहड़ियां सूरज दियां किरणां ने जिन्हां नूं UV रेज़ आपां कह दिंदे आ अल्ट्रा वायलट रेज़, बचपन च पैराबैंगनी किरणां पढ़ियां हैगियां ने असीं, वह जिहड़ियां पैराबैंगनी किरणां ने वह जिहड़ियां UV रेज़ ने वह DNA दा जिहड़ा इह ATGC जिहड़े चार हैगे ने उहदे चों सिर्फ एक जिहड़ा स्रोत सब तो इंपोर्टेंट हैगा, सब तो इंपोर्टेंट चार इंपोर्टेंट ने, पर थायमीन उन्होंने इंपैक्ट करता। उदों तो नहीं सी मैनूं पता, पर जदों हुण संदीप जी ने अज दस्या तो मैं उन्होंने चीज़ों को लिंक कर गया क्योंकि मैं प्रोफेसर रिचर्ड की बड़िया क्लोजली स्टडीज़ पढ़िया हुई हैं, तो उन्होंने स्किन कैंसर के उत्ते जी एक बहुत चंगी रिसर्च की सी, हालांकि वह एक त्रासदी रही है कि वह आप खुद ब्रेन कैंसर के मरीज़ होए तो उन्हों का देहांत इस तरीके दे नाल होया। पर यह जिहड़ियां DNAs ने या RNAs ने इन्हां दे उत्ते हाले बहुत सारियां गल्लां होणियां बाकी हैगियां ने। संदीप जी थैंक यू सो मच, इनफैक्ट आ जिहड़ा अखीर दे विच तुसीं इह गल दसी हैगी है कि असीं शरीर जिहड़ा हैगा उह तारियां दी धूड़ दा बनिया होया हैगा, स्टार डस्ट दा बनिया होया हैगा, और इहदे च जिहड़े साडे शरीर दे अंदर ऑक्सीजन नाइट्रोजन आयरन जो भी हैगे ने उह साडे इस यूनीवर्स दे विच वी मौजूद हैगे ने, तो इस करके असी मन सकते हैं कि यस वी आर मेड ऑफ स्टार डस्ट। पर अखीर च मैं एक सवाल जरूर छड़ के जाना, आज नहीं मैं कह रहा संदीप जी, पर फिर कदे जो कदे मौका लग्या, मैं कितने पॉडकास्ट सुन रहा सी, वो कहंदे कि शरीर दे उत्ते जिवें शरीर कादा बनया होया उहदे ते बड़ी रिसर्च अलग अलग टाइम दे उत्ते अलग अलग कंट्री च अलग अलग रिसर्चर्स ने कीतियां ने। एक किसी पॉडकास्ट दे विच मैं देख रहा सी, वो कहंदे कि एक कई इंसानां दे शरीर दे उत्ते ना जदों उन्हां दी डैथ बैड दे उत्ते उह सीगे तां रिसर्चर्स ने विद देयर फैमिली परमिशन उन्हां दी बॉडी दे उत्ते एक रिसर्च कीती, उह इह सीगी कि एक व्यक्ति दा मरण दे वेले भार किन्ना सी, उन्हां नूं वेस्केल दे उत्ते लिटाया होया सीगा, ते फिर जदों ਉਹਨਾਂ ਦੀ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹਦੀ ਬਾਡੀ ਦਾ ਵੇਟ ਕਿੰਨਾ ਰਹਿ ਗਿਆ, ਉਹ ਜਿੰਨਾ ਮਰਜ਼ੀ ਕੈਲਕੂਲੇਸ਼ਨਾਂ ਕਰ ਲੈਣ। ਜਿਵੇਂ ਆਪਾਂ ਕਹਿੰਦੇ ਹਾਂ ਕਿ ਸਰੀਰ ਦੇ ਵਿੱਚ 90% ਤੋਂ ਜ਼ਿਆਦਾ ਪਾਣੀ ਹੈ, ਹੱਡੀਆਂ ਦਾ ਭਾਰ ਹੈ, ਮਾਸ ਦਾ ਭਾਰ ਹੈ, ਜਾਂ ਜੋ ਵੀ ਆਹ ਤੁਸੀਂ ਕਣ ਅਣੂ ਜੋ ਵੀ ਲਗਾਏ ਹੈਗੇ ਨੇ, ਮੋਲੀਕਿਊਲਸ ਵਗੈਰਾ ਜਾਂ ਬਲੱਡ ਵਗੈਰਾ, ਇਹ ਤੋਂ ਇਲਾਵਾ ਜਦੋਂ ਵੀ ਕੈਲਕੂਲੇਸ਼ਨਾਂ ਕਰੀਆਂ ਜਾਣ ਤਾਂ 1.5-2% ਕਿਤੇ ਨਾ ਕਿਤੇ ਭਾਰ ਘੱਟ ਹੀ ਰਿਹਾ ਸੀਗਾ, ਵੀ ਉਹ ਮੈਚ ਨਹੀਂ ਕਰ ਰਿਹਾ ਸਕੇਲ ਦੇ ਨਾਲ। ਤਾਂ ਉਹ ਕਹਿੰਦੇ ਕਿ ਇਹ ਆਤਮਾ ਦਾ ਭਾਰ ਹੋ ਸਕਦਾ, ਇਹ ਵਜ਼ਨ ਜਿਹੜਾ ਉਹ ਸੌਲ ਦਾ ਹੋ ਸਕਦਾ, ਪਰ ਉਹ ਅੱਜ ਦੇ ਟੌਪਿਕ ਦੇ ਨਾਲ ਬਿਲਕੁਲ ਰਲਦਾ ਮਿਲਦਾ ਨਹੀਂ ਹੈਗਾ। ਕਿਸੇ ਦਿਨ ਫਿਰ ਇਹਦੇ 'ਤੇ ਆਪਾਂ ਗੱਲ ਜ਼ਰੂਰ ਕਰਾਂਗੇ, ਸਾਇੰਸ ਦਾ ਇਹ ਟੌਪਿਕ ਹੈ ਨਹੀਂ ਹੈ, ਕੀ ਫਰਕ ਪੈਂਦਾ, ਅਸੀਂ ਤਾਂ ਸਿਰਫ ਜਾਣਕਾਰੀ ਦੇਣੀ ਹੈ, ਇਨਫੋਰਮੇਸ਼ਨ ਦੇਣੀ ਹੈ, ਔਰ ਇਸ ਇਨਫੋਰਮੇਸ਼ਨ ਦੇ ਵਿੱਚ ਜਿਹੜੀਆਂ ਥਿਊਰੀਜ਼ ਹੈਗੀਆਂ ਨੇ, ਜਿਹੜੀਆਂ ਇੱਕ ਕੀ ਕਹਿ ਲੈਂਦੇ ਕੰਟਰੋਵਰਸੀਜ਼ ਹੈਗੀਆਂ ਨੇ, ਉਹਨਾਂ ਨੂੰ ਵੀ ਆਪਾਂ ਇਨਵੋਲਵ ਕਰਾਂਗੇ ਅਤੇ ਦੱਸਾਂਗੇ। ਜਿਵੇਂ ਫੈਕਟ ਸ਼ੀਟ ਆ ਜਾਂਦੀ ਹੁੰਦੀ ਹੈ ਨਾ, ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਸਹੀ ਕੀ ਹੈ, ਗਲਤ ਕੀ ਹੈ, ਜੋ ਸਾਇੰਸ ਕਹਿ ਰਹੀ ਹੈਗੀ ਹੈ, ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੈ। ਥੈਂਕ ਯੂ ਸੋ ਮਚ ਸੰਦੀਪ ਜੀ।
0: ਇਹ ਬਿਲਕੁਲ ਇਹ ਅਲੱਗ ਆਪਣਾ ਇੱਕ ਟੌਪਿਕ ਬਣ ਸਕਦਾ, ਬਟ ਜਿਹੜੀ ਤੁਸੀਂ ਡੀ ਐਨ ਏ ਦੀ ਗੱਲ ਕੀਤੀ ਆ, ਕੈਂਸਰ ਦੀ ਗੱਲ ਕੀਤੀ ਆ, ਇਸ ਲਈ ਅਸੀਂ ਕਹਿੰਦੇ ਕਿ ਜਦੋਂ ਆਪਾਂ ਸਨਲਾਈਟ ਚ ਜਾਈਏ, ਸਪੈਸ਼ਲੀ ਜਦੋਂ ਅਸੀਂ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਸਾਨੂੰ ਪਤਾ ਕਿ ਇੱਥੇ ਸਨ ਸਕਿਨ ਕੈਂਸਰ ਬਹੁਤ ਹੁੰਦੇ ਆ, ਇਸ ਲਈ ਅਸੀਂ ਕਹਿੰਦੇ ਹਾਂ ਕਿ ਸਾਨੂੰ ਜਿਹੜੀ ਆ ਸਨਸਕ੍ਰੀਨ ਲਾ ਕੇ ਹੀ ਨਿਕਲਣਾ ਚਾਹੀਦਾ ਘਰੋਂ ਬਾਹਰ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸਪੈਸ਼ਲੀ ਸਨਲਾਈਟ ਦੀ ਅਗਰ ਜਦੋਂ ਅਸੀਂ ਗੱਲ ਕਰਦੇ ਹਾਂ, ਤੇ ਜੀਨਸ ਦੇ ਵਿੱਚ ਮਿਊਟੇਸ਼ਨ ਨਾਮ ਦੀ ਆਪਾਂ ਇੱਕ ਚੀਜ਼ ਕਹਿੰਦੇ, ਇਹਦਾ ਮਤਲਬ ਇਹ ਹੈ ਕਿ ਜੀਨ ਦੀ ਸੀਕੁਐਂਸ ਜਿਹੜੀ ਚੇਂਜ ਕਰ ਦਿੰਦਾ, ਮਤਲਬ ਕਿ ਸਾਨੂੰ ਇਫੈਕਟ ਕਰਦਾ, ਡੈਮੇਜ ਕਰ ਦਿੰਦਾ, ਤੁਸੀਂ ਇੱਕ ਤਰ੍ਹਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹਾਂ ਨਾ, ਤੇ ਡੈਮੇਜ ਦੀ ਵਜ੍ਹਾ ਨਾਲ ਜਿਹੜਾ ਉਹ ਸਾਡਾ ਡੀ ਐਨ ਏ ਚੇਂਜ ਹੋ ਜਾਂਦਾ, ਜਿਹਦੀ ਵਜ੍ਹਾ ਨਾਲ ਸਾਨੂੰ ਕਈ ਵਾਰ ਕੈਂਸਰ ਵਰਗੀਆਂ ਪ੍ਰੋਬਲਮ ਹੋ ਜਾਂਦੀਆਂ। ਸੋ ਜਿਹੜੀ ਇਸ ਲਈ ਸਾਨੂੰ ਜਿਹੜੀ ਥੋੜੀ ਪ੍ਰੀਕੋਸ਼ਨਸ ਰੱਖਣ ਦੀ ਲੋੜ ਹੁੰਦੀ ਹੈ, ਜਿਹਦੇ ਵਿੱਚ ਇਨਵਾਇਰਮੈਂਟ ਦਾ ਕਾਫੀ ਜਿਹੜਾ ਇੰਪੈਕਟ ਪੈਂਦਾ ਹੈ, ਔਰ ਜਿਹੜਾ ਚਾਹੇ ਪੋਲਿਊਸ਼ਨ ਹੋ ਗਿਆ ਤੇ ਹੋਰ ਚੀਜ਼ਾਂ ਹੋ ਗਈਆਂ। ਬਟ ਜਿੱਦਾਂ ਡੀ ਐਨ ਏ ਦੀ ਆਪਾਂ ਗੱਲ ਲਾਸਟ ਗੱਲ ਮੈਂ ਕਹੂੰਗੀ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪੇਰੈਂਟਸ ਦੀ, ਕਿ ਪੇਰੈਂਟਸ ਦਾ ਡੀ ਐਨ ਏ ਸਾਡੇ ਚ ਹੁੰਦਾ, ਜੋ ਗ੍ਰੈਂਡ ਪੇਰੈਂਟਸ ਦਾ ਹਨਾ ਉਹਨਾਂ ਚ ਹੁੰਦਾ ਹੈ ਅੱਗੇ, ਤਾਂ ਕਈ ਵਾਰ ਕੀ ਹੁੰਦਾ ਕਿ ਕੁਛ ਇੱਕ ਪਰਸਨ ਦੇ ਵਿੱਚ ਦੋ ਡੀ ਐਨ ਏ ਪ੍ਰੋਫਾਈਲ ਵੀ ਮਿਕਸ ਹੋ ਜਾਂਦੀਆਂ, ਜਿਹਨੂੰ ਚਾਈਮਰਿਜ਼ਮ ਅਸੀਂ ਕਹਿੰਦੇ ਹਾਂ ਸਾਇੰਟਿਫਿਕ ਲੈਂਗੁਏਜ,
1: ਰਾਈਟ ਰਾਈਟ।
0: ਉਹਦਾ ਹੁੰਦਾ ਕਿ ਕਈ ਵਾਰ ਤੁਸੀਂ ਮੰਨ ਲਓ ਟਰਾਂਸਪਲੈਂਟ ਕਿਸੇ ਚ ਹੋਇਆ, ਹੈਡ ਟਰਾਂਸਪਲੈਂਟ ਹੋਇਆ ਜਾਂ ਮਤਲਬ ਹਾਰਟ ਟਰਾਂਸਪਲੈਂਟ ਹੋਇਆ ਨਾ, ਤਾਂ ਕਈ ਵਾਰ ਜਿਹੜਾ ਉਹਨਾਂ ਦਾ ਜਿਹੜਾ ਡੀ ਐਨ ਏ ਜਿਹੜਾ ਮਿਕਸ ਹੋ ਸਕਦਾ ਹੈ, ਜਾਂ ਫਿਰ ਕਈ ਵਾਰ ਟਵਿਨ, ਜੇ ਮੰਨ ਲਓ ਕਿਸੇ ਦੇ ਜਿਹੜੀ ਪ੍ਰੈਗਨੈਂਸੀ ਟਾਈਮ ਟਵਿਨਸ ਬੱਚੇ ਹੈਗੇ ਆ, ਬਟ ਇੱਕ ਜਿਹੜਾ ਟਵਿਨ ਦੂਸਰੇ ਦੀ ਜਿਹੜੀ ਆ ਮਤਲਬ ਇੱਕੋ ਹੀ ਬੱਚਦਾ ਹੈ ਨਾ, ਤਾਂ ਉਹਦੇ ਵਿੱਚ ਵੀ ਹੋ ਸਕਦਾ ਕਿ ਜਿਹੜਾ ਇਹਦਾ ਡੀ ਐਨ ਏ ਕਾਪੀ ਹੋ ਸਕਦੀ। ਸੋ ਡਿਫਰੈਂਟ ਡਿਫਰੈਂਟ ਹੋ ਸਕਦੀ ਹੈ, ਬਟ ਬੇਸਿਕਲੀ ਜਿਹੜਾ ਡੀ ਐਨ ਏ ਜਿਹੜਾ ਆ, ਜਿਹੜਾ ਮੈਂ ਦੱਸਿਆ 0.1% ਡੀ ਐਨ ਏ ਹਿਊਮਨ, ਹਰ ਹਿਊਮਨ ਦਾ ਉਹ ਹੁੰਦਾ ਹੈ ਜਿਹੜਾ ਕਿਸੇ ਦੂਜੇ ਹਿਊਮਨ ਨਾਲ ਜਿਹੜਾ ਮੈਚ ਨਹੀਂ ਕਰਦਾ,
1: ਮੈਚ ਨਹੀਂ ਕਰਦਾ,
0: ਜਿਹੜਾ ਉਹਨੂੰ ਜਿਹੜਾ ਮੈਚ ਕਰਦਾ, ਔਰ ਉਹੀ ਕਿਉਂਕਿ ਸਾਨੂੰ ਪਤਾ ਨੇ ਕਿ ਇਹੀ ਚਾਰ ਬੇਸਿਸ ਆ ਜਿਹਨਾਂ ਦੀ ਤੁਸੀਂ ਗੱਲ ਕੀਤੀ, ਇਹਨਾਂ ਨੇ ਘੁੰਮ ਘੁਮਾ ਕੇ ਇੱਧਰ ਉੱਧਰ ਲੱਗੀ ਜਾਣਾ ਹਨਾ, ਤੋ ਸਿਰਫ 0.1% ਜਿਹੜਾ ਪਾਰਟ ਇਵੇਂ ਦਾ ਹੁੰਦਾ ਜਿਹੜਾ ਸਾਨੂੰ ਜਿਹੜਾ ਇੱਕ ਇੰਡੀਵਿਜੁਅਲ ਬਣਾਉਂਦਾ, ਇੱਕ ਪਾਰਟੀਕੁਲਰ ਮਤਲਬ ਇੱਕ ਅਲੱਗ ਇੰਡੀਵਿਜੁਅਲ
1: ਬਣਾਉਂਦਾ, ਆਪਣੀ ਇੱਕ ਆਈਡੈਂਟੀ ਜਿਹੜੀ ਉਹ ਅਲੱਗ ਤੋਂ ਕ੍ਰੀਏਟ ਕਰਦਾ ਹੈਗਾ। ਰਾਈਟ, ਨਹੀਂ ਥੈਂਕ ਯੂ ਸੋ ਮਚ। ਪਰ ਇਨਸਾਨੀ ਸਰੀਰ ਕਾਹਦਾ ਬਣਿਆ ਹੋਇਆ ਇਹ ਸ਼ਾਇਦ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲ ਗਿਆ ਹੋਏਗਾ ਕਿ ਵਾਟ ਆਰ ਵੀ ਮੇਡ ਆਫ, ਅਤੇ ਬੜੇ ਵਿਸਥਾਰ ਦੇ ਨਾਲ, ਬੜੇ ਤਰੀਕੇ ਦੇ ਨਾਲ ਜਿਹੜਾ ਸੰਦੀਪ ਜੀ ਨੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈਗੀ, ਔਰ ਥੈਂਕ ਯੂ ਸੋ ਮਚ ਸੰਦੀਪ ਜੀ। ਔਰ ਡੈਫੀਨੇਟਲੀ ਉਹ ਐਪੀਸੋਡ ਕਰਨਾ ਜ਼ਰੂਰ ਹੈ ਕਦੇ ਨਾ ਕਦੇ, ਪਰ ਅਗਲੀ ਵਾਰ ਕੋਈ ਹੋਰ ਵੱਖਰਾ ਵਿਸ਼ਾ ਜਿਹੜਾ ਲੈ ਕੇ ਜ਼ਰੂਰ ਤੁਹਾਡੇ ਤੱਕ ਹਾਜ਼ਰ ਹੁੰਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਿਓ ਇਜਾਜ਼ਤਾਂ, ਧੰਨਵਾਦ। ਰੇਡੀਓ ਹਾਂਜੀ 1674 AM 'ਤੇ ਸੁਣਦੇ ਰਹੋ ਅਲੱਗ ਅਲੱਗ ਪ੍ਰੋਗਰਾਮ, ਪਰ ਇਹ ਸੀ ਡੀਪ ਟਾਕ ਸ਼ੋਅ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਚਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਬ੍ਰੀਧਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ ਔਰ ਅੱਜ ਦਾ ਐਪੀਸੋਡ ਜਿਹੜਾ ਹੈ ਵੈਸੇ ਤਾਂ ਦੱਸਦੇ ਹੁੰਦੇ ਹਾਂ ਕਿ ਹਰ ਵਾਰ ਜਿਹੜੇ ਸਾਡੇ ਇਹ ਸ਼ੋਅ ਹੁੰਦੇ ਨੇ ਇਨਸਾਈਟ ਰਿਪੋਰਟ ਇਹ ਉਸ ਹਫ਼ਤੇ ਦੀਆਂ ਬੜੀ ਵਾਰ ਦੱਸ ਚੁੱਕੇ ਹਾਂ ਉਹਨਾਂ ਦਿਨਾਂ ਦੀਆਂ ਘਟਨਾਵਾਂ ਦੇ ਨਾਲ ਜੁੜੇ ਹੁੰਦੇ ਨੇ ਪਰ ਅੱਜ ਜਿਹੜਾ ਟੌਪਿਕ ਕਰਨ ਜਾ ਰਿਹਾ ਇਹ ਬੇਸ਼ੱਕ ਸਵੇਰ ਵੇਲੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਇੱਕ ਨਿਊਜ਼ ਸ਼ੇਅਰ ਕੀਤੀ ਸੀਗੀ ਉੱਥੋਂ ਇਹ ਗੱਲ ਮੇਰੇ ਦਿਮਾਗ ਦੇ ਵਿੱਚ ਆਈ ਸੀ ਅਤੇ ਉਹਦੇ ਤੋਂ ਬਾਅਦ ਇਹ ਚੱਲਦੀ ਚੱਲਦੀ ਗਾਂ ਖਾਸੀ ਅੱਗੇ ਤੱਕ ਚਲੇਗੀ ਖ਼ਬਰ ਤੁਸੀਂ ਸ਼ਾਇਦ ਸੁਣੀ ਹੋਣੀ ਹੈ ਕਿ ਸਾਊਦੀ ਅਰਬ ਦੇ ਵਿੱਚ ਇੱਕ ਪੰਜਾਬੀ ਹੈ ਬਲਜਿੰਦਰ ਸਿੰਘ ਉਹਨੂੰ ਮੌਤ ਦੀ ਸਜ਼ਾ ਸਾਊਦੀ ਅਰਬ ਨੇ ਸੁਣਾਈ ਹੈ ਔਰ ਉੱਥੇ ਨਸ਼ੀਲੇ ਪਦਾਰਥਾਂ ਦੀ ਉਹਦੇ ਕੋਲੋਂ ਬਰਾਮਦਗੀ ਹੋਈ ਹੈਗੀ ਹੁਣ ਉਹ ਨਸ਼ੀਲੇ ਪਦਾਰਥ ਕੀ ਨੇ ਅਤੇ ਕੀ ਹੈ ਪੂਰਾ ਮਾਮਲਾ ਇਹਦੇ ਨਾਲ ਜੁੜੀ ਵੈਸੇ ਤਾਂ ਅਸੀਂ ਨਿਊਜ਼ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਪਰ ਇਹ ਹੁੰਦਾ ਇੱਦਾਂ ਹੈ ਮਾਮਲਾ ਕਿ ਬਲਜਿੰਦਰ ਸਿੰਘ ਜਿਹੜਾ 2017 ਦੇ ਵਿੱਚ ਪਹਿਲਾਂ ਦੁਬਈ ਜਾਂਦਾ ਅਤੇ ਉੱਥੇ ਟਰੱਕ ਡਰਾਈਵਰ ਦੇ ਤੌਰ 'ਤੇ ਆਪਣੇ ਪੇਸ਼ਾਵਰ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਟਰੱਕ ਡਰਾਈਵਿੰਗ ਕਰਦਾ ਉਹ ਅਤੇ ਫਿਰ ਉਸ ਤੋਂ ਬਾਅਦ 2023 'ਚ ਛੁੱਟੀ ਕੱਟਣ ਆਉਂਦਾ ਵਾਪਸ ਫਿਰ ਜਾਂਦਾ ਹੁਣ ਆਈ ਡੋਂਟ ਨੋ ਉਹ ਕਿਹੜੇ ਵੀਜ਼ਾ 'ਤੇ ਸੀ ਦੁਬਈ ਦੇ ਵਿੱਚ ਕਿਉਂਕਿ ਬੜੇ ਜਿਹੜੇ ਲੋਕ ਹੈਗੇ ਨੇ ਉਹ ਬੜੇ ਲੰਮੇ ਲੰਮੇ ਚਿਰ ਜਦੋਂ ਜਾਂਦੇ ਨੇ ਮਿਡਲ ਈਸਟ ਦੇ ਵਿੱਚ ਤਾਂ ਇੰਨਾ ਚਿਰ ਉੱਥੇ ਰਹਿੰਦੇ ਹੈਗੇ ਨੇ ਐਨੀਵੇਜ਼ ਇਹ ਜਦੋਂ ਵਾਪਸ ਜਾਂਦਾ ਫਰਵਰੀ 2024 'ਚ ਉਸ ਤੋਂ ਬਾਅਦ ਫਿਰ ਟਰੱਕ ਦੀ ਇੱਕ ਨਵੀਂ ਨੌਕਰੀ ਇਹ ਸ਼ਖਸ ਇਹ ਨੌਜਵਾਨ ਸ਼ੁਰੂ ਕਰ ਦਿੰਦਾ ਪਰ ਐਤਕੀ ਇਹ 2024 ਦੇ ਵਿੱਚ ਇੱਕ ਜਦੋਂ ਟਰੱਕ ਚਲਾਉਂਦਾ ਹੋਇਆ UAE ਤੋਂ ਸਾਊਦੀ ਅਰਬ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਪਰਿਵਾਰ ਦੇ ਕਹਿਣੇ ਦੇ ਮੁਤਾਬਕ ਪਰਿਵਾਰ ਦੀ ਇਹ ਸਟੋਰੀ ਹੈ ਕਿ ਰਾਹ ਦੇ ਵਿੱਚ ਇਹਨੂੰ ਇੱਕ ਬੰਦਾ ਮਿਲਦਾ ਉਹ ਕਹਿੰਦਾ ਯਾਰ ਮੇਰਾ ਡੈਡੀ ਬਿਮਾਰ ਹੈ ਅਤੇ ਆਹ ਜਿਹੜੀ ਦਵਾਈ ਦਾ ਪੈਕੇਟ ਹੈ ਇਹ ਸਾਊਦੀ ਅਰਬ ਵਾਲੇ ਪਾਸੇ ਲੈ ਕੇ ਜਾਣਾ ਅਤੇ ਤੂੰ ਲੈ ਜਾਏਗਾ ਅਤੇ ਇਹ ਮੰਨ ਜਾਂਦਾ ਹੁਣ ਇਹ ਕਹਾਣੀ ਤਾਂ ਇਹੀ ਹੈ ਪਰਿਵਾਰ ਦੀ ਕਿ ਠੀਕ ਹੈ ਜੀ ਉਹ ਮੁੰਡਾ ਉਹਨਾਂ ਦਾ ਬਲਜਿੰਦਰ ਸਿੰਘ ਉਹ ਮੰਨ ਜਾਂਦਾ ਕਿ ਲਿਆ ਦੇ ਪੈਕੇਟ ਪੈਕੇਟ ਉਹਨੇ ਚੈੱਕ ਕੀਤਾ ਨਹੀਂ ਕੀਤਾ ਰੱਬ ਦੇ ਭਾਣੇ ਪਰ ਉਸ ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਵਜ੍ਹਾ ਸੀ ਇਹ ਪੈਕੇਟ ਕਹਿੰਦੇ ਕਿ ਇਸ ਪੈਕੇਟ ਦੇ ਵਿੱਚ ਨਸ਼ੇ ਸੀਗੇ ਅਤੇ ਬਲਜਿੰਦਰ ਜਿਹੜਾ ਉਹ ਅੰਮ੍ਰਿਤਧਾਰੀ ਗੁਰਸੁੱਖ ਪਰਿਵਾਰ ਤੋਂ ਹੈ ਅਤੇ ਪਰਿਵਾਰ ਤਾਂ ਦੁਹਾਈਆਂ ਦੇ ਰਿਹਾ ਕਿ ਨਹੀਂ ਸਾਡਾ ਮੁੰਡਾ ਤਾਂ ਇਹੋ ਜਿਹੇ ਕੰਮ ਕਰਦਾ ਨਹੀਂ ਨਾ ਤਾਂ ਨਸ਼ੇ ਦੇ ਲਾੜੋ ਲੱਗਿਆ ਹੋਇਆ ਅਤੇ ਨਾ ਹੀ ਉਹ ਵੇਚਦਾ ਖੈਰ ਉਹ ਇੱਕ ਅਲੱਗ ਕਹਾਣੀ ਹੋ ਸਕਦੀ ਹੈ ਉਹ ਸਾਊਦੀ ਅਰਬ ਦੀ ਸਰਕਾਰ ਦੇ ਕੋਲ ਕਹਾਣੀ ਹੋਏਗੀ ਪਰ ਗੱਲ ਹੁਣ ਇੱਥੇ ਆ ਕੇ ਮੁੱਕ ਗਈ ਕਿ ਸਾਊਦੀ ਅਰਬ ਦੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ ਹੁਣ ਮੌਤ ਦੀ ਸਜ਼ਾ ਦੇਣ ਦੇ ਮਾਮਲੇ ਦੇ ਵਿੱਚ ਸਾਊਦੀ ਅਰਬ ਦੁਨੀਆ ਦਾ ਤੀਜਾ ਵੱਡਾ ਦੇਸ਼ ਹੈਗਾ ਚਾਈਨਾ ਅਤੇ ਈਰਾਨ ਤੋਂ ਬਾਅਦ ਔਰ ਹਿਊਮਨ ਰਾਈਟਸ ਵਾਚ ਤਾਂ ਇਹ ਦੱਸਦੀ ਹੈ ਕਿ ਇਸ ਸਾਲ ਜੁਲਾਈ ਮਹੀਨੇ ਤੱਕ ਸਾਊਦੀ ਅਰਬ ਨੇ ਆਲਰੇਡੀ 116 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੈਗੀ ਹੈ ਜਿਹੜੀ ਹਿਊਮਨ ਰਾਈਟਸ ਦੀ ਜਦੋਂ ਗੱਲ ਆ ਜਾਂਦੀ ਹੈ ਤਾਂ ਸਾਊਦੀ ਅਰਬ ਇਸ ਕਿਸਮ ਦੇ ਮਾਮਲਿਆਂ 'ਚ ਜਿਵੇਂ ਰੇਪ ਹੋ ਗਿਆ ਜਾਂ ਉੱਥੋਂ ਦੇ ਕਿਸੇ ਸਿਟੀਜ਼ਨ ਦਾ ਮਰਡਰ ਹੋ ਗਿਆ ਜਾਂ ਫਿਰ ਨਸ਼ੇ ਇਹ ਤਿੰਨ ਕੇਸ ਐਸੇ ਨੇ ਜਿਨ੍ਹਾਂ ਦੇ ਮਾਮਲੇ ਦੇ ਵਿੱਚ ਇਨਫੈਕਟ ਚੌਥਾ ਵੀ ਹੈਗਾ ਉਹ ਹੈਗਾ ਧਰਮ ਦੀ ਉਲੰਘਣਾ ਉਹਦੇ ਇੰਨੇ ਹੁੰਦੇ ਨਹੀਂ ਕੇਸ ਆਉਂਦੇ ਨਹੀਂ ਕੋਈ ਵੀ ਸਾਊਦੀ ਅਰਬ ਦੇ ਵਿੱਚ ਖੜ੍ਹ ਕੇ ਮੁਸਲਮਾਨ ਧਰਮ ਨੂੰ ਬੁਰਾ ਕਹਿ ਨਹੀਂ ਸਕਦਾ ਹੈਗਾ ਨਹੀਂ ਤਾਂ ਉਹ ਨਾਲ ਦੀ ਨਾਲ ਟੰਗਿਆ ਜਾਂਦਾ ਪਰ ਜਿਹੜੇ ਵਿਦੇਸ਼ੀ ਨਾਗਰਿਕ ਨੇ ਜਿਨ੍ਹਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਉਹਦੇ ਨਾਲ ਜੁੜੀ ਹੋਈ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਕਿਉਂਕਿ ਇਨਫੈਕਟ ਉਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਸਾਊਦੀ ਅਰਬ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਦਾ ਨਹੀਂ ਹੈਗਾ ਵਾਪਸ ਨਹੀਂ ਕਰਦਾ ਹੈਗਾ ਔਰ ਇਹ ਜਿਹੜੀਆਂ ਸਜ਼ਾਵਾਂ ਉੱਥੇ ਹੋ ਰਹੀਆਂ ਨੇ ਸਾਊਦੀ ਅਰਬ ਦੇ ਵਿੱਚ ਉਹ ਇੰਨੀਆਂ ਜ਼ਿਆਦਾ ਸੀਰੀਅਸ ਹੈਗੀਆਂ ਨੇ ਕਿ ਇਨਫੈਕਟ ਐਮਨੈਸਟੀ ਇੰਟਰਨੈਸ਼ਨਲ ਇੱਕ ਹਿਊਮਨ ਰਾਈਟਸ ਆਰਗਨਾਈਜੇਸ਼ਨ ਹੈ ਉਹਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਨਾਲ ਸੰਬੰਧਿਤ ਜਿੰਨੇ ਵੀ ਅਪਰਾਧ ਨੇ ਉਹ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਸਾਊਦੀ ਅਰਬ ਦੇ ਵਿੱਚ ਕੁੱਲ ਲੋਕ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਕਿ ਠੀਕ ਹੈ ਤੂੰ ਅਪਰਾਧੀ ਹੈ ਲੈਟਸ ਹੈਂਗ ਹਿਮ ਹੈਂਗ ਤਾਂ ਨਹੀਂ ਟੰਗਦੇ ਤਾਂ ਨਹੀਂ ਉਹ ਮਾਰਦੇ ਹੀ ਨੇ ਮਾਰਦੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਮਾਰਦੇ ਨੇ ਔਰ ਉਹ ਗੁਪਤ ਵੀ ਰੱਖੀਆਂ ਜਾਂਦੀਆਂ ਨੇ ਉਹ ਸਜ਼ਾਵਾਂ ਅਤੇ ਉਹ ਮ੍ਰਿਤਕ ਦੇਹਾਂ ਵੀ ਗੁਪਤ ਰੱਖੀਆਂ ਜਾਂਦੀਆਂ ਸੋ ਜਿੰਨਿਆਂ ਲੋਕਾਂ ਨੂੰ ਮੌਤ ਦੀ ਸਜ਼ਾ ਉੱਥੇ ਸੁਣਾਈ ਜਾਂਦੀ ਹੈ ਸਾਊਦੀ ਦੇ ਵਿੱਚ 75% ਫੋਰਨਰਸ ਨੇ ਔਰ ਉਹਨਾਂ ਦੇ ਵਿੱਚ ਉਹ ਸਾਰੇ ਦੇ ਸਾਰੇ ਨਸ਼ੀਲੇ ਪਦਾਰਥਾਂ ਦੇ ਨਾਲ ਜੁੜੇ ਹੁੰਦੇ ਨੇ ਤਸਕਰੀ ਦੇ ਨਾਲ ਜੁੜੇ ਇਹਦੇ ਦੋ ਕਾਰਨ ਹੋ ਸਕਦੇ ਨੇ ਜਾਂ ਤਾਂ ਇਹ ਕਿ ਦੇਖੋ ਜੇ ਇੰਨੇ ਜ਼ਿਆਦਾ ਉੱਥੇ ਸਜ਼ਾਵਾਂ ਹੁੰਦੀਆਂ ਫਿਰ ਵੀ ਲੋਕ ਕਿਉਂ ਕਰਦੇ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਦੋਂ ਪਤਾ ਹੈ ਕਿ ਮੌਤ ਦੀ ਸਜ਼ਾ ਫਿਰ ਨਾ ਕਰਨ ਸੋ ਮੈਨੂੰ ਇਹ ਨਹੀਂ ਲੱਗਦਾ ਹੈਗਾ ਕਿ ਵਾਕਈ ਚਾਹੇ ਉਹ ਬਲਜਿੰਦਰ ਸਿੰਘ ਹੈ ਜਾਂ ਹੋਰ ਨੇ ਉਹ ਜੇ ਉਹਨਾਂ ਨੂੰ ਪਤਾ ਹੈ ਕਿ ਇੰਨਾ ਸਖ਼ਤ ਇੱਥੇ ਲਾਅ ਹੈਗਾ ਵੀ ਭਾਈ ਇਹਦੇ 'ਚ ਤਾਂ ਕੋਈ ਮਾਫ਼ੀ ਵੀ ਨਹੀਂ ਹੈਗੀ ਸਿੱਧਾ ਚੱਕ ਕੇ ਟਾਂਗੇ ਦੇਣਾ ਉਹਨਾਂ ਨੇ ਅਤੇ ਫਿਰ ਉਹ ਨਹੀਂ ਕਰਦੇ ਹੋਣਗੇ ਜਾਂ ਫਿਰ ਦੂਜਾ ਗੱਲ ਇਹ ਹੈਗੀ ਹੈ ਕਿ ਇਸ ਕੰਟਰੀ ਦੇ ਵਿੱਚ ਕਿਉਂਕਿ ਉਹ ਨਸ਼ੇ ਦੀ ਤਸਕਰੀ ਨੂੰ
ਹਜ਼ਮ ਹੀ ਨਹੀਂ ਕਰਦੇ। ਉਹ ਕਹਿੰਦੇ ਨੇ ਕਿ ਨਹੀਂ ਸਾਰੇ ਕੰਮ ਕਰ ਲਓ ਪਰ ਆਹ ਨਹੀਂ ਕਰ ਸਕਦੇ, ਤੁਸੀਂ ਤਸਕਰੀ ਨਹੀਂ ਕਰ ਸਕਦੇ ਹੈਗੇ। ਅਤੇ ਫਿਰ ਇਹ ਕਾਨੂੰਨ ਨੂੰ ਇੰਨਾ ਕੁ ਉਹਨਾਂ ਨੇ ਸਖ਼ਤ ਬਣਾਇਆ ਹੋਇਆ ਵੀ ਕੱਲ੍ਹ ਨੂੰ ਕੋਈ 3-5 ਕਰਦਾ ਹੈ ਕਿਸੇ ਹੋਰ ਗੱਲ ਨੂੰ ਲੈ ਕੇ, ਉਹਦੇ 'ਤੇ ਇਹ ਇਲਜ਼ਾਮ ਪਾ ਦਿਉ ਕਿ ਇਹਨੇ ਤਾਂ ਜੀ ਨਸ਼ੇ ਦੀ ਤਸਕਰੀ ਕੀਤੀ ਹੈ। ਸੋ ਦੈਟਸ ਐਨ ਈਜ਼ੀ ਟਾਰਗੇਟ ਕਿ ਕੋਈ ਵੀ ਹੋਰ ਚੀਜ਼ ਹੈਗੀ ਉਹਨੂੰ ਨਸ਼ੇ ਦੀ ਤਸਕਰੀ ਦਾ ਕੇਸ ਪਾ ਦਿਉ। ਅਤੇ ਪਤਾ ਹੀ ਹੈ ਵੀ ਸਾਊਦੀ ਅਰਬ 'ਚ ਇਹਦੀ ਤਾਂ ਕੋਈ ਮਾਫ਼ੀ ਹੈ ਨਹੀਂ, ਕੋਈ ਵੀ ਕੰਟਰੀ ਉਹਨਾਂ ਦੇ ਨਾਲ ਮੱਥਾ ਨਹੀਂ ਲਗਾ ਸਕੂਗੀ। 2015 'ਚ ਜਦੋਂ ਤੋਂ ਰਾਜਾ ਸਲਮਾਨ ਬਿਨ ਅਬਦੁਲ ਬਿਨ ਅਜ਼ੀਜ਼ ਅਲ ਸਾਊਦ ਜਦੋਂ ਤੋਂ ਸਿੰਘਾਸਨ 'ਤੇ ਬੈਠਾ, ਹੁਣ ਤੱਕ ਮੌਤ ਦੀ ਸਜ਼ਾ ਪਾਉਣ ਵਾਲਿਆਂ ਦੀ ਗਿਣਤੀ ਜਿਹੜੀ ਹੈਗੀ ਉਹ 2000 ਹੋ ਚੁੱਕੀ ਹੈ। 50% ਉਹਦੇ 'ਚ ਵਿਦੇਸ਼ੀ ਨੇ, ਫੋਰਨਰਸ ਨੇ। ਔਰ ਐਮਨੈਸਟੀ ਇੰਟਰਨੈਸ਼ਨਲ ਤਾਂ ਇਹ ਵੀ ਕਹਿੰਦੀ ਹੈ ਕਿ ਪਿਛਲੇ ਸਾਲ ਯਾਨੀ ਪੂਰਾ ਦਾ ਪੂਰਾ ਜਿਹੜਾ ਕੈਲੰਡਰ ਈਅਰ ਸੀ ਜਨਵਰੀ ਤੋਂ ਦਸੰਬਰ ਤੱਕ ਦਾ 2025 ਦਾ, 350 ਲੋਕਾਂ ਨੂੰ, 356 ਟੂ ਬੀ ਸਪੈਸੀਫਿਕ, 356 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਇਨਫੈਕਟ ਇਟ ਇਜ਼ ਮੋਰ ਦੈਨ ਇਰਾਨ, ਇਟ ਇਜ਼ ਮੋਰ ਦੈਨ ਚਾਈਨਾ। ਉਨੀਆਂ ਇੰਨੀਆਂ ਸਜ਼ਾਵਾਂ ਉੱਥੇ ਵੀ ਨਹੀਂ ਦਿੱਤੀਆਂ ਗਈਆਂ। ਔਰ ਕਿਸੇ ਵੀ ਕਿਸਮ ਦਾ ਨਸ਼ਾ ਜਿਹੜਾ ਹੈਗਾ ਉਹ ਸਾਊਦੀ ਅਰਬ ਦੇ ਵਿੱਚ ਡਰੱਗਸ ਦੀ ਤਸਕਰੀ, ਗੈਰ ਕਾਨੂੰਨੀ ਕਾਰੋਬਾਰ, ਇਹਦੇ ਖਿਲਾਫ਼ ਸਰਕਾਰ ਇੰਨੀ ਗੰਭੀਰ ਹੈਗੀ ਹੈ ਕਿ ਫੋਰਨਰਸ ਨੂੰ ਤਾਂ ਨਹੀਂ ਬਖਸ਼ਦੇ ਹੈਗੇ। ਸੋ ਇੱਥੋਂ ਇਹ ਕਹਾਣੀ ਇੱਥੇ ਤੱਕ ਦੀ ਸੀ, ਇਹ ਖ਼ਬਰ ਇੱਥੋਂ ਤੱਕ ਦੀ ਸੀ। ਹੁਣ ਇਹਦੇ 'ਚ ਕੀ ਚੱਕਰ ਕੀ ਹੈ ਕਿ ਜਿਹੜੇ UAE ਨੇ, ਜਿਹੜਾ ਸਾਊਦੀ ਅਰਬ ਹੈ, ਜਿਹੜੇ ਇਹ ਕੰਟਰੀਜ਼ ਨੇ, ਇਹਨਾਂ ਦੇ ਆਪਣੇ ਲਾਜ਼ ਹੈਗੇ ਨੇ ਨਸ਼ੇ ਨੂੰ ਲੈ ਕੇ। ਕੁਛ ਡਰੱਗਸ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ, ਮੈਂ ਆਸਟ੍ਰੇਲੀਆ ਦੇ ਹਵਾਲੇ ਤੋਂ ਗੱਲ ਕਰ ਰਿਹਾ ਕਿਉਂਕਿ ਹੁਣ ਮੈਨੂੰ ਇੰਡੀਅਨ ਸੁਸਾਇਟੀ ਦਾ ਇੰਨਾ ਇਲਮ ਨਹੀਂ ਹੈਗਾ ਕਿ ਉੱਥੋਂ ਕਿਹੜੇ ਨਸ਼ੇ ਲੈ ਕੇ ਜਾਂਦੇ ਨੇ ਲੋਕ, ਜਾਂ ਫਿਰ ਉੱਥੇ ਇਲਮ ਤਾਂ ਨਹੀਂ ਕਹਿ ਸਕਦਾ ਪਰ ਪਤਾ ਹੈ, ਪਰ ਉਹ ਵੀ ਚਲੋ ਉਹ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰ ਲੈਂਦੇ। ਪਰ ਹਾਂ, ਆਪਾਂ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਬੈਠੇ ਹਾਂ ਤਾਂ ਮੈਂ ਤੁਹਾਨੂੰ ਇੱਥੋਂ ਦੀ ਇੱਕ ਕਹਾਣੀ ਦੱਸ ਦਿੰਦਾ। ਬੇਸਿਕਲੀ ਜਦੋਂ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਟਰੈਵਲ ਕਰਨਾ ਨਾ, ਕਿਉਂਕਿ ਹੁਣ ਬੈਕ ਟੂ ਬੈਕ ਬਹੁਤ ਹੋ ਗਈਆਂ, ਪਿਛਲੇ 1-2 ਹਫ਼ਤਿਆਂ ਦੇ ਵਿੱਚ ਹੀ ਇੰਨੀਆਂ ਖ਼ਬਰਾਂ ਬੈਕ ਟੂ ਬੈਕ ਸੁਣ ਲਈਆਂ ਕਿ ਆਸਟ੍ਰੇਲੀਅਨ ਇੰਡੋਨੇਸ਼ੀਆ 'ਚ ਫੜ ਲਿਆ, ਆਸਟ੍ਰੇਲੀਅਨ UAE 'ਚ ਫੜ ਲਿਆ, ਇੰਡੀਅਨ ਸਾਊਦੀ ਅਰਬ 'ਚ ਫੜ ਲਿਆ। ਇਹ ਪਿਛਲੇ 1-2 ਹਫ਼ਤਿਆਂ 'ਚ ਇੰਨੀਆਂ ਨਿਊਜ਼ ਆ ਗਈਆਂ, ਪਲੱਸ ਕੁਛ ਇੱਕ ਨਸ਼ਿਆਂ ਦੀਆਂ ਹੋਰ ਐਸੀਆਂ ਖ਼ਬਰਾਂ ਆ ਰਹੀਆਂ ਨੇ ਕਿ ਸੋਚਿਆ ਕਿ ਡਰੱਗਸ ਦੇ ਨਾਲ ਜੁੜੀ ਰਿਪੋਰਟ ਹੀ ਇੱਕ ਤੁਹਾਡੇ ਨਾਲ ਸ਼ੇਅਰ ਕਰ ਲਈ ਜਾਵੇ। ਹੁਣ ਜਦੋਂ ਜਿਹੜੀ ਗੱਲ ਮੈਂ ਦੱਸਣ ਲੱਗਿਆ ਸੀ ਕਿ ਜਦੋਂ ਤੁਸੀਂ ਫੋਰਨ ਟਰੈਵਲ ਕਰਦੇ ਹੋ, ਕਿਸੇ ਦੂਸਰੀ ਕੰਟਰੀ 'ਚ ਟਰੈਵਲ ਕਰਦੇ ਹੋ, ਦੋ ਚੀਜ਼ਾਂ ਜ਼ਰੂਰ ਕਰ ਲਓ। ਇੱਕ ਤਾਂ TGA ਯਾਨੀ ਕਿ ਆਸਟ੍ਰੇਲੀਆ 'ਚ ਥਰੈਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ, ਉਹਨਾਂ ਦੀ ਵੈਬਸਾਈਟ, ਅਤੇ ਦੂਜੀ ਸਮਾਰਟ ਟਰੈਵਲਰ। ਹੁਣ ਦੋਹਾਂ ਦਾ ਕੰਮ ਬੜਾ ਸੌਖਾ ਹੈਗਾ। ਜੇ TGA ਦੀ ਵੈਬਸਾਈਟ 'ਤੇ ਜਾਣਾ ਹੈਗਾ ਤਾਂ www.tga.gov.au, ਉੱਥੇ ਇੱਕ ਸੈਗਮੈਂਟ ਹੈਗਾ ਰਿਸੋਰਸ ਐਂਡ ਗਾਈਡੈਂਸ ਦਾ, ਉਹਦੇ ਵਿੱਚ ਜਦੋਂ ਤੁਸੀਂ ਕਲਿੱਕ ਕਰੋਗੇ ਉੱਪਰ ਇਹ ਬਟਨ ਬਣੇ ਹੋਏ ਨੇ ਹੋਮ ਦੇ। ਮੈਂ ਪੂਰੀ ਇਹਦੀ ਰਿਸਰਚ ਕਰਕੇ ਦੇਖ ਕੇ ਲਿਆਉਂਦਾ ਸੀ, ਹੋਮ, ਫਿਰ ਪ੍ਰੋਡਕਟ ਰੈਗੂਲੇਸ਼ਨ, ਫਿਰ ਸੇਫਟੀ ਸ਼ੋਰਟੇਜ, ਫਿਰ ਰਿਸੋਰਸ ਗਾਈਡੈਂਸ, ਅਤੇ ਫਿਰ ਬਿਜ਼ਨਸ ਸਰਵਿਸ। ਜਦੋਂ ਰਿਸੋਰਸ ਗਾਈਡੈਂਸ 'ਤੇ ਕਲਿੱਕ ਕਰਦੇ ਹੋ, ਉਹਦੇ ਅੰਦਰ ਕੰਜ਼ਿਊਮਰ ਐਂਡ ਰਿਸੋਰਸ ਨਾਮ ਦਾ ਇੱਕ ਹੋਰ ਬਟਨ ਅੱਗੇ ਨਿਕਲਿਆਊਗਾ, ਅਤੇ ਉਹਦੇ 'ਤੇ ਜਦੋਂ ਕਲਿੱਕ ਕਰੋਗੇ ਤਾਂ ਉੱਥੇ ਅਲੱਗ ਅਲੱਗ ਕਿਸਮ ਦੇ ਟੈਬ ਹੈਗੇ ਨੇ। ਉਹ 'ਚ ਇੱਕ ਟੈਬ ਆਉਂਦਾ ਟਰੈਵਲਿੰਗ ਵਿਦ ਮੈਡੀਸਨਸ ਐਂਡ ਮੈਡੀਕਲ ਡਿਵਾਈਸਿਸ। ਨਾ ਵੈਂਸ ਯੂ ਕਲਿੱਕ ਔਨ ਦਿਸ ਲਿੰਕ, ਜਦੋਂ ਇਹਦੇ 'ਤੇ ਕਲਿੱਕ ਕਰੋਗੇ ਤਾਂ ਉਹ ਤੁਹਾਨੂੰ ਸਮਾਰਟ ਟਰੈਵਲ ਦੀ ਵੈਬਸਾਈਟ 'ਤੇ ਵੀ ਲਿਜਾ ਸਕਦਾ, ਅਤੇ ਜੇ ਕੋਈ ਸਪੈਸੀਫਿਕ ਕੰਟਰੀ ਦਾ ਕੌਂਸੂਲੇਟ ਜਾਂ ਅੰਬੈਸੀ ਚੈੱਕ ਕਰਨਾ ਉਹ ਵੀ ਕਰ ਸਕਦਾ। ਪਲੱਸ ਤੁਸੀਂ ਆਪਣੇ ਡਾਕਟਰ ਦੇ ਨਾਲ ਕਿਵੇਂ ਗੱਲਬਾਤ ਕਰਕੇ ਜਾਣੀ ਹੈ, ਡਾਕਟਰ ਦੀ ਲੈਟਰ ਕਿਵੇਂ ਲੈ ਕੇ ਜਾਣੀ ਹੈ, PBS ਮੈਡੀਸਨ ਨੇ ਯਾਨੀ ਫਾਰਮਾਸਿਟੀਕਲ ਬੈਨੀਫਿਟ ਸਕੀਮ ਦੇ ਵਿੱਚ ਉਹ ਤੁਸੀਂ ਲੈਂਦੇ ਹੋ, ਉਹਨਾਂ ਦੀ ਜਾਣਕਾਰੀ ਜਿਹੜੀ ਹੈਗੀ ਉਹ ਕਿਵੇਂ ਲੈ ਕੇ ਜਾਣੀ ਹੈ, ਆਪਣੀ ਪੂਰੀ ਦੀ ਪੂਰੀ ਟ੍ਰਿਪ ਨੂੰ ਤੁਸੀਂ ਔਰਗਨਾਈਜ਼ ਕਿਵੇਂ ਕਰਨਾ, ਮੈਡੀਸਨਸ ਜਿਹੜੀਆਂ ਨੇ ਜਾਂ ਮੈਡੀਕਲ ਡਿਵਾਈਸਿਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਕੈਰੀ ਕਿਵੇਂ ਕਰਨਾ, ਹੈਂਡ ਲਗੇਜ 'ਚ ਕਿਹੜੀਆਂ ਲਿਜਾ ਸਕਦੇ ਹੋ, ਕਿਉਂਕਿ ਕਈਆਂ ਨੂੰ ਤਾਂ ਇਹ ਵੀ ਹੁੰਦਾ ਨਾ ਕਿ ਹੈਂਡ ਹੀ ਚਾਹੀਦੀਆਂ ਨੇ, ਅਤੇ ਕਿਹੜੀਆਂ ਤੁਸੀਂ ਲਗੇਜ ਦੇ ਵਿੱਚ ਪਾ ਕੇ ਰੱਖਣੀਆਂ ਔਰ ਕਿਸ ਕਿਸਮ ਦੀ ਕੇਅਰ ਦੇ ਵਿੱਚ ਲੈ ਕੇ ਜਾਣੀ ਹੈ। ਇਟਸ ਐਵਰੀਥਿੰਗ, ਬਹੁਤ ਡਿਟੇਲ ਦੇ ਵਿੱਚ ਇਹ ਜਾਣਕਾਰੀ ਜਿਹੜੀ ਹੈ ਤੁਹਾਨੂੰ TGA ਦੀ ਵੈਬਸਾਈਟ ਤੋਂ ਮਿਲ ਜਾਏਗੀ। ਨੰਬਰ 2, ਜਿਹੜੇ ਸਮਾਰਟ ਟਰੈਵਲਰ ਜਿਹੜੀ ਇੱਕ ਵੈਬਸਾਈਟ ਹੈ ਉਹਦੇ ਤੋਂ ਵੀ ਤੁਸੀਂ ਚੈੱਕ ਕਰੋ ਜ਼ਰੂਰ ਜਦੋਂ ਟਰੈਵਲ ਕਰਨਾ, ਤਾਂ ਕਿ ਬਲਜਿੰਦਰ ਸਿੰਘ ਵਰਗਾ ਕੇਸ ਤੁਹਾਡੇ ਨਾਲ ਨਾ ਹੋਵੇ ਕਿ ਕਿਸੇ ਕੰਟਰੀ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਪਤਾ ਹੋਵੇ। ਹੁਣ ਸਮਾਰਟ ਟਰੈਵਲਰ .gov.au ਇੱਕ ਵੈਬਸਾਈਟ ਹੈ, ਉਹਦੇ 'ਚ ਤੁਸੀਂ ਨਿਊਜ਼ ਐਂਡ ਅਪਡੇਟ ਦੇ ਉੱਤੇ ਕਲਿੱਕ ਕਰਕੇ ਅਤੇ ਥੱਲੇ ਇੱਕ ਸਬ ਬਟਨ ਨਿਕਲਿਆਊਗਾ ਪ੍ਰਿਸਕ੍ਰਿਪਸ਼ਨ ਡਰੱਗਸ ਐਂਡ ਟਰੈਵਲ, ਕਿਹੜੀਆਂ ਕਿਹੜੀਆਂ ਡਰੱਗਸ ਜਿਹੜੀਆਂ ਨੇ ਤੁਸੀਂ ਲੈ ਕੇ ਜਾ ਸਕਦੇ ਹੋ, ਤਾਂ ਕਿ ਕਿਉਂਕਿ ਆਸਟ੍ਰੇਲੀਆ ਦੀ ਸਰਕਾਰ ਨੇ ਇਹਨਾਂ ਦੇਸ਼ਾਂ ਨੂੰ ਕਹਿ ਰੱਖਿਆ ਕਿ ਸਾਡੇ ਦੇਸ਼ ਦੇ ਵਿੱਚ ਆ ਫਲਾਂ ਲੀਗਲ ਜਿਹੜੀਆਂ ਡਰੱਗਸ ਹੈਗੀਆਂ ਨੇ, ਠੀਕ ਹੈ ਤੁਹਾਡੇ ਦੇਸ਼ 'ਚ ਨਹੀਂ ਹੈਗੀਆਂ, ਪਰ ਸਾਡੇ ਦੇਸ਼ ਦਾ ਕੋਈ ਵੀ ਨਾਗਰਿਕ ਪਾਸਪੋਰਟ ਹੋਲਡਰ ਜਦੋਂ ਤੁਹਾਡੇ ਦੇਸ਼ ਦੇ ਵਿੱਚ ਟਰੈਵਲ ਕਰੇਗਾ ਤਾਂ ਉਹਦੇ ਕੋਲੋਂ ਆਹ ਚੀਜ਼ਾਂ ਚੈੱਕ ਕਰ ਲਿਓ।
ਕਿ ਮੈਮਰੀ ਲੋਸ ਵਾਲੀਆਂ, ਐਂਗਜ਼ਾਇਟੀ ਡਿਪਰੈਸ਼ਨ ਵਾਲੀਆਂ, ਡਾਊਜ਼ੀਨੈਸ ਵਾਲੀਆਂ, ਜਾਂ ਵੇਟ ਗੇਨ ਜਾਂ ਵੇਟ ਲੂਜ਼ ਵਾਲੀਆਂ ਦਵਾਈਆਂ, ਜਾਂ ਫਰਟੈਲਿਟੀ ਵਾਲੀਆਂ, ਸੋ ਇਸ ਕਿਸਮ ਦੀਆਂ ਜਿਹੜੀਆਂ ਡਰੱਗਸ ਹੈ ਜਿਨ੍ਹਾਂ ਦੇ ਉੱਤੇ ਤੁਸੀਂ ਮੈਡੀਕਲੀ ਡਿਪੈਂਡੈਂਟ ਰਹਿ ਜਾਂਦੇ ਹੈਗੇ ਹੋ, ਉਹ ਕਿਹੜੀਆਂ ਕਿਹੜੀਆਂ ਆਸਟ੍ਰੇਲੀਆ ਦੇ ਵਿੱਚ ਅਲਾਊਡ ਨੇ? ਕਿਤੇ ਇਹ ਨਾ ਹੋਵੇ ਕੱਲ੍ਹ ਨੂੰ ਕੋਈ ਬੰਦਾ ਤੁਹਾਨੂੰ ਕਹਿ ਦੇਵੇ ਜੀ ਆਸਟ੍ਰੇਲੀਆ ਦੇ ਵਿੱਚ ਤਾਂ ਅਸੀਂ ਕ੍ਰੈਟਮ ਵਰਤਦੇ ਹੈਗੇ। ਨਹੀਂ ਵਰਤਦੇ, ਕ੍ਰੈਟਮ ਦੇ ਉੱਤੇ ਵੀ ਮੈਂ ਤੁਹਾਨੂੰ ਪੂਰੀ ਕਹਾਣੀ ਦੱਸਦਾ ਕੀ ਹੈ ਉਹ ਚੀਜ਼। ਸੋ ਇਹ ਜਿਹੜੀ ਜਾਣਕਾਰੀ ਹੈ ਤੁਹਾਨੂੰ ਇੱਥੋਂ ਹੋਣੀ ਜ਼ਰੂਰੀ ਹੈ ਫੋਰ ਸਪੈਸੀਫਿਕਲੀ, ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਸੂਡੋਫੈਡਰਾਈਨ ਹੈ। ਹੁਣ ਇਹ ਕੋਲਡ ਫਲੂ ਟੈਬਲੇਟਸ ਦੇ ਵਿੱਚ ਵੀ ਇਹ ਮਿਲ ਜਾਂਦੀ ਹੈ ਆਮ ਤੌਰ ਦੇ ਉੱਤੇ, ਜਿਹੜੀਆਂ ਓਵਰ ਦੀ ਕਾਊਂਟਰ ਤੁਹਾਨੂੰ ਮਿਲਦੀਆਂ ਨੇ ਸੂਡੋਫੈਡਰਾਈਨ, ਔਰ ਉਹ ਜਪਾਨ ਦੇ ਵਿੱਚ ਬੈਂਡ ਹੈ। ਜਪੈਨ ਦੇ ਵਿੱਚ ਤੁਸੀਂ ਪੂਰੀ ਦੀ ਪੂਰੀ ਕੰਟਰੀ, ਐਂ ਨਹੀਂ ਕਿ ਕਿਸੇ ਟੋਕੀਓ 'ਚ ਨਹੀਂ ਲਿਜਾ ਸਕਦੇ ਜਾਂ ਕਿਸੇ ਹੋਰ ਸ਼ਹਿਰ 'ਚ ਨਹੀਂ ਲਿਜਾ ਸਕਦੇ, ਪਰ ਪੂਰੀ ਦੀ ਪੂਰੀ ਕੰਟਰੀ 'ਚ ਟਰੈਵਲ ਕਰਦੇ ਹੋ ਕੰਪਲੀਟਲੀ ਬੈਨ। ਸਿੰਗਾਪੁਰ ਵਰਗੀ ਕੰਟਰੀ ਦੇ ਵਿੱਚ ਵੀ ਉਹਦਾ ਬੈਨ ਹੈਗਾ, ਬਟ ਉਹ ਵੇਰੀ ਕਰਦੀ ਹੈ ਕਿ ਕਿਸ ਕਿਸਮ ਦਾ ਉਹਦੇ 'ਚ ਹੋਰ ਸਾਲਟ ਹੈਗੇ ਨੇ। ਜਿਵੇਂ ਕੋਲਡ ਐਂਡ ਫਲੂ ਵਾਲੀ ਲਿਜਾਓਗੇ ਪਰ ਉਹਦੀ ਫਿਰ ਡਾਕਟਰ ਦੀ ਇੱਥੋਂ ਲਿਖਵਾ ਕੇ ਲੈ ਕੇ ਜਾਓ ਕਿ ਮੈਨੂੰ ਇਹਦੀ ਇੰਨੀ ਜ਼ਿਆਦਾ ਲੋੜ ਹੈ ਕਿ ਮੈਂ ਇਹਨੂੰ ਕੈਰੀ ਕਰਕੇ ਰੱਖ ਕੇ ਲੈ ਕੇ ਚੱਲਣੇ। ਫਿਰ ਜਿਹੜੀਆਂ ਕੋਡੀਨ ਵਾਲੀਆਂ ਹੋ ਗਈਆਂ, ਜਿਨ੍ਹਾਂ 'ਚ ਓਪੋਇਡ ਹੁੰਦਾ, ਓਪੀਆਇਡ ਹੋ ਗਿਆ ਹੈ ਨਾ, ਜਿਨ੍ਹਾਂ ਦੇ ਵਿੱਚ ਫੀਮ ਵਰਗੀ ਫੀਮ ਜਿਨ੍ਹਾਂ ਦੇ ਵਿੱਚ ਹੁੰਦੀ ਹੈਗੀ, ਉਹ ਗਲਫ ਕੰਟਰੀਜ਼ 'ਚ ਅਲਾਊਡ ਨਹੀਂ ਹੈਗੀਆਂ। ਕੋਡੀਨ ਵਾਲੀਆਂ ਮੈਡੀਸਨ ਜਿਨ੍ਹਾਂ ਦੇ ਵਿੱਚ ਕੋਡੀਨ ਹੈ ਬਿਲਕੁਲ ਵੀ ਅਲਾਊਡ ਨਹੀਂ ਹੈਗੀਆਂ। ਇਨਫੈਕਟ ਜੇ ਤੁਸੀਂ ਉਹਨਾਂ ਕੰਟਰੀਜ਼ 'ਚ ਟਰੈਵਲ ਕਰ ਰਹੇ ਹੋ ਤਾਂ ਔਨਲਾਈਨ ਉੱਥੋਂ ਦੀ ਮਿਨਿਸਟਰੀਅਲ ਪਰਮਿਸ਼ਨ ਮਿਲਦੀ ਹੈ ਅਤੇ ਉਹ ਤੁਹਾਨੂੰ ਲੈਣੀ ਪੈਂਦੀ ਹੈ, ਤਾਂ ਫਿਰ ਤੁਸੀਂ ਉੱਥੇ ਲਿਜਾ ਸਕਦੇ ਹੋ। ਨਹੀਂ ਤਾਂ ਤੁਹਾਡੇ 'ਤੇ ਨਾਰਕੋਟਿਕ ਇੰਪੋਰਟ ਕਰਨ ਦਾ ਜਿਹੜਾ ਦੋਸ਼ ਲਗਾ ਕੇ ਕੇਸ ਪਾ ਕੇ ਅਤੇ ਤੁਹਾਨੂੰ ਉਹ ਜੇਲ੍ਹ 'ਚ ਕਰ ਦੇਣਗੇ ਨਾਲ ਦੀ ਨਾਲ ਬਗੈਰ ਪੁੱਛਿਆ, ਮਤਲਬ ਸਿੱਧਾ ਏਅਰਪੋਰਟ ਤੋਂ ਜੇਲ੍ਹ 'ਚ ਜਾਓਗੇ ਤੁਸੀਂ। ਫਿਰ ਜਿਹੜੀਆਂ ADHD ਦੀਆਂ ਮੈਡੀਸਨਸ ਹੁੰਦੀਆਂ ਨੇ, ਜਿਵੇਂ ਐਂਫੈਟਮਾਈਨਸ ਹੋ ਗਈ, ਮੈਥਾਫੈਟਾਮਾਈਨ ਹੋ ਗਈ, ਨੋਟ ਮੈਥਾਫੈਟਾਮਾਈਨ, ਮੈਥਾਫੈਂਡਾਈਨ ਫਿੰਡਾਈਟੇਟ, ਅਤੇ ਇਹ ਜਿਹੜੀਆਂ ਡਰੱਗਸ ਹੈਗੀਆਂ ਨੇ ਇਹ ਆਮ ਤੌਰ ਦੇ ਉੱਤੇ ਆਸਟ੍ਰੇਲੀਆ 'ਚ ਅਸੀਂ ਆਮ ਹੀ ਵਰਤਦੇ ਹਾਂ। ਰਿਟਾਲੀਨ ਜਿਹੜੀ ਡਰੱਗ ਹੈ ਉਹ ਆਸਟ੍ਰੇਲੀਆ ਦੇ ਵਿੱਚ ADHD ਦੇ ਲਈ ਵਰਤੀ ਜਾਂਦੀ ਹੈਗੀ ਹੈ, ਬਟ ਅਗੇਨ ਜਪੈਨ ਉਹਨੂੰ ਬਹੁਤ ਸਟ੍ਰਿਕਟਲੀ ਜਿਹੜਾ ਉਹਨੂੰ ਮਨਾ ਕਰਦਾ ਹੈਗਾ। ਰਿਟਾਲੀਨ ਜਿਹੜੀ ਹੈ ਉਹ ਇਨਫੈਕਟ ਪੂਰੇ ਦੇ ਪੂਰੇ UAE ਦੇ ਵਿੱਚ ਬੈਨ ਆ, ਉਹਨੂੰ ਇੱਕ ਡਰੱਗ ਸਟਿਮੂਲੈਂਟ ਮੰਨਦੇ ਨੇ ਕਿ ਉਹ ਤੁਹਾਡੀਆਂ ਜਿਹੜੀਆਂ ਜਾਗਰਤ ਕਰ ਦਿੰਦਾ ਤੁਹਾਡੀਆਂ ਨਾੜੀਆਂ ਨੂੰ ਇੰਨਾ ਜ਼ਿਆਦਾ ਕਿ ਤੁਹਾਨੂੰ ਤੁਹਾਡਾ ਤੁਹਾਡੇ 'ਤੇ ਕੰਟਰੋਲ ਹੀ ਨਹੀਂ ਰਹਿੰਦਾ। ਸੋ ਦੇ ਡੋਂਟ ਐਕਸੈਪਟ ਇਟ, ਉਹ ਨਹੀਂ ਮੰਨਦੇ ਹੈਗੀ ਉਹ ਕੰਟਰੀਜ਼। ਫਿਰ ਐਂਟੀ ਐਂਗਜ਼ਾਇਟੀ ਦੀਆਂ ਕੋਈ ਤੁਸੀਂ ਮੈਡੀਕੇਸ਼ਨਸ ਲੈ ਰਹੇ ਹੋ ਜਾਂ ਸਲੀਪ ਮੈਡੀਕੇਸ਼ਨਸ ਲੈ ਰਹੇ ਹੈਗੇ ਹੋ ਤਾਂ ਜਿਵੇਂ ਵੇਲੀਅਮ ਕਰਕੇ ਇੱਕ ਇੱਥੇ ਮੈਡੀਸਨ ਆਉਂਦੀ ਹੈ, ਵੇਲੀਅਮ 'ਚ ਡਾਇਜ਼ਪੈਮ ਨਾਮ ਦਾ ਸਾਲਟ ਹੁੰਦਾ। ਹੁਣ ਡਾਇਜ਼ਪੈਮ ਜਿਹੜਾ ਹੈਗਾ ਆਸਟ੍ਰੇਲੀਆ ਦਾ, ਇਟਸ ਓਕੇ, ਇੱਥੇ ਤਾਂ ਬੜੇ ਆਰਾਮ ਦੇ ਨਾਲ ਤੁਸੀਂ ਲੈ ਸਕਦੇ ਹੈਗੇ ਹੋ, ਬਟ UAE ਨੇ ਬੈਨ ਕਰ ਰੱਖਿਆ ਹੈਗਾ। UAE ਕਹਿੰਦਾ ਹੈ ਕਿ ਇੱਕ ਅਜੀਬ ਕਿਸਮ ਦਾ ਸਾਈਕੋਟ੍ਰੋਪਿਕ ਸਬਸਟੈਂਸ ਹੈ, ਇਹਨੂੰ ਤੁਸੀਂ ਅਸੀਂ ਬਲੈਕ ਲਿਸਟ ਕੀਤਾ ਹੋਇਆ। ਨੋ ਵੇ, ਲਗੇਜ ਤਾਂ ਮਤਲਬ ਹੈਂਡੀ ਬੈਗ ਤਾਂ ਬਹੁਤ ਦੂਰ ਦੀ ਗੱਲ, ਤੁਸੀਂ ਲਗੇਜ 'ਚ ਵੀ ਨਹੀਂ ਪਾ ਕੇ ਲਿਆ ਸਕਦੇ। ਸੋ ਜੇ ਤੁਸੀਂ ਐਂਟੀ ਐਂਗਜ਼ਾਇਟੀ ਦੀਆਂ ਲੈ ਰਹੇ ਹੈਗੇ ਹੋ, ਫਿਰ ਆਪਣੇ ਇੱਥੇ ਅਸੀਂ ਦੇਖਦੇ ਰਹਿੰਦੇ ਹਾਂ ਨਿਤ ਰੋਜ਼, ਜਿਵੇਂ ਡੇਲਸ ਫੋਰਟ ਦੇ ਵਿੱਚ ਐਕਸੀਡੈਂਟ ਹੋਇਆ ਸੀ ਜਦੋਂ 5 ਇੰਡੀਅਨ ਮਾਰਤੇ ਸੀਗੇ ਉਹਨੇ ਬੰਦੇ ਨੇ, ਅਤੇ ਉਹ ਕਹਿੰਦਾ ਸੀਗਾ ਕਿ ਮੇਰੀ ਇਨਸੁਲਿਨ ਟ੍ਰਿਗਰ ਹੋ ਗਈ ਸੀਗੀ, ਯੇ ਵੋ ਫਲਾਣਾ ਧਿਮਕਾ। ਜਾਂ ਬਹੁਤ ਸਾਰੇ ਲੋਕ ਹੈਗੇ ਨੇ ਇੱਥੇ ਜਿਹੜੇ ਅਸੀਂ ਦੇਖਦੇ ਹਾਂ ਕਿ ਜਿਵੇਂ ਕੁਇਨਜ਼ਲੈਂਡ ਦੇ ਵਿੱਚ ਜਿਹੜਾ ਕੇਸ ਹੋ ਗਿਆ ਸੀਗਾ ਬੱਸ ਡਰਾਈਵਰ ਨੂੰ ਜਿਹੜਾ ਕਤਲ ਕਰਤਾ ਸੀ, ਹੈ ਨਾ। ਸੋ ਇਸ ਤਰੀਕੇ ਦੇ ਬਹੁਤ ਸਾਰੇ ਕੇਸ ਨੇ ਜਿੱਥੇ ਮੈਡੀਕਲ ਕੈਨੇਬਿਸ ਦੀ ਵਰਤੋਂ ਕਰਦੇ ਨੇ ਲੋਕ ਆਮ ਹੀ। ਸੜਕਾਂ ਦੇ ਉੱਤੇ ਮੈਡੀਕਲ ਕੈਨੇਬਿਸ ਦਾ ਟੈਸਟ ਵੀ ਹੁੰਦਾ ਹੈਗਾ, ਬਟ ਉਹਦੀ ਇੱਕ ਲਿਮਿਟ ਹੁੰਦੀ ਹੈ। ਅਲੱਗ ਅਲੱਗ ਸਟੇਟ ਵਾਈਜ਼ ਅਲੱਗ ਅਲੱਗ ਲੋਅ ਹੈਗੇ ਨੇ, ਇਕੱਲੀ ਇਕੱਲੀ ਸਟੇਟ ਦਾ ਤਾਂ ਨਹੀਂ ਮੈਂ ਕੱਢ ਕੇ ਲੈ ਕੇ ਆਇਆ, ਬਟ ਉਹਦੇ 'ਚ ਆਪਾਂ ਅੱਜ ਜਾ ਵੀ ਨਹੀਂ ਰਹੇ। ਮੇਰਾ ਮੋਟਾ ਮੋਟਾ ਜਿਹਾ ਮਕਸਦ ਇਹ ਸੀਗਾ ਕਿ ਕੁਛ ਜਿਹੜੀਆਂ ਬੈਂਡ ਰਿਸਟ੍ਰਿਕਟਿਡ ਮੈਡੀਸਨਸ ਕੁਛ ਕੰਟਰੀ 'ਚ ਨੇ ਉਹ ਇੱਥੇ ਅਲਾਓ ਹੋ ਸਕਦੀਆਂ ਨੇ। ਆਸਟ੍ਰੇਲੀਆ ਦੇ ਵਿੱਚ ਉਹ ਪ੍ਰਿਸਕ੍ਰਿਪਸ਼ਨ ਬੇਸਡ ਹੈਗੀਆਂ ਨੇ, ਓਵਰ ਦੀ ਕਾਊਂਟਰ ਮਿਲ ਜਾਂਦੀਆਂ ਨੇ, ਇਟਸ ਆਲ ਰਾਈਟ। ਬਟ ਉਹ ਕੁਛ ਕੰਟਰੀ 'ਚ ਨੋਟ ਓਨਲੀ ਦੀਜ਼, ਇਹ ਨਸ਼ੇ ਵਾਲੀਆਂ ਨਹੀਂ ਬਲਕਿ ਹੋਰ ਵੀ ਹੁੰਦੀਆਂ ਨੇ। ਉਹਦੇ ਵਿੱਚ ਮੈਂ ਅੱਜ ਫਿਰ ਅਗੇਨ ਉਹਨਾਂ ਚੀਜ਼ਾਂ 'ਚ ਨਹੀਂ ਜਾਂਦੇ ਹੈਗੇ। ਕੁਛ ਬੱਚਿਆਂ ਦੀਆਂ ਮੈਡੀਸਨਸ ਹੋ ਗਈਆਂ, ਕੁਛ ਕੰਟਰਾਸੈਪਟਿਵ ਪਿਲਸ ਹੋ ਗਈਆਂ, ਉਹ ਵੀ ਕੁਛ ਗਲਫ ਕੰਟਰੀਜ਼ ਦੇ ਵਿੱਚ ਅਲਾਊਡ ਨਹੀਂ ਹੈਗੀਆਂ, ਬਟ ਇੱਥੇ ਅਲਾਊਡ ਹੈਗੀਆਂ ਨੇ, ਓਵਰ ਦੀ ਕਾਊਂਟਰ ਇੱਥੇ ਮਿਲ ਜਾਂਦੀਆਂ। ਸੋ ਦੈਟਸ ਨੋਟ ਦੀ ਪੁਆਇੰਟ, ਪੁਆਇੰਟ ਇਜ਼ ਨਸ਼ੇ, ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਅੱਜ ਕੱਲ੍ਹ ਭਾਰੂ ਹੋ ਗਏ ਨੇ, ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਆਸਟ੍ਰੇਲੀਆ ਇੰਡੀਆ ਦੋਹਾਂ ਮਾਰਕੀਟਸ ਦੇ ਹਵਾਲੇ ਦੇ ਨਾਲ, ਦੋਹਾਂ ਦੇਸ਼ਾਂ ਦੇ ਹਵਾਲੇ ਦੇ ਨਾਲ ਗੱਲ ਕਰਦੇ ਚੱਲਾਂਗੇ, ਔਰ ਅਜੀਬੋ ਗਰੀਬ ਨਸ਼ਿਆਂ ਦੀ ਜਿਹੜੀ ਇਹ ਦੁਨੀਆ ਹੈਗੀ ਹੈ ਜਿਹਦੇ ਜਾਲ 'ਚ ਨੌਜਵਾਨ ਬੜੇ ਆਸਾਨੀ ਦੇ ਨਾਲ ਫਸ ਜਾਂਦੇ ਨੇ, ਚਾਹੇ ਤਾਂ ਉਹ ਇਹਨੂੰ ਕੰਜ਼ਿਊਮ ਕਰਨ ਦੇ ਮਾਮਲੇ 'ਚ ਹੋਣ, ਚਾਹੇ ਉਹ ਇਹਨਾਂ ਦੀ ਸਮਗਲਿੰਗ
ਤਾਂ ਬਹੁਤ ਵੱਡਾ ਇੱਕ ਵਰਡ ਹੋ ਗਿਆ। ਇਨਫੈਕਟ ਲੋਕਲ ਮਾਰਕੀਟ ਦੇ ਵਿੱਚ ਹੀ ਇੱਧਰੋਂ ਉੱਧਰ ਕਰਨ, ਸਪਲਾਇਰ ਬਣ ਕੇ ਕਿ ਆਹ ਪੈਕੇਟ ਉੱਥੇ ਦੇ ਆਓ, ਫਲਾਣਾ ਪੈਕੇਟ ਇੱਧਰ ਲੈ ਆ, ਹੈ ਨਾ, ਉਹਦੇ ਲਈ ਵੀ ਉਹਨਾਂ ਨੂੰ ਚੰਗੇ ਪੈਸੇ ਮਿਲ ਜਾਂਦੇ ਹੈਗੇ ਨੇ। ਸੋ ਇੱਕ ਉਹ ਸਪਲਾਈ ਚੇਨ ਦਾ ਜਦੋਂ ਹਿੱਸਾ ਬਣ ਜਾਂਦੇ ਨੇ, ਦੇ ਡੋਂਟ ਨੋ, ਜਦੋਂ ਉਹ ਇਹਨੂੰ ਕੰਜ਼ਿਊਮ ਕਰਨ ਲੱਗ ਜਾਂਦੇ ਨੇ, ਦੇ ਡੋਂਟ ਨੋ। ਯੰਗ ਏਜ ਹੁੰਦੀ ਹੈ, ਗਰਮ ਖੂਨ ਹੁੰਦਾ, ਉਦੋਂ ਨਹੀਂ ਪਤਾ ਹੁੰਦਾ, ਪਰ ਉਹਦੇ ਨਤੀਜੇ ਫਿਰ ਕਿਹੋ ਜਿਹੇ ਨਿਕਲਦੇ ਨੇ। ਸਪੈਸ਼ਲੀ ਕੰਜ਼ਮਪਸ਼ਨ ਨੂੰ ਲੈ ਕੇ ਤਾਂ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰੂੰਗਾ, ਕਿਉਂਕਿ ਦੋ ਕੇਸ ਸੀ, ਇੱਕ ਬਲਜਿੰਦਰ ਵਾਲਾ ਅਤੇ ਦੂਸਰੀ ਖਬਰ ਮੈਂ ਇੱਕ ਮੈਡੀਕਲ ਪੋਰਟਲ ਦੇ ਉੱਤੇ ਪੜ੍ਹ ਰਿਹਾ ਸੀ, ਉਹ ਇਹ ਸੀਗੀ ਕਿ ਕਰੈਟਮ ਜਿਹੜੀ ਹੈ ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਪਾਪੂਲਰ ਹੋ ਰਹੀ ਹੈ। ਹੁਣ ਹੁੰਦਾ ਕੀ ਹੈ ਕਿ ਅਮੈਰੀਕਾ ਦੇ ਵਿੱਚ ਕੋਈ ਡਰੱਗਸ ਬਹੁਤ ਈਜ਼ੀਲੀ ਅਵੇਲੇਬਲ ਹੁੰਦੀ ਹੈ, ਅਤੇ ਉਹ ਬਾਕੀ ਕੰਟਰੀਜ਼ ਜਿਹੜੀਆਂ ਨੇ ਉਹਨਾਂ ਨੂੰ ਬੈਨ ਕਰਕੇ ਰੱਖਦੀਆਂ ਨੇ, ਇਨਕਲੂਡਿੰਗ ਆਸਟ੍ਰੇਲੀਆ। ਪਰ ਹੌਲੀ ਹੌਲੀ ਅਮੈਰੀਕਾ ਨੇ ਉਹਨਾਂ ਡਰੱਗਸ ਨੂੰ ਪੂਰੀ ਦੁਨੀਆ 'ਚ ਪਹੁੰਚਾਉਣਾ ਹੁੰਦਾ, ਇਸ ਕਰਕੇ ਫਿਰ ਉਹ ਚਾਹੇ TGA 'ਤੇ, ਮੈਂ ਇਹ ਨਹੀਂ ਕਹੂੰਗਾ ਕਿ ਉਹਨਾਂ ਨੂੰ ਖਰੀਦ ਲੈਂਦੇ ਨੇ ਜਾਂ ਦਬਾਅ ਪਾ ਲੈਂਦੇ ਨੇ, ਪਰ ਆਸਟ੍ਰੇਲੀਅਨ ਸਰਕਾਰ ਦੇ ਰਾਹੀਂ ਰਸਤਾ ਐਸਾ ਕੱਢ ਲੈਂਦੇ ਨੇ ਕਿ ਨਾ, ਇਹ ਤਾਂ ਤੁਸੀਂ ਤੁਹਾਨੂੰ ਵੇਚਣੀ ਹੀ ਪਏਗੀ, ਨਹੀਂ ਤੁਹਾਡੀ ਅਸੀਂ ਆਹ ਪ੍ਰੋਡਕਟ ਨਹੀਂ ਲੈਣਾ, ਨਹੀਂ ਉਹ ਨਹੀਂ ਲੈਣਾ ਹੈਗਾ। ਸੋ ਕਰੈਟਮ ਕੀ ਚੀਜ਼ ਹੈਗੀ ਹੈ? ਇੱਕ ਐਸਾ, ਇੱਕ ਐਸੀ ਜੜੀ ਬੂਟੀ ਜਿਹਦਾ ਅਸਰ ਫੀਮ ਵਰਗੇ ਪਦਾਰਥ ਦੀ ਤਰ੍ਹਾਂ ਹੁੰਦਾ, ਯਾਨੀ ਓਪੀਆਇਡ ਵਰਗਾ ਹੁੰਦਾ, ਪਰ ਪਿਛਲੇ ਇੱਕ ਡੈਕੇਡ ਦੇ ਵਿੱਚ ਇਹ ਕਿੰਨੀ ਜ਼ਿਆਦਾ ਪਾਪੂਲਰ ਅਮੈਰੀਕਾ 'ਚ ਹੋ ਗਈ ਹੈ, ਔਰ ਕਿਵੇਂ ਉੱਥੇ ਡਰੱਗਸ ਇਸ ਨੂੰ ਜਿਹੜਾ ਪ੍ਰਿਸਕ੍ਰਿਪਸ਼ਨ ਦੇ ਉੱਤੇ ਦੇ ਰਹੇ ਹੈਗੇ ਨੇ, ਇਹਦੇ ਕੀ ਅਸਰ ਹੈਗੇ ਨੇ ਆਸਟ੍ਰੇਲੀਆ। ਨੋਟ ਓਨਲੀ ਕਰੈਟਮ, ਨਿਕੋਟਿਨ ਪਾਊਚ, ਸੱਪ ਦਾ ਜ਼ਹਿਰ, ਕੀ ਕੁਛ ਕਿਹੜੀਆਂ ਕਿਹੜੀਆਂ, ਇਨਫੈਕਟ ਮੈਂ ਹੈਰੋਇਨ ਦੀ ਅੱਜ ਦੀ ਹਿਸਟਰੀ ਵੀ ਤੁਹਾਨੂੰ ਦੱਸਦੇ ਹਾਂ, ਖੰਘ ਦੀ ਦਵਾਈ ਤੋਂ ਨਸ਼ਾ ਬਣਨ ਤੱਕ ਦੀ ਕਹਾਣੀ, ਨਸ਼ਿਆਂ ਦੇ ਉੱਤੇ ਅੱਜ ਦਾ ਇਹ ਐਪੀਸੋਡ ਹੈਗਾ ਇਨਸਾਈਟ ਰਿਪੋਰਟ। ਸਟੋਰੀ ਇੰਨੀ ਸੀਰੀਅਸ ਹੈਗੀ ਹੈ ਕਿ ਯੂਨੀਵਰਸਿਟੀ ਆਫ ਮਿਸੀਸਿਪੀ ਦੇ ਵਿੱਚ ਆਹੀ ਹਲੇ ਦੋ ਹਫ਼ਤੇ ਪਹਿਲਾਂ, ਹੋ ਸਕਦਾ ਅਮੈਰੀਕਾ ਦੀਆਂ ਖਬਰਾਂ ਹੋ ਕੀ ਸਕਦਾ, ਬਲਕਿ ਅਸੀਂ ਅਮੈਰੀਕਾ ਦੀਆਂ ਖਬਰਾਂ ਤਾਂ ਪੰਜਾਬੀ 'ਚ ਸੁਣਦੇ ਹੀ ਨਹੀਂ ਹੈਗੇ ਆਸਟ੍ਰੇਲੀਆ 'ਚ ਬੈਠ ਕੇ, ਕਿਉਂ ਸੁਣਾਂਗੇ, ਅਮੈਰੀਕਾ ਦਾ ਸਾਡੇ ਨਾਲ ਕੀ ਲੈਣਾ ਦੇਣਾ। ਸੋਸਾਇਟੀ ਜਿਹੜੀ ਹੈ ਨਾ, ਸੋਸਾਇਟੀ ਬੜੀ ਛੇਤੀ ਟਰੈਂਡਸ ਨੂੰ ਫੋਲੋ ਕਰਦੀ ਹੈ ਅੱਜ ਕੱਲ੍ਹ ਦੇ ਦੌਰ ਦੇ ਵਿੱਚ, ਔਰ ਬੜੀ ਛੇਤੀ ਪਿੱਕ ਕਰ ਲੈਂਦੀ ਹੈ, ਔਰ ਬੜੀ ਛੇਤੀ ਜਿਹੜੀਆਂ ਨੇ ਚੀਜ਼ਾਂ ਟ੍ਰਾਂਸਫਰ ਹੁੰਦੀਆਂ ਨੇ ਇੱਕ ਇੱਕ ਸੋਸਾਇਟੀ ਤੋਂ ਦੂਸਰੀ ਦੇ ਵਿੱਚ। ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਸੀਗੇ ਉਹ ਆਪਣਾ ਯੂਨੀਵਰਸਿਟੀ ਦੇ ਵਿੱਚ ਕਰੈਟਮ ਦੇ ਪੈਕੇਟ ਲੈ ਕੇ ਜਾ ਰਹੇ ਸੀਗੇ, ਔਰ ਉਹ ਵਰਤਦੇ ਸੀਗੇ। ਇਨਫੈਕਟ ਉਹ ਬੱਚੇ ਜਿਹੜੇ ਅੱਗੇ ਵੀ ਸਪਲਾਈ ਕਰਦੇ ਸੀਗੇ, ਖਬਰ ਇੱਥੇ ਤੱਕ ਨਹੀਂ ਸੀ, ਇੱਥੇ ਤੱਕ ਹੁੰਦੀ ਸ਼ਾਇਦ ਉੱਥੇ ਅਮੈਰੀਕਾ ਦੇ ਵਿੱਚ ਹੀ ਰਹਿ ਜਾਂਦੀ, ਖਬਰ ਇਸ ਤੋਂ ਅੱਗੇ ਵੱਧਦੀ ਹੈ। ਇਹ ਯੂਨੀਵਰਸਿਟੀ ਆਫ ਮਿਸੀਸਿਪੀ ਦੇ ਵਿੱਚ ਇਹ ਦੋ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ, ਔਰ ਉਹਨਾਂ ਦੇ ਮੌਤ ਦਾ ਕਾਰਨ ਵੀ ਇਹੀ ਡਰੱਗ ਸੀ ਜਿਹਨੂੰ ਉਹ ਯੂਜ਼ ਕਰਦੇ ਸੀ, ਜਿਹਨੂੰ ਉਹ ਕੰਜ਼ਿਊਮ ਕਰਦੇ ਸੀ, ਔਰ ਉਹ ਫੈਲਾ ਵੀ ਰਹੇ ਸੀ ਉਸ ਯੂਨੀਵਰਸਿਟੀ ਦੇ ਵਿੱਚ। ਸੋ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਕਰੈਟਮ ਇੰਨੀ ਜ਼ਿਆਦਾ ਉਹ ਵਰਤ ਰਹੇ ਸੀਗੇ ਕਿ ਅੱਛਾ, ਹੁਣ ਆਸਟ੍ਰੇਲੀਆ ਦੇ ਵਿੱਚ ਨੋ ਡਾਊਟ ਕਰੈਟਮ ਜਿਹੜੀ ਹੈਗੀ ਉਹ ਬੈਨ ਹੈਗੀ ਹੈ, ਪਰ ਵਾਸ਼ਿੰਗਟਨ ਪੋਸਟ ਇੱਕ ਅਮੈਰੀਕਾ ਦਾ ਅਖਬਾਰ ਹੈ, ਉਹ ਕਹਿੰਦਾ ਕਿ 2020 ਤੋਂ ਲੈ ਕੇ 2022 ਦੇ ਦਰਮਿਆਨ 4100 ਮੌਤਾਂ ਅਮੈਰੀਕਾ ਦੀਆਂ 44 ਸੂਬਿਆਂ ਦੇ ਵਿੱਚ, 44 ਸਟੇਟਸ ਹੋਈਆਂ ਨੇ, ਸਿਰਫ ਕਰੈਟਮ ਕਰਕੇ ਹੋਈਆਂ ਨੇ। ਮੈਜੋਰਿਟੀ ਮੌਤਾਂ ਜਿਹੜੀਆਂ ਨੇ ਉਹ ਕਰੈਟਮ ਕਰਕੇ ਹੋਈਆਂ ਨੇ, ਹਾਲਾਂਕਿ ਆਸਟ੍ਰੇਲੀਆ ਨੇ ਡੀਕ੍ਰਿਮੀਨਲਾਈਜ਼ ਕਰਤਾ ਸੀ 2005 ਦੇ ਵਿੱਚ ਹੀ ਕਿ ਇੱਥੇ ਤੁਸੀਂ ਕਰੈਟਮ ਰੱਖ ਨਹੀਂ ਸਕਦੇ, ਸਪਲਾਈ ਨਹੀਂ ਕਰ ਸਕਦੇ, ਪ੍ਰੋਡਿਊਸ ਨਹੀਂ ਕਰ ਸਕਦੇ। ਇਨਫੈਕਟ ਇਸੇ ਸਾਲ ਅਗਸਤ ਮਹੀਨੇ 'ਚ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਬਹੁਤ ਵੱਡੀ ਸ਼ਿਪਮੈਂਟ ਜਿਹੜੀ ਹੈ ਹੋਰ ਸਮਾਨ ਦੀ ਆ ਰਹੀ ਸੀ ਬਾਹਰੋਂ, ਡੈਸਟੀਨੇਸ਼ਨ ਆਸਟ੍ਰੇਲੀਆ ਸੀ, ਆਈ ਕਿੱਥੋਂ ਸੀ ਇਹ ਨਹੀਂ ਦੱਸਿਆ ਹੈਗਾ, ਬਟ ABF ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਉਹਦੇ 'ਚ 6 ਕਿਲੋਗ੍ਰਾਮ ਕਰੈਟਮ ਆਈ ਹੈਗੀ ਹੈ। ਹੁਣ ਜ਼ਿਆਦਾਤਰ ਥਾਈਲੈਂਡ, ਮਲੇਸ਼ੀਆ, ਇਹ ਜਿਹੜੀਆਂ ਕੰਟਰੀਜ਼ ਹੈਗੀਆਂ ਨੇ ਇਹ ਕਰੈਟਮ ਜਿਹੜੀਆਂ ਨੇ ਬਣਾਉਂਦੀਆਂ ਨੇ। ਕਰੈਟਮ ਹੈ ਕੀ? ਕਰੈਟਮ ਇੱਕ ਦਰੱਖਤ ਹੈ ਜੋ ਕਿ ਬੇਸਿਕਲੀ ਮੂਲ ਰੂਪ ਦੇ ਵਿੱਚ ਨੇਟਿਵ ਜਿਹੜਾ ਹੈਗਾ ਉਹ ਇਹਨਾਂ ਸਾਊਥ ਈਸਟ ਏਸ਼ੀਅਨ ਕੰਟਰੀਜ਼ 'ਚ ਹੀ ਹੈ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਇੱਥੇ ਇਹ ਜਿਹੜਾ ਦਰੱਖਤ ਹੈ ਇਹਦੀ ਖੇਤੀ ਹੁੰਦੀ ਹੈ। ਅੱਛਾ, ਇਹ ਕੰਟਰੀਜ਼ ਤਾਂ ਮਤਲਬ ਸਾਲਾਂ ਤੋਂ ਨਹੀਂ, ਸਦੀਆਂ ਤੋਂ ਇਹਦਾ ਇਸਤੇਮਾਲ ਕਰ ਰਹੇ ਨੇ। ਇੱਕ ਇਹਦੇ 'ਚ ਇੱਕ ਤਾਂ ਇਹਦੇ 'ਚ ਉਤੇਜਕ ਗੁਣ ਹੁੰਦੇ ਨੇ, ਇਨਫੈਕਟ ਇਹਨੂੰ ਥੋੜ੍ਹੀ ਮਾਤਰਾ ਦੇ ਵਿੱਚ ਚਾਹ ਦੇ ਤੌਰ 'ਤੇ ਵੀ ਪੀਤਾ ਜਾਂਦਾ, ਪੀਸ ਕੇ ਪਾਊਡਰ ਬਣਾ ਕੇ ਅਤੇ ਚਾਹ ਦੇ ਵਿੱਚ ਰਲਾਇਆ ਜਾਂਦਾ। ਹੁਣ ਹੌਲੀ ਹੌਲੀ ਹੌਲੀ ਹੌਲੀ ਦੁਨੀਆ ਭਰ ਦੇ ਵਿੱਚ ਇਹਦੀ ਲੋਕਪ੍ਰਿਯਤਾ ਵੱਧ ਰਹੀ ਹੈਗੀ। ਇਨਫੈਕਟ 2016 ਦੇ ਵਿੱਚ ਇਹ ਅਮੈਰੀਕਾ ਦੇ ਵਿੱਚ ਇੱਕ ਸਪਲੀਮੈਂਟ ਦੇ ਤੌਰ 'ਤੇ ਆ ਗਿਆ ਸੀਗਾ। ਅਰਕਾਂਸਸ ਯੂਨੀਵਰਸਿਟੀ ਹੈਗੀ ਉੱਥੇ ਦੀ, ਨਿਊਯਾਰਕ ਦੀ, ਔਰ ਨਿਊਯਾਰਕ ਦਾ ਇੰਸਟੀਚਿਊਟ ਆਫ ਟੈਕਨੋਲੋਜੀ ਹੈ, ਉਹਨਾਂ ਨੇ ਇਹ ਗੱਲ ਦੇਖੀ ਹੈ ਕਿ ਕਰੈਟਮ ਜਿਹੜਾ ਹੈ ਨਾ
ਉਹ ਬਹੁਤ ਜ਼ਿਆਦਾ ਗਾੜੇ, ਬਹੁਤ ਕੰਸਨਟ੍ਰੇਟਿਡ ਗਾੜੇ ਰੂਪ ਦੇ ਵਿੱਚ ਵੇਚਿਆ ਜਾਂਦਾ। ਇੱਦਾਂ ਨਹੀਂ ਕਿ ਮਾੜੀ ਮੋਟੀ ਜਿਵੇਂ ਚੁਟਕੀ ਰਲਾ ਕੇ ਉਹ ਇਹਨਾਂ ਕੰਟਰੀ 'ਚ ਵਰਤਦੇ ਨੇ। ਇੱਥੇ ਟੂ ਬਿਗ ਕੁਆਂਟਿਟੀ, ਮਤਲਬ ਪਾਊਡਰ ਹੋ ਗਿਆ, ਇੱਕ ਪਾਊਚ ਲੈ ਲਓ ਪੂਰਾ ਦਾ ਪੂਰਾ, ਇੱਕ ਗੋਲੀ ਲੈ ਲਓ। ਔਰ ਇਹ ਬੜੀ ਈਜ਼ੀਲੀ ਮਿਲ ਰਿਹਾ, ਉੱਥੇ ਕਨਵੀਨੀਅੰਸ ਸਟੋਰ ਦੇ ਉੱਤੇ ਮਿਲ ਰਿਹਾ, ਫਿਊਲ ਸਟੇਸ਼ਨ ਤੋਂ ਮਿਲ ਰਿਹਾ ਹੈਗਾ। ਆਈ ਮੀਨ ਯੂ ਗੋ ਦੇਅਰ ਫਿਊਲ ਸਟੇਸ਼ਨ 'ਤੇ ਗੈਸ ਭਰਾਉਂਦੇ ਹੋ, ਉੱਥੇ ਗੈਸ ਕਹਿੰਦੇ ਨੇ ਕਿ ਗੈਸ ਸਟੇਸ਼ਨ 'ਤੇ ਜਾਓ ਅਤੇ ਕ੍ਰੈਟਮ ਲੈ ਲਓ, ਔਰ ਸਪਲੀਮੈਂਟ ਦੀ ਕੈਟਾਗਰੀ ਦੇ ਵਿੱਚ ਉੱਥੇ ਰੱਖਿਆ। ਸੋ ਅਮੈਰੀਕਾ ਦੀਆਂ ਬਹੁਤੀਆਂ ਸਟੇਟਸ ਦੇ ਵਿੱਚ, ਕੋਈ ਸਟੇਟਸ ਦੇ ਵਿੱਚ ਤਾਂ ਸਟੇਟ ਲਾਅ ਤਾਂ ਬਹੁਤ ਦੂਰ ਦੀ ਗੱਲ, ਫੈਡਰਲ ਲਾਅ ਨਹੀਂ ਹੈਗਾ, ਕੋਈ ਕੇਂਦਰੀ ਨਿਯਮ ਨਹੀਂ ਹੈਗਾ ਉੱਥੇ ਕ੍ਰੈਟਮ ਦੇ ਕਿਵੇਂ ਕੰਜ਼ਿਊਮ ਕਰਨਾ ਹੈਗਾ। ਲੋਕ ਇਹਨੂੰ ਐਂਗਜ਼ਾਇਟੀ ਤੋਂ ਯਾਨੀ ਬੇਚੈਨੀ ਤੋਂ ਬਚਣ ਦੇ ਲਈ, ਜਾਂ ਤਣਾਅ ਤੋਂ ਜਿਹਨੂੰ ਆਪਾਂ ਡਿਪਰੈਸ਼ਨ ਕਹਿ ਲੈਂਦੇ, ਉਹ ਤੋਂ ਬਚਣ ਦੇ ਲਈ, ਇਨਫੈਕਟ ਇਹਨੂੰ ਇੱਕ ਹਰਬਲ ਮੈਡੀਸਨ ਕਹਿ ਦਿੰਦੇ ਨੇ ਵੀ ਦੇਖੋ ਜੀ ਐਕਸੀਡੈਂਟ ਹੋ ਗਿਆ, ਕ੍ਰੈਟਮ ਵਰਤ ਲਓ। ਵੈਸੇ ਤਾਂ ਬਹੁਤ ਸਾਰੀਆਂ ਇਸ ਕਿਸਮ ਦੀਆਂ ਡਰੱਗਸ ਹੁੰਦੀਆਂ ਨੇ, ਆਸਟ੍ਰੇਲੀਆ 'ਚ ਵੀ ਵਰਤਦੇ ਹਾਂ ਆਪਾਂ ਕੈਨੇਜ਼ਵੀਜ਼ ਤੋਂ ਜਿਹੜੀਆਂ ਬਣਦੀਆਂ ਨੇ, ਕਿ ਜਿਨ੍ਹਾਂ ਦਾ ਇਸਤੇਮਾਲ ਤੁਸੀਂ ਕਰੋ ਕਿ ਅਤੇ ਉਹ ਤੁਹਾਡੀ ਨਰਵਸ ਨੂੰ ਕੂਲ ਡਾਊਨ ਕਰਦੀਆਂ ਨੇ ਅਤੇ ਤੁਹਾਡਾ ਧਿਆਨ ਜਿਹੜਾ ਉਹਦੇ ਵੱਲ ਸੱਟ ਦੇ ਵੱਲ ਨਹੀਂ ਜਾਂਦਾ। ਪਰ ਹੁਣ ਹੈ ਤਾਂ ਇਹ ਨਸ਼ਾ ਕ੍ਰੈਟਮ, ਕੈਫੀਨ ਆਪਣਾ ਓਪੀਆਈਡ, ਸੋਰੀ ਅਫੀਮ ਤੋਂ ਵੀ ਗੰਦਾ ਨਸ਼ਾ ਹੈਗਾ। ਓਪੀਆਈਡ ਦੇ ਕੀ ਨਤੀਜੇ ਨਿਕਲਦੇ ਨੇ ਤਾਂ ਬੜੀ ਵਾਰ ਆਪਾਂ ਮੇਰੇ ਖਿਆਲ ਦੇ ਨਾਲ ਇੱਕ ਪੂਰਾ ਦਾ ਪੂਰਾ ਪੋਡਕਾਸਟ ਵੀ ਇਹਦੇ 'ਤੇ ਕੀਤਾ ਸੀਗਾ, ਜਿਹੜੀ ਫੈਂਟਾਨਿਲ ਵਰਗੀਆਂ ਡਰੱਗਸ ਨੇ ਉਹਨਾਂ 'ਚ ਕਿਵੇਂ ਓਪੀਆਈਡ ਮਿਲਾ ਦਿੰਦੇ ਨੇ। ਜਿਹੜਾ ਕ੍ਰੈਟਮ ਹੈ ਹੁਣ ਇਹ ਜਦੋਂ ਬਾਜ਼ਾਰ ਦੇ ਵਿੱਚ ਇੱਕ ਨਸ਼ੇ ਦੇ ਰੂਪ ਦੇ ਵਿੱਚ ਆਉਂਦਾ ਤਾਂ ਇਹ ਸਿਰਫ ਉਹ ਦਰਖਤ ਦੀ ਛਾਲ ਨਹੀਂ ਹੈਗੀ ਜਿਹੜੀ ਰਲਾਈ ਜਾਂਦੀ ਹੈ, ਇਹਦੇ 'ਚ ਇਹ ਪੌਦੇ ਦੇ ਜਿਹੜੇ ਕੰਪਾਊਂਡ ਨੇ ਜਿਵੇਂ ਹਾਈਡਰੋ ਕ੍ਰਿਸਟਾਮਰਗਰਾਈਨ, ਹਾਈਡਰੋਕਸੀ ਮਿਟਰਾਗਨਾਈਨ ਇਹ ਅਤੇ ਇੱਕ ਡੋਪਾਮਾਈਨ, ਇਹ ਦੋਵੇਂ ਜਿਹੜੇ ਨੇ ਸਾਡੇ ਹਾਰਮੋਨਸ ਨੂੰ ਐਕਟੀਵੇਟ ਕਰਦੇ ਨੇ ਅਤੇ ਮਤਲਬ ਖਤਰਨਾਕ ਕਿਸਮ ਦਾ ਜਿਹੜਾ ਨਸ਼ਾ ਹੈਗਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਸ਼ਾ ਕਰਕੇ ਜਿਹੜੀ ਇੱਕ ਹਿਲੂਸੀਨੇਸ਼ਨ 'ਚ ਚਲਾ ਜਾਂਦਾ ਨਾ ਬੰਦਾ ਭਾਰਾਂ ਵਾਲੀ ਸਥਿਤੀ 'ਚ, ਇਹ ਪਤਾ ਹੀ ਨਹੀਂ ਹੈਗਾ ਦੁਨੀਆ ਮਰਦੀ ਮਰੇ ਜਲਦੀ ਜਲੇ ਕੀ, ਕੁਛ ਵੀ ਨਹੀਂ ਪਤਾ ਲੱਗਦਾ ਹੈਗਾ। ਸੋ ਇਹ ਉਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਸੈਂਟਰਲ ਨਰਵਸ ਸਿਸਟਮ ਹੈ ਨਾ ਉਹਦਾ ਹੌਲੀ ਹੌਲੀ ਕੰਮ ਕਰਨਾ ਹੀ ਬੰਦ ਕਰ, ਅਤੇ ਜੇ ਉਹ ਸੈਂਟਰਲ ਨਰਵਸ ਸਿਸਟਮ ਹੀ ਬੰਦ ਹੋ ਜਾਂਦਾ ਤੁਹਾਡੀ ਬਲੱਡ ਸਰਕੂਲੇਸ਼ਨ 'ਤੇ ਅਸਰ ਪੈਂਦਾ, ਹਾਰਟ ਫੇਲ ਹੋ ਸਕਦਾ, ਸਾਹ ਰੁਕ ਸਕਦੇ ਨੇ, ਬੜੇ ਸਾਰੇ ਨਤੀਜੇ ਉਹਦੇ ਨਿਕਲ ਸਕਦੇ ਨੇ ਇਮੀਜੀਏਟ। ਇੱਦਾਂ ਨਹੀਂ ਕਿ ਕੋਈ ਆਦਤ ਪੈਗੀ ਇਮੀਜੀਏਟ, ਮਤਲਬ ਆਦਤ ਤਾਂ ਉਹ ਹੁੰਦੀ ਹੈ ਕਿ ਮੈਂ ਸਿਗਰਟ ਪੀ ਰਿਹਾ ਜੀ, ਇੱਕ ਸਿਗਰਟ ਰੋਜ਼ ਪੀਂਦਾ ਪਿਛਲੇ 10 ਸਾਲ ਤੋਂ ਪੀ ਰਿਹਾ, ਦੈਟਸ ਆਦਤ। ਐਂ ਤਾਂ ਨਹੀਂ ਕਿ ਇੱਕ ਸਿਗਰਟ ਪੀਤੀ ਅਤੇ ਬੰਦਾ ਖਤਮ, ਕ੍ਰੈਟਮ ਉਹ ਚੀਜ਼ ਹੈ ਕਿ ਆਦਤ ਤਾਂ ਬਹੁਤ ਦੂਰ ਦੀ ਗੱਲ ਹੈ, ਛੋਟੀ ਛੋਟੀ ਥੋੜ੍ਹੀ ਥੋੜ੍ਹੀ ਤਾਦਾਦ ਦੇ ਵਿੱਚ ਲਉਂਗੇ ਤਾਂ ਆਦਤ ਤਾਂ ਆਫਕੋਰਸ ਇਹਦੀ ਪਏਗੀ ਉਹ, ਪਰ ਲੰਮੇ ਟਾਈਮ ਤੱਕ ਤਾਂ ਬਹੁਤ ਦੂਰ ਦੀ ਗੱਲ ਹੈ। ਇਹਨੇ ਸ਼ੋਰਟ ਟਰਮ ਦੇ ਵਿੱਚ ਨਾਲ ਦੀ ਨਾਲ ਇੱਕ ਬਹੁਤ ਹਾਈਲੀ ਕੰਸਨਟ੍ਰੇਟਿਡ ਡੋਜ਼ ਜੇ ਲਈ ਹੈ, ਬੜੀ ਗਾੜੀ ਮਿਕਦਾਰ ਦੇ ਵਿੱਚ ਤੁਸੀਂ ਲਈ ਹੈ ਅਤੇ ਖਤਮ। ਬੜੇ ਸਾਰੇ ਲੋਕ ਜਿਹੜੇ ਨੇ ਉਹ ਸਾਲ ਵੀ ਨਹੀਂ ਕੱਢ ਪਾਉਂਦੇ ਹੈਗੇ, ਕੁਛ ਮਹੀਨੇ ਵੀ ਨਹੀਂ ਕੱਢ ਪਾਉਂਦੇ ਹੈਗੇ। ਕ੍ਰੈਟਮ ਅਮੈਰੀਕਾ ਦੇ ਵਿੱਚ ਜ਼ਿਆਦਾਤਰ, ਅਮੈਰੀਕਾ ਦੇ ਵਿੱਚ 50 ਸਟੇਟ ਨੇ, 11 ਸਟੇਟਸ ਦੇ ਵਿੱਚ ਕ੍ਰੈਟਮ ਬੈਨ ਹੈ, ਅਲਬਾਮਾ, ਨਾਕਸਸ, ਕੈਂਟੀਕਟ, ਇੰਡੀਆਨਾ, ਲੂਜ਼ੀਆਨਾ, ਮੈਸਚੂਸਟਸ, ਨੌਰਥ ਡਕੋਤਾ, ਟੈਨੇਸੀ, ਵਰਮੌਂਟ ਅਤੇ ਵਿਸਕੌਨਸਿਨ, ਇਹਨਾਂ ਸਟੇਟਾਂ ਦੇ ਵਿੱਚ ਬੰਦ ਹੈਗਾ। ਪਰ ਬਾਕੀ ਸਟੇਟਾਂ ਦੇ ਵਿੱਚ ਇਹ ਚੱਲੀ ਜਾ ਰਹੇ ਹੁਣ, ਉੱਥੇ ਇਹਦੀ ਡਰੱਗ ਐਨਫੋਰਸਮੈਂਟ ਜਿਹੜੀ ਏਜੰਸੀ ਹੈ DEA, ਉਹਨਾਂ ਨੇ ਕ੍ਰੈਟਮ ਨੂੰ ਸ਼ੈਡਿਊਲ 1 ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪਰ ਸ਼ੈਡਿਊਲ 1 ਉਹ ਡਰੱਗਸ ਹੁੰਦੀਆਂ ਨੇ ਜਿਹੜੀਆਂ ਸਭ ਤੋਂ ਖਤਰਨਾਕ ਲੈਵਲ ਦੇ ਉੱਤੇ, ਮਤਲਬ ਉਹ ਤੁਸੀਂ ਵਿਦਾਊਟ ਪ੍ਰਿਸਕ੍ਰਿਪਸ਼ਨ ਲੈ ਨਹੀਂ ਸਕਦੇ। ਪਰ ਬਣ ਹੀ ਨਹੀਂ ਰਿਹਾ ਕਾਨੂੰਨ, ਮੇਰੇ ਖਿਆਲ ਦੇ ਨਾਲ ਜਦੋਂ ਕਾਨੂੰਨ ਉੱਥੇ ਬਣ ਗਿਆ ਤਾਂ ਇਹ ਦੁਨੀਆ ਦੇ ਵਿੱਚ ਕਾਨੂੰਨ ਨਹੀਂ ਰਹਿਣਾ ਹੈਗਾ। ਮਲੇਸ਼ੀਆ ਜਿੱਥੋਂ ਸਭ ਤੋਂ ਜ਼ਿਆਦਾ ਕ੍ਰੈਟਮ ਆਉਂਦਾ ਹੈਗਾ, ਇਨਫੈਕਟ ਤੁਸੀਂ ਇਹ ਦੇਖੋ ਕਿ ਮਲੇਸ਼ੀਆ ਦੇ ਆਪਣੇ ਲਾਅ ਦੇ ਵਿੱਚ ਪੋਇਜ਼ਨਸ ਐਕਟ 1952 ਜਿਹੜਾ ਬਣਾਇਆ ਗਿਆ ਸੀ, ਬਈ ਮਲੇਸ਼ੀਆ ਪ੍ਰੋਡਿਊਸ ਕਰ ਦੇਗਾ, ਵੇਚ ਦੇਗਾ, ਪਰ ਆਪਣੀ ਕੰਟਰੀ 'ਚ ਨਹੀਂ ਯੂਜ਼ ਕਰਨ ਦੇਣਾ ਹੈਗਾ, ਉੱਥੇ ਬੈਨ ਹੈ, ਉੱਥੇ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਹੈ। ਆਸਟ੍ਰੇਲੀਆ ਦੇ ਵਿੱਚ ਵੀ ਬੈਨ ਹੈਗਾ, ਬਟ ਦੈਨ ਆਸਟ੍ਰੇਲੀਆ ਦੇ ਵਿੱਚ ਕਿੰਨੀਆਂ ਚੀਜ਼ਾਂ ਕਿੰਨੀ ਈਜ਼ੀਲੀ ਆ ਜਾਂਦੀਆਂ ਨੇ। ਆਈ ਡੋਂਟ ਵਾਂਟ ਟੂ ਨੇਮ ਸ਼ੇਮ ਡੀਫੇਮ ਸਮਵਨ, ਬਟ ਆਸਟ੍ਰੇਲੀਆ ਦੇ ਵਿੱਚ ਨਿਕੋਟਿਨ ਪਾਊਚ ਜਿਹੜੇ ਨੇ ਉਹ ਬੈਨ ਕੀਤੇ ਹੋਏ ਨੇ। ਹੁਣ ਥਰੈਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦੀ ਸਾਈਟ ਦੇ ਉੱਤੇ ਤੁਸੀਂ ਜਾਓਗੇ ਤਾਂ ਜਿੱਦਾਂ ਕ੍ਰੈਟਮ ਹੈ ਉੱਦਾਂ ਹੀ ਨਿਕੋਟਿਨ ਪਾਊਚ ਨੇ, ਉਹ 'ਚ ਭਰ ਕੇ ਨਿਕੋਟਿਨ ਹੈ, ਭਰ ਕੇ, ਮਤਲਬ ਇੱਦਾਂ ਹੈ ਕਿ ਕਈ ਕਈ ਸਿਗਰਟਾਂ ਤੁਸੀਂ ਇਕੱਠੀਆਂ ਹੀ ਪੀ ਲੈਂਦੇ ਹੈਗੇ ਹੋ। ਰਿਟੇਲ ਬੈਨ ਹੈਗਾ, ਸ਼ੋਪਸ 'ਤੇ ਨਹੀਂ ਰੱਖਦੇ, ਪੈਟਰੋਲ ਸਟੇਸ਼ਨ 'ਤੇ, ਕਨਵੀਨੀਅੰਸ ਸਟੋਰ 'ਤੇ ਨਹੀਂ ਰੱਖਦੇ, ਔਨਲਾਈਨ ਸੈਲਿੰਗ ਨਹੀਂ ਹੋ ਸਕਦੀ, ਇੱਕ ਲਾਅ ਹੈਗਾ ਇਹਦੇ 'ਤੇ ਬਣਿਆ ਹੋਇਆ। ਬਟ ਦੈਨ ਅਗੇਨ ਨਿਕੋਟਿਨ ਪਾਊਚ ਆ ਵੀ ਰਹੇ ਨੇ, ਵਿਕ ਵੀ ਰਹੇ ਹੈਗੇ ਨੇ,
ਇਸੇ ਸਾਲ ਜੁਲਾਈ ਮਹੀਨੇ ਦੇ ਵਿੱਚ ਪਰਸਨਲ ਇੰਪੋਰਟ ਦੇ ਉੱਤੇ ਵੀ ਆਸਟ੍ਰੇਲੀਅਨ ਗਵਰਨਮੈਂਟ ਨੇ ਇੱਕ ਬੈਨ ਲਗਾਤਾ ਸੀਗਾ ਕਿ 24 July 2026 ਤੋਂ ਬਾਅਦ ਤੁਸੀਂ ਐਂ ਨਹੀਂ ਕਹਿ ਸਕਦੇ ਕਿ ਮੈਂ ਇੰਡੀਆ ਤੋਂ ਮੰਗਵਾਏ ਨੇ ਜੀ ਜਾਂ ਚਾਈਨਾ ਤੋਂ ਮੰਗਵਾਏ ਨੇ, ਮੈਂ ਆਪਣੇ ਪਰਸਨਲ ਯੂਜ਼ ਨਹੀਂ, ਪਰਸਨਲ ਯੂਜ਼ ਵੀ ਨਹੀਂ ਨਿਕੋਟਿਨ ਪਾਊਚ ਦਾ ਅਲਾਊਡ ਹੈਗਾ। ਹੁਣ ਇਹ ਤਾਂ ਰਹੀ ਗੱਲ ਅਲਾਊਡ ਨਹੀਂ ਹੈਗਾ, ਪਰ ਕੀ ਇੱਥੇ ਵਿਕਦੇ ਨੇ? ਯੈਸ, ਟੂ ਸਮ ਐਕਸਟੈਂਟ ਇੱਥੇ ਵਿਕਦੇ ਹੈਗੇ ਨੇ। ਨਿਕੋਟਿਨ ਪਾਊਚ ਜਿਹੜਾ ਹੁੰਦਾ ਮੋਟੇ ਮੋਟੇ ਤੌਰ ਦੇ ਉੱਤੇ, ਜੇ ਤੁਸੀਂ ਇੱਕ ਰੈਗੂਲਰ ਨਿਕੋਟਿਨ ਪਾਊਚ ਦੇਖੋ ਤਾਂ 150 milligrams ਉਹ 'ਚ ਨਿਕੋਟਿਨ ਹੋ ਗਿਆ। ਯਾਨੀ ਤੁਹਾਨੂੰ ਇੱਕ ਵਾਰ ਦੇ ਵਿੱਚ ਨਿਕੋਟਿਨ ਪਾਊਚ ਤੁਸੀਂ ਜਾੜ ਦੇ ਥੱਲੇ ਰੱਖਿਆ ਅਤੇ ਤੁਹਾਨੂੰ ਬੇਜਾਨ ਕਰਨ ਦੇ ਲਈ ਕਾਫੀ ਹੈ। ਸੋ ਦਿਨ 'ਚ ਜੇ ਤੁਸੀਂ ਇੱਕ ਦੋ ਵੀ ਵਰਤ ਲਏ ਤਾਂ ਤੁਸੀਂ ਦਾ ਮਤਲਬ ਉਹ ਲੋਰ ਲੋਰ ਲੋਰ ਜੀ ਲੋਰ ਉਹ ਇਹੋ ਜਿਹੇ ਉਹ ਅੱਗੇ ਪਿੱਛੇ ਜੇ ਇੱਥੇ ਆਪਣੇ ਰੇਡੀਓ ਹਾਂਜੀ 'ਚ ਇੱਕ ਕੋਈ ਗਾਇਕ ਆਇਆ ਸੀ, ਗੀਤਕਾਰ ਆਏ ਸੀਗੇ, ਮੇਰੇ ਨਾਮ ਨਹੀਂ ਯਾਦ ਆ ਰਿਹਾ ਹੈਗਾ, ਦਰਾਹੇਵਾਲ ਦੇ ਏਰੀਏ ਦੀ ਸੀ, ਅਤੇ ਉਹਨਾਂ ਨੇ ਦੱਸਿਆ ਸਿੰਘ ਚਨਕੋਈਆਂ, ਉਹ ਕਹਿੰਦੇ ਕਿ ਅੱਗੇ ਤਾਂ ਜੀ ਅਸੀਂ ਦੇਖੋ ਗੁਰਦਾਸ ਮਾਨ ਦੇ ਗਾਣੇ ਲਿਖੇ ਹੋਏ ਸੁਣਦੇ ਹੁੰਦੇ ਸੀਗੇ, ਜਾਂ ਹੋਰ ਜਿਹੜੇ ਪੁਰਾਣੇ ਗੀਤਕਾਰ ਹੁੰਦੇ ਸੀਗੇ ਲਾਲ ਚੰਦ ਯਮਲਾ ਜੱਟ ਵਗੈਰਾ, ਅਤੇ ਉਹ ਗੀਤ ਕਿੰਨੇ ਖੁੱਲ੍ਹ ਕੇ ਅੱਖਰ ਜਿਹੜੇ ਹੁੰਦੇ ਸੀਗੇ, ਕਿਵੇਂ ਉਹ ਗੱਲਾਂ ਸਮਝ ਆਉਂਦੀਆਂ ਸੀਗੀਆਂ। ਹੁਣ ਜਿਹੜੇ ਨੇ ਕਿਵੇਂ ਦੇ ਉਹ ਗੀਤ ਸ਼ਾਮ ਦਾ ਨਸ਼ਾ ਜੇ ਕਰਦੇ ਉਹ ਏ ਪੀ ਢਿੱਲੋਂ ਟਾਈਪ ਉਹ ਕਹਿ ਜੇ ਉਹ ਨਸ਼ੇ 'ਚ ਤੁਹਾਨੂੰ ਲਗਾਈ ਰੱਖਣਾ, ਖੈਰ ਉਹ ਗਾਣਿਆਂ ਦੀ ਕਹਾਣੀ ਅਤੇ ਭਾਰਤ ਦੇ ਵਿੱਚ ਇਹ ਕਲਚਰ ਕਿਵੇਂ ਆਇਆ ਉਹਦੀ ਕਹਾਣੀ ਅੱਗੇ ਚੱਲ ਕੇ ਸ਼ੇਅਰ ਕਰਦੇ ਹੈਗੇ। ਪਰ ਨਿਕੋਟਿਨ ਪਾਊਚ ਦੇ ਵੱਲ ਆਈਏ, ਨੌਜਵਾਨ ਜਿਹੜੇ ਨੇ ਉਹ ਨਿਕੋਟਿਨ ਪਾਊਚ ਬਹੁਤ ਜ਼ਿਆਦਾ ਵਰਤ ਰਹੇ ਨੇ। ਇੰਗਲੈਂਡ ਦੇ ਵਿੱਚ ਵੇਪਿੰਗ ਤੋਂ ਜ਼ਿਆਦਾ ਨਿਕੋਟਿਨ ਪਾਊਚ ਲੋਕ ਵਰਤਣ ਲੱਗ ਪਏ ਨੇ। 16 to 24 years ਦੀ ਏਜ ਦੇ ਜਿਹੜੇ ਬੱਚੇ ਨੇ ਉਹਨਾਂ 'ਚ 4 times ਇਜ਼ਾਫਾ ਹੋਇਆ, BBC ਨੇ ਨਿਊਜ਼ ਲਗਾਈ ਸੀ। 2022 1% ਬੱਚੇ ਨਿਕੋਟਿਨ ਪਾਊਚ ਯੂਜ਼ ਕਰ ਰਹੇ ਸੀ, 2024 3.5% ਹੋ ਗਏ, 26 ਦੇ ਵਿੱਚ ਹੁਣ 7-8% ਦੇ ਆਸ ਪਾਸ ਹੈਗੇ ਨੇ। ਔਰ ਸੁਪਰ ਮਾਰਕੀਟਸ, ਨੁੱਕੜ ਦੀਆਂ ਦੁਕਾਨਾਂ 5 pounds ਦੀਆਂ ਜਿਹੜੀਆਂ ਨੇ ਉਹ ਨਿਕੋਟਿਨ ਪਾਊਚ ਦੀਆਂ ਪੂੜੀਆਂ ਵਿਕਦੀਆਂ ਨੇ। ਔਰ 150 milligrams ਨਿਕੋਟਿਨ, ਮਤਲਬ ਕੈਨ ਯੂ ਇਮੈਜਿਨ ਇੰਨੀ ਮਿਕਦਾਦ ਦੇ ਵਿੱਚ ਨਿਕੋਟਿਨ ਤੁਸੀਂ ਇਕੱਠਾ ਹੀ ਆਪਣੀ ਜਾੜ ਦੇ ਥੱਲੇ ਰੱਖ ਲੈਂਦੇ ਹੋ, ਜਿਵੇਂ ਜੜਦੇ ਪੰਜਾਬ ਦੇ ਵਿੱਚ ਰੱਖਦੇ ਹੈਗੇ ਨੇ, ਅਤੇ ਹੋਊਗਾ ਕੀ ਉਹਦਾ? ਹੁਣ ਬੇਸਿਕਲੀ ਇਹਨੂੰ ਵਾਈਟ ਸੰਸ ਵੀ ਕਹਿ ਲਿਆ ਜਾਂਦਾ ਹੈਗਾ। ਇਹਦੇ 'ਚ ਹੁੰਦਾ ਕੀ ਹੈ, ਨਿਕੋਟਿਨ ਪਾਊਚ 'ਚ ਕੀ ਹੁੰਦਾ, ਤੰਬਾਕੂ ਦੇ ਪੱਤੇ ਜਿਹੜੇ ਹੁੰਦੇ ਨੇ ਨਾ, ਤੰਬਾਕੂ ਦੇ ਪੱਤਿਆਂ ਨੂੰ ਰਗੜ ਕੇ ਉਹ 'ਚੋਂ ਜਿਹੜੀ ਨਿਕੋਟਿਨ ਕੱਢੀ ਜਾਂਦੀ ਹੈ, ਫਿਰ ਸੋਡੀਅਮ ਕਾਰਬੋਨੇਟ ਹੋ ਗਿਆ, ਬਾਕੀ ਉਹਦੇ 'ਚ ਥੋੜ੍ਹਾ ਜਿਹਾ ਫਲੇਵਰਸ, ਥੋੜ੍ਹਾ ਸਵਾਦ ਲਿਆਉਣ ਲਈ, ਥੋੜ੍ਹੀ ਮਿਠਾਸ ਲਿਆਉਣ ਦੇ ਲਈ ਉਹ ਚੀਜ਼ਾਂ ਐਡ ਕਰ ਦਿੱਤੀਆਂ ਜਾਂਦੀਆਂ। ਇਹਦੀ pH ਵੈਲਿਊ ਬਹੁਤ ਹਾਈ ਹੁੰਦੀ ਹੈ, ਵਜ੍ਹਾ ਸੋਡੀਅਮ ਕਾਰਬੋਨੇਟ, ਸੋਡੀਅਮ ਕਾਰਬੋਨੇਟ ਕਿਉਂਕਿ ਜਦੋਂ ਨਿਕੋਟਿਨ ਤੁਹਾਡੇ ਮਸੂੜਿਆਂ 'ਤੇ ਰੱਖਿਆ ਜਾਊਗਾ ਉਹ ਤੁਹਾਡੇ ਮਸੂੜਿਆਂ ਦੀ ਪਰਤ ਨੂੰ ਨਰਮ ਕਰ ਦੂਗਾ, ਸਿੱਧਾ ਲਹੂ ਦੇ ਵਿੱਚ ਜਾ ਰਲੂਗਾ, ਔਰ ਫਿਰ ਉਹਦੇ ਨਾਲ ਨਸ਼ਾ ਐਂ ਕਰਕੇ ਚੜ੍ਹਦਾ, ਸਿੱਧਾ ਦਿਮਾਗ ਨੂੰ ਚੜ੍ਹਦਾ ਹੈਗਾ। ਸੋ ਇਸ ਕਰਕੇ, ਔਰ ਇਹ ਤੁਹਾਨੂੰ ਤੁਹਾਡੇ 'ਤੇ ਕੰਟਰੋਲ ਇੰਨਾ ਛੇਤੀ ਲੈ ਲੈਂਦਾ ਕਿ ਸ਼ੁਰੂ ਦੇ ਵਿੱਚ ਤੁਸੀਂ ਇਹਨੂੰ ਉੱਦਾਂ ਹੀ ਸ਼ੌਂਕ ਦੇ ਵਿੱਚ ਲਉਂਗੇ, ਪਰ ਬਾਅਦ 'ਚ ਇਹਨੇ ਤੁਹਾਡੇ 'ਤੇ ਕੰਟਰੋਲ ਕਰਨ ਲੱਗ ਜਾਣਾ, ਕਿਸੇ ਵੀ ਹੋਰ ਨਸ਼ੇ ਦੀ ਤਰ੍ਹਾਂ, ਕਿ ਇਹ ਨਸ਼ਾ ਤੁਹਾਡੇ 'ਤੇ ਕੰਟਰੋਲ ਲੈ ਲੈਂਦਾ। ਤੁਹਾਨੂੰ ਲੱਗਦਾ ਕਿ ਤੁਸੀਂ ਨਸ਼ਾ ਲੈ ਰਹੇ ਹੋ, ਪਰ ਨਸ਼ਾ ਅਸਲ ਦੇ ਵਿੱਚ ਤੁਹਾਨੂੰ ਖਾ ਰਿਹਾ ਹੁੰਦਾ। ਔਰ ਮੋਟੇ ਤੌਰ 'ਤੇ ਜੇ ਤੁਸੀਂ ਹੈਲਥ ਵਾਰਨਿੰਗਸ ਫੜੋ ਨਾ, ਹੈਲਥ ਵਾਰਨਿੰਗ 'ਚ ਇਹ ਲਿਖਿਆ ਹੁੰਦਾ ਕਿ ਡੇਲੀ ਤੁਸੀਂ 16 grams ਤੋਂ ਜ਼ਿਆਦਾ ਨਿਕੋਟਿਨ ਲੈਂਦੇ ਹੋ ਅਤੇ ਤੁਹਾਡੀਆਂ ਹੱਡੀਆਂ ਜਿਹੜੀਆਂ ਨੇ ਉਹ ਖੁਰਨ ਲੱਗ ਜਾਂਦੀਆਂ ਨੇ, ਤੁਹਾਡੇ ਬ੍ਰੇਨ ਨੂੰ ਨੁਕਸਾਨ ਹੁੰਦਾ ਅਤੇ ਤੁਹਾਡੇ 'ਚ ਕੈਂਸਰ ਵਰਗੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਹੜਾ ਉਹ ਜਨਮ ਹੋਣਾ ਸ਼ੁਰੂ ਹੁੰਦਾ ਹੈ। ਇਹ 16 grams ਹੈ, ਇਹ ਵਰਲਡ ਹੈਲਥ ਔਰਗਨਾਈਜੇਸ਼ਨ ਦੀ ਵਾਰਨਿੰਗਸ ਹੈ, ਪਰ ਨਿਕੋਟਿਨ ਪਾਊਚ 'ਚ ਤਾਂ 150 grams ਤੱਕ ਵੀ ਹੁੰਦੀ ਹੈ। ਇੱਦਾਂ ਨਹੀਂ ਕਿ ਸਾਰੇ ਹੀ ਹੁੰਦੇ ਨੇ, ਕੋਈ 100 milligrams ਵੀ ਹੁੰਦੀ ਹੈ, ਕਈਆਂ 'ਚ 50 milligrams ਹੁੰਦੀ ਹੈ, ਪਰ 150 mg ਤੱਕ ਟੂ ਮੱਚ ਹੋ ਗਿਆ ਨਾ। ਸੋ ਸਿਗਰਟ ਦੇ ਨਾਲ ਉਹ ਕਿਤੇ ਜ਼ਿਆਦਾ ਨੁਕਸਾਨਦੇਹ ਹੈਗੇ, ਕਿਉਂਕਿ ਕੈਮੀਕਲਸ ਹੈਗੇ ਨੇ ਉਹ ਫੇਫੜਿਆਂ 'ਚ ਨਹੀਂ ਜਾਂਦੇ ਹੈਗੇ, ਪਰ ਸਰੀਰ ਦੇ ਐਸੇ ਐਸੇ ਹਿੱਸਿਆਂ 'ਚ ਜਾਂਦੇ ਨੇ ਕਿ ਉਹ ਤੁਹਾਡੇ ਸਰੀਰ ਨੂੰ ਸਭ ਤੋਂ ਛੇਤੀ ਖੋਰਾ ਲਗਾਉਣਾ ਸ਼ੁਰੂ ਕਰ ਦਿੰਦੇ ਨੇ। ਪਹਿਲਾਂ ਤਾਂ ਜਿੱਥੇ ਤੁਸੀਂ ਰੱਖਦੇ ਹੋ, ਮੂੰਹ 'ਚ ਰੱਖਦੇ ਹੋ, ਮੂੰਹ 'ਚ ਮਸੂੜਿਆਂ ਤੋਂ ਹੀ ਤੁਹਾਨੂੰ ਮੂੰਹ ਦੇ ਹੀ ਕੈਂਸਰ ਹੋਣ ਲੱਗ ਜਾਂਦੇ ਨੇ, ਮੂੰਹ ਦੇ ਵਿੱਚ ਜ਼ਖਮ ਇੰਨੇ ਡੂੰਘੇ ਹੋ ਜਾਂਦੇ ਨੇ ਕਿ ਦੰਦਾਂ ਦੀ ਜੜ੍ਹ ਤੱਕ ਦਿਖਾਈ ਦੇਣ ਲੱਗ ਪੈਂਦੀ ਹੈਗੀ। ਅਮੈਰੀਕਾ 'ਚ ਇਹ ਹੋ ਰਿਹਾ ਨਾ ਬੱਚਿਆਂ ਦੇ ਵਿੱਚ, ਉੱਥੇ ਤਾਂ ਇਸ ਦੇ ਸਾਫ਼ ਅਸਰ ਦਿਖ ਰਹੇ ਹੈਗੇ ਨੇ। ਇਨਫੈਕਟ ਯੂਰੋਪੀਅਨ ਕੰਟਰੀਜ਼ ਦੇ ਵਿੱਚ ਤਾਂ ਇਹਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਨੇ। ਸਵੀਡਨ ਦੇ ਵਿੱਚ ਇੱਕ ਲਹਿਰ ਆ ਗਈ ਸੀ, ਸਵੀਡਨ 'ਚ 16 to 29 years ਤੱਕ ਦੇ 25% ਨੌਜਵਾਨ ਇਹਦਾ ਇਸਤੇਮਾਲ ਕਰਨ ਲੱਗ ਗਏ ਸੀ। ਦੈਟ ਗੌਰਮੈਂਟ ਟੁੱਕ ਇਟ ਵੈਰੀ ਸੀਰੀਅਸਲੀ, ਅਤੇ ਉਹਨਾਂ ਨੇ ਟਬੈਕੋ ਸੰਸ ਜਿਹੜੇ ਸੀਗੇ, ਇਨਫੈਕਟ ਬੜਾ ਇੰਟਰਸਟਿੰਗ ਫੈਕਟ ਹੈ,
ਟਬੈਕੋ ਸੰਸ ਦੀ ਸ਼ੁਰੂਆਤ ਹੀ ਜਿਹੜੇ ਨਿਕੋਟਿਨ ਪਾਊਚ ਨੇ ਇਹਨਾਂ ਦੀ ਸ਼ੁਰੂਆਤ ਹੀ ਸਵੀਡਨ ਤੋਂ ਹੁੰਦੀ ਹੈ। ਦੈਟਸ

ਹੁਣ ਨਹੀਂ, ਕਾਫੀ ਪਹਿਲਾਂ ਲਿਆਂਦਾ, ਉੱਥੇ ਬੈਨ ਹੈ ਪੂਰੀ ਤਰੀਕੇ ਦੇ ਨਾਲ, ਐਂਡ ਦੇ ਆਰ ਵੈਰੀ ਵੈਰੀ ਵੈਰੀ ਸੀਰੀਅਸ ਅਬਾਊਟ ਇਟ, ਨਿਕੋਟਿਨ ਪੈਚ ਨੂੰ ਲੈ ਕੇ। ਆਸਟ੍ਰੇਲੀਆ ਦੇ ਵਿੱਚ ਹੁਣ ਕੀ ਹੈਗਾ ਨਿਕੋਟਿਨ ਪੈਚ ਨੂੰ ਲੈ ਕੇ, ਕਿ ਇੱਥੇ ਏ ਬੀ ਐਫ ਪਹਿਲਾਂ ਤਾਂ ਆਉਣ ਨਹੀਂ ਦਿੰਦੀ ਹੈਗੀ ਆਸਟ੍ਰੇਲੀਆ 'ਚ, ਰਿਟੇਲ ਸੈਕਟਰ ਦੇ ਵਿੱਚ ਫਿਊਲ ਸਟੇਸ਼ਨਸ ਦੇ ਉੱਤੇ ਬੈਨ ਹੈਗਾ ਜਿਵੇਂ ਤੁਹਾਨੂੰ ਦੱਸਿਆ। ਐਨ ਐਸ ਡਬਲਿਊ ਵਰਗੀ ਸਟੇਟ ਤਾਂ $1,600-1,700 ਦਾ ਜੁਰਮਾਨਾ ਅਤੇ 6 ਮਹੀਨਿਆਂ ਦੀ ਜੇਲ੍ਹ ਜਾਂ ਦੋਵੇਂ ਵੀ ਇਕੱਠੇ ਦੇ ਦਿੰਦੇ ਹੈਗੇ ਨੇ। ਸੋ ਇੱਥੇ ਨਿਕੋਟਿਨ ਪਾਊਚ ਬੈਨ ਜ਼ਰੂਰ ਹੈਗੇ ਨੇ, ਮੈਨੂੰ ਬਾਕੀ ਸਟੇਟਸ ਦਾ ਤਾਂ ਨਹੀਂ ਪਤਾ, ਪਰ ਜਦੋਂ ਤੁਸੀਂ ਹੋਸਪਿਟਲ ਦੇ ਇੱਕ ਪਰਟੀਕੁਲਰ ਸੈਕਸ਼ਨ 'ਚ ਜਾਂਦੇ ਹੋ, ਐਨ ਐਸ ਡਬਲਿਊ ਹੈਲਥ ਦਾ ਲੋਗੋ ਬਣਿਆ ਹੁੰਦਾ ਉੱਥੇ ਸਰਕਾਰ ਦਾ, ਵਰਾਟਾ ਦੇ ਫੁੱਲ, ਅਤੇ ਉਹਦੇ ਥੱਲੇ ਨਿਕੋਟਿਨ ਪੈਚ ਦੇ ਬਾਰੇ ਉਹਨਾਂ ਨੇ ਦੱਸਿਆ ਵੀ ਹੁੰਦਾ ਕਿ ਚਾਹੇ ਸਮਾਲ ਸੈਸ਼ਨ ਹੈ ਚਾਹੇ ਜੋ ਮਰਜ਼ੀ ਹੈ, ਨਿਕੋਟਿਨ ਪੈਚ ਦੇ ਹੈਲਥ ਦੇ ਉੱਤੇ ਮਾੜੇ ਅਸਰ ਹੈਗੇ ਨੇ, ਅਤੇ ਇਹ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਇਲੀਗਲ ਹੈਗੇ ਨੇ, ਇਲੀਗਲ ਟੂ ਸੈੱਲ, ਇਲੀਗਲ ਟੂ ਪੋਜ਼ੈਸ, ਇਲੀਗਲ ਟੂ ਸਪਲਾਈ। ਸੋ ਇਹ ਥਰਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਇੱਕ ਲਾਅ ਹੈਗਾ ਜਿਹੜਾ 24 ਜੁਲਾਈ ਨੂੰ ਇਸ ਸਾਲ ਲਾਗੂ ਹੋ ਗਿਆ ਸੀ। ਬਟ ਦੈਨ ਅਗੇਨ ਦੀ ਕੁਸ਼ਚਨ ਇਜ਼ ਕਿ ਇਫ ਇਟਸ ਦੈਟ ਸੀਰੀਅਸ, ਇਹ ਫਿਰ ਵੀ ਇੱਥੇ ਕਿਉਂ ਚੱਲ ਰਿਹਾ ਹੈਗਾ, ਇਹ ਇੱਥੇ ਆਰਾਮ ਦੇ ਨਾਲ ਕਿਉਂ ਵਿਕ ਰਿਹਾ ਹੈਗਾ। ਇਹਨੂੰ ਲੈ ਕੇ ਕਾਨੂੰਨ ਬਣੇ ਜ਼ਰੂਰ ਹੋਏ ਨੇ, ਪਰ ਧੜੱਲੇ ਦੇ ਨਾਲ ਕਿਉਂ ਚੱਲ ਰਿਹਾ? ਇਹਦਾ ਜਿਹੜਾ ਜਵਾਬ ਹੈਗਾ ਨਾ, ਇਹਦਾ ਜਵਾਬ ਇਹ ਹੈ ਕਿ ਸਰਕਾਰਾਂ ਕਾਨੂੰਨ ਬਣਾ ਦਿੰਦੀਆਂ ਨੇ, ਸਰਕਾਰਾਂ ਰਿਸਟ੍ਰਿਕਟ ਕਰ ਦਿੰਦੀਆਂ ਨੇ ਕੁਛ ਚੀਜ਼ਾਂ, ਬਟ ਦੈਨ ਕਿਸੇ ਕੰਟਰੀ ਦਾ ਕਲਚਰ ਹੀ ਉਹੋ ਜਿਹਾ ਹੋ ਜਾਵੇ। ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਨਸ਼ੇ ਨੇ, ਸਪੈਸ਼ਲੀ ਜਿਹੜੀਆਂ ਪਾਰਟੀਜ਼ ਵਗੈਰਾ ਹੁੰਦੀਆਂ ਨੇ, ਕੌਨਸਰਟਸ ਹੁੰਦੇ ਨੇ, 2-3 ਸਾਲ ਪਹਿਲਾਂ ਤੁਹਾਨੂੰ ਯਾਦ ਆਉਣਾ ਕੋਵਿਡ ਦੇ ਡਿਊਰਿੰਗ ਬੜੀਆਂ ਖਬਰਾਂ ਆਪਾਂ ਵੀ ਰੇਡੀਓ 'ਤੇ ਚਲਾਈਆਂ ਨੇ ਕਿ ਜੀ ਪਿਲਜ ਟੈਸਟ ਹੋਣ ਲੱਗ ਗਏ ਨੇ, ਡਰੱਗਸ ਟੈਸਟ ਹੋਣ ਲੱਗ ਗਏ ਨੇ ਪਾਰਟੀਜ਼ ਦੇ ਬਾਹਰ, ਕੌਨਸਰਟਸ ਦੇ ਬਾਹਰ, ਨੌਜਵਾਨਾਂ ਨੂੰ ਦੇਖਿਆ ਜਾਂਦਾ ਫਰੋਲ ਕੇ, ਪੁਲਿਸ ਜਿਹੜੀ ਹੈ ਰੈਂਡਮਲੀ ਕਿਸੇ ਨੂੰ ਵੀ ਚੈੱਕ ਕਰ ਲੈਂਦੀ ਹੈ। ਜਿਹੜੀ ਆਪਣੀ ਪਰਸਨਲ ਕੰਜ਼ਮਪਸ਼ਨ ਹੈ ਉਹਦੇ ਲਈ ਕੁਛ ਇੱਕ ਕਿਸਮ ਦੀਆਂ ਡਰੱਗਸ ਤੁਹਾਨੂੰ ਅਲਾਊਡ ਨੇ, ਪਰ ਇੱਦਾਂ ਨਹੀਂ ਕਿ ਤੁਸੀਂ ਉਹ ਬਹੁਤ ਜ਼ਿਆਦਾ ਕੁਆਂਟਿਟੀ ਉਹਦੀ ਰੱਖ ਸਕੋਗੇ। ਉਹ ਪਿਲਜ਼ ਟੈਸਟ ਦੇ ਉੱਤੇ ਪਹਿਲਾਂ ਤਾਂ ਇਤਰਾਜ਼ ਹੋਣ ਲੱਗ ਗਏ ਸੀ ਵੀ ਆਹ ਕੀ ਗੱਲ ਹੋਈ, ਪ੍ਰਾਈਵੇਸੀ, ਤੁਸੀਂ ਪੁਲਿਸ ਕਿਤੇ ਵੀ ਹੱਥ ਮਾਰ ਦੂਗੀ ਬੱਚਿਆਂ ਦੇ ਸਰੀਰ ਦੇ ਉੱਤੇ ਹੱਥ, ਮੈਂ ਦੈਟਸ ਨੋਟ। ਸੋ ਇਹੋ ਜਿਹੇ ਆਰਗੂਮੈਂਟਸ ਵੀ ਹੋਣ ਲੱਗ ਪੈਂਦੇ ਹੈਗੇ ਨੇ, ਬਟ ਦੈਨ ਸਮ ਪੋਲੀਟੀਸ਼ੀਅਨ ਵਾਂਟਸ ਇਟ ਟੂ ਬੀ ਕੰਟੀਨਿਊਡ, ਲੋਕ ਇਹ ਚਾਹੁੰਦੇ ਨੇ ਕਿ ਇਸ ਕਿਸਮ ਦੇ ਨਸ਼ੇ ਜਿਹੜੇ ਨੇ, ਤੁਹਾਨੂੰ ਉਹ ਉਹੋ ਜਿਹੇ ਸਿਆਸਤਦਾਨਾਂ ਤੋਂ ਜਿਹੜਾ ਜਾਗਰੂਕ ਹੋਣਾ ਪਏਗਾ। ਇਨਫੈਕਟ ਆਸਟ੍ਰੇਲੀਆ ਵਰਗੀ ਕੰਟਰੀ ਜਿੱਥੇ ਨਸ਼ਿਆਂ ਨੂੰ ਸਪੋਰਟ ਕਰਦੀਆਂ ਪਾਰਟੀਆਂ ਵੀ ਨੇ, ਸਿਆਸੀ ਪਾਰਟੀਆਂ ਵੀ ਨੇ, ਤਾਂ ਇੱਥੇ ਤਾਂ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ। ਕੈਨੇਬਿਸ ਪਾਰਟੀ ਹੈਗੀ ਹੈ ਨਾ ਇੱਥੇ, ਤਾਂ ਭੰਗ ਦੀ ਪਾਰਟੀ ਹੈਗੀ ਇੱਥੇ। ਇੰਡੀਆ ਦੇ ਵਿੱਚ ਤਾਂ ਪੋਲੀਟੀਕਲ ਪਾਰਟੀਜ਼ ਵੀ ਨਹੀਂ ਹੈਗੀਆਂ ਨਸ਼ੇ ਦੇ ਨਾਮ ਦੇ ਉੱਤੇ, ਪਰ ਇੰਡੀਆ ਦੇ ਵਿੱਚ ਇਹ ਕਿਵੇਂ ਆ ਗਿਆ? 70s ਦੇ ਗੱਲ ਦੀ ਮੈਂ ਇੱਕ ਬਲੌਗ ਪੜ੍ਹ ਰਿਹਾ ਸੀ ਕਿਤੇ, ਕਹਿੰਦੇ 70s ਦਾ ਡੈਕੇਡ ਸੀ, ਵੈਸੇ 60s ਤੋਂ 70s ਦੇ ਵਿੱਚ ਸਾਰੇ ਕਿਤੇ ਹੀ ਹੋਇਆ ਦੁਨੀਆ ਭਰ ਦੇ ਵਿੱਚ, ਪਰ ਫਿਰ ਵੀ 70s ਦਾ ਡੈਕੇਡ ਸੀਗਾ ਇੰਡੀਆ ਦੇ ਵਿੱਚ ਆਉਂਦੇ ਆਉਂਦੇ। 1971 ਦੇ ਵਿੱਚ ਇੱਕ ਫਿਲਮ ਆਉਂਦੀ ਹੈਗੀ ਹੈ ਜੀਨਾ ਤਮਾਨ ਝੂਮਦੇ ਝੂਮਦੇ ਗਾਉਂਦੀ ਹੈ, ਦਮ ਰੋ ਦਮ ਹਰੇ ਕ੍ਰਿਸ਼ਨਾ ਹਰੇ ਰਾਮ, ਗਵਾਇਆ ਵੀ ਕਿਹਦੇ ਤੋਂ? ਆਸ਼ਾ ਭੋਂਸਲੇ ਤੋਂ। ਫਿਰ ਮਿਸ ਨਾਇਰਾ ਨੂਡ ਨੇ ਵੀ ਗਾਇਆ ਸੀ 1976 'ਚ, ਆਈ ਸੀ ਫਿਲਮ ਮਿਸੀਪੀ, ਉਹਦੇ 'ਚ ਵੀ ਇੱਕ ਗਾਣਾ ਸੀ। ਸੋ ਇਸ ਕਿਸਮ ਦੇ ਗਾਣੇ ਜਿਹੜੇ ਨੇ ਉਹ ਹਿੱਪੀ ਕਲਚਰ, ਜਿਹੜਾ ਹਿੱਪੀ ਕਲਚਰ ਜਿਹਨੂੰ ਅਮੈਰੀਕਾ ਦੇ ਵਿੱਚ 60s ਦੇ ਡੈਕੇਡ ਦੇ ਵਿੱਚ ਬੀਟਨਿਕਸ ਕਿਹਾ ਜਾਂਦਾ ਸੀਗਾ, 60s ਦੇ ਡੈਕੇਡ ਦੇ ਵਿੱਚ ਬੀਟਨਿਕਸ, 50s ਦੇ ਡੈਕੇਡ ਤੋਂ ਸ਼ੁਰੂ ਹੋ ਜਾਂਦਾ, ਉਹ ਅਮੈਰੀਕਨ ਕਲਚਰ ਨੂੰ ਜਿਵੇਂ ਬਾਗੀ ਨਹੀਂ ਹੁੰਦੇ ਹੈਗੇ ਕਿ ਨਾ ਨਾ ਮੈਨ ਵੀ ਡੋਂਟ ਅਗਰੀ ਵਟ ਇਜ਼ ਅਮੈਰੀਕਨ ਕਲਚਰ, ਇਟਸ ਬਲਾ ਬਲਾ ਬਲਾ ਬਲਾ, ਤਾਂ ਉਹ ਜਿਹੜੇ ਇੱਕ ਬਾਗੀ ਜਿਹੇ ਕਿਸਮ ਦੇ ਲੋਕ ਸੀਗੇ, ਬਟ ਲੜਦੇ ਨਹੀਂ ਸੀ, ਬੜੇ ਠੰਡੇ ਤਰੀਕੇ ਨਾਲ, ਨਾ ਆਈ ਡੋਂਟ ਲਾਈਕ ਇਟ, ਉਹ ਅਮੈਰੀਕਨ ਕਲਚਰ ਨੂੰ ਰੱਦ ਕਰਨਾ ਅਤੇ ਫਿਰ ਆਪਣਾ ਇੱਕ ਕਲਚਰ ਪੈਡਲਰ ਸ਼ੁਰੂ ਕਰਨਾ, ਸਾਡੀਆਂ ਆਪਣੀਆਂ ਕਵਿਤਾਵਾਂ, ਸਾਡਾ ਆਪਣਾ ਸੰਗੀਤ, ਆਪਣੀ ਕਿਸਮ ਦੀ ਚਿੱਤਰਕਾਰੀ, ਆਪਣੀ ਕਿਸਮ ਦੀ ਗ੍ਰੈਫਿਟੀ, ਉਹ ਗ੍ਰੈਫਿਟੀ ਵਾਲਾ ਕਲਚਰ ਵੀ 50s ਦੇ ਵਿੱਚ। ਇਨਫੈਕਟ ਉਹ 60s ਦੇ ਵਿੱਚ ਫਿਰ ਅਮੈਰੀਕਾ ਨੇ ਜਦੋਂ ਸੈਕਿੰਡ ਵਰਲਡ ਵਾਰ ਤੋਂ ਉੱਭਰ ਕੇ ਫਿਰ ਵੀਅਤਨਾਮ ਵਾਰ ਦੇ ਵਿੱਚ ਇਨਵੋਲਵ ਹੋਇਆ, ਤਾਂ ਉਦੋਂ ਫਿਰ ਇਹ ਚਰਸੀ ਭੰਗੀ ਜਿਹੜੇ ਸੀਗੇ ਨੌਜਵਾਨ ਮੁੰਡੇ ਕੁੜੀਆਂ ਅਮੈਰੀਕਾ ਦੇ, ਉਹ ਹੋਰ ਵੀ ਜ਼ਿਆਦਾ ਉਹ ਕਹਿੰਦੇ ਜੀ ਓਪਨ ਰਿਲੇਸ਼ਨਸ਼ਿਪ ਰੱਖਾਂਗੇ, ਚਰਸ ਪੀਵਾਂਗੇ, ਬਾਲ ਆਪਣੇ ਜਾਂ ਤਾਂ ਬਹੁਤ ਜ਼ਿਆਦਾ ਵਧਾ ਦਿੰਦੇ ਸੀਗੇ। ਸੋ ਇਹ ਹਿੱਪੀ ਕਲਚਰ ਜਿਹੜਾ ਇਹ ਮਿਡ 60s ਤੋਂ ਲੈ ਕੇ 80s ਦੇ ਦਰਮਿਆਨ ਜਿਹੜਾ ਅਮੈਰੀਕਾ ਤੋਂ ਹੁੰਦਾ ਹੁੰਦਾ, ਇੰਗਲੈਂਡ, ਇੰਗਲੈਂਡ ਤੋਂ ਯੂਰਪ ਦੇ ਅਲੱਗ ਅਲੱਗ ਰਸਤਿਆਂ ਤੋਂ ਹੁੰਦਾ ਹੋਇਆ ਅਫਗਾਨਿਸਤਾਨ, ਭਾਰਤ, ਅਤੇ ਫਿਰ ਇੱਦਾਂ ਚੱਲਦਾ ਗਿਆ। ਬ੍ਰਿਟੇਨ ਨੇ ਤਾਂ ਇਹਨੂੰ ਹਿੱਪੀ ਟ੍ਰੇਲ ਵੀ ਕਿਹਾ ਸੀ,
हिप्पी ट्रेल यानी कि एक पूरी दी पूरी लकीर बन गई।

ਸੀਗੀ ਪੂਰੀ ਦੁਨੀਆ ਦੇ ਵਿੱਚ. ਅਮੈਰੀਕਨ ਮੀਡੀਆ ਨੂੰ ਹਸ਼ੀਸ਼ ਟ੍ਰੇਲ ਕਹਿੰਦਾ ਹੁੰਦਾ ਸੀਗਾ. 60s ਤੱਕ ਬੀਟਨਿਕਸ ਸ਼ਬਦ ਵਰਤਿਆ ਜਾਂਦਾ, 67 ਤੋਂ ਬਾਅਦ ਇਹਦੇ ਲਈ ਹਿੱਪੀ ਸ਼ਬਦ ਵਰਤਿਆ ਜਾਣ ਲੱਗ ਪਿਆ. 1968 'ਚ ਬੀਟਲਸ ਨਾਮ ਦਾ ਇੱਕ ਗਰੁੱਪ ਹੈ, ਬਹੁਤ ਪਾਪੂਲਰ ਬੈਂਡ ਸੀਗਾ, ਉਹ ਇੰਡੀਆ ਆਉਂਦਾ ਅਤੇ ਉਹ ਵੈਸਟਰਨ ਯੂਰੋਪੀਅਨ ਕਲਚਰ ਜਿਹੜਾ ਉਹ ਇੰਡੀਆ ਲੈ ਕੇ ਆਉਂਦੇ ਨੇ. ਉੱਥੇ ਬੱਚੇ ਜਿਹੜੇ ਨੌਜਵਾਨ ਇੰਡੀਆ ਦੇ ਸੀਗੇ ਉਸ ਦੌਰ ਦੇ ਵਿੱਚ, ਉਹ ਇਸ ਹਿੱਪੀ ਟ੍ਰੇਲ ਦੇ ਵਿੱਚ ਬਹਿ ਗਏ. ਉਹਨਾਂ ਨੂੰ ਲੱਗਿਆ ਉਹ ਯਾਰ ਵਾਹ ਵਾਹ ਸੋ ਕੂਲ, ਹੈ ਨਾ, ਇਹ ਨੌਜਵਾਨਾਂ ਨੂੰ ਇਹੋ ਜਿਹਾ ਹੀ ਹੁੰਦਾ ਹੁੰਦਾ, ਕੋਈ ਕੁਛ ਵੱਖਰਾ ਜਿਹਾ, ਕੁਛ ਹਟਕੇ ਜਿਹਾ ਕੁਛ ਕਰੋ ਅਤੇ ਉਹਨਾਂ ਨੂੰ. ਅਤੇ ਮਿਡ 70s ਦੇ ਵਿੱਚ ਤਾਂ ਇੰਡੀਆ 'ਚ ਗਾਂਜਾ ਚਰਸ ਇਹ ਕਹਿੰਦੇ ਸੀਗੇ ਜੇ ਹਿੱਪੀ ਬਣਨਾ ਤੁਸੀਂ ਲੰਬੇ ਲੰਬੇ ਜਿਹੇ ਬਾਲ ਰੱਖਣੇ ਆ, ਕੰਨੀ ਮੁੰਦਰਾਂ ਪਾਣੀਆਂ ਨੇ ਅਤੇ ਬਸ ਮਸਤ ਜਿਹਾ ਰਹਿਣਾ ਹੈਗਾ ਆਪਣੇ, ਓਪਨ, ਕੋਈ ਵੈਲਿਊਜ਼ ਨਹੀਂ, ਵੈਲਿਊ ਸਿਸਟਮ ਨਹੀਂ ਹੋਣਾ ਚਾਹੀਦਾ, ਓਪਨ ਮਾਇੰਡ ਸੈੱਟ ਹੋਣਾ ਚਾਹੀਦਾ, ਇੱਕ ਸੁਤੰਤਰ ਵਿਚਾਰ. ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਸੀ ਇਹ ਹੋਣਗੀਆਂ ਤਾਂ ਤੁਸੀਂ ਦੈਨ ਯੂ ਆਰ ਰੀਅਲ ਹਿੱਪੀ. ਛੱਡੋ ਪਰਾਂ ਪੈਸਾ ਪੂਸਾ ਕੀ ਚੀਜ਼ ਹੈ, ਆਹ ਕਰੋ ਤੁਸੀਂ, ਚਰਸ ਲਓ, ਗਾਂਜਾ ਲਓ. ਸੋ ਇਹ ਇੱਕ ਕਿਸਮ ਦੇ ਬਾਗੀਆਂ ਦਾ ਇੱਕ ਅਜੀਬ ਜਿਹਾ ਅੰਦੋਲਨ ਪੂਰੀ ਦੁਨੀਆ ਦੇ ਵਿੱਚ ਚੱਲ ਪਿਆ ਸੀਗਾ. ਆਪਣੇ ਆਪ ਨੂੰ ਇੰਡੀਪੈਂਡੈਂਟ ਸੋਚ ਵਾਲੇ ਲੋਕ ਜਿਹੜੇ ਇਹ ਦੱਸਣ ਲੱਗ ਪਏ ਸੀਗੇ. ਇਹ ਹਿੱਪੀ ਟ੍ਰੇਲ ਜਿਹੜੀ ਸੀਗੀ ਇਹ ਅਫਗਾਨਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਅਫਗਾਨਿਸਤਾਨ ਨੂੰ ਆਪਣਾ ਮਿਡ ਪੁਆਇੰਟ ਬਣਾਇਆ. ਉਹਦੀ ਵਜ੍ਹਾ ਕੀ ਸੀ? ਬੇਸਿਕਲੀ ਇਹ ਯੂਰਪ ਦੀਆਂ ਅਲੱਗ ਅਲੱਗ ਕੰਟਰੀਜ਼ ਤੋਂ ਚੱਲਦੇ ਹੈਗੇ ਨੇ, ਬਟ ਅਫਗਾਨਿਸਤਾਨ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ 70s ਦੇ ਵਿੱਚ ਅਫਗਾਨਿਸਤਾਨ ਬੜਾ ਵਧੀਆ ਸੀ. ਰਸ਼ੀਆ ਨੇ ਜੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਰਸ਼ੀਆ ਹਾਰ ਗਿਆ ਸੀ. ਪਰ ਅਫਗਾਨਿਸਤਾਨ ਦੇ ਵਿੱਚ ਬਹੁਤ ਵਧੀਆ ਟੂਰਿਜ਼ਮ ਸੀ. ਇਹ ਤਾਲਿਬਾਨ ਇੰਨੇ ਕਿ ਤਾਂ ਹੁੰਦਾ ਨਹੀਂ ਸੀ. ਉੱਥੇ ਟੂਰਿਸਟ ਆਉਂਦੇ ਸੀ, ਉੱਥੇ ਲੋਕ ਰੁਕਦੇ ਸੀ, ਉੱਥੇ ਜਿਹੜੇ ਇੰਜੋਏ ਕਰਦੇ ਸੀ, ਔਰ ਉੱਥੇ ਫੀਮ ਦੀ ਖੇਤੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਹੁੰਦੀ ਸੀ ਅਤੇ ਉੱਥੇ ਇਸ ਕਿਸਮ ਦੇ ਨਸ਼ੇ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਮਿਲਦੇ ਸੀ, ਚਰਸ, ਫੀਮ, ਅਤੇ ਉਹਨਾਂ ਦੇ ਲਈ ਇੱਕ ਕਿਸਮ ਦੀ ਉਹ ਇੱਕ ਡੈਸਟੀਨੇਸ਼ਨ ਸੀ. ਹੁਣ ਉਹਨੂੰ ਜ਼ਬਰਦਸਤੀ ਜਾਂ ਜਬਰਨ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਡਿਵੈਲਪ ਕੀਤਾ ਗਿਆ ਉਹ ਨਹੀਂ, ਆਈ ਡੋਂਟ ਨੋ, ਬਟ ਉਸ ਸਮੇਂ ਜਿਹੜਾ ਈਰਾਨ ਵੀ ਸੀਗਾ, ਈਰਾਨ ਦੇ ਵਿੱਚ ਰਾਜਾ ਸ਼ਾਹ ਪਹਿਲ ਵੀ ਹੁੰਦਾ ਸੀ. ਬਾਅਦ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਸੀਗਾ ਇੱਕ ਐਪੀਸੋਡ ਦੇ ਵਿੱਚ ਕਿ 79 ਦੇ ਵਿੱਚ ਈਰਾਨ ਦੀ ਕ੍ਰਾਂਤੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਆ ਖਾਮਨੇਈ ਸਾਹਿਬ ਆ ਜਾਂਦੇ ਨੇ. ਪਰ ਉਹ ਰਾਜਾ ਸ਼ਾਹ ਪਹਿਲ ਵੀ ਜਿਹੜਾ ਸੀ ਉਹ ਅਮੈਰੀਕਾ ਦਾ ਮਿੱਤਰ ਸੀ. ਉਦੋਂ ਈਰਾਨ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਇਹ ਨਸ਼ੇ ਜਿਹੜੇ ਸੀਗੇ ਬੜੇ ਆਰਾਮ ਦੇ ਨਾਲ ਆ ਰਹੇ ਸੀ. ਉੱਥੇ ਰੁਕਦੇ ਹੁੰਦੇ ਸੀ ਲੋਕ ਹੋਟਲਾਂ, ਕੈਫੇਜ਼ ਦੇ ਵਿੱਚ, ਖਾਸ ਤੌਰ ਦੇ ਉੱਤੇ ਕਹਿੰਦੇ ਹੁੰਦੇ ਸੀਗੇ ਕਿ ਹਿੱਪੀ ਟ੍ਰੇਲਰ ਦੀ ਕੈਪੀਟਲ ਹੈ, ਕਿ ਤੁਸੀਂ ਈਰਾਨ 'ਚ ਰੁਕੋ, ਤੁਸੀਂ ਅਫਗਾਨਿਸਤਾਨ 'ਚ ਰੁਕੋ, ਇੱਥੇ ਚਰਸ ਲਓ, ਔਰ ਇੱਥੇ ਦੀ ਚਰਸ ਜਿਹੜੀ ਆ ਉਹ ਸਭ ਤੋਂ ਬਿਹਤਰੀਨ ਹੈਗੀ ਆ. ਮਤਲਬ ਲੋਕ ਉੱਥੇ ਟੂਰਿਸਟ ਜਿਹੜੇ ਹੁੰਦੇ ਸੀਗੇ ਹਵਾਈ ਅੱਡਿਆਂ 'ਤੇ ਇੱਦਾਂ ਹੀ ਲੰਬੇ ਲਿਟੇ ਹੁੰਦੇ ਸੀ, ਲਾਈਬ੍ਰੇਰੀਜ਼ ਦੇ ਵਿੱਚ, ਹੈ ਨਾ, ਜਿਹੜੀਆਂ ਮਸਜਿਦਾਂ ਸੀ ਉਹਨਾਂ ਦੇ ਬਾਹਰ. ਉਹ ਬੜਾ ਓਪਨ ਕਲਚਰ ਇੱਕ ਹੋ ਗਿਆ ਸੀ. ਇਨਫੈਕਟ ਯੂਰਪ ਦੇ ਕਈ ਲੋਕਾਂ ਨੇ ਉੱਥੇ ਆਪਣੇ ਰੈਸਟੋਰੈਂਟ ਬਿਜ਼ਨਸ ਸ਼ੁਰੂ ਕਰਤੇ ਸੀ ਕਿ ਰੈਸਟੋਰੈਂਟ ਹੈਗਾ, ਵੈਸਟਰਨ ਸਟਾਈਲ ਦਾ ਖਾਣਾ ਹੈਗਾ ਅਤੇ ਨਾਲ ਤੁਹਾਨੂੰ ਜਿਹੜਾ ਨਸ਼ਾ ਵੀ ਮਿਲੂਗਾ. ਉੱਥੋਂ ਹੁੰਦੇ ਹੁੰਦੇ ਪਾਕਿਸਤਾਨ ਦੇ ਵਿੱਚ ਆ ਗਿਆ. ਪਾਕਿਸਤਾਨ ਤੋਂ ਬੜਾ, ਜੇ ਤੁਸੀਂ 70s ਦਾ ਕਲਚਰ ਫਰੋਲ ਕੇ ਦੇਖੋ, ਸੂਫੀ ਮਜ਼ਾਰਾਂ ਦੇ ਬਾਹਰ ਕਵਾਲੀਆਂ ਕਵਾਲੀਆਂ ਗਾਉਂਦੇ ਹੁੰਦੇ ਸੀਗੇ ਅਤੇ ਸੂਫੀ ਮਜ਼ਾਰਾਂ ਦੇ ਬਾਹਰ ਇਹ ਹਿੱਪੀ ਲਿਟੇ ਹੋਏ ਹੁੰਦੇ ਸੀ. ਲਾਹੌਰ ਦੇ ਵਿੱਚ ਹੋ ਗਿਆ, ਕਰਾਚੀ ਦੇ ਵਿੱਚ ਹੋ ਗਿਆ, ਰਾਵਲਪਿੰਡੀ 'ਚ ਹੋ ਗਿਆ, ਅਤੇ ਉੱਥੋਂ ਫਿਰ ਬੱਸਾਂ ਵੀ ਚੱਲਦੀਆਂ ਹੁੰਦੀਆਂ ਸੀ, ਇੰਡੀਆ ਵੱਲ ਆਉਂਦੀਆਂ ਹੁੰਦੀਆਂ ਸੀ, ਅਤੇ ਉਹੀ ਬੱਸਾਂ 'ਚ ਬੈਠ ਕੇ ਉਹਨਾਂ ਨੇ ਇੰਡੀਆ ਆਉਣ ਲੱਗ ਪਏ. ਇੱਥੇ ਹੋਇਆ ਇਹ ਜਿਹੜੀ ਟ੍ਰੇਲ ਸੀਗੀ, ਇਹ ਜਿਹੜਾ ਇੱਕ ਕੋਨਸੈਪਟ ਸੀਗਾ ਹਿੱਪੀ ਕਲਚਰ ਦਾ, ਇਹ ਆਸਟ੍ਰੇਲੀਆ ਵਾਲੇ ਪਾਸੇ ਵੀ ਆਇਆ. ਆਸਟ੍ਰੇਲੀਆ ਦੇ ਵਿੱਚ ਹਾਲਾਂਕਿ ਆਸਟ੍ਰੇਲੀਆ ਜਿਹੜਾ ਸੀਗਾ ਉਹ ਕਿਸੇ ਤਰੀਕੇ ਦੇ ਨਾਲ ਵੀ ਨਹੀਂ ਜੁੜਿਆ ਹੋਇਆ ਹੈਗਾ ਲੈਂਡ, ਜ਼ਮੀਨੀ ਪੱਧਰ ਦੇ ਉੱਤੇ. ਕੋਈ ਕੰਟਰੀ ਇੱਕ ਦੂਜੇ ਨੂੰ ਗੁਆਂਢ 'ਚ ਨਹੀਂ ਲੱਗਦੀ, ਜਿਵੇਂ ਅਮੈਰੀਕਾ ਅਤੇ ਇੰਗਲੈਂਡ ਦੇ ਵਿੱਚ ਵੀ ਨਹੀਂ ਲੱਗਦੀ ਹੈਗੀ, ਪਰ ਇੰਗਲੈਂਡ ਤੋਂ ਹੁੰਦਾ ਹੁੰਦਾ ਫਿਰ ਉਹ ਬਾਕੀ ਦੁਨੀਆ ਦੇ ਵਿੱਚ ਥਰੂ ਲੈਂਡ ਜਿਹੜਾ ਉਹ ਸ਼ੁਰੂ ਹੁੰਦਾ. ਆਸਟ੍ਰੇਲੀਆ ਦੇ ਵਿੱਚ ਵੀ ਜਿਵੇਂ ਪੂਰੀ ਦੁਨੀਆ 'ਚ ਸ਼ੁਰੂਆਤ ਹੋਈ ਸੀ 60s ਦੇ ਵਿੱਚ, ਆਸਟ੍ਰੇਲੀਅਨ ਯੂਥ ਵੀ ਉਸ ਕਿਸਮ ਦਾ ਲਾਈਫ ਸਟਾਈਲ, ਉਸ ਕਿਸਮ ਦਾ ਇੱਕ ਯੂਨੀਸੈਕਸ ਫੈਸ਼ਨ ਜਿਹੜਾ ਸੀ ਨਾ, ਕਿ ਬੰਦਿਆਂ ਅਤੇ ਜਨਾਨੀਆਂ ਦੇ ਕੱਪੜਿਆਂ 'ਚ ਕੋਈ ਫਰਕ ਨਹੀਂ, ਬੰਦਿਆਂ ਅਤੇ ਜਨਾਨੀਆਂ ਦੇ ਜੁੱਤਿਆਂ 'ਚ ਕੋਈ ਫਰਕ ਨਹੀਂ, ਬੰਦਿਆਂ ਅਤੇ ਜਨਾਨੀਆਂ ਦੇ ਹੇਅਰ ਸਟਾਈਲ 'ਚ ਕੋਈ ਫਰਕ ਨਹੀਂ. ਉਹ ਯੂਨੀਸੈਕਸ ਜਿਹੜਾ ਇੱਕ ਫੰਡਾ ਸੀਗਾ ਉਹ ਆਸਟ੍ਰੇਲੀਆ 'ਚ ਮਿਡ 60s ਦੇ ਵਿੱਚ ਫੈਲਾਇਆ ਗਿਆ ਇਸੇ ਹਿੱਪੀ ਕਲਚਰ ਦੇ ਥਰੂ, ਅਤੇ ਇਹਦੇ ਹੀ ਜ਼ਰੀਏ ਫਿਰ ਜਿਹੜੇ ਸੀ ਨਸ਼ੇ ਇੱਥੇ ਆਉਣ ਲੱਗੇ. ਹੁਣ ਇਹ ਇਵੈਂਟ ਉਵੰਟ ਅੱਗੇ ਵੀ ਹੁੰਦੇ ਸੀ,
ਇਵੈਂਟ ਅੱਗੇ ਵੀ ਹੁੰਦੇ ਸੀ। ਸਿਡਨੀ ਯੂਨੀਵਰਸਿਟੀ ਨੇ ਇੱਕ ਰਿਸਰਚ ਕੀਤੀ ਅਤੇ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਇਵੈਂਟ ਹੋਣ ਲੱਗੇ ਨਾ, ਇਨਫੈਕਟ 73 ਦੇ ਵਿੱਚ ਐਕੁਏਰੀਅਸ ਫੈਸਟੀਵਲ ਹੋਇਆ ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕੇ 'ਚ, ਅਤੇ ਉਸ ਫੈਸਟੀਵਲ ਦੇ ਵਿੱਚ ਨਿੰਬਿਨ ਨਾਮ ਦਾ ਏਰੀਆ, ਉੱਥੇ ਇਹ ਹਿਪੀਕਲਚਰ ਜਿਹੜਾ ਉਹਨੂੰ ਪ੍ਰਮੋਟ ਕੀਤਾ ਗਿਆ। ਫਿਰ ਉਸ ਤੋਂ ਬਾਅਦ ਬੈਰਨ ਬੇ ਦੇ ਵਿੱਚ ਜਿਹੜੇ ਫੈਸਟੀਵਲ ਹੋਏ, ਮੁਲੰਬੀ ਦੇ ਵਿੱਚ ਹੋਏ, NSW ਤੋਂ ਹੁੰਦੇ ਹੁੰਦੇ, ਕਿਉਂਕਿ NSW ਦੇ ਵਿੱਚ ਲੋਕ ਚੰਗਾ ਪੈਸਾ ਰੱਖਦੇ ਸੀਗੇ, ਇੱਥੋਂ ਹੁੰਦੇ ਹੁੰਦੇ ਫਿਰ ਇਹ ਜਿਹੜਾ ਮੂਵਮੈਂਟ ਸੀਗਾ ਇਹ ਅਲੱਗ ਅਲੱਗ ਸਟੇਟਸ ਦੇ ਵਿੱਚ ਗਿਆ। ਜੇ ਕੋਈ ਸੁਣਨਾ ਚਾਹੁੰਦਾ ਹੈਗਾ ਇਹਦੇ 'ਤੇ ਇੱਕ ਬਹੁਤ ਵੱਡਾ ਬੜਾ ਡਿਟੇਲਡ ਪੋਡਕਾਸਟ ਇੱਕ ਹੋਇਆ ਹੋਇਆ, 37 ਮਿੰਟ ਦਾ ਇੱਕ ਪੋਡਕਾਸਟ ਹੈਗਾ ਆਸਟ੍ਰੇਲੀਆ 'ਚ ਨਿੰਬਿਨ ਫੈਸਟੀਵਲ ਦਾ ਇਤਿਹਾਸ 73 ਦੇ ਵਿੱਚ ਜਿਹੜਾ ਹੋਇਆ ਸੀਗਾ, ਅਤੇ ਉਸ ਤੋਂ ਬਾਅਦ ਹਿੱਪੀ ਮੂਵਮੈਂਟ ਜਿਹੜਾ ਆਸਟ੍ਰੇਲੀਆ 'ਚ ਕਿਵੇਂ ਫਿਰਦਾ। ਇਹ 37 ਮਿੰਟ ਦਾ ਇੱਕ ਪੋਡਕਾਸਟ ABC ਦੇ ਉੱਤੇ ਪਿਆ, ਜੇ ਕਿਸੇ ਨੇ ਸੁਣਨਾ ਹੋਇਆ ਤਾਂ ਮੈਨੂੰ ਦੱਸਿਓ, ਮੈਂ ਲਿੰਕ ਵੀ ਤੁਹਾਨੂੰ ਭੇਜੂੰਗਾ, ਇੰਗਲਿਸ਼ ਦੇ ਵਿੱਚ ਹੈਗਾ, ਬਟ ਇਟ ਵਿਲ ਬਲੋ ਯੂਅਰ ਮਾਇੰਡ ਕਿ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਅਸੀਂ ਕਹਿ ਦਿੰਦੇ ਹਾਂ ਕਿ ਚਲੋ ਇੰਡੀਆ ਦੇ ਵਿੱਚ ਤਾਂ ਨਸ਼ਾ ਜਿਹੜਾ ਹੈਗਾ ਉਹ ਟਰੈਵਲ ਕਰਕੇ ਆਉਂਦਾ, ਕਿ ਆਪਾਂ ਕਹਿ ਦਿੰਦੇ ਹਾਂ ਕਿ ਪਾਕਿਸਤਾਨ ਵਾਲੇ ਪਾਸਿਓਂ ਪੈਕਟ ਸਿੱਟ ਅਤੇ ਇੱਧਰ ਨੇਪਾਲ ਦੇ ਰਸਤਿਓਂ ਆ ਗਿਆ। ਆਸਟ੍ਰੇਲੀਆ ਦੇ ਵਿੱਚ ਕੌਣ ਪੈਕਟ ਸਿੱਟ ਦਿੰਦਾ, ਇੱਥੇ ਨਸ਼ਾ ਕਿਵੇਂ ਆ ਜਾਂਦਾ ਹੈਗਾ, ਇਹ ਵੀ ਇੱਕ ਜਿਹੜੀ ਇੱਕ ਅਲੱਗ ਕਹਾਣੀ ਹੈਗੀ ਉਸ ਪੋਡਕਾਸਟ ਦੇ ਵਿੱਚ, ਦੀ ਹਿਸਟਰੀ ਆਫ ਹਿੱਪੀ ਮੂਵਮੈਂਟ ਆਸਟ੍ਰੇਲੀਆ ਦੇ ਵਿੱਚ, ABC ਦੇ ਉਹ ਤਿਆਰ ਕੀਤਾ। ਅਤੇ ਟਾਈਮ ਵੀ ਦੇਖ ਲਈਏ, ਥੋੜ੍ਹਾ ਜਿਹਾ ਟਾਈਮ ਘੱਟ ਹੀ ਹੈ ਵੈਸੇ, ਪਰ ਮੈਂ ਇੱਕ ਸਟੋਰੀ ਸ਼ਾਇਦ ਪਹਿਲਾਂ ਸੁਣਾਈ, ਆਈ ਐਮ ਨੋਟ ਸ਼ੋਰ, ਹੈਰੋਇਨ ਦੀ ਸਟੋਰੀ ਸੀਗੀ ਕਿ ਕਿਵੇਂ ਹੈਰੋਇਨ ਜਿਹੜੀ ਸੀ ਉਹ 1800 ਦੇ ਆਖਰੀ ਦਹਾਕੇ 'ਚ, 1890 ਤੋਂ ਬਾਅਦ ਇੱਕ ਲੈਬੋਰਟਰੀ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ। ਸਾਇੰਸ ਜਿਹੜਾ ਉਸ ਵਕਤ ਆਪਣੇ ਸਿਖਰ ਦੇ ਉੱਤੇ ਸੀਗਾ, ਜਾ ਰਿਹਾ ਸੀ, ਸਾਇੰਸ ਅੱਗੇ ਵੱਧ ਰਿਹਾ ਸੀ, ਔਰ ਕਿਵੇਂ 100 ਸਾਲਾਂ ਦੇ ਵਿੱਚ ਇੱਕ ਦਵਾਈ ਤੋਂ ਇੱਕ ਨਸ਼ੇ ਦੇ ਰੂਪ ਦੇ ਵਿੱਚ ਹੈਰੋਇਨ ਜਿਹੜੀ ਹੈ ਉਹ ਇਸਤੇਮਾਲ ਹੋਣ ਲੱਗ ਪਈ। ਡਾਈਸਲ ਟ੍ਰਾਫਰ ਮੋਰਫਿਨ ਜਿਹੜੀ ਇਹਨੂੰ ਕਿਹਾ ਜਾਂਦਾ ਹੈਗਾ, ਔਰ ਹੈਰੋਇਨ ਹੋ ਗਈ, ਲਾਈਸਾਈਟੋਲ ਹੋ ਗਈ, ਐਸਪ੍ਰਿਨ ਹੋ ਗਈ, ਇਹਨਾਂ ਤਿੰਨਾਂ ਨੂੰ ਤਾਂ ਇੱਕ ਨਸ਼ੇ ਨਹੀਂ, ਇੱਕ ਦਵਾਈ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਸੀਗਾ। ਇਹ ਕਿਸ ਤਰੀਕੇ ਦੇ, ਕੋਈ ਵੀ ਵੈਸੇ ਚੀਜ਼ ਹੈਗੀ ਹੈ ਜਦੋਂ ਕਹਿੰਦੇ ਹੁੰਦੇ ਹਾਂ ਕਿ ਅੱਤ ਹੋ ਜਾਂਦੀ ਹੈ ਤਾਂ ਉਹਦਾ ਨਸ਼ਾ ਕਿਵੇਂ ਹੋਣ ਲੱਗ ਪੈਂਦਾ। ਇਨਫੈਕਟ ਆਸਟ੍ਰੇਲੀਆ ਦੇ ਵਿੱਚ ਜਿਹੜਾ ਕ੍ਰਿਮੀਨਲ ਇੰਟੈਲੀਜੈਂਸ ਕਮਿਸ਼ਨ ਹੈ, ACIC, ਉਹਨਾਂ ਨੇ ਦੱਸਿਆ ਹੈ ਕਿ ਆਸਟ੍ਰੇਲੀਆ 'ਚ ਕਿਹੜੇ ਨਸ਼ੇ ਨੇ ਜਿਹੜੇ ਜਦੋਂ ਆਪਾਂ ਜਦੋਂ ਬਸਤੀਵਾਦ ਬਣਿਆ ਸੀ, ਆਸਟ੍ਰੇਲੀਆ ਫੈਡਰਲ ਹੋਇਆ ਸੀ ਉਸ ਵਕਤ ਤੋਂ ਲੈ ਕੇ, ਅਤੇ ਫਿਰ ਉਸ ਤੋਂ ਬਾਅਦ ਆਧੁਨਿਕ ਦੌਰ ਦੇ ਵਿੱਚ ਦੁਨੀਆ ਦੇ ਵਿੱਚ ਇਹ 2-3 ਘਟਨਾਵਾਂ ਜਿਹੜੀਆਂ ਨੇ ਉਹ ਕ੍ਰਾਂਤੀਕਾਰੀ ਘਟਨਾਵਾਂ ਨੇ, ਆਲਮੀ ਜੰਗ, ਵਰਲਡ ਵਾਰਸ, ਅਮੈਰੀਕਾ ਨੇ ਜਿਹੜੀ ਵੀਅਤਨਾਮ 'ਤੇ ਅਟੈਕ ਕੀਤੀ, ਉਹ ਤੋਂ ਬਾਅਦ ਬਹੁਤ ਕੁਛ ਬਦਲਿਆ ਉਸ ਸਮੇਂ ਦੇ ਵਿੱਚ, ਬਹੁਤ ਕੁਛ ਹੋ ਰਿਹਾ ਸੀ ਬੈਕਡ੍ਰੋਪ ਦੇ ਵਿੱਚ, ਜਾਂ USSR ਦਾ ਟੁੱਟਣਾ। ਇਹਨਾਂ ਸਾਰਿਆਂ ਦੇ ਉੱਤੇ ਆਪਾਂ ਐਪੀਸੋਡ ਕਰ ਚੁੱਕੇ ਹਾਂ, ਫਰਾਂਸ ਦੀ ਕ੍ਰਾਂਤੀ 'ਤੇ ਕਰ ਚੁੱਕੇ ਹਾਂ, ਰੂਸ ਇਰਾਨ ਦੀ ਕ੍ਰਾਂਤੀ 'ਤੇ ਕਰ ਚੁੱਕੇ ਹਾਂ, ਰੂਸ ਦੇ ਬਣ ਕੇ ਟੁੱਟਣ ਦੀ ਕਹਾਣੀ 'ਤੇ ਕਰ ਚੁੱਕੇ ਹਾਂ। ਉਹ ਸਾਰੇ ਪੋਡਕਾਸਟ ਤੁਸੀਂ ਸਾਡੇ ਹੁਣ ਤਾਂ ਪੁਰਾਣੇ ਵੀ ਮਿਲਦੇ ਨੇ, ਉੱਤੋਂ ਜਾ ਕੇ ਸੁਣਿਓ ਜ਼ਰੂਰ। ਉਹ ਕਿਸ ਤਰੀਕੇ ਦੇ ਨਾਲ ਪੂਰੀ ਵਰਲਡ ਦੀ ਜਿਹੜੀ ਇੱਕ ਵਰਲਡ ਆਰਡਰ ਹੈ ਉਹਨੂੰ ਕਿਵੇਂ ਉਹ ਸੈੱਟ ਕਰਦੇ ਨੇ ਹੌਲੀ ਹੌਲੀ ਹੌਲੀ ਹੌਲੀ, ਪਤਾ ਨਹੀਂ ਇਹ ਆਪਣੇ ਆਪ ਹੋਈਆਂ ਨੇ ਚੀਜ਼ਾਂ, ਸਹਿ ਸੁਭਾਅ ਹੋਈਆਂ ਨੇ, ਪਤਾ ਨਹੀਂ ਇਹ ਕੀਤੀਆਂ, ਮੈਂ ਉਹ ਕੀਤੀਆਂ ਗਈਆਂ ਵਾਲੀਆਂ 'ਚ ਅੱਗੇ ਯਕੀਨ ਕਰਦਾ ਹੁੰਦਾ ਸੀਗਾ ਕਿ ਇਸ ਕਿਸਮ ਦੀ ਇੱਕ ਕੋਨਸਪੀਰੇਸੀ ਥਿਊਰੀ ਹੈ। ਨੋ ਡਾਊਟ ਦੇ ਆਰ ਫਿਊ ਪੀਪਲ, ਦੇ ਆਰ ਫਿਊ ਫੈਮਿਲੀਜ਼, ਦੇ ਆਰ ਫਿਊ ਔਰਗਨਾਈਜੇਸ਼ਨਸ, ਓਨਲੀ ਫਿਊ, 100-150 ਹੋਣਗੇ ਉਹ ਲੋਕ ਜਿਹੜੇ ਕੰਟਰੋਲ ਕਰਨਾ ਚਾਹੁੰਦੇ ਹੈਗੇ ਨੇ, ਪਰ ਉਹ ਕਿਵੇਂ ਕੁਛ ਚੀਜ਼ਾਂ ਆਪਣੇ ਆਪ, ਕਿਉਂਕਿ ਲੋਕਾਂ ਦਾ ਮਾਇੰਡ ਸੈੱਟ ਜਾਊਗਾ ਉੱਧਰ ਨੂੰ, ਨਹੀਂ ਜਾਊਗਾ ਉਹ ਨਹੀਂ ਨਾ ਪਤਾ ਹੈਗਾ, ਕਿਵੇਂ ਹੌਲੀ ਹੌਲੀ ਚੀਜ਼ਾਂ ਨੂੰ ਕੰਟਰੋਲ ਕਰ ਲੈਂਦੇ ਹਾਂ। ਉਦਾਹਰਣ ਦੇ ਤੌਰ ਦੇ ਉੱਤੇ ਕੋਕੀਨ, ਹੁਣ ਆਸਟ੍ਰੇਲੀਆ ਦੇ ਵਿੱਚ ਕੋਕੀਨ ਪੈਦਾ ਨਹੀਂ ਹੁੰਦੀ ਹੈਗੀ, ਜੇ ਤੁਸੀਂ ਆਸਟ੍ਰੇਲੀਆ ਦੀ ਜਿਹੜਾ ਆਸਟ੍ਰੇਲੀਆ ਦੇ ਡੈਮੋਗ੍ਰਾਫਿਕਸ ਨੂੰ ਸਮਝੋ, ਆਸਟ੍ਰੇਲੀਅਨ ਹੈਲਥ ਇੰਸਟੀਚਿਊਟ ਹੈ ਨਾ ਜਿਹੜਾ, ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ, ਉਹਨਾਂ ਦੀ ਇੱਕ ਵੈਬਸਾਈਟ ਹੈ AIHW.gov.au, ਸਰਕਾਰੀ ਵੈਬਸਾਈਟ ਹੈ, ਉਹ 'ਚ ਅਲਕੋਹਲ, ਟਬੈਕੋ, ਹੋਰ ਡਰੱਗਸ ਦੇ ਉੱਤੇ ਵੀ ਇਹ ਕਿੱਥੋਂ ਮਿਲਦੀਆਂ ਨੇ, ਕਿਵੇਂ ਮਿਲਦੀਆਂ ਨੇ, ਇੱਕ ਬਹੁਤ ਡਿਟੇਲਡ ਰਿਪੋਰਟ ਹੈਗੀ ਹੈ। ਉਹ 'ਚ ਇਹ ਦੱਸਿਆ ਹੋਇਆ ਹੈ ਕਿ ਕੋਕੀਨ ਜਿਹੜੀ ਹੈ ਉਹ 69% ਆਸਟ੍ਰੇਲੀਅਨ ਕੰਜ਼ਿਊਮ ਕਰਦੇ ਨੇ, ਬਣਦੀ ਹੈ ਨਹੀਂ, ਆਉਂਦੀ ਕਿੱਥੋਂ ਹੈ, 8000 ਕਿਲੋਗ੍ਰਾਮ ਕੋਕੀਨ ਸਾਲ ਦੇ ਵਿੱਚ ਆਸਟ੍ਰੇਲੀਅਨ ਫੂਕ ਜਾਂਦੇ ਨੇ, ਇਹ ਤਾਂ ਕੋਕੀਨ ਦੀ ਗੱਲ ਹੈ। 15000 ਕਿਲੋਗ੍ਰਾਮ ਮੈਥਾਫੇਟੇਮਾਈਨ ਜਿਹੜੀ ਆਸਟ੍ਰੇਲੀਅਨ ਸਾਲ ਦੇ ਵਿੱਚ ਫੂਕ ਜਾਂਦੇ ਨੇ, ਯਾਨੀ ਕਿ ਇਹਦੀ ਕੰਜ਼ਮਪਸ਼ਨ ਵੀ ਬਹੁਤ ਜ਼ਿਆਦਾ ਹੈਗੀ ਹੈ। ਫਿਰ MDMA ਹੋ ਗਈ, ਹੈਰੋਇਨ ਹੋ ਗਈ, ਕੈਟਾਮਾਈਨ ਹੋ ਗਈ, ਇਹ ਸਾਰੀਆਂ ਡਰੱਗਸ ਆਸਟ੍ਰੇਲੀਆ ਦੇ ਵਿੱਚ ਕੁਛ ਬਣਦੀਆਂ ਨੇ, ਕੁਛ ਨਹੀਂ ਬਣਦੀਆਂ, ਪਰ ਫਿਰ ਵੀ ਇਹ ਬੜੇ ਆਸਾਨੀ ਦੇ ਨਾਲ ਇੱਥੇ ਆ ਰਹੀਆਂ ਨੇ, ਵਿਕਰੀਆਂ ਹੈਗੀਆਂ ਨੇ।
ਜ਼ੋਂਬੀ ਡਰੱਗ ਉਹਦੇ 'ਤੇ ਇੱਕ ਦਿਨ ਤੁਹਾਡੇ ਨਾਲ ਖਬਰਾਂ ਦੇ ਵਿੱਚ ਆਇਆ ਗਿਆ ਸੀ ਜਾਂ ਕਿਸੇ ਪੋਡਕਾਸਟ ਦੇ ਵਿੱਚ ਸ਼ੇਅਰ ਕੀਤਾ ਸੀ ਕਿ ਆਸਟ੍ਰੇਲੀਆ 'ਚ ਜ਼ੋਂਬੀ ਡਰੱਗਸ ਕਿੰਨੀਆਂ ਜ਼ਿਆਦਾ ਪਾਪੂਲਰ ਹੋ ਗਈਆਂ। ਇਨਫੈਕਟ ਅੱਜ ਕੱਲ੍ਹ ਤਾਂ ਇਹ ਇੰਡੀਆ ਦੇ ਵਿੱਚ ਵੀ ਚੱਲ ਰਹੀਆਂ ਨੇ। ਜ਼ੋਂਬੀ ਡਰੱਗਸ ਹੁੰਦੀਆਂ ਨੇ ਜਿਵੇਂ ਜ਼ਾਈਲਾਈਜ਼ਿਨ ਨਾਮ ਦੀ ਇੱਕ ਦਵਾਈ ਹੈ ਜਿਹੜੀ ਡਾਕਟਰ ਦਿੰਦੇ ਨੇ। ਬੇਸਿਕਲੀ ਉਹ ਘੋੜਿਆਂ ਨੂੰ ਬੇਹੋਸ਼ ਕਰਨ ਦੇ ਲਈ ਦਿੱਤੀ ਜਾਂਦੀ ਹੈ ਉਹ ਦਵਾਈ, ਅਤੇ ਉਹਦੇ 'ਚ ਜੇ ਤੁਸੀਂ ਫੈਂਟਾਨਿਲ ਅਤੇ ਹੈਰੋਇਨ ਰਲਾ ਦਿਉ ਉਹ ਜਿਹੜੀ ਤਿਕੜੀ ਇੱਕ ਬਣਦੀ ਹੈ ਜ਼ਾਈਲਾਈਜ਼ਿਨ ਦੀ ਫੈਂਟਾਮਿਨ ਅਤੇ ਫੈਂਟਾਨਿਲ ਅਤੇ ਹੈਰੋਇਨ ਰਲਾ ਕੇ, ਤਾਂ ਉਹ ਇਨਸਾਨ ਦੇ ਸਰੀਰ ਨੂੰ ਸੁੰਨ ਕਰ ਦੂਗੀ। ਉਹਨੂੰ ਜ਼ੋਂਬੀ ਕਹਿੰਦੇ ਨੇ। ਉਹਨੂੰ ਕੰਜ਼ਿਊਮ ਕਰਕੇ, ਥੋੜ੍ਹੀ ਜਿਹੀ ਮਿਕਦਾਰ 'ਚ ਵੀ ਕੰਜ਼ਿਊਮ ਕਰਕੇ ਜ਼ਿੰਦਾ ਲਾਸ਼ ਬਣ ਜਾਂਦੇ ਤੁਸੀਂ। ਅਤੇ ਉਹਦਾ ਜਿਹੜਾ ਕੋਈ ਬੰਦਾ ਇੱਕ ਵਾਰ ਕੰਜ਼ਿਊਮ ਕਰ ਲੈਂਦਾ ਉਹ ਇੱਕੋ ਹੀ ਥਾਂ 'ਤੇ ਕਹਿੰਦੇ ਨੇ ਕਿ ਕਈ ਕਈ ਘੰਟੇ ਤੱਕ ਬਿਨਾਂ ਹਿੱਲੇ ਜੁੱਲੇ ਖੜ੍ਹਾ ਰਹਿ ਸਕਦਾ। ਇਸ ਕਰਕੇ ਇਹਨੂੰ ਜ਼ੋਂਬੀ ਡਰੱਗ ਕਹਿੰਦੇ ਆ। ਜਿਵੇਂ ਜ਼ੋਂਬੀਜ਼ ਨੂੰ ਪਤਾ ਨਹੀਂ ਨਾ ਹੁੰਦਾ ਇੰਡੀਆ ਦੇ ਵਿੱਚ, ਤਾਂ ਇਨਫੈਕਟ ਪਿਛਲੇ ਕੁਝ ਸਾਲਾਂ ਤੋਂ ਮੈਂ ਹੁਣ ਕੀ ਦੱਸਾਂ, ਇਸ ਵਾਰ ਜਦੋਂ ਮੈਂ ਇੰਡੀਆ ਗਿਆ ਤਾਂ ਮੈਂ ਇਹ ਤਜਰਬਾ ਖੁਦ ਕੀਤਾ। ਮੈਡੀਕਲ ਸਟੋਰਸ ਦੇ ਉੱਤੇ ਮੁੰਡੇ ਬੱਚੇ ਆ ਕੇ, ਉਹਨਾਂ ਨੂੰ ਧੇਲੇ ਦਾ ਗਿਆਨ ਨਹੀਂ ਹੈਗਾ, ਕੁਛ ਨਹੀਂ ਪਤਾ ਹੈਗਾ ਉਹਨਾਂ ਨੂੰ, ਰੋਡ ਲਾਓਸ ਦਾ ਨਹੀਂ ਪਤਾ ਹੈਗਾ, ਮਤਲਬ ਪਤਾ ਲੱਗਦਾ ਗੱਲ ਕਰਨ ਤੋਂ ਪਤਾ ਲੱਗਦਾ ਕਿ ਕੋਈ ਨੌਲੇਜ ਨਹੀਂ, ਬਟ ਪ੍ਰੈਗਬਲਿਨ ਦਿਓ ਜੀ, ਮਤਲਬ ਦਵਾਈਆਂ ਦੇ ਨਾਮ ਮੂੰਹ ਜਵਾਨੀ ਯਾਦ ਨੇ, ਔਰ ਪ੍ਰੈਗਬਲਿਨ ਵਰਗੀਆਂ ਦਵਾਈਆਂ ਤਾਂ ਜਿਹੜੀਆਂ ਆਮ ਤੌਰ ਦੇ ਉੱਤੇ ਇਸੇ ਕਿਸਮ ਦੀਆਂ, ਇਹ ਜ਼ਾਈਲਾਈਜ਼ਿਨ ਵਰਗੀ ਹੋ ਗਈ ਨਾ, ਉਹਨੂੰ ਜ਼ੋਂਬੀ ਡਰੱਗ ਤੁਸੀਂ ਕਹਿ ਸਕਦੇ ਹੋ, ਉਸ ਕੈਟਾਗਰੀ 'ਚ ਉਹ ਫਾਲ ਕਰਦੀਆਂ ਨੇ, ਉਹ ਵਰਤ ਰਹੇ ਨੇ। ਯਾਬਾ, ਯਾਬਾ ਇੱਕ ਪਾਗਲਪਨ ਦੀ ਦਵਾਈ ਹੁੰਦੀ ਹੈ, ਬਾਂਗਲਾਦੇਸ਼ ਥਾਈਲੈਂਡ ਦੇ ਵਿੱਚ ਬਹੁਤ ਵਰਤੀ ਜਾਂਦੀ ਹੈ। ਹੁਣ ਇਹ ਜਿੱਦਣ ਕਿਤੇ ਇੰਡੀਆ ਆ ਗਈ ਜਾਂ ਆਸਟ੍ਰੇਲੀਆ ਆ ਗਈ, ਇਹ 'ਚ ਕੀ ਹੈ, ਯਾਬਾ ਦੇ ਵਿੱਚ ਮੈਥਾਫੈਟਾਮਾਈਨ ਅਤੇ ਕੈਫੀਨ ਇਹ ਰਲਾ ਕੇ ਦਿੰਦੇ ਨੇ, ਔਰ ਉਹ ਤੁਹਾਨੂੰ ਖੁਸ਼ਬੂ ਇੰਨੀ ਵਧੀਆ ਲੱਗੂਗੀ ਉਹਨੂੰ। ਇਨਫੈਕਟ ਕ੍ਰੇਜ਼ੀ, ਯਾਬਾ ਦਾ ਮਤਲਬ ਹੀ ਥਾਈ ਭਾਸ਼ਾ ਦੇ ਵਿੱਚ ਕ੍ਰੇਜ਼ੀ ਮੈਡੀਸਨ ਹੁੰਦਾ, ਉਹ ਤੁਹਾਨੂੰ ਕ੍ਰੇਜ਼ੀ ਕਰ ਦੂਗੀ। ਯੂ ਵਿਲ ਸੇ ਕਿ ਯਾਰ ਬੜਾ ਡਰੱਗ, ਮਤਲਬ ਮੈਂ ਉਹਨੂੰ ਪ੍ਰਮੋਟ ਨਹੀਂ ਕਰ ਰਿਹਾ, ਬਟ ਮੈਂ ਇਹ ਗੱਲ ਦੱਸ ਰਿਹਾ ਕਿ ਇਨਸਾਨ ਕਈ ਕਈ ਦਿਨਾਂ ਤੱਕ ਬਿਨਾਂ ਸੁੱਤੇ ਰਹਿ ਸਕਦਾ ਨਾ, ਇਮੈਜਿਨ ਉਹਦੇ ਹੈਲਥ ਦੇ ਉੱਤੇ ਕੀ ਅਸਰ ਹੋਣਗੇ। ਜਦੋਂ ਉਹਦਾ ਅਸਰ ਟੁੱਟੂਗਾ ਯੂ ਵਿਲ ਬੀ ਲਾਈਕ ਮੈਡ, ਮੈਡ ਕ੍ਰੇਜ਼ੀ, ਪਾਗਲ ਹੋ ਜਾਓਗੇ ਤੁਸੀਂ, ਮਤਲਬ ਕਿਸੇ ਦਾ ਕਤਲ ਕਰਨ ਲੱਗੇ ਵੀ ਨਹੀਂ ਸੋਚੋਗੇ ਵੀ ਮਾਰਤਾ ਬੰਦਾ। ਜਿਵੇਂ ਆਈਸ ਡਰੱਗਸ ਹੁੰਦੀਆਂ ਨੇ ਨਾ ਆਸਟ੍ਰੇਲੀਆ ਦੇ ਵਿੱਚ, ਆਪਾਂ ਕਹਿ ਦਿੰਦੇ ਹਾਂ ਇੱਥੇ ਕਿ ਲੌਂਗ ਵੀਕੈਂਡ ਹੁੰਦਾ, ਅਤੇ ਆਸਟ੍ਰੇਲੀਆ 'ਚ ਸਭ ਤੋਂ ਜ਼ਿਆਦਾ ਡੋਮੈਸਟਿਕ ਵਾਇਲੈਂਸ ਦੇ ਕੇਸ ਹੁੰਦੇ ਨੇ। ਚਲੇ ਜਿਓ ਕਿਸੇ ਵੀ ਹੋਸਪਿਟਲ, ਚਲੇ ਜਿਓ ਐਤਵਾਰ ਦੀ ਰਾਤ ਜਾਂ ਕਿਸੇ ਮਿਡ ਡੇ, ਮੰਗਲ ਬੁੱਧ ਵੀਰਵਾਰ ਦੀ ਰਾਤ ਹੋਸਪਿਟਲ 'ਚ ਬੈਠ ਕੇ ਦੇਖਿਓ, ਐਮਰਜੈਂਸੀ ਦੇ ਵਿੱਚ ਕੰਪੈਰੀਜ਼ਨ ਕਰਕੇ ਦੇਖਿਓ। ਆਈ ਹੈਵ ਡਨ ਦੈਟ, ਮੈਂ ਸਟੱਡੀ ਮਤਲਬ ਆਪਣੇ ਤੌਰ ਦੇ ਉੱਤੇ ਮੈਂ ਮਹਿਸੂਸ ਕਰਕੇ ਦੇਖ ਚੁੱਕਿਆ, ਐਤਵਾਰ ਦੀ ਰਾਤ ਨੂੰ ਜਿੰਨੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਪੂਰੇ ਆਸਟ੍ਰੇਲੀਆ ਦੇ ਵਿੱਚ ਹੋਸਪਿਟਲਸ ਦੇ ਅੰਦਰ ਜਾਂਦੇ ਨੇ, ਜਨਾਨੀਆਂ ਦੀਆਂ ਕੁੱਟੀਆਂ ਹੋਈਆਂ, ਲਾਲੋ ਲਾਲ ਹੋਈਆਂ, ਲਹੂ ਨਿਕਲ ਰਿਹਾ, ਬੁਰੇ ਹਾਲ, ਇਨਫੈਕਟ ਜਿਹੜੇ ਡੋਮੈਸਟਿਕ ਵਾਇਲੈਂਸ ਨੂੰ ਅੰਜਾਮ ਦਿੰਦੇ ਨੇ ਉਹ ਵੀ ਆ ਜਾਂਦੇ ਨੇ ਹੋਸਪਿਟਲ ਦੇ ਵਿੱਚ, ਤਾਂ ਕਿ ਉਹ ਕਹਿਣ ਕਿ ਦੇਖੋ ਜੀ ਮੈਨੂੰ ਮੇਰੀ ਘਰਵਾਲੀ ਨੇ ਕੁੱਟਿਆ ਸੀ, ਮੈਂ ਡਿਫੈਂਸ ਦੇ ਵਿੱਚ ਆਪਣੇ ਆਪ ਨੂੰ ਬਚਾਇਆ, ਉਹ ਜਾ ਕੇ ਮੇਜ਼ 'ਤੇ ਵੱਜੀ ਅਤੇ ਉਹ ਡਿੱਗ ਪਈ ਅਤੇ ਉਹ ਮੇਰੇ 'ਤੇ ਹੁਣ ਇਲਜ਼ਾਮ ਲਗਾ ਰਹੀ ਹੈ। ਬਹੁਤ ਜ਼ਿਆਦਾ ਝੂਠ ਮੱਕਾਰੀ ਜਦੋਂ ਇਸ ਕਿਸਮ ਦੇ ਨਸ਼ੇ ਤੁਸੀਂ ਵਰਤਣ ਲੱਗ ਜਾਂਦੇ ਹੋ, ਪਰਿਵਾਰ ਟੁੱਟ ਜਾਂਦੇ ਨੇ। ਆਸਟ੍ਰੇਲੀਆ 'ਚ ਆਪਣੇ ਪੰਜਾਬੀ ਮੁੰਡੇ ਹੁਣ ਕਰਿਆਨੇ ਦੀਆਂ ਦੁਕਾਨਾਂ ਤੋਂ ਕਾਮਨੀ ਵਰਤ ਰਹੇ ਨੇ ਟਰੱਕਾਂ ਦੇ ਵਿੱਚ, ਔਰ ਇਹਨਾਂ ਦੇ ਕੋਡ ਨੇਮਸ ਹੈਗੇ ਨੇ, ਇਨਫੈਕਟ ਮੰਦਾਕਨੀ, ਖਰਗੋਸ਼, ਲੋਲੀਪੋਪ, ਚਮਚਮ, ਪੰਜਾਬ 'ਚ ਤੁਸੀਂ ਜਾਓਗੇ ਇਹ ਸਿੰਥੈਟਿਕ ਡਰੱਗਸ ਨੇ, ਪਾਊਡਰਸ ਨੇ। ਔਰ ਫਿਰ ਮੈਨੂੰ ਸਭ ਤੋਂ ਵੱਧ ਹੈਰਾਨੀ ਹੁੰਦੀ ਹੈ ਉਹਨਾਂ ਲੋਕਾਂ 'ਤੇ ਜਿਹੜੇ ਕਹਿੰਦੇ ਨੇ ਯਾਰ ਇਹਦੇ ਨਾਲੋਂ ਤਾਂ ਭੁੱਕੀ ਚੰਗੀ ਸੀ, ਇਹਦੇ ਨਾਲੋਂ ਤਾਂ ਉਹ ਦੂਸਰੇ ਨਸ਼ੇ ਚੰਗੇ ਸੀਗੇ। ਉਹ 'ਚ ਨਸ਼ਾ ਤਾਂ ਕਿਵੇਂ ਹੋ ਸਕਦਾ ਚੰਗਾ, ਕਿਵੇਂ, ਹਾਊ ਕੈਨ ਯੂ ਸੇ ਦੈਟ ਕਿ ਉਹ ਫਲਾਣਾ ਨਸ਼ਾ ਚੰਗਾ ਸੀ, ਇਹ ਨਸ਼ਾ ਨਹੀਂ। ਕੋਈ ਵੀ ਨਸ਼ਾ ਜਿਹੜਾ ਹੈਗਾ ਉਹਨੂੰ ਜਦੋਂ ਇੱਕ ਨਸ਼ੇ ਦੇ ਤਰੀਕੇ ਦੇ ਨਾਲ ਲਿਆ ਜਾਂਦਾ, ਇੱਕ ਦਵਾਈ ਦੀ ਤਰ੍ਹਾਂ ਨਹੀਂ, ਤਾਂ ਉਹ ਨਸ਼ਾ, ਔਰ ਨਸ਼ੇ ਨੂੰ ਜਸਟੀਫਾਈ ਕਰਨ ਦਾ ਕੋਈ ਤਰੀਕਾ ਹੈ ਹੀ ਨਹੀਂ, ਚਾਹੇ ਉਹ ਚਿੱਟਾ ਹੋਵੇ, ਚਾਹੇ ਉਹ ਭੁੱਕੀ ਹੋਵੇ, ਚਾਹੇ ਉਹ ਯਾਬਾ ਵਰਗੀਆਂ ਦਵਾਈਆਂ ਹੋਣ ਜਾਂ ਜ਼ੋਂਬੀ ਡਰੱਗਸ ਹੋਣ, ਜ਼ਾਈਲਾਈਜ਼ਿਨ ਵਰਗੀਆਂ, ਚਾਹੇ ਉਹ ਕ੍ਰੈਟਮ ਹੋਵੇ, ਹੈਰੋਇਨ ਹੋਵੇ, ਐਨੀਥਿੰਗ, ਯੂ ਕਾਂਟ ਜਸਟੀਫਾਈ ਇਟ। ਐਨੀਵੇਜ਼, ਨਸ਼ਿਆਂ ਦੇ ਨਾਲ ਜੁੜੀ ਹੋਈ ਇਹ ਅਲੱਗ ਅਲੱਗ ਸਟੋਰੀਆਂ ਸੀਗੀਆਂ, ਮੈਂ ਕੋਸ਼ਿਸ਼ ਕੀਤੀ ਕਿ ਇਹਨੂੰ ਵਿਦ ਇਨ 1 ਆਵਰ ਤੋਂ ਥੱਲੇ ਰੱਖ ਕੇ, ਤਾਂ ਕਿ ਘੰਟੇ ਤੋਂ ਵੀ ਛੋਟੇ ਪ੍ਰੋਗਰਾਮ ਦੇ ਵਿੱਚ ਇੱਕ ਡੋਟ ਪੁਆਇੰਟਸ ਤੁਹਾਨੂੰ ਦੇ ਸਕਾਂ। ਸਮਝਾਉਣਾ ਮਕਸਦ ਨਹੀਂ ਹੈਗਾ, ਸਮਝਾਉਣਾ ਤਾਂ ਇੱਕ ਸਟੋਰੀ ਦੱਸ ਸਕਦੇ ਹਾਂ। ਬੜੇ ਸਾਰੇ ਲੋਕ ਕਹਿ ਦਿੰਦੇ ਹੈਗੇ ਨੇ ਭਾਜੀ ਉਹ ਜਿਹੜਾ ਇਨਸਾਈਟ ਰਿਪੋਰਟ 'ਚ ਤੁਸੀਂ ਗੱਲ ਸਮਝਾਉਂਦੇ ਨਹੀਂ ਹੁੰਦੇ, ਅਸੀਂ ਸਿਰਫ ਗੱਲਾਂ ਰੱਖਦੇ ਹੈਗੇ ਹਾਂ। ਉਹ ਸਮਝਣਾ ਸਮਝਣਾ ਹੈਗਾ ਤਾਂ ਉਹ ਤਾਂ ਕਾਲਜਾਂ ਯੂਨੀਵਰਸਿਟੀਆਂ 'ਚੋਂ ਸਮਝੋ ਜਾਂ ਫਿਰ ਸਤਸੰਗਤ 'ਚ ਜਾ ਕੇ ਦੇਖੋ ਸਿੱਖੋ, ਉਹ ਬਾਬੇ ਸਮਝਾਉਂਦੇ ਹੁੰਦੇ ਨੇ, ਉਹਨਾਂ ਦੇ ਸਮਝਦਿਆਂ ਵੀ ਨਹੀਂ ਸਮਝਦੇ ਹੈਗੇ ਆਪਾਂ। ਪਰ ਇੱਕ ਨੌਲੇਜ ਹੋਣੀ ਤੁਹਾਡੇ ਲਈ ਜ਼ਰੂਰੀ ਹੈਗੀ ਹੈ, ਖਾਸ ਤੌਰ ਦੇ ਉੱਤੇ
ਜਿਹੜੀ ਮੈਂ ਸਾਊਦੀ ਅਰਬ ਦੀ ਕਹਾਣੀ ਇੱਥੇ ਲਿਆ ਕੇ ਮੁਕਾਨਾ ਕਿ ਚਾਹੇ ਤੁਸੀਂ ਵਰਕ ਪਰਮਿਟ 'ਤੇ ਹੋ ਚਾਹੇ ਸਟੂਡੈਂਟ ਵੀਜ਼ੇ 'ਤੇ ਹੋ, ਜਦੋਂ ਤੁਸੀਂ ਦੂਸਰੀ ਕੰਟਰੀ ਦੇ ਵਿੱਚ ਜਾਂਦੇ ਹੋ, ਉਸ ਕੰਟਰੀ ਦੇ ਵਿੱਚ ਹੈਗੇ ਹੋ ਜਿੱਥੋਂ ਦੇ ਤੁਸੀਂ ਵਸਨੀਕ ਹੀ ਨਹੀਂ ਹੈਗੇ, ਉੱਥੇ ਤੁਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਨੋਰਮਲ ਮੰਨਣ ਲੱਗ ਜਾਂਦੇ ਹੋ ਜਦੋਂ ਤੁਸੀਂ ਉਹਨੂੰ ਇੱਕ ਵਾਰ ਯੂਜ਼ ਕੀਤਾ, ਦੋ ਵਾਰ ਕੀਤਾ, ਜਾਂ ਉਸ ਕੰਮ ਦੇ ਵਿੱਚ ਇੱਕ ਵਾਰ ਪਏ, ਦੋ ਵਾਰ ਪਏ। ਜਿਹੜੇ ਧੰਦਾ ਕਰ ਰਹੇ ਨੇ ਨਾ, ਉਹ ਇਸ਼ਾਰਾ ਸਮਝ ਰਹੇ ਹੋਣਗੇ ਕਿ ਕਿਵੇਂ ਇਹ ਕਾਰੋਬਾਰ ਕਿੱਡੇ ਵੱਡੇ ਪੱਧਰ ਦੇ ਉੱਤੇ ਆਸਟ੍ਰੇਲੀਆ 'ਚ ਕਿੰਨੇ ਸਾਰੇ ਪੰਜਾਬੀ ਮੁੰਡੇ ਜਿਹੜੇ ਡਰਾਈਵਿੰਗ ਧੰਦੇ ਦੇ ਵਿੱਚ ਨੇ, ਉਹ ਇਹਨੂੰ ਕਾਰੋਬਾਰ ਦੇ ਤੌਰ ਦੇ ਉੱਤੇ ਲੈਣ ਲੱਗ ਪਏ ਨੇ ਕਿ ਆਹ ਪੈਕੇਟ ਇੱਧਰੋਂ ਉੱਧਰ ਉੱਧਰੋਂ ਇੱਧਰ। ਬਾਅਦ ਦੇ ਵਿੱਚ ਫਿਰ ਜਦੋਂ ਕਿਸੇ ਦਿਨ ਤੁਸੀਂ ਧਰੇ ਗਏ ਤਾਂ ਫਿਰ ਸਾਰੀ ਕਹਾਣੀ ਖਤਮ। ਜਦੋਂ ਚਾਹੇ ਉਹ ਅਫਗਾਨਿਸਤਾਨ ਦੀ ਗੱਲ ਹੈ, ਚਾਹੇ ਉਹ ਸਵੀਡਨ ਦੀ ਗੱਲ ਹੈ, ਚਾਹੇ ਉਹ ਇਹਨਾਂ ਕੰਟਰੀਜ਼ ਦੀ ਗੱਲ ਹੈ ਜਿਹੜੇ ਉਹ ਨਸ਼ੇ ਪੈਦਾ ਕਰਦੇ ਨੇ, ਜਦੋਂ ਉਹ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਕਿਸੇ ਦੂਸਰੇ ਦੇ ਘਰ ਦੇ ਉੱਤੇ ਪੱਥਰ ਮਾਰੋਗੇ ਤਾਂ ਤੁਹਾਡਾ ਘਰ ਵੀ ਟੁੱਟੇਗਾ। ਜਦੋਂ ਤੁਸੀਂ ਦੂਸਰਿਆਂ ਨੂੰ ਨਸ਼ਿਆਂ ਦੇ ਉੱਤੇ ਲਗਾਓਗੇ, ਆਪ ਵੀ ਲੱਗੋਗੇ। ਉਹ ਜਿਹੜੇ ਪੰਜਾਬੀ ਅੱਜ ਕੱਲ੍ਹ ਤਾਂ ਫਿਊਲ ਸਟੇਸ਼ਨਸ ਦੇ ਉੱਤੇ ਨਸ਼ੇ ਨੁਸ਼ੇ ਵੇਚਦੇ ਨੇ, ਉਹ ਆਪ ਵੀ ਇਹਦੀ ਲਪੇਟ ਦੇ ਵਿੱਚ ਆਈ ਜਾਂਦੇ ਹੈਗੇ ਨੇ। ਬਹੁਤ ਆਮ ਹੋ ਗਿਆ, ਮਤਲਬ ਟਾਰਨੇਟ ਤੋਂ ਲੈ ਕੇ ਬਲੈਕ ਟਾਊਨ ਤੱਕ ਬੜੇ ਆਮ ਹੋ ਗਿਆ, ਸ਼ਰੇਆਮ ਹੋ ਗਿਆ। ਟਾਈਮ ਟੂ ਪੌਜ਼ ਇਟ, ਟਾਈਮ ਟੂ ਸਟੋਪ ਇਟ। ਸੋਚੋ ਕੀ ਕਰ ਕੀ ਰਹੇ ਹੈਗੇ ਹੋ, ਆਪ ਵੀ ਆਪਣੀ ਪਰਿਵਾਰ ਖਤਮ ਕਰ ਰਹੇ ਹੋ ਅਤੇ ਦੂਸਰਿਆਂ ਘਰਾਂ ਨੂੰ ਵੀ ਤੁਸੀਂ ਉਜਾੜਨ ਲੱਗੇ ਹੋਏ ਹੈਗੇ ਹੋ। ਸੋਰੀ, ਪਰ ਨੋ ਸੋਰੀ। ਅੱਜ ਦੇ ਇਸ ਪ੍ਰੋਗਰਾਮ 'ਚ ਨਹੀਂ ਦਿਓ ਇਜਾਜ਼ਤ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio station.
0: Lade fere,
3: Hanji Hanji, yo Hanji Hanji,
4: Hanji Radio.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ ਅੱਜ ਦੇ ਦਿਨ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਸਵੇਰੇ ਸਵੇਰੇ ਦੇ ਸਮੇਂ ਜੇਕਰ ਚਿਹਰੇ 'ਤੇ ਖੁਸ਼ੀ ਨਹੀਂ ਤਾਂ ਫਿਰ ਇੱਕ ਸੋਚ ਵਿਚਾਰ ਜ਼ਰੂਰ ਬਣਦੀ ਹੈ। ਜੇ ਆਪਾਂ ਸਵੇਰੇ ਹੀ ਨਹੀਂ ਖੁਸ਼, ਸ਼ੁਰੂਆਤ ਹੀ ਨਹੀਂ ਸਾਡੀ ਖੁਸ਼ੀ ਦੇ ਨਾਲ ਹੋਈ, ਤਾਂ ਫਿਰ ਅੱਗੇ ਆਪਾਂ ਕੀ ਆਸ ਲਾ ਸਕਦੇ ਹਾਂ। ਸੋ ਫਿਰ ਸਭ ਤੋਂ ਪਹਿਲਾਂ ਆਪਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਬਰਕਰਾਰ ਰੱਖਿਓ। ਇਸੇ ਇੱਕ ਮੁਸਕਰਾਹਟ ਦੇ ਨਾਲ ਹੀ ਬੜੇ ਮਸਲੇ ਹੱਲ ਹੋ ਜਾਂਦੇ ਆ। ਮਸਲੇ ਅੰਦਰ ਦੇ ਨੇ, ਸਮਝ ਵੀ ਤੁਹਾਨੂੰ ਆਪ ਨੂੰ ਆਉਣੇ ਆ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਆ ਮੌਤ ਦੀਆਂ ਤੰਦਾਂ। ਉਹ ਅੱਜ 5 ਸਾਲ ਬਾਅਦ ਪੰਜਾਬ ਦੀ ਧਰਤੀ 'ਤੇ ਆ ਰਹੀ ਸੀ। ਆਪਣਾ ਪਿੰਡ, ਆਪਣੇ ਖੇਤ, ਆਪਣੇ ਲੋਕ ਪਰਿਵਾਰ, ਸਭ ਕੁਛ ਮਾਨਣ ਦਾ ਬੜਾ ਚਾਅ ਸੀ ਮਨ ਦੇ ਵਿੱਚ। ਬਚਪਨ ਦੀਆਂ ਉਹ ਗੱਲਾਂ ਚੇਤੇ ਕਰਦੀ, ਉਹਨਾਂ ਦਿਨਾਂ ਨੂੰ ਫੇਰ ਮਨ ਦੇ ਵਿੱਚ ਦੁਹਰਾਉਂਦੀ, ਸੋਚਾਂ ਦੇ ਵਿੱਚ ਉਹਨਾਂ ਨੂੰ ਦੁਬਾਰਾ ਜਿਉਣ ਦੀ ਕੋਸ਼ਿਸ਼ ਕਰਦੀ। ਪਿੰਡ ਦੇ ਰਾਹ ਵੱਲ ਬੜੀ ਖੁਸ਼ੀ ਖੁਸ਼ੀ ਜਾ ਰਹੀ ਸੀ। ਰਸਤੇ ਦੇ ਵਿੱਚ ਬਚਪਨ ਦੀਆਂ ਸਾਰੀਆਂ ਗੱਲਾਂ ਬਾਤਾਂ ਇੱਕ ਇੱਕ ਕਰਕੇ ਐਂ ਕਿਸੇ ਰੀਲ ਵਾਂਗੂ ਜਿੱਦਾਂ ਚੱਲ ਰਹੀਆਂ ਹੋਣ। ਦਾਦਾ ਜੀ ਬਜ਼ੁਰਗਾਂ ਦਾ ਸਾਇਆ, ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ, ਕਿੰਨਾ ਪਿਆਰ ਕਰਦੇ ਸੀ ਮੈਨੂੰ। ਬਚਪਨ ਦੇ ਵਿੱਚ ਮੈਨੂੰ ਸਵੇਰੇ ਸਵੇਰੇ ਉਠਾ ਕੇ ਸਕੂਲ ਦੇ ਲਈ ਉਹੀ ਤਿਆਰ ਕਰਦੇ ਸੀ। ਥੋੜ੍ਹੇ ਜਿਹੇ ਰਸਤੇ ਦੇ ਉੱਤੇ ਮੈਨੂੰ ਤੁਰਨਾ ਦੇਣਾ, ਵਾਰ ਵਾਰ ਪੁੱਛਣਾ ਹੁਣ ਮੈਂ ਚੁੱਕ ਲਾਂ, ਕੰਧੇੜੇ ਚੜ੍ਹਨਾ ਹੀ। ਕਈ ਵਾਰੀ ਨਾ ਵੀ ਥੱਕੇ ਹੋਣਾ ਤਾਂ ਵੀ ਜੀ ਕਰਨਾ ਚਲੋ ਮੋਢਿਆਂ 'ਤੇ ਚੜ੍ਹੀ ਜਾਂਦੇ ਹਾਂ। ਕਿੰਨੇ ਸੋਹਣੇ ਸੀ ਦਿਨ, ਕਿੰਨੇ ਪਿਆਰੇ ਸੀ ਦਿਨ। ਘਰ ਦੇ ਵਿਹੜੇ ਵਿੱਚੋਂ ਹੀ ਮੈਨੂੰ ਸਾਈਕਲ ਉੱਪਰ ਬਿਠਾ ਲੈਣਾ ਕਈ ਵਾਰ। ਥੋੜ੍ਹੀ ਵੱਡੀ ਹੋਈ ਨੂੰ ਹੁਣ ਚੁੱਕ ਜੂ ਨਹੀਂ ਸੀ ਸਕਦੇ। ਫਿਰ ਇੱਕ ਸਮਾਇਆ ਥੋੜ੍ਹੀ ਦੂਰ ਟੈਂਪੂ 'ਤੇ ਚੜ੍ਹਾ ਦੇਣਾ, ਮੇਰੇ ਵਾਪਸ ਆਉਣ ਤੋਂ ਪਹਿਲਾਂ ਹੀ ਫਿਰ ਉਸ ਜਗ੍ਹਾ ਦੇ ਉੱਤੇ ਖੜ੍ਹੇ ਹੋਣਾ, ਦੂਰੋਂ ਹੱਥ ਹਿਲਾਉਣਾ। ਮੇਰੇ ਮਨਾ ਕਰਨ ਦੇ ਉੱਤੇ ਵੀ ਬੈਗ ਆਪਣੇ ਮੋਢੇ ਦੇ ਉੱਤੇ ਪਾ ਲੈਣਾ, ਸਾਈਕਲ ਦੇ ਪਿੱਛੇ ਬਿਠਾ ਕੇ ਘਰ ਲੈ ਆਉਣਾ, ਘਰ ਦੇ ਵਿਹੜੇ ਵਿੱਚ ਲਿਆ ਕੇ ਸਾਈਕਲ ਤੋਂ ਉਤਾਰ ਦੇ, ਅਤੇ ਦੂਰ ਦੀ ਉੱਚੀ ਸਾਰੀ ਆਵਾਜ਼ ਮਾਰ ਦਿੰਦੇ, ਲਿਆਓ ਵੀ ਪਾਣੀ ਧਿਆਣੀ, ਪੜ੍ਹ ਕੇ ਆਈ ਆ ਕੁੜੀ। ਕਿੰਨਾ ਵਧੀਆ ਸੀ ਉਹ ਬਚਪਨ। ਗਲੀ ਦੇ ਵਿੱਚ ਕੋਈ ਭਾਈ ਕੁਛ ਵੇਚਣ ਆਉਂਦਾ ਤਾਂ ਜ਼ਰੂਰ ਲੈ ਕੇ ਦੇਣਾ, ਉਹਨੂੰ ਕਹਿ ਰੱਖਿਆ ਸੀ ਜਦੋਂ ਵੀ ਤੂੰ ਗਲੀ ਦੇ ਵਿੱਚ ਆਉਣਾ ਸਾਡੇ ਘਰ ਲਈ ਇੱਕ ਅੱਧਾ ਪੈਕਟ ਜ਼ਰੂਰ ਬਚਾ ਕੇ ਲਿਆਈ, ਉਹ ਸਾਡੀ ਕੁੜੀ ਨੂੰ ਫੁੱਲੇ ਬੜੇ ਪਸੰਦ ਆ, ਪਖਾਨੇ ਵਾਲੇ ਨੂੰ ਵੱਖਰੀ ਹਦਾਇਤ। ਲੋਕ ਸੱਚ ਹੀ ਕਹਿੰਦੇ ਨੇ, ਮੂਲ ਦੇ ਨਾਲੋਂ ਵਿਆਜ ਪਿਆਰਾ ਹੁੰਦਾ। ਉਦੋਂ ਯਾਦ ਹੈ 6 ਮਹੀਨੇ ਬਾਅਦ ਕਿਤੇ ਫਸਲ ਵੇਚਣ ਜਾਣਾ, ਅਤੇ ਉੱਥੋਂ ਵੀ ਖੂਬ ਪਸੰਦ ਦੀਆਂ ਚੀਜ਼ਾਂ ਲੈ ਕੇ ਆਉਣੀਆਂ। ਅਕਸਰ ਹੀ 5 ਰੁਪਈਏ ਦਾ ਠੀਪਾ ਮਿਲਦਾ ਹੁੰਦਾ ਸੀ। ਕਈ ਵਾਰ ਮੇਰੇ ਸਕੂਲ ਦਾ ਬੈਚ ਮੇਰੇ ਘਰ ਦੇ ਵਿੱਚ ਰਹਿ ਜਾਣਾ ਅਤੇ 10 ਰੁਪਈਏ ਫਾਈਨ ਲੱਗ ਜਾਣਾ। ਉਹਨਾਂ 5 ਰੁਪਈਆਂ ਦਾ ਬੈਚ ਖਰੀਦ ਲੈਣਾ ਅਤੇ ਉਹ ਆਪਣੀ ਕਮੀਜ਼ ਦੇ ਉੱਤੇ ਫਿਰ ਲਾ ਲੈਣਾ, ਅਤੇ ਫਿਰ ਮੈਨੂੰ ਲੱਗਦਾ ਸੀ ਜਿੱਦਾਂ ਬੈਚ ਦੀ ਕੀਮਤ ਹੁਣ 10 ਰੁਪਈਏ ਹੋ ਗਈ ਹੈ। ਮੈਨੂੰ ਯਾਦ ਹੈ ਡੈਡੀ ਜੀ ਨੇ ਆਦਤ ਦੇ ਮੁਤਾਬਕ ਮੈਨੂੰ 5 ਰੁਪਈਏ ਦਾ ਇੱਕ ਵਾਰੀ ਠੀਪਾ ਦਿੱਤਾ। ਮੈਂ ਵਗਾ ਕੇ ਮਾਰਿਆ ਅਤੇ ਕਿਹਾ, ਡੈਡੀ ਜੀ ਹੁਣ 5 ਦੇ ਨਾਲ ਕੀ ਆਉਂਦਾ ਭਲਾ। ਗੁੱਸੇ ਨਹੀਂ ਹੋਏ, ਉਲਟਾ ਪਤਾ ਨਹੀਂ ਕਿਉਂ ਕਿੰਨਾ ਚਿਰ ਹੱਸਦੇ ਰਹੇ। ਚੱਲ ਕੋਈ ਨਾ ਕੁੜੀਏ, ਹੁਣ ਤੈਨੂੰ 10 ਰੁਪਈਏ ਦਿਆ ਕਰਾਂਗੇ।
ਪਰ ਮੇਰਾ ਵਗਾ ਕੇ ਮਾਰੇ ਹੋਏ ਸਿੱਕੇ ਦੇ ਬਾਅਦ ਘਰ ਦੇ ਵਿੱਚ ਹਮੇਸ਼ਾ ਹੀ ਉਹ ਗੱਲ ਚੱਲਦੀ ਰਹੀ। ਯਾਦ ਹੈ ਇੱਕ ਵਾਰੀ ਸਿੱਕਾ ਵਗਾ ਕੇ ਮਾਰਿਆ ਜੀ। ਇੱਦਾਂ ਦੀਆਂ ਗੱਲਾਂ, ਇੱਦਾਂ ਦੀਆਂ ਹਰਕਤਾਂ ਅਕਸਰ ਹੀ ਯਾਦਾਂ ਬਣ ਜਾਂਦੀਆਂ ਨੇ। ਫਿਰ ਅਸੀਂ ਜਦੋਂ ਪਿੰਡ ਤੋਂ ਸ਼ਹਿਰ ਆ ਗਏ ਸੀ ਤਾਂ ਵੀ ਪਿੰਡ ਨੂੰ ਯਾਦ ਕਰਦੇ ਰਹਿਣਾ। ਜਦੋਂ ਵੀ ਪਿੰਡ ਜਾਂਦੇ, ਡੈਡੀ ਜੀ ਪਿੰਡ ਦੇ ਬਾਹਰ ਵਾਰੀ ਬੈਠੇ ਹੁੰਦੇ, ਸਾਨੂੰ ਆਉਂਦਿਆਂ ਵੇਖ ਕੇ ਜੋ ਉਹਨਾਂ ਦੇ ਚਿਹਰੇ 'ਤੇ ਖੁਸ਼ੀ ਹੁੰਦੀ ਸੀ ਹੁਣ ਜ਼ਿਆਦਾ ਸਮਝ ਆਉਂਦੀ ਹੈ। ਉਹਨਾਂ ਦਾ ਗੋਰਾ ਚਿੱਟਾ ਰੰਗ, ਚਿੱਟੀ ਦਾੜੀ, ਪੱਖਦਾ ਲਾਲ ਚਿਹਰਾ ਅੱਜ ਵੀ ਅੱਖਾਂ ਅੱਗੇ ਘੁੰਮੀ ਜਾਂਦਾ। ਬੈਂਚ ਉੱਤੇ ਬੈਠਿਆ ਉਹਨਾਂ ਨੂੰ ਵੇਖ ਕੇ ਮਨ ਜਿੱਦਾਂ ਹੋਰ ਤਾਂ ਹੋਰ ਹੀ ਹੋ ਜਾਂਦਾ ਸੀ। ਨਾਲ ਹੀ ਹੱਥ ਦੇ ਨਾਲ ਇਸ਼ਾਰਾ ਕਰ ਦੇਣਾ ਕਿ ਤੁਸੀਂ ਘਰ ਜਾਓ, ਮੈਂ ਪਿੱਛੇ ਪਿੱਛੇ ਆਉਣਾ। ਚਿਹਰੇ 'ਤੇ ਇੱਕ ਅਜੀਬ ਜਿਹੀ ਮੁਸਕਰਾਹਟ ਹੁੰਦੀ। ਸਾਨੂੰ ਵੀ ਪਤਾ ਹੁੰਦਾ ਸੀ ਕਿ ਸਾਨੂੰ ਘਰ ਘੱਲ ਕੇ ਇਹ ਹੁਣ ਕੁਛ ਸਾਡੇ ਖਾਣ ਲਈ ਲੈ ਕੇ ਆਉਣਗੇ, ਉਹ ਜੋ ਸਾਨੂੰ ਪਸੰਦ ਹੈ। ਇੱਕ ਹੋਰ ਆਦਤ ਸੀ ਉਹਨਾਂ ਦੀ, ਤੁਰੇ ਜਾਂਦਿਆਂ ਦੇ ਪਿੱਠ ਪਿੱਛੇ ਹੱਥ ਰੱਖ ਕੇ ਤੁਰਨਾ। ਪਤਾ ਨਹੀਂ ਉਹ ਕੀ ਸੀ ਪਰ ਮਜ਼ਾ ਬੜਾ ਆਉਂਦਾ ਸੀ। ਇੱਦਾਂ ਲੱਗਦਾ ਸੀ ਜਿੱਦਾਂ ਤੁਰਨ ਦੇ ਵਿੱਚ ਕੋਈ ਕਸ਼ਟ ਹੀ ਨਹੀਂ ਕਰਨਾ ਪੈ ਰਿਹਾ। ਇੱਦਾਂ ਲੱਗਦਾ ਸੀ ਜਿੱਦਾਂ ਹੱਥ ਪਿੱਛੇ ਰੱਖਿਆ ਉਹਨਾਂ ਨੇ ਮੋਢਿਆਂ 'ਤੇ ਹੀ ਚੁੱਕ ਲਿਆ ਹੋਵੇ। ਸ਼ਹਿਰੋਂ ਆ ਕੇ ਜਦੋਂ ਅਸੀਂ ਹੁਣ ਤੇਜ਼ ਤੁਰਨ ਲੱਗ ਪਏ, ਅਹਿਸਾਸ ਨਹੀਂ ਸੀ ਹੁੰਦਾ ਕਿ ਉਹ ਹੁਣ ਉਨੀ ਤੇਜ਼ ਨਹੀਂ ਤੁਰ ਸਕਦੇ, ਪਰ ਪਤਾ ਨਹੀਂ ਕਿੱਦਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਿਰ ਨਾਲ ਰਲੀ ਆਉਂਦੇ। ਮੁੱਕਦੀ ਗੱਲ ਘਰ 'ਤੇ ਇਕੱਠੇ ਪਹੁੰਚਦੇ, ਉਹਨਾਂ ਨੂੰ ਵੀ ਚਾਅ ਹੁੰਦਾ ਕਿ ਮੈਂ ਨਾਲ ਨਾਲ ਤੁਰਾਂ। ਹੁਣ ਅਹਿਸਾਸ ਹੁੰਦਾ ਕਿ ਉਹ ਕਿੰਨਾ ਪਿਆਰ ਕਰਦੇ ਸੀ। ਓਏ ਮੇਰਾ ਪੁੱਤ ਆਇਆ, ਮੇਰਾ ਪੁੱਤ ਆਇਆ, ਵਾਰ ਵਾਰ ਇੱਕੋ ਗੱਲ ਦੁਹਰਾਈ ਜਾਣੀ। ਕਈ ਵਾਰੀ ਨਾਂ ਲੈਂਦੇ, ਕਈ ਵਾਰੀ ਨਾ ਵੀ ਲੈਂਦੇ, ਕਈ ਵਾਰੀ ਵੈਸੇ ਹੀ ਵੇਖ ਵੇਖ ਕੇ ਖੁਸ਼ ਹੋਈ ਜਾਂਦੇ। ਇੱਕ ਆਦਤ ਉਹਨਾਂ ਦੀ ਹੋਰ ਯਾਦ ਆਉਂਦੀ ਹੈ, ਦੁੱਧ ਪੱਤੀ ਪੀਣ ਦੀ। ਭਾਵੇਂ ਉਹਨਾਂ ਦਾ ਸਰੀਰ ਹੁਣ ਚਾਹ ਮੰਗਦਾ ਸੀ, ਚਾਹ ਦਾ ਚਸਕਾ ਪੈ ਗਿਆ ਸੀ, ਪਰ ਕਹਿੰਦੇ ਨੇ ਜਵਾਨੀ ਵੇਲੇ ਉਹ ਪ੍ਰਵਾਨ ਨਹੀਂ ਕਰਦੇ ਰਹੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਕਿਸੇ ਨਾ ਕਿਸੇ ਜ਼ਰੀਏ ਸਰੀਰ ਦੇ ਅੰਦਰ ਦੁੱਧ ਦਹੀਂ ਜਾਂਦਾ ਰਹਿਣਾ ਚਾਹੀਦਾ। ਕਈ ਵਾਰ ਤਾਂ ਰਾਤ ਉੱਠ ਕੇ ਵੀ ਦੁੱਧ ਪੱਤੀ ਮੰਗ ਲੈਂਦੇ। ਇੱਕ ਦਿਨ ਰਾਤ ਉੱਠ ਕੇ ਅੱਗ ਸੇਕ ਰਹੇ ਸੀ। ਅਕਸਰ ਹੀ ਉਹ ਬਾਲਟੀ ਦੇ ਵਿੱਚ ਅੰਗਿਆਰ ਪਾ ਕੇ ਕਮਰੇ 'ਚ ਹੀ ਰੱਖ ਲੈਂਦੇ ਸੀ। ਰਾਤ ਨੂੰ ਜਦੋਂ ਚੁੱਲ੍ਹਾ ਵਧਾਉਣਾ, ਜਿਹੜੇ ਅੰਗਿਆਰ ਬਚਦੇ ਉਹ ਬਾਲਟੀ ਦੇ ਵਿੱਚ ਪਾਉਣੇ ਅਤੇ ਉਹਨਾਂ ਦੇ ਕਮਰੇ 'ਚ ਰੱਖ ਦੇਣ। ਉਹੀ ਉਹਨਾਂ ਦਾ ਹੀਟਰ ਸੀ। ਸ਼ਾਇਦ ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ ਕਈ ਵਾਰੀ ਰਾਤ ਉੱਠ ਕੇ ਸੇਕਣਾ। ਘਰ ਦੇ ਵਿੱਚ ਅਕਸਰ ਹੀ ਇਹ ਗੱਲ ਹੁੰਦੀ। ਜਦੋਂ ਮੈਂ ਹੋਈ ਸੀ, ਇੱਕ ਰਾਤ ਮੈਂ ਰੋਈ ਜਾਂਦੀ ਸੀ। ਡੈਡੀ ਜੀ ਆਪਣੀ ਆਦਤ ਦੇ ਮੁਤਾਬਕ ਰਾਤ ਨੂੰ ਉੱਠ ਕੇ ਉਹੀ ਬਾਲਟੀ ਸੇਕ ਰਹੇ ਸੀ ਅਤੇ ਫਿਰ ਉਹੀ ਧੂਣੀ ਵਾਲੀ ਅੱਗ ਇੱਕ ਬਾਲਟੀ ਦੇ ਵਿੱਚ ਪਾ ਕੇ ਮੰਮੀ ਦੀ ਮੰਜੀ ਥੱਲੇ ਰੱਖ ਦਿੱਤੀ। ਇਸ ਕਰਕੇ ਤਾਂ ਕਿ ਸਾਨੂੰ ਨਿੱਘ ਆ ਸਕੇ। ਉਹਨਾਂ ਨੇ ਸੋਚਿਆ ਕਿ ਸ਼ਾਇਦ ਮੈਂ ਛੋਟੀ ਹਾਂ, ਮੈਨੂੰ ਠੰਡ ਨਾ ਲੱਗ ਜਾਵੇ, ਇਸ ਕਰਕੇ ਉਹਨਾਂ ਨੇ ਅੱਗ ਮੰਜੀ ਦੇ ਹੇਠਾਂ ਰੱਖ ਦਿੱਤੀ। ਮੰਮੀ ਦੱਸਦੇ ਨੇ ਕਿ ਜਦੋਂ ਜ਼ਿਆਦਾ ਸੇਕ ਲੱਗਿਆ ਤਾਂ ਉਹ ਘਬਰਾ ਗਏ। ਉੱਠ ਕੇ ਵੇਖਿਆ ਤਾਂ ਪਹਿਲਾਂ ਸਮਝ ਨਾ ਆਈ, ਫਿਰ ਧਿਆਨ ਦੇ ਨਾਲ ਵੇਖਿਆ, ਮੰਜੀ ਦੇ ਹੇਠਾਂ ਅੱਗ ਪਈ ਸੀ। ਪੂਰਾ ਕਮਰਾ ਜਿੱਦਾਂ ਨਿੱਘਾ ਪਿਆ ਹੋਵੇ। ਪਤਾ ਨਹੀਂ ਇੱਦਾਂ ਦੀਆਂ ਕਿੰਨੀਆਂ ਕੁ ਯਾਦਾਂ ਅਤੇ ਕਿੰਨੇ ਕੁ ਬਲਿਦਾਨ ਸਾਡੇ ਮਾਪਿਆਂ ਦੇ। ਆ ਬਾਹਰ ਜਾ ਕੇ ਪਤਾ ਨਹੀਂ ਯਾਦ ਕਿਉਂ ਨਹੀਂ ਆਉਂਦੇ। ਜਿਉਂਦੇ ਨੇ ਅਤੇ
बहुत ज्यादा ही आ जाते। जदों फिर मैं बाहर चली गई सी ना, मेरे जान तो 16 दिन बाद डैडी की खबर आई सी। एक तो थोड़े दिन होए सी कई नू, वैसे ही मन उदास सी। उत्तों ये खबर मिलनी, शायद जिंदगी दे विच सब तो वध रोई हुआ। वार वार वो गल्लां याद आ रही सी, वार वार वो बचपन याद आ रहा सी, वो चेहरा वार वार अखां अगे घूमदा सी। अज पिंड तां जा रही हां, पर पता नहीं पिंड जाण दा मजा जिहा क्यों नहीं। वो दूर तक हसन वाला चेहरा पता नजर नहीं आना, फिर भी पता नहीं क्यों मन तसव्वुर करता कि वह चेहरा उत्थे बैठा होवे। मैं तुरी जावां, मेरी पिठ पिछे हाथ होवे, मैं हौली तुरूंगी। हुण ते उन्हां को बहुती तेज नहीं तुरिया जाना, पता नहीं किहड़े मन नूं कही जानी है, मैं हौली तुरूंगी। मैं हौली तुरूंगी ताकि वह मेरे नाल तुर सकन। फिर एकदम जिदा छलावा जहा हटदा, यह परदा पासे हटदा, इदा लगता जिदा सुपने च तुरी फिर। घर जाण तक मेरा मन बड़ा भरिया भरिया सी। हुण तां वह मकान भी पहला वाला मकान नहीं सी रहा। मैनू सारा कुछ हुण उपरा उपरा जहा लगी जांदा। दिल करदा सी अज उची उची रोवां चीकां मारां। डैडी नूं याद करां, कहिंदे ने उह इत्थे किते हुंदे आ, क्यों ना आवाजां मार के वेखां। पर लोक कहिणगे पागल हो गई है, ये दिमागों हिल गई है। ये सोच सोच के ये भी मना ही नहीं कर सकी। कदी मन दे विच आउंदा इंतजार करा वह गुब्बारे वेचण वाला आवे, वह फुले वेचण वाला आवे। उन्हूं तो याद ही होना वा, उन्हूं याद होना पापा जी ने कहा सी कुड़ी नूं बड़े पसंद ने फुले। पता नहीं क्यों फिर मन कहिंदा नहीं, अज खाधे नहीं जाने, अज की करूंगी उस गुब्बारे नूं। सच्ची किसी ने सच कहा सी, जीयां दे नाल घर हुंदा, उही घर है पर अज अपना नहीं लग रहा, उही पिंड है पर अज अपना नहीं लग रहा। अपने जी होण ते कच्ची कुली दे विच भी नज़ारा आ जांदा। अपने जीयां दा निग होवे ते सियाल च कोई धूनी भी नहीं पालन दी लोड़ पैंदी। अपने जी सिर्फ छड़ जांदे ने ते यादां, वो सोहणियां यादां दे सदके आपां सारी जिंदगी कढ दिंदे आ। जदों जी करदा उन्हां यादां दे विच चले जाईदा ते फिर उन्हां दे नाल खूब समां बिताईदा। शायद इसे नूं तां कहिंदे ने वह हमेशा साढ़े नाल रहिंदे ने, तुहाडे प्यारे हमेशा साढ़े कोल हुंदे ने, हमेशा दे।

ਇਹ ਕਹਾਣੀ ਪ੍ਰਵੀਨ ਕੌਰ ਸਿੱਧੂ ਹੋਰਾਂ ਨੇ ਲਿਖੀ ਸੀ ਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਧੰਨਵਾਦ, ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: Yeah, dog, you're killing the game. Oh,

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ
5: Star Studio 18 and Panorama Studios Production present.
6: Ne bete ke liye justice chahiye.
7: Mujhe justice nahi, badla chahiye.
5: Drishyam The Conclusion starring Ajay Devgan, Tabu, Shreya Saran, Jaydeep Alawat and many more.
8: Is baar khatra kab, kaise aur kahan se aayega, batana mushkil hai.
5: The end we've been waiting for. Drishyam The Conclusion in cinema 2nd October.
8: Kyunki kahani abhi khatam nahi hui hai. Aakhri hissa baki hai.
5: Overseas released by Zee Studios.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ ਔਰ ਅੱਜ ਦਾ ਐਪੀਸੋਡ ਜਿਹੜਾ ਹੈ ਵੈਸੇ ਤਾਂ ਦੱਸਦੇ ਹੁੰਦੇ ਹਾਂ ਕਿ ਹਰ ਵਾਰ ਜਿਹੜੇ ਸਾਡੇ ਇਸ਼ੂ ਹੁੰਦੇ ਨੇ ਇਨਸਾਈਟ ਰਿਪੋਰਟ ਇਹ ਉਸ ਹਫ਼ਤੇ ਦੀਆਂ ਬੜੀ ਵਾਰ ਦੱਸ ਚੁੱਕੇ ਹਾਂ ਉਹਨਾਂ ਦਿਨਾਂ ਦੀਆਂ ਘਟਨਾਵਾਂ ਦੇ ਨਾਲ ਜੁੜੇ ਹੁੰਦੇ ਨੇ ਪਰ ਅੱਜ ਜਿਹੜਾ ਟੌਪਿਕ ਕਰਨ ਜਾ ਰਿਹਾ ਇਹ ਬੇਸ਼ੱਕ ਸਵੇਰ ਵੇਲੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਇੱਕ ਨਿਊਜ਼ ਸ਼ੇਅਰ ਕੀਤੀ ਸੀਗੀ ਉੱਥੋਂ ਇਹ ਗੱਲ ਮੇਰੇ ਦਿਮਾਗ ਦੇ ਵਿੱਚ ਆਈ ਸੀ ਅਤੇ ਉਹਦੇ ਤੋਂ ਬਾਅਦ ਇਹ ਚੱਲਦੀ ਚੱਲਦੀ ਗਾਂ ਖਾਸੀ ਅੱਗੇ ਤੱਕ ਚਲੇਗੀ ਖ਼ਬਰ ਤੁਸੀਂ ਸ਼ਾਇਦ ਸੁਣੀ ਹੋਣੀ ਹੈ ਕਿ ਸਾਊਦੀ ਅਰਬ ਦੇ ਵਿੱਚ ਇੱਕ ਪੰਜਾਬੀ ਹੈ ਬਲਜਿੰਦਰ ਸਿੰਘ ਉਹਨੂੰ ਮੌਤ ਦੀ ਸਜ਼ਾ ਸਾਊਦੀ ਅਰਬ ਨੇ ਸੁਣਾਈ ਹੈ ਔਰ ਉੱਥੇ ਨਸ਼ੀਲੇ ਪਦਾਰਥਾਂ ਦੀ ਉਹਦੇ ਕੋਲੋਂ ਬਰਾਮਦਗੀ ਹੋਈ ਹੈਗੀ ਹੈ ਹੁਣ ਉਹ ਨਸ਼ੀਲੇ ਪਦਾਰਥ ਕੀ ਨੇ ਅਤੇ ਕੀ ਹੈ ਪੂਰਾ ਮਾਮਲਾ ਇਹਦੇ ਨਾਲ ਜੁੜੀ ਵੈਸੇ ਤਾਂ ਅਸੀਂ ਨਿਊਜ਼ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਪਰ ਇਹ ਹੁੰਦਾ ਇੱਦਾਂ ਹੈ ਮਾਮਲਾ ਕਿ ਬਲਜਿੰਦਰ ਸਿੰਘ ਜਿਹੜਾ 2017 ਦੇ ਵਿੱਚ ਪਹਿਲਾਂ ਦੁਬਈ ਜਾਂਦਾ ਅਤੇ ਉੱਥੇ ਟਰੱਕ ਡਰਾਈਵਰ ਦੇ ਤੌਰ 'ਤੇ ਆਪਣੇ ਪੇਸ਼ੇਵਰ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਟਰੱਕ ਡਰਾਈਵਿੰਗ ਕਰਦਾ ਉਹ ਅਤੇ ਫਿਰ ਉਸ ਤੋਂ ਬਾਅਦ 2023 'ਚ ਛੁੱਟੀ ਕੱਟਣ ਆਉਂਦਾ ਵਾਪਸ ਫਿਰ ਜਾਂਦਾ ਹੁਣ ਆਈ ਡੋਂਟ ਨੋ ਉਹ ਕਿਹੜੇ ਵੀਜ਼ਾ 'ਤੇ ਸੀ ਦੁਬਈ ਦੇ ਵਿੱਚ ਕਿਉਂਕਿ ਬੜੇ ਜਿਹੜੇ ਲੋਕ ਹੈਗੇ ਨੇ ਉਹ ਬੜੇ ਲੰਮੇ ਲੰਮੇ ਚਿਰ ਜਦੋਂ ਜਾਂਦੇ ਨੇ ਮਿਡਲ ਈਸਟ ਦੇ ਵਿੱਚ ਤਾਂ ਇੰਨਾ ਚਿਰ ਉੱਥੇ ਰਹਿੰਦੇ ਹੈਗੇ ਨੇ ਐਨੀਵੇਜ਼ ਇਹ ਜਦੋਂ ਵਾਪਸ ਜਾਂਦਾ ਫਰਵਰੀ 2024 'ਚ ਉਸ ਤੋਂ ਬਾਅਦ ਫਿਰ ਟਰੱਕ ਦੀ ਇੱਕ ਨਵੀਂ ਨੌਕਰੀ ਇਹ ਸ਼ਖਸ ਇਹ ਨੌਜਵਾਨ ਸ਼ੁਰੂ ਕਰ ਦਿੰਦਾ ਪਰ ਐਤਕੀ ਇਹ 2024 ਦੇ ਵਿੱਚ ਇੱਕ ਜਦੋਂ ਟਰੱਕ ਚਲਾਉਂਦਾ ਹੋਇਆ UAE ਤੋਂ ਸਾਊਦੀ ਅਰਬ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਪਰਿਵਾਰ ਦੇ ਕਹਿਣੇ ਦੇ ਮੁਤਾਬਕ ਪਰਿਵਾਰ ਦੀ ਇਹ ਸਟੋਰੀ ਹੈ ਕਿ ਰਾਹ ਦੇ ਵਿੱਚ ਇਹਨੂੰ ਇੱਕ ਬੰਦਾ ਮਿਲਦਾ ਉਹ ਕਹਿੰਦਾ ਯਾਰ ਮੇਰਾ ਡੈਡੀ ਬਿਮਾਰ ਹੈ ਅਤੇ ਆਹ ਜਿਹੜੀ ਦਵਾਈ ਦਾ ਪੈਕੇਟ ਹੈ ਇਹ ਸਾਊਦੀ ਅਰਬ ਵਾਲੇ ਪਾਸੇ ਲੈ ਕੇ ਜਾਣਾ ਅਤੇ ਤੂੰ ਲੈ ਜਾਏਗਾ ਅਤੇ ਇਹ ਮੰਨ ਜਾਂਦਾ ਹੁਣ ਇਹ ਕਹਾਣੀ ਤਾਂ ਇਹੀ ਹੈ ਪਰਿਵਾਰ ਦੀ ਕਿ ਠੀਕ ਹੈ ਜੀ ਉਹ ਮੁੰਡਾ ਉਹਨਾਂ ਦਾ ਬਲਜਿੰਦਰ ਸਿੰਘ ਉਹ ਮੰਨ ਜਾਂਦਾ ਕਿ ਲਿਆ ਦੇ ਪੈਕੇਟ ਪੈਕੇਟ ਉਹਨੇ ਚੈੱਕ ਕੀਤਾ ਨਹੀਂ ਕੀਤਾ ਰੱਬ ਦੇ ਭਾਣੇ ਪਰ ਉਸ ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਵਜ੍ਹਾ ਸੀ ਇਹ ਪੈਕੇਟ ਕਹਿੰਦੇ ਕਿ ਇਸ ਪੈਕੇਟ ਦੇ ਵਿੱਚ ਨਸ਼ੇ ਸੀਗੇ ਅਤੇ ਬਲਜਿੰਦਰ ਜਿਹੜਾ ਉਹ ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰ ਤੋਂ ਹੈ ਪਰਿਵਾਰ ਤਾਂ ਦੁਹਾਈਆਂ ਦੇ ਰਿਹਾ ਕਿ ਨਹੀਂ ਸਾਡਾ ਮੁੰਡਾ ਤਾਂ ਇਹੋ ਜਿਹੇ ਕੰਮ ਕਰਦਾ ਨਹੀਂ ਨਾ ਤਾਂ ਨਸ਼ੇ ਦੇ ਲਾੜੋ ਲੱਗਿਆ ਹੋਇਆ ਅਤੇ ਨਾ ਹੀ ਉਹ ਵੇਚਦਾ ਖੈਰ ਉਹ ਇੱਕ ਅਲੱਗ ਕਹਾਣੀ ਹੋ ਸਕਦੀ ਹੈ ਉਹ ਸਾਊਦੀ ਅਰਬ ਦੀ ਸਰਕਾਰ ਦੇ ਕੋਲ ਕਹਾਣੀ ਹੋਏਗੀ ਪਰ ਗੱਲ ਹੁਣ ਇੱਥੇ ਆ ਕੇ ਮੁੱਕ ਗਈ ਕਿ ਸਾਊਦੀ ਅਰਬ ਦੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ ਹੁਣ ਮੌਤ ਦੀ ਸਜ਼ਾ ਦੇਣ ਦੇ ਮਾਮਲੇ ਦੇ ਵਿੱਚ ਸਾਊਦੀ ਅਰਬ ਦੁਨੀਆ ਦਾ ਤੀਜਾ ਵੱਡਾ ਦੇਸ਼ ਹੈਗਾ ਚਾਈਨਾ ਅਤੇ ਈਰਾਨ ਤੋਂ ਬਾਅਦ ਔਰ ਹਿਊਮਨ ਰਾਈਟਸ ਵਾਚ ਤਾਂ ਇਹ ਦੱਸਦੀ ਹੈ ਕਿ ਇਸ ਸਾਲ ਜੁਲਾਈ ਮਹੀਨੇ ਤੱਕ ਸਾਊਦੀ ਅਰਬ ਨੇ ਆਲਰੇਡੀ 116 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੈਗੀ ਹੈ ਜਿਹੜੀ ਹਿਊਮਨ ਰਾਈਟਸ ਦੀ ਜਦੋਂ ਗੱਲ ਆ ਜਾਂਦੀ ਹੈ ਤਾਂ ਸਾਊਦੀ ਅਰਬ ਇਸ ਕਿਸਮ ਦੇ ਮਾਮਲਿਆਂ 'ਚ ਜਿਵੇਂ ਰੇਪ ਹੋ ਗਿਆ ਜਾਂ ਉੱਥੋਂ ਦੇ ਕਿਸੇ ਸਿਟੀਜ਼ਨ ਦਾ ਮਰਡਰ ਹੋ ਗਿਆ ਜਾਂ ਫਿਰ ਨਸ਼ੇ ਇਹ ਤਿੰਨ ਕੇਸ ਐਸੇ ਨੇ ਜਿਨ੍ਹਾਂ ਦੇ ਮਾਮਲੇ ਦੇ ਵਿੱਚ ਇਨਫੈਕਟ ਚੌਥਾ ਵੀ ਹੈਗਾ ਉਹ ਹੈਗਾ ਧਰਮ ਦੀ ਉਲੰਘਣਾ ਉਹਦੇ ਇੰਨੇ ਹੁੰਦੇ ਨਹੀਂ ਕੇਸ ਆਉਂਦੇ ਨਹੀਂ ਕੋਈ ਵੀ ਸਾਊਦੀ ਅਰਬ ਦੇ ਵਿੱਚ ਖੜ੍ਹ ਕੇ ਮੁਸਲਮਾਨ ਧਰਮ ਨੂੰ ਬੁਰਾ ਕਹਿ ਨਹੀਂ ਸਕਦਾ ਹੈਗਾ ਨਹੀਂ ਤਾਂ ਉਹ ਨਾਲ ਦੀ ਨਾਲ ਟੰਗਿਆ ਜਾਂਦਾ ਪਰ ਜਿਹੜੇ ਵਿਦੇਸ਼ੀ ਨਾਗਰਿਕ ਨੇ ਜਿਨ੍ਹਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਉਹਦੇ ਨਾਲ ਜੁੜੀ ਹੋਈ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਕਿਉਂਕਿ ਇਨਫੈਕਟ ਉਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਸਾਊਦੀ ਅਰਬ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਦਾ ਨਹੀਂ ਹੈਗਾ ਵਾਪਸ ਨਹੀਂ ਕਰਦਾ ਹੈਗਾ ਔਰ ਇਹ ਜਿਹੜੀਆਂ ਸਜ਼ਾਵਾਂ ਉੱਥੇ ਹੋ ਰਹੀਆਂ ਨੇ ਸਾਊਦੀ ਅਰਬ ਦੇ ਵਿੱਚ ਉਹ ਇੰਨੀਆਂ ਜ਼ਿਆਦਾ ਸੀਰੀਅਸ ਹੈਗੀਆਂ ਨੇ ਕਿ ਇਨਫੈਕਟ ਅਮਨੈਸਟੀ ਇੰਟਰਨੈਸ਼ਨਲ ਇੱਕ ਹਿਊਮਨ ਰਾਈਟਸ ਆਰਗਨਾਈਜੇਸ਼ਨ ਹੈ ਉਹਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਨਾਲ ਸੰਬੰਧਿਤ ਜਿੰਨੇ ਵੀ ਅਪਰਾਧ ਨੇ ਉਹ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਸਾਊਦੀ ਅਰਬ ਦੇ ਵਿੱਚ ਕੁੱਲ ਲੋਕ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਕਿ ਠੀਕ ਹੈ ਤੂੰ ਅਪਰਾਧੀ ਹੈ ਲੈਟਸ ਹੈਂਗ ਹਿਮ ਹੈਂਗ ਤਾਂ ਨਹੀਂ ਟੰਗਦੇ ਤਾਂ ਨਹੀਂ ਉਹ ਮਾਰਦੇ ਹੀ ਨੇ ਮਾਰਦੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਮਾਰਦੇ ਨੇ ਔਰ ਉਹ ਗੁਪਤ ਵੀ ਰੱਖੀਆਂ ਜਾਂਦੀਆਂ ਨੇ ਉਹ ਸਜ਼ਾਵਾਂ ਅਤੇ ਉਹ ਮ੍ਰਿਤਕ ਦੇਹਾਂ ਵੀ ਗੁਪਤ ਰੱਖੀਆਂ ਜਾਂਦੀਆਂ ਸੋ ਜਿੰਨਿਆਂ ਲੋਕਾਂ ਨੂੰ ਮੌਤ ਦੀ ਸਜ਼ਾ ਉੱਥੇ ਸੁਣਾਈ ਜਾਂਦੀ ਹੈ ਸਾਊਦੀ ਦੇ ਵਿੱਚ 75% ਫੋਰਨਰਸ ਨੇ ਔਰ ਉਹਨਾਂ ਦੇ ਵਿੱਚੋਂ ਸਾਰੇ ਦੇ ਸਾਰੇ ਨਸ਼ੀਲੇ ਪਦਾਰਥਾਂ ਦੇ ਨਾਲ ਜੁੜੇ ਹੁੰਦੇ ਨੇ ਤਸਕਰੀ ਦੇ ਨਾਲ ਜੁੜੇ ਇਹਦੇ ਦੋ ਕਾਰਨ ਹੋ ਸਕਦੇ ਨੇ ਜਾਂ ਤਾਂ ਇਹ ਕਿ ਦੇਖੋ ਜੇ ਇੰਨੇ ਜ਼ਿਆਦਾ ਉੱਥੇ ਸਜ਼ਾਵਾਂ ਹੁੰਦੀਆਂ ਫਿਰ ਵੀ ਲੋਕ ਕਿਉਂ ਕਰਦੇ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਦੋਂ ਪਤਾ ਹੈ ਕਿ ਮੌਤ ਦੀ ਸਜ਼ਾ ਫਿਰ ਨਾ ਕਰਨ ਸੋ ਮੈਨੂੰ ਇਹ ਨਹੀਂ ਲੱਗਦਾ ਹੈਗਾ ਕਿ ਵਾਕਈ ਚਾਹੇ ਉਹ ਬਲਜਿੰਦਰ ਸਿੰਘ ਹੈ ਜਾਂ ਹੋਰ ਨੇ ਜੇ ਉਹਨਾਂ ਨੂੰ ਪਤਾ ਹੈ ਕਿ ਇੰਨਾ ਸਖ਼ਤ ਇੱਥੇ ਲਾਅ ਹੈਗਾ ਵੀ ਭਾਈ ਇਹਦੇ 'ਚ ਤਾਂ ਕੋਈ ਮਾਫ਼ੀ ਵੀ ਨਹੀਂ ਹੈਗੀ ਸਿੱਧਾ ਚੱਕ ਕੇ ਟਾਂਗੇ ਦੇਣਾ ਉਹਨਾਂ ਨੇ ਅਤੇ ਫਿਰ ਉਹ ਨਹੀਂ ਕਰਦੇ ਹੋਣਗੇ ਜਾਂ ਫਿਰ ਦੂਜਾ ਗੱਲ ਇਹ ਹੈਗੀ ਹੈ ਕਿ ਇਸ ਕੰਟਰੀ ਦੇ ਵਿੱਚ ਕਿਉਂਕਿ ਉਹ ਨਸ਼ੇ ਦੀ ਤਸਕਰੀ ਨੂੰ
ਹਜ਼ਮ ਹੀ ਨਹੀਂ ਕਰਦੇ ਉਹ ਕਹਿੰਦੇ ਨੇ ਕਿ ਨਹੀਂ ਸਾਰੇ ਕੰਮ ਕਰ ਲਓ ਪਰ ਆਹ ਨਹੀਂ ਕਰ ਸਕਦੇ ਤੁਸੀਂ ਤਸਕਰੀ ਨਹੀਂ ਕਰ ਸਕਦੇ ਹੈਗੇ ਅਤੇ ਫਿਰ ਇਹ ਕਾਨੂੰਨ ਨੂੰ ਇੰਨਾ ਕੁ ਉਹਨਾਂ ਨੇ ਸਖ਼ਤ ਬਣਾਇਆ ਹੋਇਆ ਵੀ ਕੱਲ੍ਹ ਨੂੰ ਕੋਈ 3-5 ਕਰਦਾ ਹੈ ਕਿਸੇ ਹੋਰ ਗੱਲ ਨੂੰ ਲੈ ਕੇ ਉਹਦੇ 'ਤੇ ਇਹੀ ਇਲਜ਼ਾਮ ਪਾ ਦਿਓ ਕਿ ਇਹਨੇ ਤਾਂ ਜੀ ਨਸ਼ੇ ਦੀ ਤਸਕਰੀ ਕੀਤੀ ਹੈ ਸੋ ਦੈਟਸ ਐਨ ਈਜ਼ੀ ਟਾਰਗੇਟ ਕਿ ਕੋਈ ਵੀ ਹੋਰ ਚੀਜ਼ ਹੈਗੀ ਉਹਨੂੰ ਨਸ਼ੇ ਦੀ ਤਸਕਰੀ ਦਾ ਕੇਸ ਪਾ ਦਿਓ ਅਤੇ ਪਤਾ ਹੀ ਹੈ ਵੀ ਸਾਊਦੀ ਅਰਬ 'ਚ ਇਹਦੀ ਤਾਂ ਕੋਈ ਮਾਫ਼ੀ ਹੈ ਨਹੀਂ ਕੋਈ ਵੀ ਕੰਟਰੀ ਉਹਨਾਂ ਦੇ ਨਾਲ ਮੱਥਾ ਨਹੀਂ ਲਗਾ ਸਕੂਗੀ 2015 'ਚ ਜਦੋਂ ਤੋਂ ਰਾਜਾ ਸਲਮਾਨ ਬਿਨ ਅਬਦੁਲ ਬਿਨ ਅਜ਼ੀਜ਼ ਅਲ ਸਾਊਦ ਜਦੋਂ ਤੋਂ ਸਿੰਘਾਸਨ 'ਤੇ ਬੈਠਾ ਹੁਣ ਤੱਕ ਮੌਤ ਦੀ ਸਜ਼ਾ ਪਾਉਣ ਵਾਲਿਆਂ ਦੀ ਗਿਣਤੀ ਜਿਹੜੀ ਹੈਗੀ ਉਹ 2000 ਹੋ ਚੁੱਕੀ ਹੈ 50% ਉਹਦੇ 'ਚ ਵਿਦੇਸ਼ੀ ਨੇ ਫੋਰਨਰਸ ਨੇ ਔਰ ਐਮਨੈਸਟੀ ਇੰਟਰਨੈਸ਼ਨਲ ਤਾਂ ਇਹ ਵੀ ਕਹਿੰਦੀ ਹੈ ਕਿ ਪਿਛਲੇ ਸਾਲ ਯਾਨੀ ਪੂਰਾ ਦਾ ਪੂਰਾ ਜਿਹੜਾ ਕੈਲੰਡਰ ਈਅਰ ਸੀ ਜਨਵਰੀ ਤੋਂ ਦਸੰਬਰ ਤੱਕ ਦਾ 2025 ਦਾ 350 ਲੋਕਾਂ ਨੂੰ 356 ਟੂ ਬੀ ਸਪੈਸੀਫਿਕ 356 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਇਨਫੈਕਟ ਇਟ ਇਜ਼ ਮੋਰ ਦੈਨ ਇਰਾਨ ਇਟ ਇਜ਼ ਮੋਰ ਦੈਨ ਚਾਈਨਾ ਉਨੀਆਂ ਵੀ ਇੰਨੀਆਂ ਸਜ਼ਾਵਾਂ ਉੱਥੇ ਵੀ ਨਹੀਂ ਦਿੱਤੀਆਂ ਗਈਆਂ ਔਰ ਕਿਸੇ ਵੀ ਕਿਸਮ ਦਾ ਨਸ਼ਾ ਜਿਹੜਾ ਹੈਗਾ ਉਹ ਸਾਊਦੀ ਅਰਬ ਦੇ ਵਿੱਚ ਡਰੱਗਸ ਦੀ ਤਸਕਰੀ ਗੈਰ ਕਾਨੂੰਨੀ ਕਾਰੋਬਾਰ ਇਹਦੇ ਖਿਲਾਫ਼ ਸਰਕਾਰ ਇੰਨੀ ਗੰਭੀਰ ਹੈਗੀ ਹੈ ਕਿ ਫੋਰਨਰਸ ਨੂੰ ਤਾਂ ਨਹੀਂ ਬਖਸ਼ਦੇ ਹੈਗੇ ਸੋ ਇੱਥੋਂ ਇਹ ਕਹਾਣੀ ਇੱਥੇ ਤੱਕ ਦੀ ਸੀ ਇਹ ਖ਼ਬਰ ਇੱਥੋਂ ਤੱਕ ਦੀ ਸੀ ਹੁਣ ਇਹਦੇ 'ਚ ਕੀ ਚੱਕਰ ਕੀ ਹੈ ਕਿ ਜਿਹੜੇ UAE ਨੇ ਜਿਹੜਾ ਸਾਊਦੀ ਅਰਬ ਹੈ ਜਿਹੜੇ ਇਹ ਕੰਟਰੀਜ਼ ਨੇ ਇਹਨਾਂ ਦੇ ਆਪਣੇ ਲਾਜ਼ ਹੈਗੇ ਨੇ ਨਸ਼ੇ ਨੂੰ ਲੈ ਕੇ ਕੁਛ ਡਰੱਗਸ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਮੈਂ ਆਸਟ੍ਰੇਲੀਆ ਦੇ ਹਵਾਲੇ ਤੋਂ ਗੱਲ ਕਰ ਰਿਹਾ ਕਿਉਂਕਿ ਹੁਣ ਮੈਨੂੰ ਇੰਡੀਅਨ ਸੁਸਾਇਟੀ ਦਾ ਇੰਨਾ ਇਲਮ ਨਹੀਂ ਹੈਗਾ ਕਿ ਉੱਥੋਂ ਕਿਹੜੇ ਨਸ਼ੇ ਲੈ ਕੇ ਜਾਂਦੇ ਨੇ ਲੋਕ ਜਾਂ ਫਿਰ ਉੱਥੇ ਇਲਮ ਤਾਂ ਨਹੀਂ ਕਹਿ ਸਕਦਾ ਪਰ ਪਤਾ ਹੈ ਪਰ ਉਹ ਵੀ ਚਲੋ ਉਹ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰ ਲੈਂਦੇ ਪਰ ਹਾਂ ਆਪਾਂ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਬੈਠੇ ਹਾਂ ਤਾਂ ਮੈਂ ਤੁਹਾਨੂੰ ਇੱਥੋਂ ਦੀ ਇੱਕ ਕਹਾਣੀ ਦੱਸ ਦਿੰਦਾ ਬੇਸਿਕਲੀ ਜਦੋਂ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਟਰੈਵਲ ਕਰਨਾ ਨਾ ਕਿਉਂਕਿ ਹੁਣ ਬੈਕ ਟੂ ਬੈਕ ਬਹੁਤ ਹੋ ਗਈਆਂ ਪਿਛਲੇ 1-2 ਹਫ਼ਤਿਆਂ ਦੇ ਵਿੱਚ ਹੀ ਇੰਨੀਆਂ ਖ਼ਬਰਾਂ ਬੈਕ ਟੂ ਬੈਕ ਸੁਣ ਲਈਆਂ ਕਿ ਆਸਟ੍ਰੇਲੀਅਨ ਇੰਡੋਨੇਸ਼ੀਆ 'ਚ ਫੜ ਲਿਆ ਆਸਟ੍ਰੇਲੀਅਨ UAE 'ਚ ਫੜ ਲਿਆ ਇੰਡੀਅਨ ਸਾਊਦੀ ਅਰਬ 'ਚ ਫੜ ਲਿਆ ਇਹ ਪਿਛਲੇ 1-2 ਹਫ਼ਤਿਆਂ 'ਚ ਇੰਨੀਆਂ ਨਿਊਜ਼ ਆ ਗਈਆਂ ਪਲੱਸ ਕੁਛ ਇੱਕ ਨਸ਼ਿਆਂ ਦੀਆਂ ਹੋਰ ਐਸੀਆਂ ਖ਼ਬਰਾਂ ਆ ਰਹੀਆਂ ਨੇ ਕਿ ਸੋਚਿਆ ਕਿ ਡਰੱਗਸ ਦੇ ਨਾਲ ਜੁੜੀ ਰਿਪੋਰਟ ਹੀ ਇੱਕ ਤੁਹਾਡੇ ਨਾਲ ਸ਼ੇਅਰ ਕਰ ਲਈ ਜਾਵੇ ਹੁਣ ਜਦੋਂ ਜਿਹੜੀ ਗੱਲ ਮੈਂ ਦੱਸਣ ਲੱਗਿਆ ਸੀ ਕਿ ਜਦੋਂ ਤੁਸੀਂ ਫੋਰਨ ਟਰੈਵਲ ਕਰਦੇ ਹੋ ਕਿਸੇ ਦੂਸਰੀ ਕੰਟਰੀ 'ਚ ਟਰੈਵਲ ਕਰਦੇ ਹੋ ਦੋ ਚੀਜ਼ਾਂ ਜ਼ਰੂਰ ਕਰ ਲਓ ਇੱਕ ਤਾਂ TGA ਯਾਨੀ ਕਿ ਆਸਟ੍ਰੇਲੀਆ 'ਚ ਥਰੈਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਵੈਬਸਾਈਟ ਅਤੇ ਦੂਜੀ ਸਮਾਰਟ ਟਰੈਵਲਰ ਹੁਣ ਦੋਹਾਂ ਦਾ ਕੰਮ ਬੜਾ ਸੌਖਾ ਹੈਗਾ ਜੇ TGA ਦੀ ਵੈਬਸਾਈਟ 'ਤੇ ਜਾਣਾ ਹੈਗਾ ਤਾਂ www.tga.gov.au ਉੱਥੇ ਇੱਕ ਸੈਗਮੈਂਟ ਹੈਗਾ ਰਿਸੋਰਸ ਐਂਡ ਗਾਈਡੈਂਸ ਦਾ ਉਹਦੇ ਵਿੱਚ ਜਦੋਂ ਤੁਸੀਂ ਕਲਿੱਕ ਕਰੋਗੇ ਉੱਪਰ ਇਹ ਬਟਨ ਬਣੇ ਹੋਏ ਨੇ ਹੋਮ ਦੇ ਮੈਂ ਪੂਰੀ ਇਹਦੀ ਰਿਸਰਚ ਕਰਕੇ ਦੇਖ ਕੇ ਲਿਆਉਂਦਾ ਸੀ ਹੋਮ ਫਿਰ ਪ੍ਰੋਡਕਟ ਰੈਗੂਲੇਸ਼ਨ ਫਿਰ ਸੇਫਟੀ ਸ਼ਾਰਟੇਜ ਫਿਰ ਰਿਸੋਰਸ ਗਾਈਡੈਂਸ ਅਤੇ ਫਿਰ ਬਿਜ਼ਨਸ ਸਰਵਿਸ ਜਦੋਂ ਰਿਸੋਰਸ ਗਾਈਡੈਂਸ 'ਤੇ ਕਲਿੱਕ ਕਰਦੇ ਹੋ ਉਹਦੇ ਅੰਦਰ ਕੰਜ਼ਿਊਮਰ ਐਂਡ ਰਿਸੋਰਸ ਨਾਮ ਦਾ ਇੱਕ ਹੋਰ ਬਟਨ ਅੱਗੇ ਨਿਕਲਿਆ ਹੋਊਗਾ ਅਤੇ ਉਹਦੇ 'ਤੇ ਜਦੋਂ ਕਲਿੱਕ ਕਰੋਗੇ ਤਾਂ ਉੱਥੇ ਅਲੱਗ ਅਲੱਗ ਕਿਸਮ ਦੇ ਟੈਬ ਹੈਗੇ ਨੇ ਉਹ 'ਚ ਇੱਕ ਟੈਬ ਆਉਂਦਾ ਟਰੈਵਲਿੰਗ ਵਿਦ ਮੈਡੀਸਨਸ ਐਂਡ ਮੈਡੀਕਲ ਡਿਵਾਈਸਿਸ ਨਾ ਵੈਂਸ ਯੂ ਕਲਿੱਕ ਔਨ ਦਿਸ ਲਿੰਕ ਜਦੋਂ ਇਹਦੇ 'ਤੇ ਕਲਿੱਕ ਕਰੋਗੇ ਤਾਂ ਉਹ ਤੁਹਾਨੂੰ ਸਮਾਰਟ ਟਰੈਵਲ ਦੀ ਵੈਬਸਾਈਟ 'ਤੇ ਵੀ ਲਿਜਾ ਸਕਦਾ ਅਤੇ ਜੇ ਕੋਈ ਸਪੈਸੀਫਿਕ ਕੰਟਰੀ ਦਾ ਕੌਂਸੂਲੇਟ ਜਾਂ ਐਮਬੈਸੀ ਚੈੱਕ ਕਰਨਾ ਉਹ ਵੀ ਕਰ ਸਕਦਾ ਪਲੱਸ ਤੁਸੀਂ ਆਪਣੇ ਡਾਕਟਰ ਦੇ ਨਾਲ ਕਿਵੇਂ ਗੱਲਬਾਤ ਕਰਕੇ ਜਾਣੀ ਹੈ ਡਾਕਟਰ ਦੀ ਲੈਟਰ ਕਿਵੇਂ ਲੈ ਕੇ ਜਾਣੀ ਹੈ PBS ਮੈਡੀਸਨ ਨੇ ਯਾਨੀ ਫਾਰਮਾਸਿਟੀਕਲ ਬੈਨੀਫਿਟ ਸਕੀਮ ਦੇ ਵਿੱਚ ਉਹ ਤੁਸੀਂ ਲੈਂਦੇ ਹੋ ਉਹਨਾਂ ਦੀ ਜਾਣਕਾਰੀ ਜਿਹੜੀ ਹੈਗੀ ਉਹ ਕਿਵੇਂ ਲੈ ਕੇ ਜਾਣੀ ਹੈ ਆਪਣੀ ਪੂਰੀ ਦੀ ਪੂਰੀ ਟ੍ਰਿਪ ਨੂੰ ਤੁਸੀਂ ਔਰਗਨਾਈਜ਼ ਕਿਵੇਂ ਕਰਨਾ ਮੈਡੀਸਨਸ ਜਿਹੜੀਆਂ ਨੇ ਜਾਂ ਮੈਡੀਕਲ ਡਿਵਾਈਸਿਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਕੈਰੀ ਕਿਵੇਂ ਕਰਨਾ ਹੈਂਡ ਲਗੇਜ 'ਚ ਕਿਹੜੀਆਂ ਲਿਜਾ ਸਕਦੇ ਹੋ ਕਿਉਂਕਿ ਕਈਆਂ ਨੂੰ ਤਾਂ ਇਹ ਵੀ ਹੁੰਦਾ ਨਾ ਕਿ ਹੈਂਡ ਹੀ ਚਾਹੀਦੀਆਂ ਨੇ ਅਤੇ ਕਿਹੜੀਆਂ ਤੁਸੀਂ ਲਗੇਜ ਦੇ ਵਿੱਚ ਪਾ ਕੇ ਰੱਖਣੀਆਂ ਔਰ ਕਿਸ ਕਿਸਮ ਦੀ ਕੇਅਰ ਦੇ ਵਿੱਚ ਲੈ ਕੇ ਜਾਣੀ ਹੈ ਇਟਸ ਐਵਰੀਥਿੰਗ ਬਹੁਤ ਡਿਟੇਲ ਦੇ ਵਿੱਚ ਇਹ ਜਾਣਕਾਰੀ ਜਿਹੜੀ ਹੈ ਤੁਹਾਨੂੰ TGA ਦੀ ਵੈਬਸਾਈਟ ਤੋਂ ਮਿਲ ਜਾਏਗੀ ਨੰਬਰ ਤੋਂ ਜਿਹੜੇ ਸਮਾਰਟ ਟਰੈਵਲਰ ਜਿਹੜੀ ਇੱਕ ਵੈਬਸਾਈਟ ਹੈ ਉਹਦੇ ਤੋਂ ਵੀ ਤੁਸੀਂ ਚੈੱਕ ਕਰੋ ਜ਼ਰੂਰ ਜਦੋਂ ਟਰੈਵਲ ਕਰਨਾ ਤਾਂ ਕਿ ਬਲਜਿੰਦਰ ਸਿੰਘ ਵਰਗਾ ਕੇਸ ਤੁਹਾਡੇ ਨਾਲ ਨਾ ਹੋਵੇ ਕਿ ਕਿਸੇ ਕੰਟਰੀ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਪਤਾ ਹੋਵੇ ਹੁਣ ਸਮਾਰਟ ਟਰੈਵਲਰ .gov.au ਇੱਕ ਵੈਬਸਾਈਟ ਹੈ ਉਹਦੇ 'ਚ ਤੁਸੀਂ ਨਿਊਜ਼ ਐਂਡ ਅਪਡੇਟ ਦੇ ਉੱਤੇ ਕਲਿੱਕ ਕਰਕੇ ਅਤੇ ਥੱਲੇ ਇੱਕ ਸਬ ਬਟਨ ਨਿਕਲਿਆ ਹੋਊਗਾ ਪ੍ਰਿਸਕ੍ਰਿਪਸ਼ਨ ਡਰੱਗਸ ਐਂਡ ਟਰੈਵਲ ਕਿਹੜੀਆਂ ਕਿਹੜੀਆਂ ਡਰੱਗਸ ਜਿਹੜੀਆਂ ਨੇ ਤੁਸੀਂ ਲੈ ਕੇ ਜਾ ਸਕਦੇ ਹੋ ਤਾਂ ਕਿ ਕਿਉਂਕਿ ਆਸਟ੍ਰੇਲੀਆ ਦੀ ਸਰਕਾਰ ਨੇ ਇਹਨਾਂ ਦੇਸ਼ਾਂ ਨੂੰ ਕਹਿ ਰੱਖਿਆ ਕਿ ਸਾਡੇ ਦੇਸ਼ ਦੇ ਵਿੱਚ ਆ ਫਲਾਂ ਫਲਾਂ ਲੀਗਲ ਜਿਹੜੀਆਂ ਡਰੱਗਸ ਹੈਗੀਆਂ ਨੇ ਠੀਕ ਹੈ ਤੁਹਾਡੇ ਦੇਸ਼ 'ਚ ਨਹੀਂ ਹੈਗੀਆਂ ਪਰ ਸਾਡੇ ਦੇਸ਼ ਦਾ ਕੋਈ ਵੀ ਨਾਗਰਿਕ ਪਾਸਪੋਰਟ ਹੋਲਡਰ ਜਦੋਂ ਤੁਹਾਡੇ ਦੇਸ਼ ਦੇ ਵਿੱਚ ਟਰੈਵਲ ਕਰੇਗਾ ਤਾਂ ਉਹਦੇ ਕੋਲੋਂ ਆਹ ਚੀਜ਼ਾਂ ਚੈੱਕ ਕਰ ਲਿਓ
ਕਿ ਮੈਮਰੀ ਲੋਸ ਵਾਲੀਆਂ, ਐਂਗਜ਼ਾਇਟੀ ਡਿਪਰੈਸ਼ਨ ਵਾਲੀਆਂ, ਡਾਊਜ਼ੀਨੈਸ ਵਾਲੀਆਂ, ਜਾਂ ਵੇਟ ਗੇਨ ਜਾਂ ਵੇਟ ਲੂਜ਼ ਵਾਲੀਆਂ ਦਵਾਈਆਂ, ਜਾਂ ਫਰਟੈਲਿਟੀ ਵਾਲੀਆਂ, ਸੋ ਇਸ ਕਿਸਮ ਦੀਆਂ ਜਿਹੜੀਆਂ ਡਰੱਗਸ ਹੈ ਜਿਨ੍ਹਾਂ ਦੇ ਉੱਤੇ ਤੁਸੀਂ ਮੈਡੀਕਲੀ ਡਿਪੈਂਡੈਂਟ ਰਹਿ ਜਾਂਦੇ ਹੈਗੇ ਹੋ, ਉਹ ਕਿਹੜੀਆਂ ਕਿਹੜੀਆਂ ਆਸਟ੍ਰੇਲੀਆ ਦੇ ਵਿੱਚ ਅਲਾਊਡ ਨੇ? ਕਿਤੇ ਨਾ ਹੋਵੇ ਕੱਲ੍ਹ ਨੂੰ ਕੋਈ ਬੰਦਾ ਤੁਹਾਨੂੰ ਕਹਿ ਦੇਵੇ ਜੀ ਆਸਟ੍ਰੇਲੀਆ ਦੇ ਵਿੱਚ ਤਾਂ ਅਸੀਂ ਕਰੈਟਮ ਵਰਤਦੇ ਹੈਗੇ, ਨਹੀਂ ਵਰਤਦੇ। ਕਰੈਟਮ ਦੇ ਉੱਤੇ ਵੀ ਮੈਂ ਤੁਹਾਨੂੰ ਪੂਰੀ ਕਹਾਣੀ ਦੱਸਦਾ ਕੀ ਆ ਉਹ ਚੀਜ਼। ਸੋ ਇਹ ਜਿਹੜੀ ਜਾਣਕਾਰੀ ਹੈ ਤੁਹਾਨੂੰ ਇੱਥੋਂ ਹੋਣੀ ਜ਼ਰੂਰੀ ਹੈ ਫੋਰ ਸਪੈਸੀਫਿਕਲੀ, ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਸੂਡੋਫੈਡਰਾਈਨ ਹੈ। ਹੁਣ ਇਹ ਕੋਲਡ ਫਲੂ ਟੈਬਲੇਟਸ ਦੇ ਵਿੱਚ ਵੀ ਇਹ ਮਿਲ ਜਾਂਦੀ ਹੈ ਆਮ ਤੌਰ ਦੇ ਉੱਤੇ, ਜਿਹੜੀਆਂ ਓਵਰ ਦੀ ਕਾਊਂਟਰ ਤੁਹਾਨੂੰ ਮਿਲਦੀਆਂ ਨੇ ਸੂਡੋਫੈਡਰਾਈਨ, ਔਰ ਉਹ ਜਾਪਾਨ ਦੇ ਵਿੱਚ ਬੈਂਡ ਹੈ। ਜਪੈਨ ਦੇ ਵਿੱਚ ਤੁਸੀਂ ਪੂਰੀ ਦੀ ਪੂਰੀ ਕੰਟਰੀ, ਐਂ ਨਹੀਂ ਕਿ ਕਿਸੇ ਟੋਕਿਓ 'ਚ ਨਹੀਂ ਲਿਜਾ ਸਕਦੇ ਜਾਂ ਕਿਸੇ ਹੋਰ ਸ਼ਹਿਰ 'ਚ ਨਹੀਂ ਲਿਜਾ ਸਕਦੇ, ਪਰ ਪੂਰੀ ਦੀ ਪੂਰੀ ਕੰਟਰੀ 'ਚ ਟਰੈਵਲ ਕਰਦੇ ਹੋ ਕੰਪਲੀਟਲੀ ਬੈਨ। ਸਿੰਗਾਪੁਰ ਵਰਗੀ ਕੰਟਰੀ ਦੇ ਵਿੱਚ ਵੀ ਉਹਦਾ ਬੈਨ ਹੈਗਾ, ਬਟ ਉਹ ਵੇਰੀ ਕਰਦੀ ਹੈ ਕਿ ਕਿਸ ਕਿਸਮ ਦਾ ਉਹਦੇ 'ਚ ਹੋਰ ਸਾਲਟ ਹੈਗੇ ਨੇ। ਜਿਵੇਂ ਕੋਲਡ ਐਂਡ ਫਲੂ ਵਾਲੀ ਲਿਜਾਓਗੇ, ਪਰ ਉਹਦੀ ਫਿਰ ਡਾਕਟਰ ਦੀ ਇੱਥੋਂ ਲਿਖਵਾ ਕੇ ਲੈ ਕੇ ਜਾਓ ਕਿ ਮੈਨੂੰ ਇਹਦੀ ਇੰਨੀ ਜ਼ਿਆਦਾ ਲੋੜ ਹੈ ਕਿ ਮੈਂ ਇਹਨੂੰ ਕੈਰੀ ਕਰਕੇ ਰੱਖ ਕੇ ਲੈ ਕੇ ਚੱਲਨੇ। ਫਿਰ ਜਿਹੜੀਆਂ ਕੋਡੀਨ ਵਾਲੀਆਂ ਹੋ ਗਈਆਂ, ਜਿਨ੍ਹਾਂ 'ਚ ਓਪੋਇਡ ਹੁੰਦਾ, ਓਪੀਆਇਡ ਹੋ ਗਿਆ ਹੈ ਨਾ, ਜਿਨ੍ਹਾਂ ਦੇ ਵਿੱਚ ਫੀਮ ਵਰਗੀ ਫੀਮ ਜਿਨ੍ਹਾਂ ਦੇ ਵਿੱਚ ਹੁੰਦੀ ਹੈਗੀ, ਉਹ ਗਲਫ ਕੰਟਰੀਜ਼ 'ਚ ਅਲਾਊਡ ਨਹੀਂ ਹੈਗੀਆਂ। ਕੋਡੀਨ ਵਾਲੀਆਂ ਮੈਡੀਸਨ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਕੋਡੀਨ ਹੈ, ਬਿਲਕੁਲ ਵੀ ਅਲਾਊਡ ਨਹੀਂ ਹੈਗੀਆਂ। ਇਨਫੈਕਟ ਜੇ ਤੁਸੀਂ ਉਹਨਾਂ ਕੰਟਰੀ 'ਚ ਟਰੈਵਲ ਕਰ ਰਹੇ ਹੋ ਤਾਂ ਔਨਲਾਈਨ ਉੱਥੋਂ ਦੀ ਮਿਨਿਸਟਰੀਅਲ ਪਰਮਿਸ਼ਨ ਮਿਲਦੀ ਹੈ ਅਤੇ ਉਹ ਤੁਹਾਨੂੰ ਲੈਣੀ ਪੈਂਦੀ ਹੈ, ਤਾਂ ਫਿਰ ਤੁਸੀਂ ਉੱਥੇ ਲਿਜਾ ਸਕਦੇ ਹੋ। ਨਹੀਂ ਤਾਂ ਤੁਹਾਡੇ 'ਤੇ ਨਾਰਕੋਟਿਕ ਇੰਪੋਰਟ ਕਰਨ ਦਾ ਜਿਹੜਾ ਦੋਸ਼ ਲਗਾ ਕੇ ਕੇਸ ਪਾ ਕੇ ਅਤੇ ਤੁਹਾਨੂੰ ਉਹ ਜੇਲ੍ਹ 'ਚ ਕਰ ਦੇਣਗੇ ਨਾਲ ਦੀ ਨਾਲ ਬਗੈਰ ਪੁੱਛਿਆ, ਮਤਲਬ ਸਿੱਧਾ ਏਅਰਪੋਰਟ ਤੋਂ ਜੇਲ੍ਹ 'ਚ ਜਾਓਗੇ ਤੁਸੀਂ। ਫਿਰ ਜਿਹੜੀਆਂ ADHD ਦੀਆਂ ਮੈਡੀਸਨਸ ਹੁੰਦੀਆਂ ਨੇ, ਜਿਵੇਂ ਐਂਫੈਟਮਾਈਨਸ ਹੋ ਗਈ, ਮੈਥਾਫੈਟਮਾਈਨ ਹੋ ਗਈ, ਨੋਟ ਮੈਥਾਫੈਟਮਾਈਨ, ਮੈਥਾਫੈਂਡਾਈਨ ਫਿੰਡਾਈਟੇਟ, ਅਤੇ ਇਹ ਜਿਹੜੀਆਂ ਡਰੱਗਸ ਹੈਗੀਆਂ ਨੇ ਇਹ ਆਮ ਤੌਰ ਦੇ ਉੱਤੇ ਆਸਟ੍ਰੇਲੀਆ 'ਚ ਅਸੀਂ ਆਮ ਹੀ ਵਰਤਦੇ ਹਾਂ। ਰਿਟਾਲੀਨ ਜਿਹੜੀ ਡਰੱਗ ਹੈ ਉਹ ਆਸਟ੍ਰੇਲੀਆ ਦੇ ਵਿੱਚ ADHD ਦੇ ਲਈ ਵਰਤੀ ਜਾਂਦੀ ਹੈਗੀ ਹੈ, ਬਟ ਅਗੇਨ ਜਪੈਨ ਉਹਨੂੰ ਬਹੁਤ ਸਟ੍ਰਿਕਟਲੀ ਜਿਹੜਾ ਉਹਨੂੰ ਮਨਾ ਕਰਦਾ ਹੈਗਾ। ਰਿਟਾਲੀਨ ਜਿਹੜੀ ਹੈ ਉਹ ਇਨਫੈਕਟ ਪੂਰੇ ਦੇ ਪੂਰੇ UAE ਦੇ ਵਿੱਚ ਬੈਨ ਆ, ਉਹਨੂੰ ਇੱਕ ਡਰੱਗ ਸਟਿਮੂਲੈਂਟ ਮੰਨਦੇ ਨੇ ਕਿ ਉਹ ਤੁਹਾਡੀਆਂ ਜਿਹੜੀਆਂ ਜਾਗਰਤ ਕਰ ਦਿੰਦਾ ਤੁਹਾਡੀਆਂ ਨਾੜੀਆਂ ਨੂੰ ਇੰਨਾ ਜ਼ਿਆਦਾ ਕਿ ਤੁਹਾਨੂੰ ਤੁਹਾਡਾ ਤੁਹਾਡੇ 'ਤੇ ਕੰਟਰੋਲ ਹੀ ਨਹੀਂ ਰਹਿੰਦਾ। ਸੋ ਦੇ ਡੋਂਟ ਐਕਸੈਪਟ ਇਟ, ਉਹ ਨਹੀਂ ਮੰਨਦੇ ਹੈਗੀ ਉਹ ਕੰਟਰੀਜ਼। ਫਿਰ ਐਂਟੀ ਐਂਗਜ਼ਾਇਟੀ ਦੀਆਂ ਕੋਈ ਤੁਸੀਂ ਮੈਡੀਕੇਸ਼ਨਸ ਲੈ ਰਹੇ ਹੋ ਜਾਂ ਸਲੀਪ ਮੈਡੀਕੇਸ਼ਨਸ ਲੈ ਰਹੇ ਹੈਗੇ ਹੋ, ਤਾਂ ਜਿਵੇਂ ਵੇਲੀਅਮ ਕਰਕੇ ਇੱਕ ਇੱਥੇ ਮੈਡੀਸਨ ਆਉਂਦੀ ਹੈ, ਵੇਲੀਅਮ 'ਚ ਡਾਇਜ਼ਪੈਮ ਨਾਮ ਦਾ ਸਾਲਟ ਹੁੰਦਾ। ਹੁਣ ਡਾਇਜ਼ਪੈਮ ਜਿਹੜਾ ਹੈਗਾ ਆਸਟ੍ਰੇਲੀਆਜ਼ ਦਾ, ਇਟਸ ਓਕੇ, ਇੱਥੇ ਤਾਂ ਬੜੇ ਆਰਾਮ ਦੇ ਨਾਲ ਤੁਸੀਂ ਲੈ ਸਕਦੇ ਹੈਗੇ ਹੋ, ਬਟ UAE ਨੇ ਬੈਨ ਕਰ ਰੱਖਿਆ ਹੈਗਾ। UAE ਕਹਿੰਦਾ ਹੈ ਕਿ ਇੱਕ ਅਜੀਬ ਕਿਸਮ ਦਾ ਸਾਈਕੋਟ੍ਰੋਪਿਕ ਸਬਸਟੈਂਸ ਹੈ, ਇਹਨੂੰ ਤੁਸੀਂ ਅਸੀਂ ਬਲੈਕ ਲਿਸਟ ਕੀਤਾ ਹੋਇਆ। ਨੋ ਵੇ, ਲਗੇਜ ਤਾਂ ਮਤਲਬ ਹੈਂਡੀਬੈਗ ਤਾਂ ਬਹੁਤ ਦੂਰ ਦੀ ਗੱਲ, ਤੁਸੀਂ ਲਗੇਜ 'ਚ ਵੀ ਨਹੀਂ ਪਾ ਕੇ ਲਿਆ ਸਕਦੇ। ਸੋ ਜੇ ਤੁਸੀਂ ਐਂਟੀ ਐਂਗਜ਼ਾਇਟੀ ਦੀਆਂ ਲੈ ਰਹੇ ਹੈਗੇ ਹੋ, ਫਿਰ ਆਪਣੇ ਇੱਥੇ ਅਸੀਂ ਦੇਖਦੇ ਰਹਿੰਦੇ ਹਾਂ ਨਿਤ ਰੋਜ਼, ਜਿਵੇਂ ਡੇਲਸ ਫੋਰਟ ਦੇ ਵਿੱਚ ਐਕਸੀਡੈਂਟ ਹੋਇਆ ਸੀ ਜਦੋਂ 5 ਇੰਡੀਅਨ ਮਾਰਤੇ ਸੀਗੇ ਉਹਨੇ ਬੰਦੇ ਨੇ, ਅਤੇ ਉਹ ਕਹਿੰਦਾ ਸੀਗਾ ਕਿ ਮੇਰੀ ਇਨਸੁਲਿਨ ਟ੍ਰਿਗਰ ਹੋ ਗਈ ਸੀਗੀ, ਯੇ ਵੋ ਫਲਾਣਾ ਧਿਮਕਾ। ਜਾਂ ਬਹੁਤ ਸਾਰੇ ਲੋਕ ਹੈਗੇ ਨੇ ਇੱਥੇ ਜਿਹੜੇ ਅਸੀਂ ਦੇਖਦੇ ਹਾਂ ਕਿ ਜਿਵੇਂ ਕੁਇਨਜ਼ਲੈਂਡ ਦੇ ਵਿੱਚ ਜਿਹੜਾ ਕੇਸ ਹੋ ਗਿਆ ਸੀਗਾ ਬੱਸ ਡਰਾਈਵਰ ਨੂੰ ਜਿਹੜਾ ਕਤਲ ਕਰਤਾ ਸੀ, ਹੈ ਨਾ। ਸੋ ਇਸ ਤਰੀਕੇ ਦੇ ਬਹੁਤ ਸਾਰੇ ਕੇਸ ਨੇ ਜਿੱਥੇ ਮੈਡੀਕਲ ਕੈਨੇਬਿਸ ਦੀ ਵਰਤੋਂ ਕਰਦੇ ਨੇ ਲੋਕ ਆਮ ਹੀ। ਸੜਕਾਂ ਦੇ ਉੱਤੇ ਮੈਡੀਕਲ ਕੈਨੇਬਿਸ ਦਾ ਟੈਸਟ ਵੀ ਹੁੰਦਾ ਹੈਗਾ, ਬਟ ਉਹਦੀ ਇੱਕ ਲਿਮਿਟ ਹੁੰਦੀ ਹੈ। ਅਲੱਗ ਅਲੱਗ ਸਟੇਟ ਵਾਈਜ਼ ਅਲੱਗ ਅਲੱਗ ਲੋ ਹੈਗੇ ਨੇ, ਕੱਲੀ ਕੱਲੀ ਸਟੇਟ ਦਾ ਤਾਂ ਨਹੀਂ ਮੈਂ ਕੱਢ ਕੇ ਲੈ ਕੇ ਆਇਆ, ਬਟ ਉਹਦੇ 'ਚ ਆਪਾਂ ਅੱਜ ਜਾ ਵੀ ਨਹੀਂ ਰਹੇ। ਮੇਰਾ ਮੋਟਾ ਮੋਟਾ ਜਿਹਾ ਮਕਸਦ ਇਹ ਸੀਗਾ ਕਿ ਕੁਛ ਜਿਹੜੀਆਂ ਬੈਂਡ ਰਿਸਟ੍ਰਿਕਟਿਡ ਮੈਡੀਸਨਸ ਕੁਛ ਕੰਟਰੀ 'ਚ ਨੇ ਉਹ ਇੱਥੇ ਅਲਾਓ ਹੋ ਸਕਦੀਆਂ ਨੇ। ਆਸਟ੍ਰੇਲੀਆ ਦੇ ਵਿੱਚ ਉਹ ਪ੍ਰਿਸਕ੍ਰਿਪਸ਼ਨ ਬੇਸਡ ਹੈਗੀਆਂ ਨੇ, ਓਵਰ ਦੀ ਕਾਊਂਟਰ ਮਿਲ ਜਾਂਦੀਆਂ ਨੇ, ਇਟਸ ਆਲ ਰਾਈਟ। ਬਟ ਉਹ ਕੁਛ ਕੰਟਰੀ 'ਚ ਨੋਟ ਓਨਲੀ ਦੀਜ਼, ਇਹ ਨਸ਼ੇ ਵਾਲੀਆਂ ਨਹੀਂ ਬਲਕਿ ਹੋਰ ਵੀ ਹੁੰਦੀਆਂ ਨੇ। ਉਹਦੇ ਵਿੱਚ ਮੈਂ ਅੱਜ ਫਿਰ ਅਗੇਨ ਉਹਨਾਂ ਚੀਜ਼ਾਂ 'ਚ ਨਹੀਂ ਜਾਂਦੇ ਹੈਗੇ। ਕੁਛ ਬੱਚਿਆਂ ਦੀਆਂ ਮੈਡੀਸਨਸ ਹੋ ਗਈਆਂ, ਕੁਛ ਕੰਟਰਾਸੈਪਟਿਵ ਪਿਲਸ ਹੋ ਗਈਆਂ, ਉਹ ਵੀ ਕੁਛ ਗਲਫ ਕੰਟਰੀਜ਼ ਦੇ ਵਿੱਚ ਅਲਾਊਡ ਨਹੀਂ ਹੈਗੀਆਂ, ਬਟ ਇੱਥੇ ਅਲਾਊਡ ਹੈਗੀਆਂ ਨੇ, ਓਵਰ ਦੀ ਕਾਊਂਟਰ ਇੱਥੇ ਮਿਲ ਜਾਂਦੀਆਂ। ਸੋ ਦੈਟਸ ਨੋਟ ਦੀ ਪੁਆਇੰਟ, ਪੁਆਇੰਟ ਇਜ਼ ਨਸ਼ੇ, ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਅੱਜ ਕੱਲ੍ਹ ਭਾਰੂ ਹੋ ਗਏ ਨੇ, ਕਿਸ ਕਿਸ ਕਿਸਮ ਦੇ ਨਸ਼ੇ ਜਿਹੜੇ ਨੇ ਆਸਟ੍ਰੇਲੀਆ ਇੰਡੀਆ ਦੋਹਾਂ ਮਾਰਕੀਟਸ ਦੇ ਹਵਾਲੇ ਦੇ ਨਾਲ, ਦੋਹਾਂ ਦੇਸ਼ਾਂ ਦੇ ਹਵਾਲੇ ਦੇ ਨਾਲ ਗੱਲ ਕਰਦੇ ਚੱਲਾਂਗੇ। ਔਰ ਅਜੀਬੋ ਗਰੀਬ ਨਸ਼ਿਆਂ ਦੀ ਜਿਹੜੀ ਇਹ ਦੁਨੀਆ ਹੈਗੀ ਹੈ ਜਿਹਦੇ ਜਾਲ 'ਚ ਨੌਜਵਾਨ ਬੜੇ ਆਸਾਨੀ ਦੇ ਨਾਲ ਫਸ ਜਾਂਦੇ ਨੇ, ਚਾਹੇ ਤਾਂ ਉਹ ਇਹਨੂੰ ਕੰਜ਼ਿਊਮ ਕਰਨ ਦੇ ਮਾਮਲੇ 'ਚ ਹੋਣ, ਚਾਹੇ ਉਹ ਇਹਨਾਂ ਦੀ ਸਮਗਲਿੰਗ
ਤਾਂ ਬਹੁਤ ਵੱਡਾ ਇੱਕ ਵਰਡ ਹੋ ਗਿਆ। ਇਨਫੈਕਟ ਲੋਕਲ ਮਾਰਕੀਟ ਦੇ ਵਿੱਚ ਹੀ ਇੱਧਰੋਂ ਉੱਧਰ ਕਰਨ, ਸਪਲਾਇਰ ਬਣ ਕੇ ਕਿ ਆਹ ਪੈਕਟ ਉੱਥੇ ਦੇ ਆ, ਉਹ ਫਲਾਣਾ ਪੈਕਟ ਇੱਧਰ ਲੈ ਆ, ਹੈ ਨਾ, ਉਹਦੇ ਲਈ ਵੀ ਉਹਨਾਂ ਨੂੰ ਚੰਗੇ ਪੈਸੇ ਮਿਲ ਜਾਂਦੇ ਹੈਗੇ ਨੇ। ਸੋ ਇੱਕ ਉਹ ਸਪਲਾਈ ਚੇਨ ਦਾ ਜਦੋਂ ਹਿੱਸਾ ਬਣ ਜਾਂਦੇ ਨੇ, ਦੇ ਡੋਂਟ ਨੋ, ਜਦੋਂ ਉਹ ਇਹਨੂੰ ਕੰਜ਼ਿਊਮ ਕਰਨ ਲੱਗ ਜਾਂਦੇ ਨੇ, ਦੇ ਡੋਂਟ ਨੋ। ਯੰਗ ਏਜ ਹੁੰਦੀ ਹੈ, ਗਰਮ ਖੂਨ ਹੁੰਦਾ, ਉਦੋਂ ਨਹੀਂ ਪਤਾ ਹੁੰਦਾ, ਪਰ ਉਹਦੇ ਨਤੀਜੇ ਫਿਰ ਕਿਹੋ ਜਿਹੇ ਨਿਕਲਦੇ ਨੇ। ਸਪੈਸ਼ਲੀ ਕੰਜ਼ਮਪਸ਼ਨ ਨੂੰ ਲੈ ਕੇ ਤਾਂ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰੂੰਗਾ, ਕਿਉਂਕਿ ਦੋ ਕੇਸ ਸੀ, ਇੱਕ ਬਲਜਿੰਦਰ ਵਾਲਾ ਅਤੇ ਦੂਸਰੀ ਖਬਰ ਮੈਂ ਇੱਕ ਮੈਡੀਕਲ ਪੋਰਟਲ ਦੇ ਉੱਤੇ ਪੜ੍ਹ ਰਿਹਾ ਸੀ, ਉਹ ਇਹ ਸੀਗੀ ਕਿ ਕਰੈਟਮ ਜਿਹੜੀ ਹੈ ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਪਾਪੂਲਰ ਹੋ ਰਹੀ ਹੈ। ਹੁਣ ਹੁੰਦਾ ਕੀ ਹੈ ਕਿ ਅਮੈਰੀਕਾ ਦੇ ਵਿੱਚ ਕੋਈ ਡਰੱਗਸ ਬਹੁਤ ਈਜ਼ੀਲੀ ਅਵੇਲੇਬਲ ਹੁੰਦੀ ਹੈ, ਅਤੇ ਉਹ ਬਾਕੀ ਕੰਟਰੀਜ਼ ਜਿਹੜੀਆਂ ਨੇ ਉਹਨਾਂ ਨੂੰ ਬੈਨ ਕਰਕੇ ਰੱਖਦੀਆਂ ਨੇ, ਇਨਕਲੂਡਿੰਗ ਆਸਟ੍ਰੇਲੀਆ। ਪਰ ਹੌਲੀ ਹੌਲੀ ਅਮੈਰੀਕਾ ਨੇ ਉਹਨਾਂ ਡਰੱਗਸ ਨੂੰ ਪੂਰੀ ਦੁਨੀਆ 'ਚ ਪਹੁੰਚਾਉਣਾ ਹੁੰਦਾ, ਇਸ ਕਰਕੇ ਫਿਰ ਉਹ ਚਾਹੇ TGA 'ਤੇ, ਮੈਂ ਨਹੀਂ ਕਹੂੰਗਾ ਕਿ ਉਹਨਾਂ ਨੂੰ ਖਰੀਦ ਲੈਂਦੇ ਨੇ ਜਾਂ ਦਬਾਅ ਪਾ ਲੈਂਦੇ ਨੇ, ਪਰ ਆਸਟ੍ਰੇਲੀਅਨ ਸਰਕਾਰ ਦੇ ਰਾਹੀਂ ਰਸਤਾ ਐਸਾ ਕੱਢ ਲੈਂਦੇ ਨੇ ਕਿ ਨਾ, ਇਹ ਤਾਂ ਤੁਸੀਂ ਤੁਹਾਨੂੰ ਵੇਚਣੀ ਪਏਗੀ, ਨਹੀਂ ਤੁਹਾਡੀ ਅਸੀਂ ਆਹ ਪ੍ਰੋਡਕਟ ਨਹੀਂ ਲੈਣਾ, ਨਹੀਂ ਉਹ ਨਹੀਂ ਲੈਣਾ ਹੈਗਾ। ਸੋ ਕਰੈਟਮ ਕੀ ਚੀਜ਼ ਹੈਗੀ ਹੈ? ਇੱਕ ਐਸੀ ਜੜੀ ਬੂਟੀ ਜਿਹਦਾ ਅਸਰ ਫੀਮ ਵਰਗੇ ਪਦਾਰਥ ਦੀ ਤਰ੍ਹਾਂ ਹੁੰਦਾ, ਯਾਨੀ ਓਪੀਆਇਡ ਵਰਗਾ ਹੁੰਦਾ, ਪਰ ਪਿਛਲੇ ਇੱਕ ਡੈਕੇਡ ਦੇ ਵਿੱਚ ਇਹ ਕਿੰਨੀ ਜ਼ਿਆਦਾ ਪਾਪੂਲਰ ਅਮੈਰੀਕਾ 'ਚ ਹੋ ਗਈ ਹੈ, ਔਰ ਕਿਵੇਂ ਉੱਥੇ ਡਰੱਗਸ ਇਸ ਨੂੰ ਜਿਹੜਾ ਪ੍ਰਿਸਕ੍ਰਿਪਸ਼ਨ ਦੇ ਉੱਤੇ ਦੇ ਰਹੇ ਹੈਗੇ ਨੇ, ਇਹਦੇ ਕੀ ਅਸਰ ਹੈਗੇ ਨੇ ਆਸਟ੍ਰੇਲੀਆ। ਨੋਟ ਓਨਲੀ ਕਰੈਟਮ, ਨਿਕੋਟਿਨ ਪਾਊਚ, ਸੱਪ ਦਾ ਜ਼ਹਿਰ, ਕੀ ਕੁਛ ਕਿਹੜੀਆਂ ਕਿਹੜੀਆਂ, ਇਨਫੈਕਟ ਮੈਂ ਹੈਰੋਇਨ ਦੀ ਅੱਜ ਦੀ ਹਿਸਟਰੀ ਵੀ ਤੁਹਾਨੂੰ ਦੱਸਦੇ ਹਾਂ, ਖੰਘ ਦੀ ਦਵਾਈ ਤੋਂ ਨਸ਼ਾ ਬਣਨ ਤੱਕ ਦੀ ਕਹਾਣੀ, ਨਸ਼ਿਆਂ ਦੇ ਉੱਤੇ ਅੱਜ ਦਾ ਇਹ ਐਪੀਸੋਡ ਹੈਗਾ ਇਨਸਾਈਟ ਰਿਪੋਰਟ। ਸਟੋਰੀ ਇੰਨੀ ਸੀਰੀਅਸ ਹੈਗੀ ਹੈ ਕਿ ਯੂਨੀਵਰਸਿਟੀ ਆਫ ਮਿਸੀਸਿਪੀ ਦੇ ਵਿੱਚ ਆਹੀ ਹਲੇ 2 ਹਫ਼ਤੇ ਪਹਿਲਾਂ, ਹੋ ਸਕਦਾ ਅਮੈਰੀਕਾ ਦੀਆਂ ਖਬਰਾਂ ਹੋ ਕੀ ਸਕਦਾ, ਬਲਕਿ ਅਸੀਂ ਅਮੈਰੀਕਾ ਦੀਆਂ ਖਬਰਾਂ ਤਾਂ ਪੰਜਾਬੀ 'ਚ ਸੁਣਦੇ ਹੀ ਨਹੀਂ ਹੈਗੇ ਆਸਟ੍ਰੇਲੀਆ 'ਚ ਬੈਠ ਕੇ, ਕਿਉਂ ਸੁਣਾਂਗੇ, ਅਮੈਰੀਕਾ ਦਾ ਸਾਡੇ ਨਾਲ ਕੀ ਲੈਣਾ ਦੇਣਾ। ਸੋਸਾਇਟੀ ਜਿਹੜੀ ਹੈ ਨਾ, ਸੋਸਾਇਟੀ ਬੜੀ ਛੇਤੀ ਟਰੈਂਡਸ ਨੂੰ ਫੋਲੋ ਕਰਦੀ ਹੈ ਅੱਜ ਕੱਲ੍ਹ ਦੇ ਦੌਰ ਦੇ ਵਿੱਚ, ਔਰ ਬੜੀ ਛੇਤੀ ਪਿੱਕ ਕਰ ਲੈਂਦੀ ਹੈ, ਔਰ ਬੜੀ ਛੇਤੀ ਜਿਹੜੀਆਂ ਨੇ ਚੀਜ਼ਾਂ ਟ੍ਰਾਂਸਫਰ ਹੁੰਦੀਆਂ ਨੇ ਇੱਕ ਸੋਸਾਇਟੀ ਤੋਂ ਦੂਸਰੀ ਦੇ ਵਿੱਚ। ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਸੀਗੇ ਉਹ ਆਪਣਾ ਯੂਨੀਵਰਸਿਟੀ ਦੇ ਵਿੱਚ ਕਰੈਟਮ ਦੇ ਪੈਕੇਟ ਲੈ ਕੇ ਜਾ ਰਹੇ ਸੀਗੇ, ਔਰ ਉਹ ਵਰਤਦੇ ਸੀਗੇ। ਇਨਫੈਕਟ ਉਹ ਬੱਚੇ ਜਿਹੜੇ ਅੱਗੇ ਵੀ ਸਪਲਾਈ ਕਰਦੇ ਸੀਗੇ, ਖਬਰ ਇੱਥੇ ਤੱਕ ਨਹੀਂ ਸੀ, ਇੱਥੇ ਤੱਕ ਹੁੰਦੀ ਸ਼ਾਇਦ ਉੱਥੇ ਅਮੈਰੀਕਾ ਦੇ ਵਿੱਚ ਹੀ ਰਹਿ ਜਾਂਦੀ, ਖਬਰ ਇਸ ਤੋਂ ਅੱਗੇ ਵੱਧਦੀ ਹੈ। ਇਹ ਯੂਨੀਵਰਸਿਟੀ ਆਫ ਮਿਸੀਸਿਪੀ ਦੇ ਵਿੱਚ ਇਹ ਦੋ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ, ਔਰ ਉਹਨਾਂ ਦੇ ਮੌਤ ਦਾ ਕਾਰਨ ਵੀ ਇਹੀ ਡਰੱਗ ਸੀ ਜਿਹਨੂੰ ਉਹ ਯੂਜ਼ ਕਰਦੇ ਸੀ, ਜਿਹਨੂੰ ਉਹ ਕੰਜ਼ਿਊਮ ਕਰਦੇ ਸੀ, ਔਰ ਉਹ ਫੈਲਾ ਵੀ ਰਹੇ ਸੀ ਉਸ ਯੂਨੀਵਰਸਿਟੀ ਦੇ ਵਿੱਚ। ਸੋ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਕਰੈਟਮ ਇੰਨੀ ਜ਼ਿਆਦਾ ਉਹ ਵਰਤ ਰਹੇ ਸੀਗੇ ਕਿ ਅੱਛਾ, ਹੁਣ ਆਸਟ੍ਰੇਲੀਆ ਦੇ ਵਿੱਚ ਨੋ ਡਾਊਟ ਕਰੈਟਮ ਜਿਹੜੀ ਹੈਗੀ ਉਹ ਬੈਨ ਹੈਗੀ ਹੈ, ਪਰ ਵਾਸ਼ਿੰਗਟਨ ਪੋਸਟ ਇੱਕ ਅਮੈਰੀਕਾ ਦਾ ਅਖਬਾਰ ਹੈ, ਉਹ ਕਹਿੰਦਾ ਕਿ 2020 ਤੋਂ ਲੈ ਕੇ 2022 ਦੇ ਦਰਮਿਆਨ 4100 ਮੌਤਾਂ ਅਮੈਰੀਕਾ ਦੀਆਂ 44 ਸੂਬਿਆਂ ਦੇ ਵਿੱਚ 44 ਸਟੇਟਸ ਹੋਈਆਂ ਨੇ ਸਿਰਫ ਕਰੈਟਮ ਕਰਕੇ ਹੋਈਆਂ ਨੇ, ਮੈਜੋਰਿਟੀ ਮੌਤਾਂ ਜਿਹੜੀਆਂ ਨੇ ਉਹ ਕਰੈਟਮ ਕਰਕੇ ਹੋਈਆਂ ਨੇ। ਹਾਲਾਂਕਿ ਆਸਟ੍ਰੇਲੀਆ ਨੇ ਡੀਕ੍ਰਿਮੀਨਲਾਈਜ਼ ਕਰਤਾ ਸੀ 2005 ਦੇ ਵਿੱਚ ਹੀ ਕਿ ਇੱਥੇ ਤੁਸੀਂ ਕਰੈਟਮ ਰੱਖ ਨਹੀਂ ਸਕਦੇ, ਸਪਲਾਈ ਨਹੀਂ ਕਰ ਸਕਦੇ, ਪ੍ਰੋਡਿਊਸ ਨਹੀਂ ਕਰ ਸਕਦੇ। ਇਨਫੈਕਟ ਇਸੇ ਸਾਲ ਅਗਸਤ ਮਹੀਨੇ 'ਚ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਇਹ ਵੀ ਗੱਲ ਕਹੀ ਸੀ ਕਿ ਇੱਕ ਬਹੁਤ ਵੱਡੀ ਸ਼ਿਪਮੈਂਟ ਜਿਹੜੀ ਹੈ ਹੋਰ ਸਮਾਨ ਦੀ ਆ ਰਹੀ ਸੀ ਬਾਹਰੋਂ, ਡੈਸਟੀਨੇਸ਼ਨ ਆਸਟ੍ਰੇਲੀਆ ਸੀ, ਆਈ ਕਿੱਥੋਂ ਸੀ ਇਹ ਨਹੀਂ ਦੱਸਿਆ ਹੈਗਾ, ਬਟ ABF ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਉਹਦੇ 'ਚ 6 ਕਿਲੋਗ੍ਰਾਮ ਕਰੈਟਮ ਆਈ ਹੈਗੀ ਹੈ। ਹੁਣ ਜ਼ਿਆਦਾਤਰ ਥਾਈਲੈਂਡ, ਮਲੇਸ਼ੀਆ, ਇਹ ਜਿਹੜੀਆਂ ਕੰਟਰੀਜ਼ ਹੈਗੀਆਂ ਨੇ ਇਹ ਕਰੈਟਮ ਜਿਹੜੀਆਂ ਨੇ ਬਣਾਉਂਦੀਆਂ ਨੇ। ਕਰੈਟਮ ਹੈ ਕੀ? ਕਰੈਟਮ ਇੱਕ ਦਰੱਖਤ ਹੈ ਜੋ ਕਿ ਬੇਸਿਕਲੀ ਮੂਲ ਰੂਪ ਦੇ ਵਿੱਚ ਨੇਟਿਵ ਜਿਹੜਾ ਹੈਗਾ ਉਹ ਇਹਨਾਂ ਸਾਊਥ ਈਸਟ ਏਸ਼ੀਅਨ ਕੰਟਰੀਜ਼ 'ਚ ਹੀ ਹੈ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਇੱਥੇ ਇਹ ਜਿਹੜਾ ਦਰੱਖਤ ਹੈ ਇਹਦੀ ਖੇਤੀ ਹੁੰਦੀ ਹੈ। ਅੱਛਾ, ਇਹ ਕੰਟਰੀਜ਼ ਤਾਂ ਮਤਲਬ ਸਾਲਾਂ ਤੋਂ ਨਹੀਂ, ਸਦੀਆਂ ਤੋਂ ਇਹਦਾ ਇਸਤੇਮਾਲ ਕਰ ਰਹੇ ਨੇ। ਇੱਕ ਇਹਦੇ 'ਚ ਉਤੇਜਕ ਗੁਣ ਹੁੰਦੇ ਨੇ, ਇਨਫੈਕਟ ਇਹਨੂੰ ਥੋੜ੍ਹੀ ਮਾਤਰਾ ਦੇ ਵਿੱਚ ਚਾਹ ਦੇ ਤੌਰ 'ਤੇ ਵੀ ਪੀਤਾ ਜਾਂਦਾ, ਪੀਸ ਕੇ ਪਾਊਡਰ ਬਣਾ ਕੇ ਅਤੇ ਚਾਹ ਦੇ ਵਿੱਚ ਰਲਾਇਆ ਜਾਂਦਾ। ਹੁਣ ਹੌਲੀ ਹੌਲੀ ਹੌਲੀ ਹੌਲੀ ਦੁਨੀਆ ਭਰ ਦੇ ਵਿੱਚ ਇਹਦੀ ਲੋਕਪ੍ਰਿਅਤਾ ਵੱਧ ਰਹੀ ਹੈਗੀ। ਇਨਫੈਕਟ 2016 ਦੇ ਵਿੱਚ ਇਹ ਅਮੈਰੀਕਾ ਦੇ ਵਿੱਚ ਇੱਕ ਸਪਲੀਮੈਂਟ ਦੇ ਤੌਰ 'ਤੇ ਆ ਗਿਆ ਸੀਗਾ। ਅਰਕਾਂਸਸ ਯੂਨੀਵਰਸਿਟੀ ਹੈਗੀ ਉੱਥੇ ਦੀ, ਨਿਊਯਾਰਕ ਦੀ, ਔਰ ਨਿਊਯਾਰਕ ਦਾ ਇੰਸਟੀਚਿਊਟ ਆਫ ਟੈਕਨੋਲੋਜੀ ਹੈ, ਉਹਨਾਂ ਨੇ ਇਹ ਗੱਲ ਦੇਖੀ ਹੈ ਕਿ
ਕ੍ਰੈਟਮ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਗਾੜੇ, ਬਹੁਤ ਕੌਨਸਨਟ੍ਰੇਟਿਡ ਗਾੜੇ ਰੂਪ ਦੇ ਵਿੱਚ ਵੇਚਿਆ ਜਾਂਦਾ। ਇੱਦਾਂ ਨਹੀਂ ਕਿ ਮਾੜੀ ਮੋਟੀ ਜਿਵੇਂ ਚੁਟਕੀ ਰਲਾ ਕੇ ਉਹ ਇਹਨਾਂ ਕੰਟਰੀ 'ਚ ਵਰਤਦੇ ਨੇ। ਇੱਥੇ ਟੂ ਬਿਗ ਕੁਆਂਟਿਟੀ, ਮਤਲਬ ਪਾਊਡਰ ਹੋ ਗਿਆ, ਇੱਕ ਪਾਊਚ ਲੈ ਲਓ ਪੂਰਾ ਦਾ ਪੂਰਾ, ਇੱਕ ਗੋਲੀ ਲੈ ਲਓ। ਔਰ ਇਹ ਬੜੀ ਈਜ਼ੀਲੀ ਮਿਲ ਰਿਹਾ, ਉੱਥੇ ਕਨਵੀਨੀਅੰਸ ਸਟੋਰ ਦੇ ਉੱਤੇ ਮਿਲ ਰਿਹਾ, ਫਿਊਲ ਸਟੇਸ਼ਨ ਤੋਂ ਮਿਲ ਰਿਹਾ ਹੈਗਾ। ਆਈ ਮੀਨ ਯੂ ਗੋ ਦੇਅਰ, ਫਿਊਲ ਸਟੇਸ਼ਨ 'ਤੇ ਗੈਸ ਭਰਾਉਂਦੇ, ਉੱਥੇ ਗੈਸ ਕਹਿੰਦੇ ਨੇ ਕਿ ਗੈਸ ਸਟੇਸ਼ਨ 'ਤੇ ਜਾਓ ਅਤੇ ਕ੍ਰੈਟਮ ਲੈ ਲਓ, ਔਰ ਸਪਲੀਮੈਂਟ ਦੀ ਕੈਟਾਗਰੀ ਦੇ ਵਿੱਚ ਉੱਥੇ ਰੱਖਿਆ। ਸੋ ਅਮੈਰੀਕਾ ਦੀਆਂ ਬਹੁਤੀਆਂ ਸਟੇਟਸ ਦੇ ਵਿੱਚ, ਕੋਈ ਸਟੇਟਸ ਦੇ ਵਿੱਚ ਤਾਂ ਸਟੇਟ ਲਾਅ ਤਾਂ ਬਹੁਤ ਦੂਰ ਦੀ ਗੱਲ, ਫੈਡਰਲ ਲਾਅ ਨਹੀਂ ਹੈਗਾ, ਕੋਈ ਕੇਂਦਰੀ ਨਿਯਮ ਨਹੀਂ ਹੈਗਾ ਉੱਥੇ ਕ੍ਰੈਟਮ ਦੇ ਕਿਵੇਂ ਕੰਜ਼ਿਊਮ ਕਰਨਾ ਹੈਗਾ। ਲੋਕ ਇਹਨੂੰ ਐਂਗਜ਼ਾਇਟੀ ਤੋਂ ਯਾਨੀ ਬੇਚੈਨੀ ਤੋਂ ਬਚਣ ਦੇ ਲਈ, ਜਾਂ ਤਣਾਅ ਤੋਂ ਜਿਹਨੂੰ ਆਪਾਂ ਡਿਪਰੈਸ਼ਨ ਕਹਿ ਲੈਂਦੇ, ਉਹ ਤੋਂ ਬਚਣ ਦੇ ਲਈ, ਇਨਫੈਕਟ ਇਹਨੂੰ ਇੱਕ ਹਰਬਲ ਮੈਡੀਸਨ ਕਹਿ ਦਿੰਦੇ ਨੇ ਵੀ ਦੇਖੋ ਜੀ ਐਕਸੀਡੈਂਟ ਹੋ ਗਿਆ, ਕ੍ਰੈਟਮ ਵਰਤ ਲਓ। ਵੈਸੇ ਤਾਂ ਬਹੁਤ ਸਾਰੀਆਂ ਇਸ ਕਿਸਮ ਦੀਆਂ ਡਰੱਗਸ ਹੁੰਦੀਆਂ ਨੇ, ਆਸਟ੍ਰੇਲੀਆ 'ਚ ਵੀ ਵਰਤਦੇ ਹਾਂ ਆਪਾਂ ਕੈਨੇਜ਼ਵੇਜ਼ ਤੋਂ ਜਿਹੜੀਆਂ ਬਣਦੀਆਂ ਨੇ, ਕਿ ਜਿਨ੍ਹਾਂ ਦਾ ਇਸਤੇਮਾਲ ਤੁਸੀਂ ਕਰੋ ਕਿ ਅਤੇ ਉਹ ਤੁਹਾਡੀ ਨਰਵਸ ਨੂੰ ਕੂਲ ਡਾਊਨ ਕਰਦੀਆਂ ਨੇ ਅਤੇ ਤੁਹਾਡਾ ਧਿਆਨ ਜਿਹੜਾ ਉਹਦੇ ਵੱਲ ਸੱਟ ਦੇ ਵੱਲ ਨਹੀਂ ਜਾਂਦਾ। ਪਰ ਹੁਣ ਹੈ ਤਾਂ ਇਹ ਨਸ਼ਾ ਕ੍ਰੈਟਮ, ਕੈਫੀਨ ਆਪਣਾ ਓਪੀਆਈਡ, ਸੋਰੀ ਅਫੀਮ ਤੋਂ ਵੀ ਗੰਦਾ ਨਸ਼ਾ ਹੈਗਾ। ਓਪੀਆਈਡ ਦੇ ਕੀ ਨਤੀਜੇ ਨਿਕਲਦੇ ਨੇ ਤਾਂ ਬੜੀ ਵਾਰ ਆਪਾਂ, ਮੇਰੇ ਖਿਆਲ ਦੇ ਨਾਲ ਇੱਕ ਪੂਰਾ ਦਾ ਪੂਰਾ ਪੋਡਕਾਸਟ ਵੀ ਇਹਦੇ 'ਤੇ ਕੀਤਾ ਸੀਗਾ, ਜਿਹੜੀ ਫੈਂਟਾਨਿਲ ਵਰਗੀਆਂ ਡਰੱਗਸ ਨੇ ਉਹਨਾਂ 'ਚ ਕਿਵੇਂ ਓਪੀਆਈਡ ਮਿਲਾ ਦਿੰਦੇ ਨੇ। ਜਿਹੜਾ ਕ੍ਰੈਟਮ ਹੈ ਹੁਣ ਇਹ ਜਦੋਂ ਬਾਜ਼ਾਰ ਦੇ ਵਿੱਚ ਇੱਕ ਨਸ਼ੇ ਦੇ ਰੂਪ ਦੇ ਵਿੱਚ ਆਉਂਦਾ ਤਾਂ ਇਹ ਸਿਰਫ ਉਹ ਦਰਖਤ ਦੀ ਛਾਲ ਨਹੀਂ ਹੈਗੀ ਜਿਹੜੀ ਰਲਾਈ ਜਾਂਦੀ ਹੈ, ਇਹਦੇ 'ਚ ਇਹ ਪੌਦੇ ਦੇ ਜਿਹੜੇ ਕੰਪਾਊਂਡ ਨੇ ਜਿਵੇਂ ਹਾਈਡਰੋ ਕ੍ਰਿਸਟਾਮਰਗਨਾਈਨ, ਹਾਈਡਰੋਕਸੀ ਮਿਟਰਾਗਨਾਈਨ ਇਹ ਅਤੇ ਇੱਕ ਡੋਪਾਮਾਈਨ, ਇਹ ਦੋਵੇਂ ਜਿਹੜੇ ਨੇ ਸਾਡੇ ਹਾਰਮੋਨਸ ਨੂੰ ਐਕਟੀਵੇਟ ਕਰਦੇ ਨੇ ਅਤੇ ਮਤਲਬ ਖਤਰਨਾਕ ਕਿਸਮ ਦਾ ਜਿਹੜਾ ਨਸ਼ਾ ਹੈਗਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਸ਼ਾ ਕਰਕੇ ਜਿਹੜੀ ਇੱਕ ਹਿਲੂਸੀਨੇਸ਼ਨ 'ਚ ਚਲਾ ਜਾਂਦਾ ਨਾ ਬੰਦਾ ਭਰਮ ਵਾਲੀ ਸਥਿਤੀ, ਜੋ ਇਹ ਪਤਾ ਹੀ ਨਹੀਂ ਹੈਗਾ, ਦੁਨੀਆ ਮਰਦੀ ਮਰੇ ਜਲਦੀ ਜਲੇ ਕੀ ਕੁਛ ਵੀ ਨਹੀਂ ਪਤਾ ਲੱਗਦਾ ਹੈਗਾ। ਸੋ ਇਹ ਉਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਸੈਂਟਰਲ ਨਰਵਸ ਸਿਸਟਮ ਹੈ ਨਾ ਉਹਦਾ ਹੌਲੀ ਹੌਲੀ ਕੰਮ ਕਰਨਾ ਹੀ ਬੰਦ ਕਰ, ਅਤੇ ਜੇ ਉਹ ਸੈਂਟਰਲ ਨਰਵਸ ਸਿਸਟਮ ਹੀ ਬੰਦ ਹੋ ਜਾਂਦਾ ਤੁਹਾਡੀ ਬਲੱਡ ਸਰਕੂਲੇਸ਼ਨ 'ਤੇ ਅਸਰ ਪੈਂਦਾ, ਹਾਰਟ ਫੇਲ ਹੋ ਸਕਦਾ, ਸਾਹ ਰੁਕ ਸਕਦੇ ਨੇ, ਬੜੇ ਸਾਰੇ ਨਤੀਜੇ ਉਹਦੇ ਨਿਕਲ ਸਕਦੇ ਨੇ ਇਮੀਜੀਏਟ। ਇੱਦਾਂ ਨਹੀਂ ਕਿ ਕੋਈ ਆਦਤ ਪੈ ਗਈ, ਇਮੀਜੀਏਟ ਮਤਲਬ ਆਦਤ ਤਾਂ ਉਹ ਹੁੰਦੀ ਹੈ ਕਿ ਮੈਂ ਸਿਗਰਟ ਪੀ ਰਿਹਾ ਜੀ, ਇੱਕ ਸਿਗਰਟ ਰੋਜ਼ ਪੀਂਦਾ, ਪਿਛਲੇ 10 ਸਾਲ ਤੋਂ ਪੀ ਰਿਹਾ, ਦੈਟਸ ਆਦਤ। ਐਂ ਤਾਂ ਨਹੀਂ ਕਿ ਇੱਕ ਸਿਗਰਟ ਪੀਤੀ ਅਤੇ ਬੰਦਾ ਖਤਮ, ਕ੍ਰੈਟਮ ਉਹ ਚੀਜ਼ ਹੈ ਕਿ ਆਦਤ ਤਾਂ ਬਹੁਤ ਦੂਰ ਦੀ ਗੱਲ ਹੈ, ਛੋਟੀ ਛੋਟੀ ਥੋੜ੍ਹੀ ਥੋੜ੍ਹੀ ਤਾਦਾਦ ਦੇ ਵਿੱਚ ਲਉਂਗੇ ਤਾਂ ਆਦਤ ਤਾਂ ਆਫਕੋਰਸ ਇਹਦੀ ਪਏਗੀ ਉਹ, ਪਰ ਲੰਮੇ ਟਾਈਮ ਤੱਕ ਤਾਂ ਬਹੁਤ ਦੂਰ ਦੀ ਗੱਲ ਹੈ। ਇਹਨੇ ਸ਼ਾਰਟ ਟਰਮ ਦੇ ਵਿੱਚ ਨਾਲ ਦੀ ਨਾਲ ਇੱਕ ਬਹੁਤ ਹਾਈਲੀ ਕੰਸਨਟ੍ਰੇਟਿਡ ਡੋਜ਼ ਜੇ ਲਈ ਹੈ, ਬੜੀ ਗਾੜੀ ਮਿਕਦਾਰ ਦੇ ਵਿੱਚ ਤੁਸੀਂ ਲਈ ਹੈ ਅਤੇ ਖਤਮ। ਬੜੇ ਸਾਰੇ ਲੋਕ ਜਿਹੜੇ ਨੇ ਉਹ ਸਾਲ ਵੀ ਨਹੀਂ ਕੱਢ ਪਾਉਂਦੇ ਹੈਗੇ, ਕੁਛ ਮਹੀਨੇ ਵੀ ਨਹੀਂ ਕੱਢ ਪਾਉਂਦੇ ਹੈਗੇ। ਕ੍ਰੈਟਮ ਅਮੈਰੀਕਾ ਦੇ ਵਿੱਚ ਜ਼ਿਆਦਾਤਰ, ਅਮੈਰੀਕਾ ਦੇ ਵਿੱਚ 50 ਸਟੇਟ ਨੇ, 11 ਸਟੇਟਸ ਦੇ ਵਿੱਚ ਕ੍ਰੈਟਮ ਬੈਨ ਹੈ, ਅਲਬਾਮਾ, ਨਾਕਸਸ, ਕੈਂਟੀਕਟ, ਇੰਡੀਆਨਾ, ਲੂਜ਼ੀਆਨਾ, ਮੈਸਚੂਸੈਟਸ, ਨੌਰਥ ਡਕੋਟਾ, ਟੈਨੇਸੀ, ਵਰਮੌਂਟ ਅਤੇ ਵਿਸਕੌਨਸਿਨ, ਇਹਨਾਂ ਸਟੇਟਾਂ ਦੇ ਵਿੱਚ ਬੰਦ ਹੈਗਾ। ਪਰ ਬਾਕੀ ਸਟੇਟਾਂ ਦੇ ਵਿੱਚ ਇਹ ਚੱਲੀ ਜਾ ਰਹੇ ਹੈ। ਹੁਣ ਉੱਥੇ ਦੀ ਡਰੱਗ ਐਨਫੋਰਸਮੈਂਟ ਜਿਹੜੀ ਏਜੰਸੀ ਹੈ DEA, ਉਹਨਾਂ ਨੇ ਕ੍ਰੈਟਮ ਨੂੰ ਸ਼ੈਡਿਊਲ 1 ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਪਰ ਸ਼ੈਡਿਊਲ 1 ਉਹ ਡਰੱਗਸ ਹੁੰਦੀਆਂ ਨੇ ਜਿਹੜੀਆਂ ਸਭ ਤੋਂ ਖਤਰਨਾਕ ਲੈਵਲ ਦੇ ਉੱਤੇ, ਮਤਲਬ ਉਹ ਤੁਸੀਂ ਵਿਦਆਊਟ ਪ੍ਰਸਕ੍ਰਿਪਸ਼ਨ ਲੈ ਨਹੀਂ ਸਕਦੇ। ਪਰ ਬਣ ਹੀ ਨਹੀਂ ਰਿਹਾ ਕਾਨੂੰਨ, ਮੇਰੇ ਖਿਆਲ ਦੇ ਨਾਲ ਜਦੋਂ ਕਾਨੂੰਨ ਉੱਥੇ ਬਣ ਗਿਆ ਤਾਂ ਇਹ ਦੁਨੀਆ ਦੇ ਵਿੱਚ ਕਾਨੂੰਨ ਨਹੀਂ ਰਹਿਣਾ ਹੈਗਾ। ਮਲੇਸ਼ੀਆ ਜਿੱਥੋਂ ਸਭ ਤੋਂ ਜ਼ਿਆਦਾ ਕ੍ਰੈਟਮ ਆਉਂਦਾ ਹੈਗਾ, ਇਨਫੈਕਟ ਤੁਸੀਂ ਇਹ ਦੇਖੋ ਕਿ ਮਲੇਸ਼ੀਆ ਦੇ ਆਪਣੇ ਲਾਅ ਦੇ ਵਿੱਚ ਪੋਇਜ਼ਨਸ ਐਕਟ 1952 ਜਿਹੜਾ ਬਣਾਇਆ ਗਿਆ ਸੀ, ਬਈ ਮਲੇਸ਼ੀਆ ਪ੍ਰੋਡਿਊਸ ਕਰ ਦੇਗਾ, ਵੇਚ ਦੇਗਾ, ਪਰ ਆਪਣੀ ਕੰਟਰੀ 'ਚ ਨਹੀਂ ਯੂਜ਼ ਕਰਨ ਦੇਣਾ ਹੈਗਾ, ਉੱਥੇ ਬੈਨ ਹੈ, ਉੱਥੇ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਹੈ। ਆਸਟ੍ਰੇਲੀਆ ਦੇ ਵਿੱਚ ਵੀ ਬੈਨ ਹੈਗਾ, ਬਟ ਦੈਨ ਆਸਟ੍ਰੇਲੀਆ ਦੇ ਵਿੱਚ ਕਿੰਨੀਆਂ ਚੀਜ਼ਾਂ ਕਿੰਨੀ ਈਜ਼ੀਲੀ ਆ ਜਾਂਦੀਆਂ ਨੇ। ਆਈ ਡੋਂਟ ਵਾਂਟ ਟੂ ਨੇਮ ਸ਼ੇਮ ਡੀਫੇਮ ਸਮਵਨ, ਬਟ ਆਸਟ੍ਰੇਲੀਆ ਦੇ ਵਿੱਚ ਨਿਕੋਟਿਨ ਪਾਊਚ ਜਿਹੜੇ ਨੇ ਉਹ ਬੈਨ ਕੀਤੇ ਹੋਏ ਨੇ। ਹੁਣ ਥਰੈਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦੀ ਸਾਈਟ ਦੇ ਉੱਤੇ ਤੁਸੀਂ ਜਾਓਗੇ ਤਾਂ ਜਿੱਦਾਂ ਕ੍ਰੈਟਮ ਹੈ ਉੱਦਾਂ ਹੀ ਨਿਕੋਟਿਨ ਪਾਊਚ ਨੇ, ਉਹ 'ਚ ਭਰ ਕੇ ਨਿਕੋਟਿਨ ਹੈ, ਭਰ ਕੇ, ਮਤਲਬ ਇੱਦਾਂ ਹੈ ਕਿ ਕਈ ਕਈ ਸਿਗਰਟਾਂ ਤੁਸੀਂ ਇਕੱਠੀਆਂ ਹੀ ਪੀ ਲੈਂਦੇ ਹੈਗੇ। ਰਿਟੇਲ ਬੈਨ ਹੈਗਾ, ਸ਼ੋਪਸ 'ਤੇ ਨਹੀਂ ਰੱਖਦੇ, ਪੈਟਰੋਲ ਸਟੇਸ਼ਨ 'ਤੇ, ਕਨਵੀਨੀਅੰਸ ਸਟੋਰ 'ਤੇ ਨਹੀਂ ਰੱਖਦੇ, ਔਨਲਾਈਨ ਸੈਲਿੰਗ ਨਹੀਂ ਹੋ ਸਕਦੀ, ਇੱਕ ਲਾਅ ਹੈਗਾ ਇਹਦੇ 'ਤੇ ਬਣਿਆ ਹੋਇਆ। ਬਟ ਦੈਨ ਅਗੇਨ ਨਿਕੋਟਿਨ ਪਾਊਚ
ਆ ਵੀ ਰਹੇ ਨੇ, ਵਿਕ ਵੀ ਰਹੇ ਹੈਗੇ ਨੇ। ਇਸੇ ਸਾਲ ਜੁਲਾਈ ਮਹੀਨੇ ਦੇ ਵਿੱਚ ਪਰਸਨਲ ਇੰਪੋਰਟ ਦੇ ਉੱਤੇ ਵੀ ਆਸਟ੍ਰੇਲੀਅਨ ਗਵਰਨਮੈਂਟ ਨੇ ਇੱਕ ਬੈਨ ਲਗਾਤਾ ਸੀਗਾ ਕਿ 24 July 2026 ਤੋਂ ਬਾਅਦ ਤੁਸੀਂ ਐਂ ਨਹੀਂ ਕਹਿ ਸਕਦੇ ਕਿ ਮੈਂ ਇੰਡੀਆ ਤੋਂ ਮੰਗਵਾਏ ਨੇ ਜੀ ਜਾਂ ਚਾਈਨਾ ਤੋਂ ਮੰਗਵਾਏ ਨੇ, ਮੈਂ ਆਪਣੇ ਪਰਸਨਲ ਯੂਜ਼ ਨਹੀਂ, ਪਰਸਨਲ ਯੂਜ਼ ਵੀ ਨਹੀਂ ਨਿਕੋਟਿਨ ਪਾਊਚ ਦਾ ਅਲਾਊਡ ਹੈਗਾ। ਹੁਣ ਇਹ ਤਾਂ ਰਹੀ ਗੱਲ ਅਲਾਊਡ ਨਹੀਂ ਹੈਗਾ, ਪਰ ਕੀ ਇੱਥੇ ਵਿਕਦੇ ਨੇ? ਯੈਸ, ਟੂ ਸਮ ਐਕਸਟੈਂਟ ਇੱਥੇ ਵਿਕਦੇ ਹੈਗੇ ਨੇ। ਨਿਕੋਟਿਨ ਪਾਊਚ ਜਿਹੜਾ ਹੁੰਦਾ ਮੋਟੇ ਮੋਟੇ ਤੌਰ ਦੇ ਉੱਤੇ, ਜੇ ਤੁਸੀਂ ਇੱਕ ਰੈਗੂਲਰ ਨਿਕੋਟਿਨ ਪਾਊਚ ਦੇਖੋ ਤਾਂ 150 milligrams ਉਹ 'ਚ ਨਿਕੋਟਿਨ ਹੋ ਗਿਆ। ਯਾਨੀ ਤੁਹਾਨੂੰ ਇੱਕ ਵਾਰ ਦੇ ਵਿੱਚ ਨਿਕੋਟਿਨ ਪਾਊਚ ਤੁਸੀਂ ਜਾੜ ਦੇ ਥੱਲੇ ਰੱਖਿਆ ਅਤੇ ਤੁਹਾਨੂੰ ਬੇਜਾਨ ਕਰਨ ਦੇ ਲਈ ਕਾਫੀ ਹੈ। ਸੋ ਦਿਨ 'ਚ ਜੇ ਤੁਸੀਂ ਇੱਕ ਦੋ ਵੀ ਵਰਤ ਲਏ ਤਾਂ ਤੁਸੀਂ ਦਾ ਮਤਲਬ ਉਹ ਲੋਰ ਲੋਰ ਲੋਰ ਜੀ ਲੋਰ ਉਹ ਇਹੋ ਜਿਹੇ ਉਹ ਅੱਗੇ ਪਿੱਛੇ ਜੇ ਇੱਥੇ ਆਪਣੇ ਰੇਡੀਓ ਹਾਂਜੀ 'ਚ ਇੱਕ ਕੋਈ ਗਾਇਕ ਆਇਆ ਸੀ, ਗੀਤਕਾਰ ਆਏ ਸੀਗੇ, ਮੇਰੇ ਨਾਮ ਨਹੀਂ ਯਾਦ ਆ ਰਿਹਾ ਹੈਗਾ, ਦਰਾਹੇਵਾਲ ਦੇ ਏਰੀਏ ਦੇ ਸੀ, ਅਤੇ ਉਹਨਾਂ ਨੇ ਦੱਸਿਆ ਸਿੰਘ ਚਣਕੋਈਆਂ, ਉਹ ਕਹਿੰਦੇ ਕਿ ਅੱਗੇ ਤਾਂ ਜੀ ਅਸੀਂ ਦੇਖੋ ਗੁਰਦਾਸ ਮਾਨ ਦੇ ਗਾਣੇ ਲਿਖੇ ਹੋਏ ਸੁਣਦੇ ਹੁੰਦੇ ਸੀਗੇ, ਜਾਂ ਹੋਰ ਜਿਹੜੇ ਪੁਰਾਣੇ ਗੀਤਕਾਰ ਹੁੰਦੇ ਸੀਗੇ ਲਾਲਚੰਦ ਯਮਲਾ ਜੱਟ ਵਗੈਰਾ, ਅਤੇ ਉਹ ਗੀਤ ਕਿੰਨੇ ਖੁੱਲ੍ਹ ਕੇ ਅੱਖਰ ਜਿਹੜੇ ਹੁੰਦੇ ਸੀਗੇ, ਕਿਵੇਂ ਉਹ ਗੱਲਾਂ ਸਮਝ ਆਉਂਦੀਆਂ ਸੀਗੀਆਂ। ਹੁਣ ਜਿਹੜੇ ਨੇ ਕਿਵੇਂ ਦੇ ਉਹ ਗੀਤ ਸ਼ਾਮ ਦਾ ਨਸ਼ਾ ਜੇ ਕਰਦੇ ਉਹ ਏ ਪੀ ਢਿੱਲੋਂ ਟਾਈਪ, ਉਹ ਕਹੇ ਜੇ ਉਹ ਨਸ਼ੇ 'ਚ ਤੁਹਾਨੂੰ ਲਗਾਈ ਰੱਖਣਾ, ਖੈਰ ਉਹ ਗਾਣਿਆਂ ਦੀ ਕਹਾਣੀ ਅਤੇ ਭਾਰਤ ਦੇ ਵਿੱਚ ਇਹ ਕਲਚਰ ਕਿਵੇਂ ਆਇਆ ਉਹਦੀ ਕਹਾਣੀ ਅੱਗੇ ਚੱਲ ਕੇ ਸ਼ੇਅਰ ਕਰਦੇ ਹੈਗੇ। ਪਰ ਨਿਕੋਟਿਨ ਪਾਊਚ ਦੇ ਵੱਲ ਆਈਏ, ਨੌਜਵਾਨ ਜਿਹੜੇ ਨੇ ਉਹ ਨਿਕੋਟਿਨ ਪਾਊਚ ਬਹੁਤ ਜ਼ਿਆਦਾ ਵਰਤ ਰਹੇ ਨੇ। ਇੰਗਲੈਂਡ ਦੇ ਵਿੱਚ ਵੇਪਿੰਗ ਤੋਂ ਜ਼ਿਆਦਾ ਨਿਕੋਟਿਨ ਪਾਊਚ ਲੋਕ ਵਰਤਣ ਲੱਗ ਪਏ ਨੇ। 16 to 24 years ਦੀ ਏਜ ਦੇ ਜਿਹੜੇ ਬੱਚੇ ਨੇ ਉਹਨਾਂ 'ਚ 4 times ਇਜ਼ਾਫਾ ਹੋਇਆ, BBC ਨੇ ਇਹ ਨਿਊਜ਼ ਲਿਖਾਈ ਸੀ। 2022 'ਚ 1% ਬੱਚੇ ਨਿਕੋਟਿਨ ਪਾਊਚ ਯੂਜ਼ ਕਰ ਰਹੇ ਸੀ, 2024 'ਚ 3.5% ਹੋ ਗਏ, 26 ਦੇ ਵਿੱਚ ਹੁਣ 7-8% ਦੇ ਆਸ ਪਾਸ ਹੈਗੇ ਨੇ। ਔਰ ਸੁਪਰ ਮਾਰਕੀਟਸ, ਨੁੱਕੜ ਦੀਆਂ ਦੁਕਾਨਾਂ 5 pound ਦੀਆਂ ਜਿਹੜੀਆਂ ਨੇ ਉਹ ਨਿਕੋਟਿਨ ਪਾਊਚ ਦੀਆਂ ਪੂੜੀਆਂ ਵਿਕਦੀਆਂ ਨੇ। ਔਰ 150 milligrams ਨਿਕੋਟਿਨ, ਮਤਲਬ ਕੈਨ ਯੂ ਇਮੈਜਿਨ ਇੰਨੀ ਮਿਕਦਾਦ ਦੇ ਵਿੱਚ ਨਿਕੋਟਿਨ ਤੁਸੀਂ ਇਕੱਠਾ ਹੀ ਆਪਣੀ ਜਾੜ ਦੇ ਥੱਲੇ ਰੱਖ ਲੈਂਦੇ ਹੋ, ਜਿਵੇਂ ਜੜਦੇ ਪੰਜਾਬ ਦੇ ਵਿੱਚ ਰੱਖਦੇ ਹੈਗੇ ਨੇ, ਅਤੇ ਹੋਊਗਾ ਕੀ ਉਹਦਾ? ਹੁਣ ਬੇਸਿਕਲੀ ਇਹਨੂੰ ਵਾਈਟ ਸੰਸ ਵੀ ਕਹਿ ਲਿਆ ਜਾਂਦਾ ਹੈਗਾ। ਇਹਦੇ 'ਚ ਹੁੰਦਾ ਕੀ ਹੈ, ਨਿਕੋਟਿਨ ਪਾਊਚ 'ਚ ਕੀ ਹੁੰਦਾ, ਤੰਬਾਕੂ ਦੇ ਪੱਤੇ ਜਿਹੜੇ ਹੁੰਦੇ ਨੇ ਨਾ, ਤੰਬਾਕੂ ਦੇ ਪੱਤਿਆਂ ਨੂੰ ਰਗੜ ਕੇ ਉਹ 'ਚੋਂ ਜਿਹੜੀ ਨਿਕੋਟਿਨ ਕੱਢੀ ਜਾਂਦੀ ਹੈ, ਫਿਰ ਸੋਡੀਅਮ ਕਾਰਬੋਨੇਟ ਹੋ ਗਿਆ, ਬਾਕੀ ਉਹਦੇ 'ਚ ਥੋੜ੍ਹਾ ਜਿਹਾ ਫਲੇਵਰਸ, ਥੋੜ੍ਹਾ ਸਵਾਦ ਲਿਆਉਣ ਲਈ, ਥੋੜ੍ਹੀ ਮਿਠਾਸ ਲਿਆਉਣ ਦੇ ਲਈ ਉਹ ਚੀਜ਼ਾਂ ਐਡ ਕਰ ਦਿੱਤੀਆਂ ਜਾਂਦੀਆਂ। ਇਹਦੀ PH ਵੈਲਿਊ ਬਹੁਤ ਹਾਈ ਹੁੰਦੀ ਹੈ, ਵਜ੍ਹਾ ਸੋਡੀਅਮ ਕਾਰਬੋਨੇਟ, ਕਿਉਂਕਿ ਜਦੋਂ ਨਿਕੋਟਿਨ ਤੁਹਾਡੇ ਮੂੰਹ ਮਸੂੜਿਆਂ 'ਤੇ ਰੱਖਿਆ ਜਾਊਗਾ, ਉਹ ਤੁਹਾਡੇ ਮਸੂੜਿਆਂ ਦੀ ਪਰਤ ਨੂੰ ਨਰਮ ਕਰ ਦੂਗਾ, ਸਿੱਧਾ ਲਹੂ ਦੇ ਵਿੱਚ ਜਾ ਰਲੂਗਾ, ਔਰ ਫਿਰ ਉਹਦੇ ਨਾਲ ਨਸ਼ਾ ਐਂ ਕਰਕੇ ਚੜ੍ਹਦਾ, ਸਿੱਧਾ ਦਿਮਾਗ ਨੂੰ ਚੜ੍ਹਦਾ ਹੈਗਾ। ਸੋ ਇਸ ਕਰਕੇ, ਔਰ ਇਹ ਤੁਹਾਨੂੰ ਤੁਹਾਡੇ 'ਤੇ ਕੰਟਰੋਲ ਇੰਨਾ ਛੇਤੀ ਲੈ ਲੈਂਦਾ ਕਿ ਸ਼ੁਰੂ ਦੇ ਵਿੱਚ ਤੁਸੀਂ ਇਹਨੂੰ ਉੱਦਾਂ ਹੀ ਸ਼ੌਂਕ ਦੇ ਵਿੱਚ ਲਉਂਗੇ, ਪਰ ਬਾਅਦ 'ਚ ਇਹਨੇ ਤੁਹਾਡੇ 'ਤੇ ਕੰਟਰੋਲ ਕਰਨ ਲੱਗ ਜਾਣਾ, ਕਿਸੇ ਵੀ ਹੋਰ ਨਸ਼ੇ ਦੀ ਤਰ੍ਹਾਂ, ਕਿ ਇਹ ਨਸ਼ਾ ਤੁਹਾਡੇ 'ਤੇ ਕੰਟਰੋਲ ਲੈ ਲੈਂਦਾ। ਤੁਹਾਨੂੰ ਲੱਗਦਾ ਕਿ ਤੁਸੀਂ ਨਸ਼ਾ ਲੈ ਰਹੇ ਹੋ, ਪਰ ਨਸ਼ਾ ਅਸਲ ਦੇ ਵਿੱਚ ਤੁਹਾਨੂੰ ਖਾ ਰਿਹਾ ਹੁੰਦਾ। ਔਰ ਮੋਟੇ ਤੌਰ 'ਤੇ ਜੇ ਤੁਸੀਂ ਹੈਲਥ ਵਾਰਨਿੰਗਸ ਫੜੋ ਨਾ, ਹੈਲਥ ਵਾਰਨਿੰਗ 'ਚ ਇਹ ਲਿਖਿਆ ਹੁੰਦਾ ਕਿ ਡੇਲੀ ਤੁਸੀਂ 16 grams ਤੋਂ ਜ਼ਿਆਦਾ ਨਿਕੋਟਿਨ ਲੈਂਦੇ ਹੋ ਅਤੇ ਤੁਹਾਡੀਆਂ ਹੱਡੀਆਂ ਜਿਹੜੀਆਂ ਨੇ ਉਹ ਖੁਰਨ ਲੱਗ ਜਾਂਦੀਆਂ ਨੇ, ਤੁਹਾਡੇ ਬ੍ਰੇਨ ਨੂੰ ਨੁਕਸਾਨ ਹੁੰਦਾ ਹੈ, ਅਤੇ ਤੁਹਾਡੇ 'ਚ ਕੈਂਸਰ ਵਰਗੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਹੜਾ ਉਹ ਜਨਮ ਹੋਣਾ ਸ਼ੁਰੂ ਹੁੰਦਾ ਹੈ। ਇਹ 16 grams ਹੈ, ਇਹ ਵਰਲਡ ਹੈਲਥ ਔਰਗਨਾਈਜੇਸ਼ਨ ਦੀ ਵਾਰਨਿੰਗਸ ਹੈ, ਪਰ ਨਿਕੋਟਿਨ ਪਾਊਚ 'ਚ ਤਾਂ 150 grams ਤੱਕ ਵੀ ਹੁੰਦੀ ਹੈ। ਇੱਦਾਂ ਨਹੀਂ ਕਿ ਸਾਰੇ ਹੀ ਹੁੰਦੇ ਨੇ, ਕੋਈ 100 milligrams ਵੀ ਹੁੰਦੀ ਹੈ, ਕਈਆਂ 'ਚ 50 milligrams ਹੁੰਦੀ ਹੈ, ਪਰ 150 mg ਤੱਕ ਟੂ ਮੱਚ ਹੋ ਗਿਆ ਨਾ। ਸੋ ਸਿਗਰਟ ਦੇ ਨਾਲੋਂ ਕਿਤੇ ਜ਼ਿਆਦਾ ਨੁਕਸਾਨਦੇਹ ਹੈਗਾ, ਕਿਉਂਕਿ ਕੈਮੀਕਲਸ ਹੈਗੇ ਨੇ ਉਹ ਫੇਫੜਿਆਂ 'ਚ ਨਹੀਂ ਜਾਂਦੇ ਹੈਗੇ, ਪਰ ਸਰੀਰ ਦੇ ਐਸੇ ਹਿੱਸਿਆਂ 'ਚ ਜਾਂਦੇ ਨੇ ਕਿ ਉਹ ਤੁਹਾਡੇ ਸਰੀਰ ਨੂੰ ਸਭ ਤੋਂ ਛੇਤੀ ਖੋਰਾ ਲਗਾਉਣਾ ਸ਼ੁਰੂ ਕਰ ਦਿੰਦੇ ਨੇ। ਪਹਿਲਾਂ ਤਾਂ ਜਿੱਥੇ ਤੁਸੀਂ ਰੱਖਦੇ ਹੋ, ਮੂੰਹ 'ਚ ਰੱਖਦੇ ਹੋ, ਮੂੰਹ 'ਚ ਮਸੂੜਿਆਂ ਤੋਂ ਹੀ ਤੁਹਾਨੂੰ ਮੂੰਹ ਦੇ ਹੀ ਕੈਂਸਰ ਹੋਣ ਲੱਗ ਜਾਂਦੇ ਨੇ, ਮੂੰਹ ਦੇ ਵਿੱਚ ਜ਼ਖਮ ਇੰਨੇ ਡੂੰਘੇ ਹੋ ਜਾਂਦੇ ਨੇ ਕਿ ਦੰਦਾਂ ਦੀ ਜੜ ਤੱਕ ਦਿਖਾਈ ਦੇਣ ਲੱਗ ਪੈਂਦੀ ਹੈਗੀ। ਅਮੈਰੀਕਾ 'ਚ ਇਹ ਹੋ ਰਿਹਾ ਨਾ ਬੱਚਿਆਂ ਦੇ ਵਿੱਚ, ਉੱਥੇ ਤਾਂ ਇਸ ਦੇ ਸਾਫ ਅਸਰ ਦਿਖ ਰਹੇ ਹੈਗੇ ਨੇ। ਇਨਫੈਕਟ ਯੂਰੋਪੀਅਨ ਕੰਟਰੀਜ਼ ਦੇ ਵਿੱਚ ਤਾਂ ਇਹਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਨੇ। ਸਵੀਡਨ ਦੇ ਵਿੱਚ ਇੱਕ ਲਹਿਰ ਆ ਗਈ ਸੀ, ਸਵੀਡਨ 'ਚ 16 to 29 years ਤੱਕ ਦੇ 25% ਨੌਜਵਾਨ ਇਹਦਾ ਇਸਤੇਮਾਲ ਕਰਨ ਲੱਗ ਗਏ ਸੀ। ਦੈਟ ਗਵਰਨਮੈਂਟ ਟੁੱਕ ਇਟ ਵੈਰੀ ਸੀਰੀਅਸਲੀ, ਅਤੇ ਉਹਨਾਂ ਨੇ ਟਬੈਕੋ ਸੰਸ ਜਿਹੜੇ ਸੀਗੇ
इनफैक्ट बड़ा इंटरेस्टिंग फैक्ट है, टबैको सन्स की शुरुआत ही जिहड़े निकोटिन पाउच ने इन्हां दी शुरुआत ही स्वीडन तो हुंदी है। दैट्स रियली इंटरेस्टिंग, मतलब वो आपां कहने ना कि जदों तुसीं किसे घर नूं अग लगाओगे तां तुहाडे अपने हथ भी फुकणगे। सो चाहे वह अमेरिका है चाहे वह कोई दुनिया की होर कंट्री है, जदों वह किसी पर्टिकुलर नशे की शुरुआत करते हैं, यदि बड़ी वधिया बड़ी ढुकवी एग्जाम्पल अफगानिस्तान तो दूंगा अगे चल के, तो वह तुसी आप उदी लपेट दे विच आ जाने। सो हुण उत्थे दी गवर्नमेंट ने यह लॉ लिया टबाकू ते वेप्स एक्ट, हुण नहीं काफ़ी पहला लिया, उत्थे बैन है पूरी तरीके दे नाल, एंड दे आर वेरी वेरी वेरी सीरीयस अबाउट इट निकोटिन पैच नूं लैके। आस्ट्रेलिया दे विच हुण की हैगा निकोटिन पैच नूं लैके कि इत्थे ABF पहला तो आन नहीं दिंदी हैगी आस्ट्रेलिया च, रिटेल सैक्टर दे विच फ्यूल स्टेशन दे उत्ते बैन हैगा जिवें तुहानूं दस्सिया। NSW वर्गी स्टेट तो $1,600-1,700 का जुर्माना तो 6 महीनों की जेल या दोवें भी कट्ठे दे देंदे हैगे ने। सो इत्थे निकोटिन पाउच बैन जरूर हैगे ने, मैनू बाकी स्टेट्स का तो नहीं पता, पर जो तुसी हॉस्पिटल दे एक पर्टिकुलर सैक्शन च जाने हो, NSW हैल्थ का लोगो बनया हुंदा उत्थे सरकार का वराटा दे फुल, तो उहदे थले निकोटिन पैच के बारे उन्होंने दस्या भी हुंदा कि चाहे स्मॉल सैशन है चाहे जो मर्जी है, निकोटिन पैच दे हैल्थ दे उत्ते माड़े असर हैगे ने, ते ये जड़े ने आस्ट्रेलिया दे विच इलीगल हैगे ने, इलीगल टू सैल, इलीगल टू पोजेस, इलीगल टू सप्लाई। सो ये थेरेपेटिक गुड्स एडमिनिस्ट्रेशन का जड़ा एक लॉ हैगा जड़ा 24 जुलाई नूं इस साल लागू हो गया सी, बट दैन अगेन द क्वेश्चन इज़ के इफ इट्स दैट सीरीयस ये फिर भी इत्थे क्यों चल रहा हैगा, ये इत्थे आराम दे नाल क्यों बिक रहा हैगा, इनू लैके कानून बने जरूर हुए ने पर धड़ल्ले दे नाल क्यों चल रहे। इहदा जिहड़ा जवाब हैगा ना, इहदा जवाब ये है कि सरकारां कानून बना दिंदियां ने, सरकारां रिस्ट्रिक्ट कर दिंदियां ने कुछ चीज़ां, बट दैन किसी कंट्री का कल्चर ही उहो जिहा हो जाए। हुण इत्थे आस्ट्रेलिया दे विच जिहड़े नशे ने स्पैशली जिहड़ियां पार्टीज़ वगैरह होंदियां ने, कॉन्सर्ट्स होंदे ने, 2-3 साल पहला तुहानू याद होना है कोविड दे ड्यूरिंग बड़ियां खबरां आपां वी रेडियो ते चलाईयां ने कि जी पिल्स टैसट होण लग गए ने, ड्रग्स टैसट होण लग गए ने पार्टीज़ दे बाहर, कॉन्सर्ट्स दे बाहर, नौजवानों नू देखिया जांदा है फरोल के, पुलिस जिहड़ी है रैंडमली किसे नू वी चैक कर लैंदी है, जिहड़ी अपनी परसनल कंजम्पशन है उहदे लई कुछ एक किस्म दीआं ड्रग्स तुहानू अलाउड ने, पर ऐदा नहीं कि तुसी वह बहुत ज़्यादा क्वांटिटी उहदी रख सकोगे। वो पिल्स टैसट के उत्ते पहला तो इतराज़ होने लग गए भी आह की गल हुई, प्राइवेसी तुसी पुलिस कित भी हथ मार दूगी बच्चों के शरीर के उत्ते हथ, दैट्स नॉट, सो यह जे आर्गूमेंट्स भी होने लग पैंदे हैगे ने, बट दैन सम पोलीटिशन वॉन्ट्स इट टू बी कंटिन्यूड, लोग ये चाहते ने कि इस किस्म के नशे जड़े ने, तोहे सियासतदाना तो जड़ा जागरूक होना पेगा। इनफैक्ट आस्ट्रेलिया वर्गी कंट्री जिथे नशियां नू सपोर्ट कर दियां पार्टियां भी ने, सियासी पार्टियां भी ने, तो इत्थे तां बहुत ज़्यादा ध्यान देना पैंदा, कैनेबिस पार्टी हैगी है ना इत्थे, तां भंग दी पार्टी हैगी इत्थे। इंडिया दे विच तां पोलिटिकल पार्टीज़ भी नहीं हैगियां नशे दे नाम दे उत्ते, पर इंडिया दे विच इह किवें आ गया, 70s दे गल दी मैं एक ब्लॉग पढ़ रहा सी किते, कहिंदे 70s दा डेकेड सी, वैसे 60s तो 70s दे विच सारे किते ही होया दुनिया भर दे विच, पर फिर भी 70s दा डेकेड सीगा इंडिया दे विच आंदे आंदे। 1971 दे विच एक फिल्म आंदी हैगी है जीना तमान झूमदे झूमदे गाँदी है दम रो दम हरे कृष्णा हरे राम, गवाया भी किते तो आशा भोंसले तो, फिर मिस नायरा नूड ने भी गाया सी 1976 च आई सी फिल्म मिसिपी, उहदे च भी एक गाना सी। सो इस किस्म दे गाने जिहड़े ने वह हिप्पी कल्चर जिहड़ा हिप्पी कल्चर जिन्हों अमेरिका दे विच 60s दे डेकेड दे विच बीटनिक्स कहा जाता सीगा, 60s दे डेकेड दे विच बीटनिक्स 50s दे डेकेड तो शुरू हो जाता, वह अमेरिकन कल्चर नू जिवें बागी नहीं हुंदे हैगे कि ना ना मैन वी डोंट अग्री वट इज़ अमेरिकन कल्चर इट्स बला बला बला बला, तो वह जड़े एक बागी जे किस्म के लोग सीगे, बट लड़ते नहीं सी बड़े ठंडे तरीके ना आई डोंट लाइक इट, वो अमेरिकन कल्चर नू रद्द करना तो फिर अपना एक कल्चर पैडलर शुरू करना, साड़ियाँ अपनियाँ कवितावान साड़ा अपना संगीत अपनी किस्म की चित्रकारी अपनी किस्म की ग्रैफिटी, वो ग्रैफिटी वाला कल्चर भी 50s दे विच, इनफैक्ट वो 60s दे विच फिर अमेरिका ने जदों
ਸੈਕਿੰਡ ਵਰਲਡ ਵਾਰ ਤੋਂ ਉੱਭਰ ਕੇ ਫਿਰ ਵੀਅਤਨਾਮ ਵਾਰ ਦੇ ਵਿੱਚ ਇਨਵੋਲਵ ਹੋਇਆ ਤਾਂ ਉਦੋਂ ਫਿਰ ਇਹ ਚਰਸੀ ਭੰਗੀ ਜਿਹੜੇ ਸੀਗੇ ਨੌਜਵਾਨ ਮੁੰਡੇ ਕੁੜੀਆਂ ਅਮੈਰੀਕਾ ਦੇ ਉਹ ਹੋਰ ਵੀ ਜ਼ਿਆਦਾ ਉਹ ਕਹਿੰਦੇ ਜੀ ਓਪਨ ਰਿਲੇਸ਼ਨਸ਼ਿਪ ਰੱਖਾਂਗੇ ਚਰਸ ਪੀਵਾਂਗੇ ਬਾਲ ਆਪਣੇ ਜਾਂ ਤਾਂ ਬਹੁਤ ਜ਼ਿਆਦਾ ਵਧਾ ਦਿੰਦੇ ਸੀਗੇ ਸੋ ਇਹ ਹਿੱਪੀ ਕਲਚਰ ਜਿਹੜਾ ਇਹ ਮਿਡ ਸਿਕਸਟੀਜ਼ ਤੋਂ ਲੈ ਕੇ ਏਟੀਜ਼ ਦੇ ਦਰਮਿਆਨ ਜਿਹੜਾ ਅਮੈਰੀਕਾ ਤੋਂ ਹੁੰਦਾ ਹੁੰਦਾ ਇੰਗਲੈਂਡ ਇੰਗਲੈਂਡ ਤੋਂ ਯੂਰਪ ਦੇ ਅਲੱਗ ਅਲੱਗ ਰਸਤਿਆਂ ਤੋਂ ਹੁੰਦਾ ਹੋਇਆ ਅਫਗਾਨਿਸਤਾਨ ਭਾਰਤ ਅਤੇ ਫਿਰ ਇੱਦਾਂ ਚੱਲਦਾ ਗਿਆ ਬ੍ਰਿਟੇਨ ਨੇ ਤਾਂ ਇਹਨੂੰ ਹਿੱਪੀ ਟ੍ਰੇਲ ਵੀ ਕਿਹਾ ਸੀ ਹਿੱਪੀ ਟ੍ਰੇਲ ਯਾਨੀ ਕਿ ਇੱਕ ਪੂਰੀ ਦੀ ਪੂਰੀ ਲਕੀਰ ਬਣ ਗਈ ਸੀਗੀ ਪੂਰੀ ਦੁਨੀਆ ਦੇ ਵਿੱਚ ਅਮੈਰੀਕਨ ਮੀਡੀਆ ਨੂੰ ਹਸ਼ੀਸ਼ ਟ੍ਰੇਲ ਕਹਿੰਦਾ ਹੁੰਦਾ ਸੀਗਾ 60s ਤੱਕ ਬੀਟਨਿਕਸ ਸ਼ਬਦ ਵਰਤਿਆ ਜਾਂਦਾ 67 ਤੋਂ ਬਾਅਦ ਇਹਦੇ ਲਈ ਹਿੱਪੀ ਸ਼ਬਦ ਵਰਤਿਆ ਜਾਣ ਲੱਗ ਪਿਆ 1968 'ਚ ਬੀਟਲਸ ਨਾਮ ਦਾ ਇੱਕ ਗਰੁੱਪ ਹੈ ਬਹੁਤ ਪਾਪੂਲਰ ਬੈਂਡ ਸੀਗਾ ਉਹ ਇੰਡੀਆ ਆਉਂਦਾ ਅਤੇ ਉਹ ਵੈਸਟਰਨ ਯੂਰੋਪੀਅਨ ਕਲਚਰ ਜਿਹੜਾ ਉਹ ਇੰਡੀਆ ਲੈ ਕੇ ਆਉਂਦੇ ਨੇ ਉੱਥੇ ਬੱਚੇ ਜਿਹੜੇ ਨੌਜਵਾਨ ਇੰਡੀਆ ਦੇ ਸੀਗੇ ਉਸ ਦੌਰ ਦੇ ਵਿੱਚ ਉਹ ਇਸ ਹਿੱਪੀ ਟ੍ਰੇਲ ਦੇ ਵਿੱਚ ਬਹਿ ਗਏ ਉਹਨਾਂ ਲੱਗਿਆ ਉਹ ਯਾਰ ਵਾਹ ਵਾਹ ਸੋ ਕੂਲ ਹੈ ਨਾ ਇਹ ਨੌਜਵਾਨਾਂ ਨੂੰ ਇਹੋ ਜਿਹਾ ਹੀ ਹੁੰਦਾ ਹੁੰਦਾ ਕੋਈ ਕੁਛ ਵੱਖਰਾ ਜਿਹਾ ਕੁਛ ਹਟ ਕੇ ਜਿਹਾ ਕੁਛ ਕਰੋ ਅਤੇ ਉਹਨਾਂ ਨੂੰ ਅਤੇ ਮਿਡ 70s ਦੇ ਵਿੱਚ ਤਾਂ ਇੰਡੀਆ 'ਚ ਗਾਂਜਾ ਚਰਸ ਇਹ ਕਹਿੰਦੇ ਸੀਗੇ ਜੇ ਹਿੱਪੀ ਬਣਨਾ ਤੁਸੀਂ ਲੰਬੇ ਲੰਬੇ ਜਿਹੇ ਬਾਲ ਰੱਖਣੇ ਆ ਕੰਨੀ ਮੁੰਦਰਾਂ ਪਾਉਣੀਆਂ ਨੇ ਅਤੇ ਬਸ ਮਸਤ ਜਿਹਾ ਰਹਿਣਾ ਹੈਗਾ ਆਪਣੇ ਓਪਨ ਕੋਈ ਵੈਲਿਊਜ਼ ਨਹੀਂ ਵੈਲਿਊ ਸਿਸਟਮ ਨਹੀਂ ਹੋਣਾ ਚਾਹੀਦਾ ਓਪਨ ਮਾਇੰਡ ਸੈੱਟ ਹੋਣਾ ਚਾਹੀਦਾ ਇੱਕ ਸੁਤੰਤਰ ਵਿਚਾਰ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਸੀ ਇਹ ਹੋਣਗੀਆਂ ਤਾਂ ਤੁਸੀਂ ਦੈਨ ਯੂ ਆਰ ਰੀਅਲ ਹਿੱਪੀ ਛੱਡੋ ਪਰਾਂ ਪੈਸਾ ਪੂਸਾ ਕੀ ਚੀਜ਼ ਹੈ ਆਹ ਕਰੋ ਤੁਸੀਂ ਚਰਸ ਲਓ ਗਾਂਜਾ ਲਓ ਸੋ ਇਹ ਇੱਕ ਕਿਸਮ ਦੇ ਬਾਗੀਆਂ ਦਾ ਇੱਕ ਅਜੀਬ ਜਿਹਾ ਅੰਦੋਲਨ ਪੂਰੀ ਦੁਨੀਆ ਦੇ ਵਿੱਚ ਚੱਲ ਪਿਆ ਸੀ

ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਰਸ਼ੀਆ ਹਾਰ ਗਿਆ ਸੀ। ਪਰ ਅਫਗਾਨਿਸਤਾਨ ਦੇ ਵਿੱਚ ਬਹੁਤ ਵਧੀਆ ਟੂਰਿਜ਼ਮ ਸੀ, ਇਹ ਤਾਲਿਬਾਨ ਇੰਨੇ ਹੈ ਤਾਲਿਬਾਨ ਇੰਨੇ ਕਿ ਤਾਲਿਬਾਨ ਤਾਂ ਹੁੰਦਾ ਨਹੀਂ ਸੀ। ਉੱਥੇ ਟੂਰਿਸਟ ਆਉਂਦੇ ਸੀ, ਉੱਥੇ ਲੋਕ ਰੁਕਦੇ ਸੀ, ਉੱਥੇ ਜਿਹੜੇ ਇੰਜੋਏ ਕਰਦੇ ਸੀ, ਔਰ ਉੱਥੇ ਫੀਮ ਦੀ ਖੇਤੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਹੁੰਦੀ ਸੀ, ਅਤੇ ਉੱਥੇ ਇਸ ਕਿਸਮ ਦੇ ਨਸ਼ੇ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਮਿਲਦੇ ਸੀ, ਚਰਸ ਫੀਮ, ਅਤੇ ਉਹਨਾਂ ਦੇ ਲਈ ਇੱਕ ਕਿਸਮ ਦੀ ਉਹ ਇੱਕ ਡੈਸਟੀਨੇਸ਼ਨ ਸੀ। ਹੁਣ ਉਹਨੂੰ ਜ਼ਬਰਦਸਤੀ ਜਾਂ ਜਬਰਨ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਡਿਵੈਲਪ ਕੀਤਾ ਗਿਆ ਉਹ ਨਹੀਂ, ਆਈ ਡੋਂਟ ਨੋ, ਬਟ ਉਸ ਸਮੇਂ ਜਿਹੜਾ ਈਰਾਨ ਵੀ ਸੀਗਾ, ਈਰਾਨ ਦੇ ਵਿੱਚ ਰਾਜਾ ਸ਼ਾਹ ਪਹਿਲਵੀ ਹੁੰਦਾ ਸੀ, ਬਾਅਦ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਸੀਗਾ ਇੱਕ ਐਪੀਸੋਡ ਦੇ ਵਿੱਚ ਕਿ 79 ਦੇ ਵਿੱਚ ਈਰਾਨ ਦੀ ਕ੍ਰਾਂਤੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਆ ਖਾਮਨੇਈ ਸਾਹਿਬ ਆ ਜਾਂਦੇ ਨੇ। ਪਰ ਉਹ ਰਾਜਾ ਸ਼ਾਹ ਪਹਿਲਵੀ ਜਿਹੜਾ ਸੀ ਉਹ ਅਮੈਰੀਕਾ ਦਾ ਮਿੱਤਰ ਸੀ, ਉਦੋਂ ਈਰਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਇਹ ਨਸ਼ੇ ਜਿਹੜੇ ਸੀਗੇ ਬੜੇ ਆਰਾਮ ਦੇ ਨਾਲ ਆ ਰਹੇ ਸੀ, ਉੱਥੇ ਰੁਕਦੇ ਹੁੰਦੇ ਸੀ ਲੋਕ ਹੋਟਲਾਂ ਕੈਫੇਜ਼ ਦੇ ਵਿੱਚ, ਖਾਸ ਤੌਰ ਦੇ ਉੱਤੇ ਕਹਿੰਦੇ ਹੁੰਦੇ ਸੀਗੇ ਕਿ ਹਿੱਪੀ ਟ੍ਰੇਲਰ ਦੀ ਕੈਪੀਟਲ ਹੈ, ਕਿ ਤੁਸੀਂ ਈਰਾਨ 'ਚ ਰੁਕੋ, ਤੁਸੀਂ ਅਫਗਾਨਿਸਤਾਨ 'ਚ ਰੁਕੋ, ਇੱਥੇ ਚਰਸ ਲਓ, ਔਰ ਇੱਥੇ ਦੀ ਚਰਸ ਜਿਹੜੀ ਆ ਉਹ ਸਭ ਤੋਂ ਬਿਹਤਰੀਨ ਹੈਗੀ ਹੈ। ਮਤਲਬ ਲੋਕ ਉੱਥੇ ਟੂਰਿਸਟ ਜਿਹੜੇ ਹੁੰਦੇ ਸੀਗੇ ਹਵਾਈ ਅੱਡਿਆਂ 'ਤੇ ਇੱਦਾਂ ਹੀ ਲੰਬੇ ਲਿਟੇ ਹੁੰਦੇ ਸੀ, ਲਾਈਬ੍ਰੇਰੀਜ਼ ਦੇ ਵਿੱਚ ਹੈ ਨਾ, ਜਿਹੜੀਆਂ ਮਸਜਿਦਾਂ ਸੀ ਉਹਨਾਂ ਦੇ ਬਾਹਰ, ਉਹ ਬੜਾ ਓਪਨ ਕਲਚਰ ਇੱਕ ਹੋ ਗਿਆ ਸੀ। ਇਨਫੈਕਟ ਯੂਰਪ ਦੇ ਕਈ ਲੋਕਾਂ ਨੇ ਉੱਥੇ ਆਪਣੇ ਰੈਸਟੋਰੈਂਟ ਬਿਜ਼ਨਸ ਸ਼ੁਰੂ ਕਰਤੇ ਸੀ ਕਿ ਰੈਸਟੋਰੈਂਟ ਹੈਗਾ, ਵੈਸਟਰਨ ਸਟਾਈਲ ਦਾ ਖਾਣਾ ਹੈਗਾ ਅਤੇ ਨਾਲ ਤੁਹਾਨੂੰ ਜਿਹੜਾ ਨਸ਼ਾ ਵੀ ਮਿਲੂਗਾ। ਉੱਥੋਂ ਹੁੰਦੇ ਹੁੰਦੇ ਪਾਕਿਸਤਾਨ ਦੇ ਵਿੱਚ ਆ ਗਿਆ, ਪਾਕਿਸਤਾਨ ਤੋਂ ਬੜਾ, ਜੇ ਤੁਸੀਂ 70s ਦਾ ਕਲਚਰ ਫਰੋਲ ਕੇ ਦੇਖੋ, ਸੂਫੀ ਮਜ਼ਾਰਾਂ ਦੇ ਬਾਹਰ ਕਵਾਲੀਆਂ ਕਵਾਲੀਆਂ ਗਾਉਂਦੇ ਹੁੰਦੇ ਸੀਗੇ ਅਤੇ ਸੂਫੀ ਮਜ਼ਾਰਾਂ ਦੇ ਬਾਹਰ ਇਹ ਹਿੱਪੀ ਲਿਟੇ ਹੋਏ ਹੁੰਦੇ ਸੀ। ਲਾਹੌਰ ਦੇ ਵਿੱਚ ਹੋ ਗਿਆ, ਕਰਾਚੀ ਦੇ ਵਿੱਚ ਹੋ ਗਿਆ, ਰਾਵਲਪਿੰਡੀ 'ਚ ਹੋ ਗਿਆ, ਅਤੇ ਉੱਥੋਂ ਫਿਰ ਬੱਸਾਂ ਵੀ ਚੱਲਦੀਆਂ ਹੁੰਦੀਆਂ ਸੀ, ਇੰਡੀਆ ਵੱਲ ਆਉਂਦੀਆਂ ਹੁੰਦੀਆਂ ਸੀ, ਅਤੇ ਉਹੀ ਬੱਸਾਂ 'ਚ ਬੈਠ ਕੇ ਉਹਨਾਂ ਨੇ ਇੰਡੀਆ ਆਉਣ ਲੱਗ ਪਏ, ਇੱਥੇ ਹੋਇਆ। ਇਹ ਜਿਹੜੀ ਟ੍ਰੇਲ ਸੀਗੀ, ਇਹ ਜਿਹੜਾ ਇੱਕ ਕੋਨਸੈਪਟ ਸੀਗਾ ਹਿੱਪੀ ਕਲਚਰ ਦਾ, ਇਹ ਆਸਟ੍ਰੇਲੀਆ ਵਾਲੇ ਪਾਸੇ ਵੀ ਆਇਆ। ਆਸਟ੍ਰੇਲੀਆ ਦੇ ਵਿੱਚ ਹਾਲਾਂਕਿ ਆਸਟ੍ਰੇਲੀਆ ਜਿਹੜਾ ਸੀਗਾ ਉਹ ਕਿਸੇ ਤਰੀਕੇ ਦੇ ਨਾਲ ਵੀ ਨਹੀਂ ਜੁੜਿਆ ਹੋਇਆ ਹੈਗਾ ਲੈਂਡ ਜ਼ਮੀਨੀ ਪੱਧਰ ਦੇ ਉੱਤੇ, ਕਿਉਂਕਿ ਕੋਈ ਕੰਟਰੀ ਇੱਕ ਦੂਜੇ ਨੂੰ ਗੁਆਂਢ 'ਚ ਨਹੀਂ ਲੱਗਦੀ, ਜਿਵੇਂ ਅਮੈਰੀਕਾ ਅਤੇ ਇੰਗਲੈਂਡ ਦੇ ਵਿੱਚ ਵੀ ਨਹੀਂ ਲੱਗਦੀ ਹੈਗੀ, ਪਰ ਇੰਗਲੈਂਡ ਤੋਂ ਹੁੰਦਾ ਹੁੰਦਾ ਫਿਰ ਉਹ ਬਾਕੀ ਦੁਨੀਆ ਦੇ ਵਿੱਚ ਥਰੂ ਲੈਂਡ ਜਿਹੜਾ ਉਹ ਸ਼ੁਰੂ ਹੁੰਦਾ। ਆਸਟ੍ਰੇਲੀਆ ਦੇ ਵਿੱਚ ਵੀ ਜਿਵੇਂ ਪੂਰੀ ਦੁਨੀਆ 'ਚ ਸ਼ੁਰੂਆਤ ਹੋਈ ਸੀ 60s ਦੇ ਵਿੱਚ, ਆਸਟ੍ਰੇਲੀਅਨ ਯੂਥ ਵੀ ਉਸ ਕਿਸਮ ਦਾ ਲਾਈਫ ਸਟਾਈਲ, ਉਸ ਕਿਸਮ ਦਾ ਇੱਕ ਯੂਨੀਸੈਕਸ ਫੈਸ਼ਨ ਜਿਹੜਾ ਸੀ ਨਾ, ਕਿ ਬੰਦਿਆਂ ਅਤੇ ਜਨਾਨੀਆਂ ਦੇ ਕੱਪੜਿਆਂ 'ਚ ਕੋਈ ਫਰਕ ਨਹੀਂ, ਬੰਦਿਆਂ ਅਤੇ ਜਨਾਨੀਆਂ ਦੇ ਜੁੱਤਿਆਂ 'ਚ ਕੋਈ ਫਰਕ ਨਹੀਂ, ਬੰਦਿਆਂ ਅਤੇ ਜਨਾਨੀਆਂ ਦੇ ਹੇਅਰ ਸਟਾਈਲ 'ਚ ਕੋਈ ਫਰਕ ਨਹੀਂ। ਉਹ ਯੂਨੀਸੈਕਸ ਜਿਹੜਾ ਇੱਕ ਫੰਡਾ ਸੀਗਾ ਉਹ ਆਸਟ੍ਰੇਲੀਆ 'ਚ ਮਿਡ 60s ਦੇ ਵਿੱਚ ਫੈਲਾਇਆ ਗਿਆ ਇਸੇ ਹਿੱਪੀ ਕਲਚਰ ਦੇ ਥਰੂ, ਅਤੇ ਇਹਦੇ ਹੀ ਜ਼ਰੀਏ ਫਿਰ ਜਿਹੜੇ ਸੀ ਨਸ਼ੇ ਇੱਥੇ ਆਉਣ ਲੱਗੇ। ਹੁਣ ਇਹ ਇਵੈਂਟ ਉਵੰਟ ਅੱਗੇ ਵੀ ਹੁੰਦੇ ਸੀ, ਇਵੈਂਟ ਅੱਗੇ ਵੀ ਹੁੰਦੇ ਸੀ। ਸਿਡਨੀ ਯੂਨੀਵਰਸਿਟੀ ਨੇ ਇੱਕ ਰਿਸਰਚ ਕੀਤੀ ਅਤੇ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਇਵੈਂਟ ਹੋਣ ਲੱਗੇ ਨਾ, ਇਨਫੈਕਟ 73 ਦੇ ਵਿੱਚ ਐਕੁਏਰੀਅਸ ਫੈਸਟੀਵਲ ਹੋਇਆ ਨਿਊ ਸਾਊਥ ਵੇਲਸ ਦੇ ਖੇਤਰੀ ਇਲਾਕੇ 'ਚ, ਅਤੇ ਉਸ ਫੈਸਟੀਵਲ ਦੇ ਵਿੱਚ ਨਿੰਬਿਨ ਨਾਮ ਦਾ ਏਰੀਆ, ਉੱਥੇ ਇਹ ਹਿੱਪੀ ਕਲਚਰ ਜਿਹੜਾ ਉਹਨੂੰ ਪ੍ਰਮੋਟ ਕੀਤਾ ਗਿਆ। ਫਿਰ ਉਸ ਤੋਂ ਬਾਅਦ ਬੈਰਨ ਬੇ ਦੇ ਵਿੱਚ ਜਿਹੜੇ ਫੈਸਟੀਵਲ ਹੋਏ, ਮੁਲੰਬੀ ਦੇ ਵਿੱਚ ਹੋਏ, NSW ਤੋਂ ਹੁੰਦੇ ਹੁੰਦੇ, ਕਿਉਂਕਿ NSW ਦੇ ਵਿੱਚ ਲੋਕ ਚੰਗਾ ਪੈਸਾ ਰੱਖਦੇ ਸੀਗੇ, ਇੱਥੋਂ ਹੁੰਦੇ ਹੁੰਦੇ ਫਿਰ ਇਹ ਜਿਹੜਾ ਮੂਵਮੈਂਟ ਸੀਗਾ ਇਹ ਅਲੱਗ ਅਲੱਗ ਸਟੇਟਸ ਦੇ ਵਿੱਚ ਗਿਆ। ਜੇ ਕੋਈ ਸੁਣਨਾ ਚਾਹੁੰਦਾ ਹੈਗਾ ਇਹਦੇ 'ਤੇ ਇੱਕ ਬਹੁਤ ਵੱਡਾ ਬੜਾ ਡਿਟੇਲਡ ਪੋਡਕਾਸਟ ਇੱਕ ਹੋਇਆ ਹੋਇਆ, 37 ਦਾ ਇੱਕ ਪੋਡਕਾਸਟ ਹੈਗਾ ਆਸਟ੍ਰੇਲੀਆ 'ਚ ਨਿੰਬਿਨ ਫੈਸਟੀਵਲ ਦਾ ਇਤਿਹਾਸ 73 ਦੇ ਵਿੱਚ ਜਿਹੜਾ ਹੋਇਆ ਸੀਗਾ, ਅਤੇ ਉਸ ਤੋਂ ਬਾਅਦ ਹਿੱਪੀ ਮੂਵਮੈਂਟ ਜਿਹੜਾ ਆਸਟ੍ਰੇਲੀਆ 'ਚ ਕਿਵੇਂ ਫਿਰਦਾ, ਇਹ 37 ਦਾ ਇੱਕ ਪੋਡਕਾਸਟ ABC ਦੇ ਉੱਤੇ ਪਿਆ। ਜੇ ਕਿਸੇ ਨੇ ਸੁਣਨਾ ਹੋਇਆ ਤਾਂ ਮੈਨੂੰ ਦੱਸਿਓ, ਮੈਂ ਲਿੰਕ ਵੀ ਤੁਹਾਨੂੰ ਭੇਜੂੰਗਾ, ਇੰਗਲਿਸ਼ ਦੇ ਵਿੱਚ ਹੈਗਾ, ਬਟ ਇਟ ਵਿਲ ਬਲੋ ਯੂਅਰ ਮਾਇੰਡ ਕਿ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ, ਅਸੀਂ ਕਹਿ ਦਿੰਦੇ ਹਾਂ ਕਿ ਚਲੋ ਇੰਡੀਆ ਦੇ ਵਿੱਚ ਤਾਂ ਨਸ਼ਾ ਜਿਹੜਾ ਹੈਗਾ ਉਹ ਟਰੈਵਲ ਕਰਕੇ ਆਉਂਦਾ, ਕਿ ਆਪਾਂ ਕਹਿ ਦਿੰਦੇ ਹਾਂ ਕਿ ਪਾਕਿਸਤਾਨ ਵਾਲੇ ਪਾਸਿਓਂ ਪੈਕਟ ਸਿੱਟ ਅਤੇ ਇੱਧਰ ਨੇਪਾਲ ਦੇ ਰਸਤਿਓਂ ਆ ਗਿਆ। ਆਸਟ੍ਰੇਲੀਆ ਦੇ ਵਿੱਚ ਕੌਣ ਪੈਕਟ ਸਿੱਟ ਦਿੰਦਾ, ਇੱਥੇ ਨਸ਼ਾ ਕਿਵੇਂ ਆ ਜਾਂਦਾ ਹੈਗਾ, ਇਹ ਵੀ ਇੱਕ ਜਿਹੜੀ ਇੱਕ ਅਲੱਗ ਕਹਾਣੀ ਹੈਗੀ ਉਸ ਪੋਡਕਾਸਟ ਦੇ ਵਿੱਚ, ਦੀ ਹਿਸਟਰੀ ਆਫ ਹਿੱਪੀ ਮੂਵਮੈਂਟ ਆਸਟ੍ਰੇਲੀਆ ਦੇ ਵਿੱਚ, ABC ਦੇ ਉਹ ਤਿਆਰ ਕੀਤਾ। ਅਤੇ ਟਾਈਮ ਵੀ ਦੇਖ ਲਈਏ, ਥੋੜ੍ਹਾ ਜਿਹਾ ਟਾਈਮ ਘੱਟ ਹੀ ਹੈ ਵੈਸੇ, ਪਰ ਮੈਂ ਇੱਕ ਸਟੋਰੀ ਸ਼ਾਇਦ ਪਹਿਲਾਂ ਸੁਣਾਈ ਹੈ, ਆਈ ਐਮ ਨੋਟ ਸ਼ੋਰ, ਹੈਰੋਇਨ ਦੀ ਸਟੋਰੀ ਸੀਗੀ
ਕਿ ਕਿਵੇਂ ਹੈਰੋਇਨ ਜਿਹੜੀ ਸੀ ਉਹ 1800 ਦੇ

0: ਆਖਰੀ ਦਹਾਕੇ 'ਚ 1890 ਤੋਂ ਬਾਅਦ ਇੱਕ ਲੈਬੋਰਟਰੀ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ। ਸਾਇੰਸ ਜਿਹੜਾ ਉਸ ਵਕਤ ਆਪਣੇ ਸਿਖਰ ਦੇ ਉੱਤੇ ਸੀਗਾ, ਜਾ ਰਿਹਾ ਸੀ, ਸਾਇੰਸ ਅੱਗੇ ਵੱਧ ਰਿਹਾ ਸੀ। ਔਰ ਕਿਵੇਂ 100 ਸਾਲਾਂ ਦੇ ਵਿੱਚ ਇੱਕ ਦਵਾਈ ਤੋਂ ਇੱਕ ਨਸ਼ੇ ਦੇ ਰੂਪ ਦੇ ਵਿੱਚ ਹੈਰੋਇਨ ਜਿਹੜੀ ਹੈ ਉਹ ਇਸਤੇਮਾਲ ਹੋਣ ਲੱਗ ਪਈ। ਡਾਈਸਲ ਟ੍ਰਾਫਰ ਮੋਰਫਿਨ ਜਿਹੜੀ ਇਹਨੂੰ ਕਿਹਾ ਜਾਂਦਾ ਹੈਗਾ, ਔਰ ਹੈਰੋਇਨ ਹੋ ਗਈ, ਲਾਈਸਾਈਟੋਲ ਹੋ ਗਈ, ਐਸਪਰੀਨ ਹੋ ਗਈ, ਇਹਨਾਂ ਤਿੰਨਾਂ ਨੂੰ ਤਾਂ ਇੱਕ ਨਸ਼ੇ ਨਹੀਂ ਇੱਕ ਦਵਾਈ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਸੀਗਾ। ਇਹ ਕਿਸ ਤਰੀਕੇ ਦੇ ਕੋਈ ਵੀ ਵੈਸੇ ਚੀਜ਼ ਹੈਗੀ ਹੈ ਜਦੋਂ ਕਹਿੰਦੇ ਹੁੰਦੇ ਹਾਂ ਕਿ ਅੱਤ ਹੋ ਜਾਂਦੀ ਹੈ ਤਾਂ ਉਹਦਾ ਨਸ਼ਾ ਕਿਵੇਂ ਹੋਣ ਲੱਗ ਪੈਂਦਾ। ਇਨਫੈਕਟ ਆਸਟ੍ਰੇਲੀਆ ਦੇ ਵਿੱਚ ਜਿਹੜਾ ਕ੍ਰਿਮੀਨਲ ਇੰਟੈਲੀਜੈਂਸ ਕਮਿਸ਼ਨ ਹੈ ACIC, ਉਹਨਾਂ ਨੇ ਦੱਸਿਆ ਹੈ ਕਿ ਆਸਟ੍ਰੇਲੀਆ 'ਚ ਕਿਹੜੇ ਨਸ਼ੇ ਨੇ ਜਿਹੜੇ ਜਦੋਂ ਆਪਾਂ ਜਦੋਂ ਬਸਤੀਵਾਦ ਬਣਿਆ ਸੀ, ਆਸਟ੍ਰੇਲੀਆ ਫੈਡਰਲ ਹੋਇਆ ਸੀ ਉਸ ਵਕਤ ਤੋਂ ਲੈ ਕੇ ਅਤੇ ਫਿਰ ਉਸ ਤੋਂ ਬਾਅਦ ਆਧੁਨਿਕ ਦੌਰ ਦੇ ਵਿੱਚ ਦੁਨੀਆ ਦੇ ਵਿੱਚ ਇਹ 2-3 ਘਟਨਾਵਾਂ ਜਿਹੜੀਆਂ ਨੇ ਉਹ ਕ੍ਰਾਂਤੀਕਾਰੀ ਘਟਨਾਵਾਂ ਨੇ, ਆਲਮੀ ਜੰਗ, ਵਰਲਡ ਵਾਰਸ, ਅਮੈਰੀਕਾ ਨੇ ਜਿਹੜੀ ਵੀਅਤਨਾਮ 'ਤੇ ਅਟੈਕ ਕੀਤੀ, ਉਹ ਤੋਂ ਬਾਅਦ ਬਹੁਤ ਕੁਛ ਬਦਲਿਆ ਉਸ ਸਮੇਂ ਦੇ ਵਿੱਚ, ਬਹੁਤ ਕੁਛ ਹੋ ਰਿਹਾ ਸੀ ਬੈਕਡ੍ਰੋਪ ਦੇ ਵਿੱਚ, ਜਾਂ USSR ਦਾ ਟੁੱਟਣਾ। ਇਹਨਾਂ ਸਾਰਿਆਂ ਦੇ ਉੱਤੇ ਆਪਾਂ ਐਪੀਸੋਡ ਕਰ ਚੁੱਕੇ ਹਾਂ, ਫਰਾਂਸ ਦੀ ਕ੍ਰਾਂਤੀ 'ਤੇ ਕਰ ਚੁੱਕੇ ਹਾਂ, ਰੂਸ ਇਰਾਨ ਦੀ ਕ੍ਰਾਂਤੀ 'ਤੇ ਕਰ ਚੁੱਕੇ ਹਾਂ, ਰੂਸ ਦੇ ਬਣ ਕੇ ਟੁੱਟਣ ਦੀ ਕਹਾਣੀ 'ਤੇ ਕਰ ਚੁੱਕੇ ਹਾਂ। ਉਹ ਸਾਰੇ ਪੋਡਕਾਸਟ ਤੁਸੀਂ ਸਾਡੇ ਹੁਣ ਤਾਂ ਪੁਰਾਣੇ ਵੀ ਮਿਲਦੇ ਨੇ, ਉੱਥੋਂ ਜਾ ਕੇ ਸੁਣੇ ਹੋ ਜ਼ਰੂਰ। ਉਹ ਕਿਸ ਤਰੀਕੇ ਦੇ ਨਾਲ ਪੂਰੀ ਵਰਲਡ ਦੀ ਜਿਹੜੀ ਇੱਕ ਵਰਲਡ ਆਰਡਰ ਹੈ ਉਹਨੂੰ ਕਿਵੇਂ ਉਹ ਸੈੱਟ ਕਰਦੇ ਨੇ ਹੌਲੀ ਹੌਲੀ ਹੌਲੀ ਹੌਲੀ, ਪਤਾ ਨਹੀਂ ਇਹ ਆਪਣੇ ਆਪ ਹੋਈਆਂ ਨੇ ਚੀਜ਼ਾਂ, ਸਹਿ ਸੁਭਾਅ ਹੋਈਆਂ ਨੇ, ਪਤਾ ਨਹੀਂ ਇਹ ਕੀਤੀਆਂ। ਮੈਂ ਉਹ ਕੀਤੀਆਂ ਗਈਆਂ ਵਾਲੀਆਂ 'ਚ ਅੱਗੇ ਯਕੀਨ ਕਰਦਾ ਹੁੰਦਾ ਸੀਗਾ ਕਿ ਇਸ ਕਿਸਮ ਦੀ ਇੱਕ ਕੋਨਸਪੀਰੇਸੀ ਥਿਊਰੀ ਹੈ। ਨੋ ਡਾਊਟ ਦੇ ਆਰ ਫਿਊ ਪੀਪਲ, ਦੇ ਆਰ ਫਿਊ ਫੈਮਿਲੀਜ਼, ਦੇ ਆਰ ਫਿਊ ਔਰਗਨਾਈਜੇਸ਼ਨਸ, ਓਨਲੀ ਫਿਊ 100-50 ਹੋਣਗੇ ਉਹ ਲੋਕ ਜਿਹੜੇ ਕੰਟਰੋਲ ਕਰਨਾ ਚਾਹੁੰਦੇ ਹੈਗੇ ਨੇ, ਪਰ ਉਹ ਕਿਵੇਂ ਕੁਛ ਚੀਜ਼ਾਂ ਆਪਣੇ ਆਪ, ਕਿਉਂਕਿ ਲੋਕਾਂ ਦਾ ਮਾਇੰਡ ਸੈੱਟ ਜਾਊਗਾ ਉੱਧਰ ਨੂੰ ਨਹੀਂ ਜਾਊਗਾ, ਉਹ ਨਹੀਂ ਨਾ ਪਤਾ ਹੈਗਾ, ਕਿਵੇਂ ਹੌਲੀ ਹੌਲੀ ਚੀਜ਼ਾਂ ਨੂੰ ਕੰਟਰੋਲ ਕਰ ਲੈਂਦੇ ਹਾਂ। ਉਦਾਹਰਣ ਦੇ ਤੌਰ ਦੇ ਉੱਤੇ ਕੋਕੀਨ, ਹੁਣ ਆਸਟ੍ਰੇਲੀਆ ਦੇ ਵਿੱਚ ਕੋਕੀਨ ਪੈਦਾ ਨਹੀਂ ਹੁੰਦੀ ਹੈਗੀ, ਜੇ ਤੁਸੀਂ ਆਸਟ੍ਰੇਲੀਆ ਦੀ ਜਿਹੜਾ ਆਸਟ੍ਰੇਲੀਆ ਦੇ ਡੈਮੋਗ੍ਰਾਫਿਕਸ ਨੂੰ ਸਮਝੋ, ਆਸਟ੍ਰੇਲੀਅਨ ਹੈਲਥ ਇੰਸਟੀਚਿਊਟ ਹੈ ਨਾ ਜਿਹੜਾ, ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ, ਉਹਨਾਂ ਦੀ ਇੱਕ ਵੈਬਸਾਈਟ ਹੈ AIHW.gov.au, ਸਰਕਾਰੀ ਵੈਬਸਾਈਟ ਹੈ। ਉਹ 'ਚ ਅਲਕੋਹਲ, ਟਬੈਕੋ, ਹੋਰ ਡਰੱਗਸ ਦੇ ਉੱਤੇ ਵੀ ਇਹ ਕਿੱਥੋਂ ਮਿਲਦੀਆਂ ਨੇ, ਕਿਵੇਂ ਮਿਲਦੀਆਂ ਨੇ, ਇੱਕ ਬਹੁਤ ਡਿਟੇਲਡ ਰਿਪੋਰਟ ਹੈਗੀ ਹੈ। ਉਹ 'ਚ ਇਹ ਦੱਸਿਆ ਹੋਇਆ ਹੈ ਕਿ ਕੋਕੀਨ ਜਿਹੜੀ ਹੈ ਉਹ 69% ਆਸਟ੍ਰੇਲੀਅਨ ਕੰਜ਼ਿਊਮ ਕਰਦੇ ਨੇ, ਬਣਦੀ ਹੈ ਨਹੀਂ, ਆਉਂਦੀ ਕਿੱਥੋਂ ਹੈ। 8,000 ਕਿਲੋਗ੍ਰਾਮ ਕੋਕੀਨ ਸਾਲ ਦੇ ਵਿੱਚ ਆਸਟ੍ਰੇਲੀਅਨ ਫੂਕ ਜਾਂਦੇ ਨੇ, ਇਹ ਤਾਂ ਕੋਕੀਨ ਦੀ ਗੱਲ ਹੈ। 15,000 ਕਿਲੋਗ੍ਰਾਮ ਮੈਥਾਫੇਟੇਮਾਈਨ ਜਿਹੜੀ ਆਸਟ੍ਰੇਲੀਅਨ ਸਾਲ ਦੇ ਵਿੱਚ ਫੂਕ ਜਾਂਦੇ ਨੇ, ਯਾਨੀ ਕਿ ਇਹਦੀ ਕੰਜ਼ਮਪਸ਼ਨ ਵੀ ਬਹੁਤ ਜ਼ਿਆਦਾ ਹੈਗੀ ਹੈ। ਫਿਰ MDMA ਹੋ ਗਈ, ਹੈਰੋਇਨ ਹੋ ਗਈ, ਕੈਟਾਮਾਈਨ ਹੋ ਗਈ, ਇਹ ਸਾਰੀਆਂ ਡਰੱਗਸ ਆਸਟ੍ਰੇਲੀਆ ਦੇ ਵਿੱਚ ਕੁਛ ਬਣਦੀਆਂ ਨੇ, ਕੁਛ ਨਹੀਂ ਬਣਦੀਆਂ, ਪਰ ਫਿਰ ਵੀ ਇਹ ਬੜੇ ਆਸਾਨੀ ਦੇ ਨਾਲ ਇੱਥੇ ਆ ਰਹੀਆਂ ਨੇ, ਵਿਕ ਰਹੀਆਂ ਹੈਗੀਆਂ ਨੇ। ਜ਼ੋਂਬੀ ਡਰੱਗ, ਉਹਦੇ 'ਤੇ ਇੱਕ ਦਿਨ ਤੁਹਾਡੇ ਨਾਲ ਖਬਰਾਂ ਦੇ ਵਿੱਚ ਆਇਆ ਗਿਆ ਸੀ ਜਾਂ ਕਿਸੇ ਪੋਡਕਾਸਟ ਦੇ ਵਿੱਚ ਸ਼ੇਅਰ ਕੀਤਾ ਸੀ ਕਿ ਆਸਟ੍ਰੇਲੀਆ 'ਚ ਜ਼ੋਂਬੀ ਡਰੱਗਸ ਕਿੰਨੀਆਂ ਜ਼ਿਆਦਾ ਪਾਪੂਲਰ ਹੋ ਗਈਆਂ। ਇਨਫੈਕਟ ਅੱਜ ਕੱਲ੍ਹ ਤਾਂ ਇਹ ਇੰਡੀਆ ਦੇ ਵਿੱਚ ਵੀ ਚੱਲ ਰਹੀਆਂ ਨੇ। ਜ਼ੋਂਬੀ ਡਰੱਗਸ ਹੁੰਦੀਆਂ ਨੇ ਜਿਵੇਂ ਜ਼ਾਈਲਾਈਜ਼ਿਨ ਨਾਮ ਦੀ ਇੱਕ ਦਵਾਈ ਹੈ ਜਿਹੜੀ ਡਾਕਟਰ ਦਿੰਦੇ ਨੇ, ਬੇਸਿਕਲੀ ਉਹ ਘੋੜਿਆਂ ਨੂੰ ਬੇਹੋਸ਼ ਕਰਨ ਦੇ ਲਈ ਦਿੱਤੀ ਜਾਂਦੀ ਹੈ ਦਵਾਈ, ਅਤੇ ਉਹਦੇ 'ਚ ਜੇ ਤੁਸੀਂ ਫੈਂਟਾਨਿਲ ਅਤੇ ਹੈਰੋਇਨ ਰਲਾ ਦਿਉ, ਉਹ ਜਿਹੜੀ ਤਿਕੜੀ ਇੱਕ ਬਣਦੀ ਹੈ ਜ਼ਾਈਲਾਈਜ਼ਿਨ ਦੀ, ਫੈਂਟਾਮਿਨ ਅਤੇ ਫੈਂਟਾਨਿਲ ਅਤੇ ਹੈਰੋਇਨ ਰਲਾ ਕੇ, ਤਾਂ ਉਹ ਇਨਸਾਨ ਦੇ ਸਰੀਰ ਨੂੰ ਸੁੰਨ ਕਰ ਦੂਗੀ। ਉਹਨੂੰ ਜ਼ੋਂਬੀ ਕਹਿੰਦੇ ਨੇ, ਉਹਨੂੰ ਕੰਜ਼ਿਊਮ ਕਰਕੇ, ਥੋੜ੍ਹੀ ਜਿਹੀ ਮਿਕਦਾਰ 'ਚ ਵੀ ਕੰਜ਼ਿਊਮ ਕਰਕੇ ਜ਼ਿੰਦਾ ਲਾਸ਼ ਬਣ ਜਾਂਦੇ ਹੋ ਤੁਸੀਂ, ਅਤੇ ਉਹਦਾ ਜਿਹੜਾ ਕੋਈ ਬੰਦਾ ਇੱਕ ਵਾਰ ਕੰਜ਼ਿਊਮ ਕਰ ਲੈਂਦਾ, ਉਹ ਇੱਕੋ ਹੀ ਥਾਂ 'ਤੇ ਕਹਿੰਦੇ ਨੇ ਕਿ ਕਈ ਕਈ ਘੰਟੇ ਤੱਕ ਬਿਨਾਂ ਹਿੱਲੇ ਜੁੱਲੇ ਖੜ੍ਹਾ ਰਹਿ ਸਕਦਾ। ਇਸ ਕਰਕੇ ਇਹਨੂੰ ਜ਼ੋਂਬੀ ਡਰੱਗ ਕਹਿੰਦੇ ਆ। ਜਿਵੇਂ ਜ਼ੋਂਬੀਜ਼ ਨੂੰ ਪਤਾ ਨਹੀਂ ਨਾ ਹੁੰਦਾ ਇੰਡੀਆ ਦੇ ਵਿੱਚ, ਤਾਂ ਇਨਫੈਕਟ ਪਿਛਲੇ ਕੁਝ ਸਾਲਾਂ ਤੋਂ, ਮੈਂ ਹੁਣ ਕੀ ਦੱਸਾਂ, ਇਸ ਵਾਰ ਜਦੋਂ ਮੈਂ ਇੰਡੀਆ ਗਿਆ ਤਾਂ ਮੈਂ ਇਹ ਤਜਰਬਾ ਖੁਦ ਕੀਤਾ। ਮੈਡੀਕਲ ਸਟੋਰਸ ਦੇ ਉੱਤੇ ਮੁੰਡੇ ਬੱਚੇ ਆ ਕੇ, ਉਹਨਾਂ ਨੂੰ ਧੇਲੇ ਦਾ ਗਿਆਨ ਨਹੀਂ ਹੈਗਾ, ਕੁਛ ਨਹੀਂ ਪਤਾ ਹੈਗਾ ਉਹਨਾਂ ਨੂੰ, ਰੋਡ ਲਾਸ ਦਾ ਨਹੀਂ ਪਤਾ ਹੈਗਾ, ਮਤਲਬ ਪਤਾ ਲੱਗਦਾ ਗੱਲ ਕਰਨ ਤੋਂ ਪਤਾ ਲੱਗਦਾ ਕਿ ਕੋਈ ਨੌਲੇਜ ਨਹੀਂ, ਬਟ ਪ੍ਰੈਗਬਲਿਨ ਦਿਓ ਜੀ, ਮਤਲਬ ਦਵਾਈਆਂ ਦੇ ਨਾਮ ਮੂੰਹ ਜਵਾਨੀ ਯਾਦ ਨੇ, ਔਰ ਪ੍ਰੈਗਬਲਿਨ ਵਰਗੀਆਂ ਦਵਾਈਆਂ ਤਾਂ ਜਿਹੜੀਆਂ ਆਮ ਤੌਰ ਦੇ ਉੱਤੇ ਇਸੇ ਕਿਸਮ ਦੀਆਂ, ਇਹ ਜ਼ਾਈਲਾਈਜ਼ਿਨ ਵਰਗੀ ਹੋ ਗਈ ਨਾ, ਉਹਨੂੰ ਜ਼ੋਂਬੀ ਡਰੱਗ ਤੁਸੀਂ ਕਹਿ ਸਕਦੇ ਹੋ, ਉਸ ਕੈਟਾਗਰੀ 'ਚ ਉਹ ਫਾਲ ਕਰਦੀਆਂ ਨੇ, ਉਹ ਵਰਤ ਰਹੇ ਨੇ। ਯਾਬਾ ਇੱਕ ਪਾਗਲਪਨ ਦੀ ਦਵਾਈ ਹੁੰਦੀ ਹੈ, ਬਾਂਗਲਾਦੇਸ਼, ਥਾਈਲੈਂਡ ਦੇ ਵਿੱਚ ਬਹੁਤ ਵਰਤੀ ਜਾਂਦੀ ਹੈ। ਹੁਣ ਇਹ ਜਿੱਦਣ ਕਿਤੇ ਇੰਡੀਆ ਆ ਗਈ ਜਾਂ ਆਸਟ੍ਰੇਲੀਆ ਆ ਗਈ, ਇਹ 'ਚ ਕੀ ਹੈ, ਯਾਬਾ ਦੇ ਵਿੱਚ ਮੈਥਾਫੈਟਾਮਾਈਨ ਅਤੇ ਕੈਫੀਨ ਇਹ ਰਲਾ ਕੇ ਦਿੰਦੇ ਨੇ, ਔਰ ਉਹ ਤੁਹਾਨੂੰ ਖੁਸ਼ਬੂ ਇੰਨੀ ਵਧੀਆ ਲੱਗੂਗੀ ਉਹਨੂੰ। ਇਨਫੈਕਟ ਕਰੇਜ਼ੀ, ਯਾਬਾ ਦਾ ਮਤਲਬ ਹੀ ਥਾਈ ਭਾਸ਼ਾ ਦੇ ਵਿੱਚ ਕਰੇਜ਼ੀ ਮੈਡੀਸਨ ਹੁੰਦਾ, ਉਹ ਤੁਹਾਨੂੰ ਕਰੇਜ਼ੀ ਕਰ ਦੂਗੀ। ਯੂ ਵਿਲ ਸੇ ਕਿ ਯਾਰ ਬੜਾ ਡਰੱਗ, ਮਤਲਬ ਮੈਂ ਉਹਨੂੰ ਪ੍ਰਮੋਟ ਨਹੀਂ ਕਰ ਰਿਹਾ, ਬਟ ਮੈਂ ਇਹ ਗੱਲ ਦੱਸ ਰਿਹਾ ਕਿ ਇਨਸਾਨ ਕਈ ਕਈ ਦਿਨਾਂ ਤੱਕ ਬਿਨਾਂ ਸੁੱਤੇ ਰਹਿ ਸਕਦਾ। ਨਾ ਇਮੈਜਿਨ ਉਹਦੇ ਹੈਲਥ ਦੇ ਉੱਤੇ ਕੀ ਅਸਰ ਹੋਣਗੇ, ਜਦੋਂ ਉਹਦਾ ਅਸਰ ਟੁੱਟੂਗਾ ਯੂ ਵਿਲ ਬੀ ਲਾਈਕ ਮੈਡ, ਮੈਡ ਕਰੇਜ਼ੀ, ਪਾਗਲ ਹੋ ਜਾਓਗੇ ਤੁਸੀਂ। ਮਤਲਬ ਕਿਸੇ ਦਾ ਕਤਲ ਕਰਨ ਲੱਗੇ ਵੀ ਨਹੀਂ ਸੋਚੋਗੇ ਵੀ ਮਾਰਤਾ ਬੰਦਾ, ਜਿਵੇਂ ਆਈਸ ਡਰੱਗਸ ਹੁੰਦੀਆਂ ਨੇ ਨਾ ਆਸਟ੍ਰੇਲੀਆ ਦੇ ਵਿੱਚ, ਆਪਾਂ ਕਹਿ ਦਿੰਦੇ ਹਾਂ ਇੱਥੇ ਕਿ ਲੌਂਗ ਵੀਕੈਂਡ ਹੁੰਦਾ, ਅਤੇ ਆਸਟ੍ਰੇਲੀਆ 'ਚ ਸਭ ਤੋਂ ਜ਼ਿਆਦਾ ਡੋਮੈਸਟਿਕ ਵਾਇਲੈਂਸ ਦੇ ਕੇਸ ਹੁੰਦੇ ਨੇ। ਚਲੇ ਜਿਓ ਕਿਸੇ ਵੀ ਹੋਸਪਿਟਲ, ਚਲੇ ਜਿਓ ਐਤਵਾਰ ਦੀ ਰਾਤ ਜਾਂ ਕਿਸੇ ਮਿਡ ਡੇ, ਮੰਗਲ ਬੁੱਧ ਵੀਰਵਾਰ ਦੀ ਰਾਤ ਹੋਸਪਿਟਲ 'ਚ ਬੈਠ ਕੇ ਦੇਖਿਓ, ਐਮਰਜੈਂਸੀ ਦੇ ਵਿੱਚ ਕੰਪੈਰੀਜ਼ਨ ਕਰਕੇ ਦੇਖਿਓ। ਆਈ ਹੈਵ ਡਨ ਦੈਟ, ਮੈਂ ਸਟੱਡੀ ਮਤਲਬ ਆਪਣੇ ਤੌਰ ਦੇ ਉੱਤੇ ਮੈਂ ਮਹਿਸੂਸ ਕਰਕੇ ਦੇਖ ਚੁੱਕਿਆ, ਐਤਵਾਰ ਦੀ ਰਾਤ ਨੂੰ ਜਿੰਨੇ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਪੂਰੇ ਆਸਟ੍ਰੇਲੀਆ ਦੇ ਵਿੱਚ ਹੋਸਪਿਟਲਸ ਦੇ ਅੰਦਰ ਜਾਂਦੇ ਨੇ, ਜਨਾਨੀਆਂ ਦੀਆਂ ਕੁੱਟੀਆਂ ਹੋਈਆਂ, ਲਾਲੋ ਲਾਲ ਹੋਈਆਂ, ਲਹੂ ਨਿਕਲ ਰਿਹਾ, ਬੁਰੇ ਹਾਲ, ਇਨਫੈਕਟ ਜਿਹੜੇ ਡੋਮੈਸਟਿਕ ਵਾਇਲੈਂਸ ਨੂੰ ਅੰਜਾਮ ਦਿੰਦੇ ਨੇ ਉਹ ਵੀ ਆ ਜਾਂਦੇ ਨੇ ਹੋਸਪਿਟਲ ਦੇ ਵਿੱਚ, ਤਾਂ ਕਿ ਉਹ ਕਹਿਣ ਕਿ ਦੇਖੋ ਜੀ ਮੈਨੂੰ ਮੇਰੀ ਘਰ ਵਾਲੀ ਨੇ ਕੁੱਟਿਆ ਸੀ, ਮੈਂ ਡਿਫੈਂਸ ਦੇ ਵਿੱਚ ਆਪਣੇ ਆਪ ਨੂੰ ਬਚਾਇਆ, ਉਹ ਜਾ ਕੇ ਮੇਜ਼ 'ਤੇ ਵੱਜੀ ਅਤੇ ਉਹ ਡਿੱਗ ਪਈ ਅਤੇ ਉਹ ਮੇਰੇ 'ਤੇ ਹੁਣ ਇਲਜ਼ਾਮ ਲਗਾ ਰਹੀ ਹੈ। ਬਹੁਤ ਜ਼ਿਆਦਾ ਝੂਠ ਮੱਕਾਰੀ ਜਦੋਂ ਇਸ ਕਿਸਮ ਦੇ ਨਸ਼ੇ ਤੁਸੀਂ ਵਰਤਣ ਲੱਗ ਜਾਂਦੇ ਹੋ, ਪਰਿਵਾਰ ਟੁੱਟ ਜਾਂਦੇ ਨੇ। ਆਸਟ੍ਰੇਲੀਆ 'ਚ ਆਪਣੇ ਪੰਜਾਬੀ ਮੁੰਡੇ ਹੁਣ ਕਰਿਆਨੇ ਦੀਆਂ ਦੁਕਾਨਾਂ ਤੋਂ ਕਾਮਨੀ ਵਰਤ ਰਹੇ ਨੇ ਟਰੱਕਾਂ ਦੇ ਵਿੱਚ, ਔਰ ਇਹਨਾਂ ਦੇ ਕੋਡ ਨੇਮਸ ਹੈਗੇ ਨੇ, ਇਨਫੈਕਟ ਮੰਦਾਕਨੀ, ਖਰਗੋਸ਼, ਲੋਲੀਪੋਪ, ਚਮਚਮ, ਪੰਜਾਬ 'ਚ ਤੁਸੀਂ ਜਾਓਗੇ ਇਹ ਸਿੰਥੈਟਿਕ ਡਰੱਗਸ ਨੇ, ਪਾਊਡਰਸ ਨੇ। ਔਰ ਫਿਰ ਮੈਨੂੰ ਸਭ ਤੋਂ ਵੱਧ ਹੈਰਾਨੀ ਹੁੰਦੀ ਹੈ ਉਹਨਾਂ ਲੋਕਾਂ 'ਤੇ ਜਿਹੜੇ ਕਹਿੰਦੇ ਨੇ ਯਾਰ ਇਹਦੇ ਨਾਲੋਂ ਤਾਂ ਭੁੱਕੀ ਚੰਗੀ ਸੀ, ਇਹਦੇ ਨਾਲੋਂ ਤਾਂ ਉਹ ਦੂਸਰੇ ਨਸ਼ੇ ਚੰਗੇ ਸੀਗੇ। ਉਹ 'ਚ ਨਸ਼ਾ ਤਾਂ ਕਿਵੇਂ ਹੋ ਸਕਦਾ ਚੰਗਾ, ਕਿਵੇਂ, ਹਾਊ ਕੈਨ ਯੂ ਸੇ ਦੈਟ ਕਿ ਉਹ ਫਲਾਣਾ ਨਸ਼ਾ ਚੰਗਾ ਸੀ, ਇਹ ਨਸ਼ਾ ਨਹੀਂ। ਕੋਈ ਵੀ ਨਸ਼ਾ ਜਿਹੜਾ ਹੈਗਾ ਉਹਨੂੰ ਜਦੋਂ ਇੱਕ ਨਸ਼ੇ ਦੇ ਤਰੀਕੇ ਦੇ ਨਾਲ ਲਿਆ ਜਾਂਦਾ, ਇੱਕ ਦਵਾਈ ਦੀ ਤਰ੍ਹਾਂ ਨਹੀਂ, ਤਾਂ ਉਹ ਨਸ਼ਾ। ਔਰ ਨਸ਼ੇ ਨੂੰ ਜਸਟੀਫਾਈ ਕਰਨ ਦਾ ਕੋਈ ਤਰੀਕਾ ਹੈ ਹੀ ਨਹੀਂ, ਚਾਹੇ ਉਹ ਚਿੱਟਾ ਹੋਵੇ, ਚਾਹੇ ਉਹ ਭੁੱਕੀ ਹੋਵੇ, ਚਾਹੇ ਉਹ ਯਾਬਾ ਵਰਗੀਆਂ ਦਵਾਈਆਂ ਹੋਣ ਜਾਂ ਜ਼ੋਂਬੀ ਡਰੱਗਸ ਹੋਣ, ਜ਼ਾਈਲਾਈਜ਼ਨ ਵਰਗੀਆਂ, ਚਾਹੇ ਉਹ ਕ੍ਰੈਟਮ ਹੋਵੇ, ਹੈਰੋਇਨ ਹੋਵੇ, ਐਨੀਥਿੰਗ, ਯੂ ਕਾਂਟ ਜਸਟੀਫਾਈ ਇਟ। ਐਨੀਵੇਜ਼, ਨਸ਼ਿਆਂ ਦੇ ਨਾਲ ਜੁੜੀ ਹੋਈ ਇਹ ਅਲੱਗ ਅਲੱਗ ਸਟੋਰੀਆਂ ਸੀਗੀਆਂ, ਅਤੇ ਮੈਂ ਕੋਸ਼ਿਸ਼ ਕੀਤੀ ਕਿ ਇਹਨੂੰ ਵਿਦ ਇਨ 1 ਆਵਰ ਤੋਂ ਥੱਲੇ ਰੱਖ ਕੇ, ਤਾਂ ਕਿ ਘੰਟੇ ਤੋਂ ਵੀ ਛੋਟੇ ਪ੍ਰੋਗਰਾਮ ਦੇ ਵਿੱਚ ਇੱਕ ਡੋਟ ਪੁਆਇੰਟਸ ਤੁਹਾਨੂੰ ਦੇ ਸਕਾਂ। ਸਮਝਾਉਣਾ ਮਕਸਦ ਨਹੀਂ ਹੈਗਾ, ਸਮਝਾਉਣਾ ਤਾਂ ਇੱਕ ਸਟੋਰੀ ਦੱਸ ਸਕਦੇ ਹਾਂ। ਬੜੇ ਸਾਰੇ ਲੋਕ ਕਹਿ ਦਿੰਦੇ ਹੈਗੇ ਨੇ ਭਾਜੀ ਉਹ ਜਿਹੜਾ ਇਨਸਾਈਟ ਰਿਪੋਰਟ 'ਚ ਤੁਸੀਂ ਗੱਲ ਸਮਝਾਉਂਦੇ ਨਹੀਂ ਹੁੰਦੇ, ਅਸੀਂ ਸਿਰਫ ਗੱਲਾਂ ਰੱਖਦੇ ਹੈਗੇ ਹਾਂ। ਉਹ ਸਮਝਣਾ ਸਮਝਣਾ ਹੈਗਾ ਤਾਂ ਉਹ ਤਾਂ ਕਾਲਜਾਂ ਯੂਨੀਵਰਸਿਟੀਆਂ 'ਚੋਂ ਸਮਝੋ ਜਾਂ ਫਿਰ ਸਤਸੰਗਤ 'ਚ ਜਾ ਕੇ ਦੇਖੋ ਸਿੱਖੋ, ਉਹ ਬਾਬੇ ਸਮਝਾਉਂਦੇ ਹੁੰਦੇ ਨੇ, ਉਹਨਾਂ ਦੇ ਸਮਝਦਿਆਂ ਵੀ ਨਹੀਂ ਸਮਝਦੇ ਹੈਗੇ ਆਪਾਂ। ਪਰ ਇੱਕ ਨੌਲੇਜ ਹੋਣੀ ਤੁਹਾਡੇ ਲਈ ਜ਼ਰੂਰੀ ਹੈਗੀ ਹੈ, ਖਾਸ ਤੌਰ ਦੇ ਉੱਤੇ ਜਿਹੜੀ ਮੈਂ ਸਾਊਦੀ ਅਰਬ ਦੀ ਕਹਾਣੀ ਇੱਥੇ ਲਿਆ ਕੇ ਮੁਕਾਨਾ, ਕਿ ਚਾਹੇ ਤੁਸੀਂ ਵਰਕ ਪਰਮਿਟ 'ਤੇ ਹੋ ਚਾਹੇ ਸਟੂਡੈਂਟ ਵੀਜ਼ੇ 'ਤੇ ਹੋ, ਜਦੋਂ ਤੁਸੀਂ ਦੂਸਰੀ ਕੰਟਰੀ ਦੇ ਵਿੱਚ ਜਾਂਦੇ ਹੋ, ਉਸ ਕੰਟਰੀ ਦੇ ਵਿੱਚ ਹੈਗੇ ਹੋ ਜਿੱਥੋਂ ਦੇ ਤੁਸੀਂ ਵਸਨੀਕ ਹੀ ਨਹੀਂ ਹੈਗੇ, ਉੱਥੇ ਤੁਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਨੋਰਮਲ ਮੰਨਣ ਲੱਗ ਜਾਂਦੇ ਹੋ। ਜਦੋਂ ਤੁਸੀਂ ਉਹਨੂੰ ਇੱਕ ਵਾਰ ਯੂਜ਼ ਕੀਤਾ, ਦੋ ਵਾਰ ਕੀਤਾ, ਜਾਂ ਉਸ ਕੰਮ ਦੇ ਵਿੱਚ ਇੱਕ ਵਾਰ ਪਏ, ਦੋ ਵਾਰ ਪਏ, ਜਿਹੜੇ ਧੰਦਾ ਕਰ ਰਹੇ ਨੇ ਨਾ ਉਹ ਇਸ਼ਾਰਾ ਸਮਝ ਰਹੇ ਹੋਣਗੇ ਕਿ ਕਿਵੇਂ ਇਹ ਕਾਰੋਬਾਰ ਕਿੱਡੇ ਵੱਡੇ ਪੱਧਰ ਦੇ ਉੱਤੇ ਆਸਟ੍ਰੇਲੀਆ 'ਚ, ਕਿੰਨੇ ਸਾਰੇ ਪੰਜਾਬੀ ਮੁੰਡੇ ਜਿਹੜੇ ਡਰਾਈਵਿੰਗ ਧੰਦੇ ਦੇ ਵਿੱਚ ਨੇ ਉਹ ਇਹਨੂੰ ਕਾਰੋਬਾਰ ਦੇ ਤੌਰ ਦੇ ਉੱਤੇ ਲੈਣ ਲੱਗ ਪਏ ਨੇ ਕਿ ਆਹ ਪੈਕੇਟ ਇੱਧਰੋਂ ਉੱਧਰ, ਉੱਧਰੋਂ ਇੱਧਰ। ਬਾਅਦ ਦੇ ਵਿੱਚ ਫਿਰ ਜਦੋਂ ਕਿਸੇ ਦਿਨ ਤੁਸੀਂ ਧਰੇਗੇ ਤਾਂ ਫਿਰ ਸਾਰੀ ਕਹਾਣੀ ਖਤਮ। ਜਦੋਂ ਚਾਹੇ ਉਹ ਅਫਗਾਨਿਸਤਾਨ ਦੀ ਗੱਲ ਹੈ, ਚਾਹੇ ਉਹ ਸਵੀਡਨ ਦੀ ਗੱਲ ਹੈ, ਚਾਹੇ ਉਹ ਇਹਨਾਂ ਕੰਟਰੀਜ਼ ਦੀ ਗੱਲ ਹੈ ਜਿਹੜੇ ਉਹ ਨਸ਼ੇ ਪੈਦਾ ਕਰਦੇ ਨੇ, ਜਦੋਂ ਉਹ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਕਿਸੇ ਦੂਸਰੇ ਦੇ ਘਰ ਦੇ ਉੱਤੇ ਪੱਥਰ ਮਾਰੋਗੇ ਤਾਂ ਤੁਹਾਡਾ ਘਰ ਵੀ ਟੁੱਟੇਗਾ, ਜਦੋਂ ਤੁਸੀਂ ਦੂਸਰਿਆਂ ਨੂੰ ਨਸ਼ਿਆਂ ਦੇ ਉੱਤੇ ਲਗਾਓਗੇ ਆਪ ਵੀ ਲੱਗੋਗੇ। ਉਹ ਜਿਹੜੇ ਪੰਜਾਬੀ ਅੱਜ ਕੱਲ੍ਹ ਤਾਂ ਫਿਊਲ ਸਟੇਸ਼ਨਸ ਦੇ ਉੱਤੇ ਨਸ਼ੇ ਨੁਸ਼ੇ ਵੇਚਦੇ ਨੇ, ਉਹ ਆਪ ਵੀ ਇਹਦੀ ਲਪੇਟ ਦੇ ਵਿੱਚ ਆਈ ਜਾਂਦੇ ਹੈਗੇ ਨੇ। ਬਹੁਤ ਆਮ ਹੋ ਗਿਆ, ਮਤਲਬ ਟਾਰਨੇਟ ਤੋਂ ਲੈ ਕੇ ਬਲੈਕ ਟਾਊਨ ਤੱਕ ਬੜੇ ਆਮ ਹੋ ਗਿਆ, ਸ਼ਰੇਆਮ ਹੋ ਗਿਆ। ਟਾਈਮ ਟੂ ਪੌਜ਼ ਇਟ, ਟਾਈਮ ਟੂ ਸਟੋਪ ਇਟ। ਸੋਚੋ ਕੀ ਕਰ ਕੀ ਰਹੇ ਹੈਗੇ ਹੋ, ਆਪ ਵੀ ਆਪਣੀ ਪਰਿਵਾਰ ਖਤਮ ਕਰ ਰਹੇ ਹੋ ਅਤੇ ਦੂਸਰਿਆਂ ਘਰਾਂ ਨੂੰ ਵੀ ਤੁਸੀਂ ਉਜਾੜਨ ਲੱਗੇ ਹੋਏ ਹੈਗੇ ਹੋ। ਸੋਰੀ ਪਰ ਨੋ ਸੋਰੀ, ਅੱਜ ਦੇ ਇਸ ਪ੍ਰੋਗਰਾਮ 'ਚ ਨਹੀਂ ਦਿਓ ਇਜਾਜ਼ਤ, ਧੰਨਵਾਦ।
1: ਜਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ, ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ, ਸੁੱਕ ਗਈਆਂ ਜੜ੍ਹਾਂ ਮੁਰਝਾਈਆਂ ਟਾਣੀਆਂ, ਸੁੱਕ ਗਈਆਂ ਜੜ੍ਹਾਂ ਮੁਰਝਾਈਆਂ ਟਾਣੀਆਂ, ਛੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ, ਛੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ, ਹਰ ਪਾਸੇ ਨਸ਼ੇ ਦੀ ਹਨੇਰੀ ਚੁੱਲ ਗਈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
3: है पुत, पहला मैंने अंग्रेजी बोल के दिखा।
4: आई हैव मेनी काओ बट फेवरेट बेस्ट काओ लाली, ही हैव 4 लेग 2 ईयर 2 आई, वेरी गुड शी वेरी फास्ट काओ।
5: हुण मेरी जठाणी नु पता लगू कि साडे घरे भी अंग्रेजी आ गई।
6: तुसी अरदास भी अंग्रेजी च करदे हो?
7: ना पुत, इंसान नु परमात्मा नाल गल करन लई किसी जुबान दी लोड़ थोड़ी पैंदी।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ। ਸੋ ਕੀ

जी हाँ जी 16-74 ये नहीं है 71-72 ये है 16-74 ये है 16-74 सुनते रहो हाँ जी AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
1: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station. Stan sees baby.

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
3: Stay tuned.
4: Sama chuke aaj di kahani da. ਉਹ ਸਰਕਾਰੀ ਨੌਕਰੀ ਕਰਦੀ ਸੀ ਅਤੇ ਘਰ ਵਾਲਾ ਪ੍ਰਾਈਵੇਟ ਜੋਬ। ਸਹੁਰੇ ਪਰਿਵਾਰ ਦੇ ਵਿੱਚ ਨਿੱਤ ਕੋਈ ਨਾ ਕੋਈ ਕਲਾ ਕਲੇਸ਼ ਚੱਲਦਾ ਰਹਿੰਦਾ। ਇਸੇ ਵਜ੍ਹਾ ਕਰਕੇ ਬਿਨਾਂ ਕੁਛ ਲੈ ਦਿੱਤੇ ਜ਼ਮੀਨ ਜਾਇਦਾਦ ਨੂੰ ਲੱਤ ਮਾਰ ਕੇ ਦੋਵੇਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਗਏ। ਸੋਚਿਆ ਪਲਾਟ ਲੈ ਕੇ ਉੱਤੇ ਘਰ ਬਣਾ ਲਾਂਗੇ, ਲੋਨ ਚੱਕ ਲਾਂਗੇ। ਰੱਬ ਨੇ ਸਾਰਾ ਕੁਛ ਸਿਰੇ ਚਾੜਿਆ, ਲੋਨ ਵੀ ਮਿਲ ਗਿਆ, ਮਕਾਨ ਵੀ ਬਣ ਗਿਆ। ਇੱਕੋ ਇੱਕ ਬੇਟਾ ਸੀ, ਉਹ ਹਲੇ ਛੋਟਾ ਸੀ, ਇਸ ਕਰਕੇ ਕੋਈ ਬਹੁਤੀਆਂ ਜ਼ਿੰਮੇਵਾਰੀਆਂ ਨਹੀਂ ਸੀ। ਤਿੰਨੋਂ ਜੀ ਬੜੀ ਵਧੀਆ ਜ਼ਿੰਦਗੀ ਗੁਜ਼ਾਰੀ ਜਾਂਦੇ। ਇੱਕ ਦਿਨ ਉਹਨਾਂ ਦੀ ਮੈਰਿਜ ਐਨਵਰਸਰੀ ਸੀ, ਸਾਰੇ ਬੜੇ ਖੁਸ਼ ਸੀ ਕਿ ਕੱਲ੍ਹ ਦੇ ਦਿਨ ਆਪਾਂ ਇਸ ਨੂੰ ਤਿਉਹਾਰ ਵਾਂਗੂ ਮਨਾਵਾਂਗੇ। ਮਾਂ ਬੇਟੇ ਨੇ ਤਾਂ ਪ੍ਰੋਗਰਾਮ ਵੀ ਸੋਹਣਾ ਬਣਾ ਲਿਆ ਸੀ ਕਿ ਆਪਾਂ ਰੋਟੀ ਬਾਹਰ ਖਾਣ ਜਾਵਾਂਗੇ। ਉਹਨਾਂ ਦੋਵਾਂ ਨੇ ਬਾਜ਼ਾਰ ਜਾ ਕੇ ਪਿਓ ਦੇ ਲਈ ਕੋਈ ਤੋਹਫ਼ਾ ਵੀ ਵੇਖ ਲਿਆ, ਮਹਿੰਗੀ ਜੀ ਪੈਂਟ ਸ਼ਰਟ। ਬੇਸ਼ੱਕ ਕਮੀ ਤਾਂ ਕਿਸੇ ਗੱਲ ਦੀ ਉਹਨਾਂ ਕੋਲ ਨਹੀਂ ਸੀ, ਪਰ ਤਨਖਾਹ ਦਾ ਵੱਡਾ ਹਿੱਸਾ ਲੋਨ ਦੀ ਕਿਸ਼ਤ ਵਿੱਚ ਚਲਾ ਜਾਂਦਾ ਹੈ, ਇਸ ਕਰਕੇ ਥੋੜ੍ਹੀ ਕਿਰਸ ਦੇ ਨਾਲ ਹੀ ਚੱਲਦਾ ਸੀ ਪਰਿਵਾਰ। ਦਿਨ ਤਿਉਹਾਰ ਦੇ ਮੌਕੇ ਮਾਂ ਬੇਟਾ ਬੜੇ ਚਾਅ ਲਾਉਂਦੇ ਘਰ ਨੂੰ ਸਜਾਉਣ ਦੇ ਉੱਤੇ। ਇਹ ਦਿਨ ਤਿਉਹਾਰ ਦੇ ਮੌਕੇ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਰੰਗ ਦਿਖਦਾ ਸੀ, ਇੱਕ ਬੇਫਿਕਰੀ ਦਾ ਆਨੰਦ ਲੈ ਲੈਂਦੇ ਸੀ। ਉਸਦੀ ਤਨਖਾਹ ਚਾਹੇ ਆਪਣੇ ਪਤੀ ਦੇ ਨਾਲੋਂ ਜ਼ਿਆਦਾ ਸੀ, ਪਰ ਉਸਦੇ ਮਨ ਦੇ ਵਿੱਚ ਕਦੀ ਕੋਈ ਫਰਕ ਨਹੀਂ ਸੀ ਆਇਆ। ਘਰ ਵਾਲਾ ਵੀ ਬੜਾ ਪਿਆਰਾ ਇਨਸਾਨ ਸੀ, ਦੋਵੇਂ ਇੱਕ ਦੂਸਰੇ ਨੂੰ ਬੜਾ ਪਿਆਰ ਕਰਦੇ, ਪਰ ਘਰ ਦੇ ਵਿੱਚ ਉਸਦੇ ਮੰਮੀ ਡੈਡੀ ਵੱਡੇ ਭਰਾ ਦੇ ਕਹਿਣੇ ਦੇ ਵਿੱਚ ਨਹੀਂ ਸੀ। ਹਮੇਸ਼ਾ ਉਹਨਾਂ ਦੋਵਾਂ ਦੇ ਨਾਲ ਇੱਕ ਮਤਰਿਆਂ ਜਿਹਾ ਵਾਲਾ ਸਲੂਕ ਕਰਦੇ ਰਹਿੰਦੇ। ਸਹੁਰੇ ਘਰ ਦੇ ਵਿੱਚ ਪਿਆਰ ਮਾਣ ਸਤਿਕਾਰ ਨਾ ਮਿਲਣ ਦੇ ਕਰਕੇ ਉਹ ਸਭ ਕੁਛ ਘਰ ਵਾਲੇ ਕਰਕੇ ਜਰਦੀ ਰਹੀ। ਜਦ ਕੋਈ ਚਾਰਾ ਨਾ ਬਚਿਆ ਤਾਂ ਉਸਦੇ ਘਰ ਵਾਲੇ ਨਾ ਰਲ ਕੇ ਫੈਸਲਾ ਲੈ ਲਿਆ ਕਿ ਅਲੱਗ ਹੋਣਾ ਹੀ ਜ਼ਿਆਦਾ ਬਿਹਤਰ ਹੈ, ਇਸ ਤੋਂ ਬਿਹਤਰ ਹੈ ਅਸੀਂ ਕਿਰਾਏ ਦੇ ਮਕਾਨ ਦੇ ਵਿੱਚ ਚਲੇ ਜਾਈਏ। ਜਦੋਂ ਉਹਨਾਂ ਦੇ ਲੜਕਾ ਹੋਇਆ ਸੀ ਤਾਂ ਉਹ ਹਜੇ ਮਸਾਂ 2 ਸਾਲ ਦਾ ਸੀ। ਉਹ ਠੱਗਿਆ ਠੱਗਿਆ ਚਾਹੇ ਮਹਿਸੂਸ ਕਰਦੀ ਸੀ ਪਰ ਕੁਛ ਵੀ ਨਹੀਂ ਬੋਲੀ। ਰੜਕ ਵੀ ਸੀ ਕਿ ਵਿਆਹ ਤੋਂ ਬਾਅਦ ਤਨਖਾਹ ਸਹੁਰੇ ਘਰ ਦੇ ਵਿੱਚ ਦਿੰਦੀ ਰਹੀ, ਛੋਟੀ ਛੋਟੀ ਜ਼ਰੂਰਤ ਦੇ ਲਈ ਉਹ ਉਹਨਾਂ ਦੇ ਅੱਗੇ ਹੱਥ ਟੱਡਦੀ ਰਹੀ, ਫਿਰ ਵੀ ਉਹਨੂੰ ਪਿਆਰ ਨਹੀਂ ਮਿਲਿਆ। ਅਲੱਗ ਹੋਣ 'ਤੇ ਉਹਨਾਂ ਦੇ ਕੋਲ ਕੋਈ ਸੇਵਿੰਗ ਵੀ ਨਹੀਂ ਸੀ। ਇਹ ਗੱਲਾਂ ਸ਼ਾਇਦ ਮਨ ਦੇ ਵਿੱਚ ਹੀ ਸੀ, ਘਰ ਵਾਲੇ ਨਾਲ ਕਦੀ ਰੋਸ ਵੀ ਨਹੀਂ ਕੀਤਾ, ਅਤੇ ਸ਼ਾਇਦ ਘਰ ਵਾਲਾ ਵੀ ਸਭ ਕੁਝ ਜਾਣਦਾ ਸੀ ਕਿਉਂਕਿ ਦੋਵੇਂ ਇੱਕ ਦੂਸਰੇ ਨੂੰ ਇੱਦਾਂ ਲੱਗਦਾ ਸੀ ਚੰਗੀ ਤਰ੍ਹਾਂ ਸਮਝਦੇ ਨੇ। ਦਿਲ ਦੇ ਕਿਸੇ ਕੋਨੇ ਦੇ ਵਿੱਚ ਕਿਸੇ ਕਿਸਮ ਦਾ ਗਮ ਜਾਂ ਘਰ ਵਾਲੇ ਪ੍ਰਤੀ ਕੋਈ ਰੋਸ ਕਦੀ ਉਹਨੇ ਜ਼ਬਾਨ 'ਤੇ ਨਹੀਂ ਆਉਣ ਦਿੱਤਾ। ਉਸਨੇ ਤਾਂ ਆਪਣੇ ਮਾਪਿਆਂ ਤੋਂ ਵੀ ਕਦੀ ਕੁਛ ਨਹੀਂ ਸੀ ਮੰਗਿਆ, ਨਾ ਹੀ ਉਹਨੇ ਕਦੀ ਆਪਣੇ ਘਰ ਵਾਲੇ ਨੂੰ ਕੁਛ ਆਖਿਆ, ਪਰ ਇੱਦਾਂ ਲੱਗਦਾ ਸੀ ਕਿ ਕਈ ਗੱਲਾਂ ਦੇ ਲਈ ਉਹਨੇ ਮੁਆਫ ਵੀ ਨਹੀਂ ਕੀਤਾ, ਉਹ ਅੰਦਰ ਹੀ ਪਈਆਂ ਨੇ। ਕਿਸੇ ਵੇਲੇ ਵੀ ਚਿੰਗਾਰੀ ਭੜਕ ਸਕਦੀ। ਅੱਜ ਜਿੱਦਾਂ ਹੀ ਜਿੱਦਾਂ ਹੀ ਉਹਦਾ ਘਰ ਵਾਲਾ ਘਰ ਆਇਆ, ਬੜੇ ਚਾਵਾਂ ਦੇ ਨਾਲ ਆਪਣੇ ਬੇਟੇ ਦੇ ਨਾਲ ਉਹ ਪੈਕਟ ਉਸਦੇ ਸਾਹਮਣੇ ਰੱਖ ਦਿੱਤਾ। ਜੀ ਖੋਲੋ ਤਾਂ ਜ਼ਰਾ ਇਹਨੂੰ। ਘਰ ਵਾਲੇ ਨੇ ਬੜੀ ਬੇਦਿਲੀ ਜੀ ਦੇ ਨਾਲ ਪਹਿਲਾਂ ਤਾਂ ਉਰੇ ਪਰੇ ਕੀਤਾ, ਬੇਟੇ ਦੇ ਜ਼ੋਰ ਪਾਉਣ ਦੇ ਉੱਤੇ ਖੋਲ ਦਿੱਤਾ। ਇੱਕ ਮਹਿੰਗਾ ਮਹਿੰਗਾ ਬ੍ਰੈਂਡ ਵੇਖ ਕੇ ਜੇ ਉਹਦੇ ਚਿਹਰੇ ਦੇ ਹਾਵ ਭਾਵ ਵੀ ਬਦਲ ਗਏ ਹੋਣ। ਘਰ ਵਾਲਾ ਖਿੱਚ ਕੇ ਬੋਲਿਆ, ਕੀ ਲੋੜ ਸੀ ਇਹੋ ਜਿਹੀ ਬੇਵਕੂਫੀ ਕਰਨ ਦੀ? ਐਵੇਂ ਨਜਾਇਜ਼ ਫੂਕੀ ਜਾਂਦੇ ਉਹ ਪੈਸੇ, ਰੁੱਖਾਂ ਨੂੰ ਲੱਗਦੇ ਨੇ? ਸਾਰੀ ਦਿਹਾੜੀ ਟੁੱਟ ਟੁੱਟ ਮਰਜ਼ੀ ਦਾ ਤੁਸੀਂ ਇੱਥੇ ਮਹਿੰਗੇ ਬ੍ਰੈਂਡਾਂ ਦੇ ਉੱਤੇ ਤੋਹਫਿਆਂ ਦੇ ਉੱਤੇ ਪੈਸੇ ਖਰਚੀ ਜਾਂਦੇ ਹੋ। ਮਾਂ ਪੁੱਤ ਜਿਵੇਂ ਅਵਾਕ ਜੇ ਹੋ ਗਏ, ਚਿਹਰਾ ਉਤਰ ਗਿਆ, ਪੁੱਤ ਵੀ ਸਹਿਮ ਗਿਆ। ਦੋਵਾਂ ਨੇ ਇੱਕ ਦੂਸਰੇ ਵੱਲ ਵੇਖਿਆ, ਚੁੱਪ ਰਹਿਣਾ ਜ਼ਿਆਦਾ ਬਿਹਤਰ ਸਮਝਿਆ। ਬੇਟੇ ਨੇ ਮਾਂ ਦੇ ਦੱਸੇ ਪਲੈਨ ਦੇ ਮੁਤਾਬਿਕ ਥੋੜ੍ਹਾ ਜਿਹਾ ਹੌਸਲਾ ਕਰਕੇ ਕਿਹਾ, ਪਾਪਾ ਤੁਸੀਂ ਤਿਆਰ ਹੋ ਜਾਓ, ਆਪਾਂ ਬਾਹਰ ਰੋਟੀ ਖਾਣ ਜਾਣਾ, ਤੁਸੀਂ ਚਾਹੇ ਹੋਰ ਕੋਈ ਕੱਪੜੇ ਪਾ ਲਓ। ਪਾਪਾ ਬੋਲਿਆ, ਉਹ ਬਹਿ ਜਾਓ ਟਿੱਕੇ, ਕਿਤੇ ਨਹੀਂ ਜਾਣਾ ਬਾਹਰ ਬੂਰ, ਜਾੜਾ ਧਰਿਆ ਤੁਸੀਂ ਮਾਂ ਪੁੱਤਾਂ ਨੇ। ਘਰ ਦਾ ਮਾਹੌਲ ਇੱਕਦਮ ਜਿੱਦਾਂ ਬਦਲ ਗਿਆ। ਮਾਂ ਪੁੱਤ ਦੋਵੇਂ ਰੋਂਦੇ ਰੋਂਦੇ ਆਪਣੇ ਕਮਰੇ 'ਚ ਚਲੇ ਗਏ ਅਤੇ ਮੈਰਿਜ ਐਨਵਰਸਰੀ ਦਾ ਸਾਰਾ ਹੀ ਚਾਅ ਖਤਮ ਹੋ ਗਿਆ। ਕਾਫੀ ਚਿਰ ਉਹ ਆਪਣੇ ਕਮਰੇ ਦੇ ਵਿੱਚ ਰੋਂਦੀ ਰਹੀ। ਅੱਜ ਰੋਟੀ ਵੀ ਨਹੀਂ ਸੀ ਪਕਾਈ ਉਹਨੇ। ਘਰ ਵਾਲਾ ਬਾਹਰ ਡਰਾਇੰਗ ਰੂਮ ਦੇ ਵਿੱਚ ਸੋਫੇ ਦੇ ਉੱਤੇ ਲੰਮਾ ਪਿਆ ਰਿਹਾ, ਖੁਸ਼ ਤਾਂ ਉਹ ਵੀ ਨਹੀਂ ਸੀ। ਅਜੇ ਉਹ ਕਮਰੇ ਦੇ ਵਿੱਚ ਲੰਮੀ ਪਈ ਸੀ ਕਿ ਫੋਨ ਦੀ ਰਿੰਗ ਵੱਜੀ। ਚੁੱਕਿਆ ਤਾਂ ਭੈਣ ਦਾ ਸੀ। ਹੈਪੀ ਮੈਰਿਜ ਐਨਵਰਸਰੀ, ਵਧਾਈ ਤਾਂ ਕੀ ਕਬੂਲਣੀ ਸੀ, ਅੱਗੋਂ ਉਹਦੀ ਜਿੱਦਾਂ ਭੋਬੀ ਨਿਕਲ ਗਈ ਹੋਵੇ। ਭੈਣ ਦੇ ਪੁੱਛਣ ਦੇ ਉੱਤੇ ਸਾਰੀ ਗੱਲ ਦੱਸ ਦਿੱਤੀ। ਸਾਰੇ ਪੁਰਾਣੇ ਗਿਲੇ ਵੀ ਜ਼ੁਬਾਨ ਦੇ ਉੱਤੇ ਆ ਗਏ, ਉਹ ਸਾਰੇ ਜਿਹੜੇ ਕਿਤਨਾ ਕਿਤੇ ਇੱਕ ਢਿੱਲੀ ਮੱਠੀ ਜੀ ਚਿੰਗਾਰੀ ਬਣ ਕੇ ਅੰਦਰੇ ਪਏ ਸੀ, ਕਦੀ ਕਿਸੇ ਦੇ ਨਾਲ ਸਾਂਝੇ ਨਹੀਂ ਸੀ ਕੀਤੇ। ਉਹ ਬੋਲਦੀ ਰਹੀ, ਰੋਂਦੀ ਰਹੀ, ਬੁਸਕਦੀ ਰਹੀ, ਭੈਣ ਸੁਣਦੀ ਰਹੀ, ਉਹਨੇ ਵੀ ਨਾ ਟੋਕਿਆ। ਹੁਣ ਤੂੰ ਦੱਸ ਭੈਣੇ, ਸਾਡਾ ਕੀ ਕਸੂਰ ਹੈ? ਮੈਂ ਤਾਂ ਹਰ ਥਾਂ ਖੜੀ ਹਾਂ ਇਸ ਪਰਿਵਾਰ ਦੇ ਨਾਲ। ਕਾਫੀ ਸਮੇਂ ਤੋਂ ਬਾਅਦ ਭੈਣ ਦੇ ਨਾਲ ਇਹ ਸਾਰੀਆਂ ਗੱਲਾਂ ਹੋਈਆਂ ਸੀ। ਸਿਆਣੀ ਭੈਣ ਚੁੱਪ ਕਰਕੇ ਸਭ ਕੁਝ ਸੁਣਦੀ ਰਹੀ। ਭੈਣ ਨੇ ਕਿਹਾ, ਨਿੱਕੀ ਇਹ ਗੱਲ ਤਾਂ ਤੇਰੀ ਠੀਕ ਹੈ, ਪਰ ਇੱਕ ਮੇਰਾ ਕਹਿਣਾ ਮੰਨੇਗੀ? ਭੈਣ ਦੀ ਗੱਲ ਵੈਸੇ ਵੀ ਕਦੀ ਟਾਲਦੀ ਨਹੀਂ ਸੀ, ਮਾਵਾਂ ਵਰਗੀ ਜੂ ਸੀ। ਇੰਜ ਕਰ, ਤੂੰ ਗੱਲ ਨਾ ਹਾਲੇ ਕਰੀ, ਚਾਹੇ ਤੇਰੇ ਮਨ 'ਚ ਵੀ ਗੁੱਸਾ, ਪਰ ਘਰ ਵਾਲੇ ਨੂੰ ਰੋਟੀ ਜ਼ਰੂਰ ਬਣਾ ਕੇ ਦੇ, ਆਪ ਖਾ ਜਾਂ ਨਾ ਖਾ। ਪਿਓ ਪੁੱਤ ਨੂੰ ਰੋਟੀ ਤੋਂ ਨਾ ਅੱਜ ਐਵੇਂ। ਮੈਂ ਸਮਝ ਗਈ ਭੈਣਾ, ਰੋਟੀ ਬਣਾ ਕੇ ਚਾਹੇ ਬੇਟੇ ਨੂੰ ਹੀ ਕਹੀਂ ਫੜਾ ਆਵੇ, ਪਤਾ ਨਹੀਂ ਉਹ ਵੀ ਭੁੱਖਾ ਤਾਂ ਆਇਆ ਹੋਣਾ। ਕਈ ਵਾਰੀ ਇਹ ਰੋਟੀ ਕਰਕੇ ਹੀ ਖਿਜੇ ਹੁੰਦੇ ਆ, ਤੈਨੂੰ ਸੱਚ ਦੱਸਾਂ। ਰੋਟੀ ਖਾ ਕੇ ਸਾਰਾ ਗੁੱਸਾ ਉਹਦਾ ਹਵਾ ਹੋ ਜਾਣਾ। ਭੈਣ ਦੀ ਗੱਲ ਨਹੀਂ ਸੀ ਮੋੜ ਸਕਦੀ, ਪਰ ਅੰਦਰੋਂ ਤਾਂ ਉਹਦਾ ਵੀ ਜੀ ਕਰਦਾ ਸੀ ਉਹ ਪਰਿਵਾਰ ਦੇ ਲਈ ਰੋਟੀ ਪਾਣੀ ਬਣਾਵੇ। ਅਣਮੰਨੇ ਜੇ ਮਨ ਦੇ ਨਾਲ ਰਸੋਈ ਦੇ ਵਿੱਚ ਚਲੇ ਗਈ। ਅੰਦਰੋਂ ਅੰਦਰੀ ਸੋਚੀ ਜਾਂਦੀ ਆ, ਸਾਡੀ ਕੋਈ ਜ਼ਿੰਦਗੀ ਹੈ? ਬੇਟਾ ਅੰਦਰ ਗੁੰਮਸੁੰਮ ਪਿਆ, ਮੈਂ ਅੰਦਰ ਰੋ ਕੇ ਨਿਕਲੀ ਹਾਂ, ਘਰ ਵਾਲਾ ਬਾਹਰ ਸੋਫੇ 'ਤੇ ਰੋਇਆ। ਇਹੋ ਸੋਚਾਂ ਸੋਚਦੀ ਨੇ ਰੋਟੀ ਤਿਆਰ ਕੀਤੀ, ਬੇਟੇ ਨੂੰ ਆਵਾਜ਼ ਮਾਰੀ ਅਤੇ ਘਰ ਵਾਲੀ ਤੱਕ ਪਹੁੰਚਾ ਦਿੱਤੀ। ਅਗਲੀ ਰੋਟੀ ਦੇਣ ਆਪ ਹਿੰਮਤ ਕਰ ਲਈ, ਘਰ ਵਾਲੇ ਤੱਕ ਪਹੁੰਚੀ। ਦੋਵਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਈਆਂ ਤਾਂ ਪਤਾ ਲੱਗਾ ਅੱਖਾਂ ਦੇ ਵਿੱਚ ਤੇ ਉਹਦੇ ਵੀ ਅਥਰੂ ਸਨ। ਰੋਟੀ ਬਣਾ ਕੇ ਮੁੜਨ ਲੱਗੀ ਤਾਂ ਕਹਿਣ ਲੱਗਾ ਤੇਰੀ ਰੋਟੀ ਕਿੱਥੇ ਹੈ, ਮੈਂ ਨਹੀਂ ਖਾਣੀ। ਰੁੱਖਾ ਜਿਹਾ ਜਵਾਬ ਦਿੱਤਾ। ਮੁੜ ਕੇ ਅੰਦਰ ਜਾਣ ਲੱਗੀ ਤਾਂ ਘਰ ਵਾਲੇ ਨੇ ਥਾਲੀ ਇੱਕ ਪਾਸੇ ਰੱਖ ਕੇ ਬਾਂਹ ਫੜ ਲਈ। ਤੈਨੂੰ ਪਤਾ ਫੈਕਟਰੀ ਦੇ ਵਿੱਚ ਅੱਜ ਕੱਲ੍ਹ ਬੜੀ ਹਲਚਲ ਚੱਲ ਰਹੀ ਹੈ, ਸ਼ਾਇਦ ਇੱਕ ਦੋ ਦਿਨ ਤੱਕ ਮੈਨੂੰ ਜਵਾਬ ਦੇ ਦੇਣ। ਮੈਂ ਤੈਨੂੰ ਦੱਸਣਾ ਨਹੀਂ ਸੀ ਚਾਹੁੰਦਾ, ਅਜੇ ਪਿਛਲੇ 2 ਮਹੀਨੇ ਦੀ ਵੀ ਤਨਖਾਹ ਨਹੀਂ ਮਿਲੀ ਫੈਕਟਰੀ ਤੋਂ। ਫੈਕਟਰੀ ਦੇ ਮਾਲਕ ਆਪਸ ਦੇ ਵਿੱਚ ਕਾਫੀ ਲੜ ਝਗੜ ਰਹੇ ਨੇ ਇਨੀ ਦਿਨੀ। ਮੈਂ ਸੋਚ ਰਿਹਾ ਸੀ ਪਤਾ ਨਹੀਂ ਕਿਵੇਂ ਘਰ ਦੇ ਖਰਚੇ ਚੱਲਣਗੇ। ਮੈਂ ਸੋਚ ਰਿਹਾ ਸੀ ਕੁਝ ਹੋਰ ਖਰਚੇ ਘਰ ਦੇ ਚਲੋ ਘਟਾ ਲਾਂਗੇ। ਮੈਂ ਸੋਚ ਰਿਹਾ ਸੀ ਰੁੱਖੀ ਮਿੱਸੀ ਖਾ ਕੇ 4 ਦਿਨ ਕੱਢ ਲਾਂਗੇ, ਫਿਰ ਕੋਈ ਨਵੀਂ ਨੌਕਰੀ ਵੇਖੀ ਜਾਊਗੀ, ਹੋਵੇ ਨਾ ਹੋਵੇ ਤਾਂ ਘਰ ਦੀ ਕਿਸ਼ਤੀ ਚੱਲਦੀ ਰਹੇ। ਤੇਰੀ ਨੌਕਰੀ ਦੇ ਨਾਲ ਇਹ ਸਾਰਾ ਚੱਲਣਾ ਔਖਾ। ਇਹ ਗੱਲ ਸੁਣ ਕੇ ਜਿੱਦਾਂ ਉਹ ਇੱਕਦਮ ਸੁੰਨ ਹੋ ਗਈ ਹੋਵੇ। ਇਹ ਤਾਂ ਉਹਨੇ ਸੋਚਿਆ ਹੀ ਨਹੀਂ ਸੀ, ਇਹ ਤਾਂ ਉਹਨੂੰ ਪਤਾ ਹੀ ਨਹੀਂ ਸੀ ਕਿ ਮੇਰਾ ਘਰ ਵਾਲਾ ਕਿੰਨੇ ਬੋਝ ਦੇ ਵਿੱਚੋਂ ਲੰਘ ਰਿਹਾ। ਉਹ ਤਾਂ ਐਵੇਂ ਆਪਣੇ ਗੁੱਸੇ ਗਿਲੇ ਕਰੇਗੀ। ਇੱਕਦਮ ਜਿੱਦਾਂ ਫਿਰ ਉਹਦੀ ਭੁੱਬ ਨਿਕਲ ਗਈ ਹੋਵੇ। ਰੋਂਦੀ ਰੋਂਦੀ ਉੱਥੇ ਹੀ ਘਰ ਵਾਲੇ ਕੋਲ ਬੈਠ ਗਈ, ਉਹਦੀ ਗੋਦ ਦੇ ਵਿੱਚ ਸਿਰ ਰੱਖ ਕੇ। ਜੀ ਚਿੰਤਾ ਕਾਹਦੀ ਹੈ, ਮੈਂ ਕਮਾ ਰਹੀ ਹਾਂ ਨਾ, ਕੀ ਫਰਕ ਪੈਂਦਾ। ਜਦੋਂ ਠੀਕ ਇਹ ਮਾਹੌਲ ਠੀਕ ਨਹੀਂ ਹੁੰਦਾ, ਮੇਰੀ ਨੌਕਰੀ ਹੈਗੀ ਹੈ, ਕਿਵੇਂ ਨਾ ਕਿਵੇਂ ਕਰ ਲਾਂਗੇ ਗੁਜ਼ਾਰਾ। ਤੁਸੀਂ ਚਿੰਤਾ ਨਾ ਕਰਿਆ ਕਰੋ, ਕੋਈ ਨਾ ਕੋਈ ਨੌਕਰੀ ਤੁਹਾਨੂੰ ਵੀ ਦੇਰ ਸਵੇਰ ਮਿਲ ਹੀ ਜਾਣੀ ਆ। ਤੁਸੀਂ ਠੀਕ ਕਹਿੰਦੇ ਹੋ, ਆਪਾਂ ਥੋੜ੍ਹਾ ਸਮਾਂ ਹੱਥ ਘੁੱਟ ਕੇ ਚੱਲ ਲਾਂਗੇ।

ਥੋੜ੍ਹੀ ਦੇਰ ਬਾਅਦ ਘਰ ਦਾ ਮਾਹੌਲ ਹੁਣ ਕੁਛ ਹੋਰ ਹੀ ਸੀ। ਤਿੰਨੇ ਇਕੱਠੇ ਬੈਠੇ ਰੋਟੀ ਖਾ ਰਹੇ ਸੀ ਇੱਕੋ ਥਾਲੀ ਚੋਂ। ਉਹ ਪੁਰਾਣੀਆਂ ਯਾਦਾਂ ਫਿਰ ਦੁਬਾਰਾ ਤਾਜ਼ੀਆਂ ਹੋ ਗਈਆਂ। ਹੌਲੀ ਹੌਲੀ ਉਸ ਥਾਲੀ ਦੇ ਆਲੇ ਦੁਆਲੇ ਹਾਸੇ ਪਰਤਾ ਹੈ। ਬੇਟਾ ਆਪਣੇ ਇਮਤਿਹਾਨ ਬਾਰੇ ਦੱਸਣਾ ਸ਼ੁਰੂ ਹੋ ਗਿਆ ਤੇ ਮੈਂ ਆਂਢ ਗੁਆਂਢ ਦੇ ਵਿੱਚ ਵਾਪਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਉਹਨਾਂ ਨੇ ਆਪਣੀ ਫੈਕਟਰੀ ਦੇ ਵਿੱਚੋਂ ਕੁਛ ਕੱਢ ਕੇ ਸੁਣਾ ਦਿੱਤਾ। ਇਹਨੇ ਨੂੰ ਫਿਰ ਦੁਬਾਰਾ ਬੈਲ ਵੱਜੀ, ਫੋਨ ਭੈਣ ਦਾ ਸੀ। ਅੰਦਰ ਜਾ ਕੇ ਫੋਨ ਸੁਣਿਆ ਤਾਂ ਭੈਣ ਦਾ ਧੰਨਵਾਦ ਕੀਤਾ, ਜੇ ਤੁਹਾਡਾ ਫੋਨ ਨਾ ਆਉਂਦਾ ਤਾਂ ਪਤਾ ਨਹੀਂ ਅੱਜ ਕੀ ਹੋਣਾ ਸੀ, ਮੈਂ ਅੱਜ ਬਹੁਤ ਲੜਨਾ ਸੀ, ਮੈਂ ਤੈਨੂੰ ਛੱਡ ਕੇ ਜਾਣ ਤੱਕ ਦਾ ਸੋਚ ਲਿਆ ਸੀ, ਪਤਾ ਨਹੀਂ ਮੈਂ ਕੀ ਬੋਲ ਦੇਣਾ ਸੀ, ਪਤਾ ਨਹੀਂ ਉਹ ਬੋਲਾਂ ਦੇ ਫੱਟ ਮੁੜ ਕੇ ਭਰਨੇ ਸੀ ਕਿ ਨਹੀਂ ਸੀ ਭਰਨੇ, ਮੈਨੂੰ ਪਤਾ ਹੀ ਨਹੀਂ ਸੀ। ਮੇਰਾ ਘਰ ਵਾਲਾ, ਮੈਨੂੰ ਪਤਾ ਹੀ ਨਹੀਂ ਸੀ ਉਹ ਕਿਹੜੀਆਂ ਔਕੜਾਂ ਚੋਂ ਲੰਘ ਰਿਹਾ। ਭੈਣ ਨੇ ਕਿਹਾ, ਵੇਖ ਘਰ ਘਰ ਇਹ ਸਭ ਕੁਛ ਹੁੰਦਾ ਰਹਿੰਦਾ, ਗੁੱਸੇ ਦੇ ਵਿੱਚ ਆਉਣਾ ਇਹ ਸੁਭਾਵਿਕ ਹੈ, ਹਰ ਇੱਕ ਨੂੰ ਗੁੱਸਾ ਆਉਂਦਾ, ਪਰ ਗੁੱਸੇ ਦੇ ਵਿੱਚ ਜੋ ਆਪਾਂ ਬੋਲ ਦਿੰਦੇ ਹਾਂ ਨਾ ਉਹ ਨਿੱਕੀ ਹੈ ਵਾਪਸ ਨਹੀਂ ਪਰਤਦਾ। ਖਾਸ ਤੌਰ ਦੇ ਉੱਤੇ ਇਸ ਰਿਸ਼ਤੇ ਦੇ ਵਿੱਚ ਜਿਹੜੀ ਆਈ ਖਟਾਸ ਹੈ ਨਾ ਉਹ ਫਿਰ ਦਿਨੋ ਦਿਨ ਵੱਧਦੀ ਜਾਂਦੀ ਹੈ। ਚੰਗੀ ਗੱਲ ਇਹ ਹੋਈ ਕਿ ਚੁੱਪ ਰਹਿ ਕੇ ਸਮਾਂ ਕੱਢ ਲਿਆ ਜਾਵੇ, ਕਦੀ ਉਹ ਦਿਨ ਨਾ ਆਵੇ ਜਿੱਦਣ ਘਰ ਦੇ ਵਿੱਚ ਰੋਟੀ ਨਾ ਪੱਕੇ ਤੇ ਫਿਰ ਬਾਕੀ ਚੀਜ਼ਾਂ ਬਾਕੀ ਆਪੇ ਠੀਕ ਹੋ ਜਾਂਦੀਆਂ। ਇਸ ਸਮੇਂ ਦੇ ਵਿੱਚ ਹਮੇਸ਼ਾ ਕਿਸੇ ਚੰਗੇ ਦੋਸਤ ਦੇ ਨਾਲ ਹੀ ਗੱਲ ਕਰੋ, ਜਿਹੜਾ ਤੁਹਾਨੂੰ ਸਮਝਦਾ ਹੋਵੇ, ਜਿਹੜਾ ਤੁਹਾਡੇ ਪਰਿਵਾਰ ਨੂੰ ਉੱਜੜਨ ਨਾ ਦੇਣਾ ਚਾਹੁੰਦਾ ਹੋਵੇ। ਇੱਦਾਂ ਚੱਲੋਗੇ ਤਾਂ ਜ਼ਿੰਦਗੀ ਹੋਰ ਮਿੱਠੀ ਲੱਗਣ ਲੱਗ ਪਊਗੀ। ਇਹ ਕਹਾਣੀ ਲਿਖੀ ਸੀ ਕਰਮਜੀਤ ਸਿੰਘ ਹੋਰਾਂ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ। ਅਤੇ ਧੰਨਵਾਦ ਬਹੁਤ ਸੋਹਣੀਆਂ ਭਾਵਨਾਵਾਂ ਲਿਖਣ ਦੇ ਲਈ, ਧੰਨਵਾਦ ਸਾਡੇ ਤੱਕ ਸਾਡੇ ਸਰੋਤਿਆਂ ਲਈ ਪਹੁੰਚਾਉਣ ਦੇ ਲਈ। ਸ਼ਾਇਦ ਹਰ ਘਰ ਦੇ ਵਿੱਚ ਇੱਦਾਂ ਦਾ ਮੰਜ਼ਰ ਜ਼ਰੂਰ ਕਦੀ ਨਾ ਕਦੀ ਕਿਤੇ ਨਾ ਕਿਤੇ ਬਣਦਾ, ਕਦੇ ਐਨਵਰਸਰੀ ਦੇ ਮੌਕੇ, ਕਦੇ ਜਨਮਦਿਨ ਦੇ ਮੌਕੇ, ਅਤੇ ਕਦੀ ਜ਼ਰੂਰੀ ਵੀ ਨਹੀਂ ਹੁੰਦਾ ਕਿ ਕੋਈ ਦਿਨ ਤਿਆਰ ਹੋਵੇ। ਬੜੇ ਸਾਰੇ ਬੋਝ ਬਾਹਰੋਂ ਘਰ ਵੱਲ ਨੂੰ ਆਉਂਦੇ ਨੇ ਅਤੇ ਉਹਨਾਂ ਬੋਝ ਨੂੰ ਕਿੱਦਾਂ ਇੱਕ ਦੂਸਰੇ ਦੇ ਨਾਲ ਵੰਡਣਾ, ਕਿੱਦਾਂ ਬਿਨ ਬੋਲਿਆਂ ਇੱਕ ਦੂਸਰੇ ਨੂੰ ਸਮਝਣਾ, ਇਹ ਸ਼ਾਇਦ ਇਸ ਕਹਾਣੀ ਦੇ ਵਿੱਚੋਂ ਤੁਸੀਂ ਬਾਖੂਬੀ ਸਿੱਖ ਸਕਦੇ ਹੋ। ਇਸ ਕਰਕੇ ਕਹਿੰਦੇ ਨੇ ਸਾਂਝ ਉੱਥੇ ਰੱਖੋ ਜਿਹੜਾ ਤੁਹਾਡਾ ਚੰਗਾ ਚਾਹੁੰਦਾ ਹੋਵੇ, ਗੁੱਸਾ ਹੋਵੇ ਤਾਂ ਉਸ ਬੰਦੇ ਦੇ ਨਾਲ ਕਦੀ ਗੱਲ ਨਾ ਕਰੋ, ਜਿਹਦੀ ਸਲਾਹ ਤੁਹਾਡਾ ਘਰ ਤੋੜ ਸਕਦੀ ਹੋਵੇ। ਦਿਲ ਫੋਲੋ ਤਾਂ ਉੱਥੇ ਜਿੱਥੇ ਉਹ ਗੱਲ ਗਾਂਹ ਨਾ ਨਿਕਲ ਪਾਵੇ, ਲੜਾਈ ਹੋਵੇ ਤਾਂ ਇੰਨਾ ਕੁ ਸਮਾਂ ਪਾ ਲਓ ਕਿ ਲੜਾਈ ਆਪਣੇ ਆਪ ਹੀ ਫਿੱਕੀ ਪੈ ਜਾਵੇ। ਬਾਕੀ ਨਿੱਕੇ ਮੋਟੇ ਰੋਸੇ ਗੁੱਸੇ ਗਿਲੇ ਹਰ ਘਰ ਦੇ ਵਿੱਚ ਚੱਲਦੇ ਰਹਿੰਦੇ ਨੇ, ਚੱਲਦੇ ਰਹਿਣੇ ਨੇ, ਕਿਉਂਕਿ ਇਹੋ ਹੀ ਆ ਜ਼ਿੰਦਗੀ ਦੀ ਖੂਬਸੂਰਤੀ, ਇਹੋ ਹੀ ਆ ਜ਼ਿੰਦਗੀ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਹਾਂਜੀ 1674।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: गौड़ी सुखमी महला पंजवा सुखमी सुख अमृत प्रवनाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदी सिमरो सिमर सिमर सुख पावो कल कलेश तन माहे मिटावो
1: सिमरो जस प्रसंबर एकै नाम चबत अगनत अनेकै
0: वेद पुराण सिमर सुधाखर कीने राम नाम एक अखर
1: इनकै जे जीव सावै ताकि महिमा गनी न आवै
0: कांखी एकै दर्श तुहारो नानक गुण संग मोहे उधारो
1: सुखमनी सुख अमृत प्रवनाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन लागै प्रभु कै सिमरन आनंद न जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्ब निधान नानक हर अंग
1: प्रभु कै सिमरन सिद्ध नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगाह मानी
0: प्रभु कै सिमरन होय सो भला प्रभु कै सिमरन सो फल फला
1: सिमरै जिने आप सिमराय नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाहीं जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै सी पर उपकारी प्रभु को सिमरै तिन सद बलिहारी
1: प्रभु को सिमरै सी मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते आंदन जाग नानक सिमरन पूरै भाग
1: प्रभु कै सिमरन कारज पूरै प्रभु कै सिमरन कभु न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जन कृप मैया नानक तिन जन सरनी पैया
0: हर सिमरन कर भत प्रगटाए हर सिमरन लाग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आपने अंकारा
0: कर कृपा जिसे आप बुझाया नानक गुरमुख हर सिमरन तिन पाया
1: सुखमनी सुख अमृत पब नाम भगत जना कै मन विश्राम अठ इक सलोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सुतमीत ना भाई मन उहा नाम तेरा संग सहाय
0: जह महा भयान दूत जम दल तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कूट पापर हर है
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जप तुहि सुखिया
1: लाख करोड़ी बंधन पर हर का नाम जपत निस्तर
0: अनक माया रंग तिख न बुझावे हर का नाम जपत आगावे
1: ये मार्ग हो जात गीला तै हर नाम संग होत सुहेला
0: ऐसा नामन सदा ध्याई है नानक गुरमुख परमगत पाई है
1: टूटत नाही को लख बाही नाम जपैता पार पराही
0: अनक बगंजह आए संघार है हर का नाम तत्काल उधार है
1: अनक जून जन मैं मर जाम नाम जोत पावे विश्राम
0: हो मैला मल कब हो ना धोवै हर का नाम कूट पाप खोवै
1: ऐसा नाम जपो मन रंग नानक पाई है साध कै संग
0: जिह मार के गन जाहे न पूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तो प्रोगाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भग जना की बर्तन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस कर संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भुगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछना है बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पो जन हर सराते सुन समाद नाम रसमाते
0: आठ पहर जन हर हर जपै हर का भत प्रगटनी छपै
1: हर की भगत मत पौ करै नानक जन संकेते तरै
0: पार जात एहो हर को नाम काम तिन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पब नाम भगत जना कै मन विश्राम अठ दो श्लोक
0: बहुत शास्त्र बहुत सिमरती पेखे सर्ब टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमरत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਲਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਸ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਵਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਸੰਗ ਕੋ ਪਵ ਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸੰਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਧਨ ਕੋ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਣੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਡ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰ ਤੋ ਪੀ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈ ਰਾਈ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾਕੁਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया।
0: अगणत साहो अपनी देरास, खात पीत बरत आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूब है, बहुर उसका विश्वास न होवे।
1: जिसकी बस्ती सागे राख है, पप की आज्ञा माने मत है।
0: उसते चौगन करे निहाल, नानक साहिब सदा दयाल।
1: अनक पात माया के हे, सर पर होवत जान अनेक।
0: बिर की छाया सो रंग लावे, ओ बिन सह ओ मन पछतावे।
1: ज्योति सह सो चालन हार, लपट रहो ते अंध अंधार।
0: बटाऊ स्यों जो लावे, नेह ताको हाथ नावे के हे।
1: मन हर के नाम की प्रीत सुखदाई, कर कृपा नानक आप ले लाई।
0: मिथ्या तन धन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रो मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरुक हिरे।
0: मिथ्या नेत्र पेखत पर तिर रूपाद, मिथ्या रसना भोजन अनुसवाद।
1: मिथ्या चिन पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन मुझे मिथ्या सब पै, सफल दे नानक हर हर नाम लै।
0: बिरथी साख्त की आर जा, साच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाय, मेघ बिना ज्यों खेती जाए।
1: गोविंद भजन बिन बिथे सब काम, ज्यों कर प्रते निरार धाम।
0: धन धन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु प्रवीण, बाहर भेख न काहू पीन।
1: और उपदेश है अपना करै, आवत जावत जन मैं मरै।
0: जिसकै अंतर बसै निरंकार, तिसकी सीख तरै संसार।
1: जो तुम भाने तिन प्रभ जाता, नानक उंजन जन प्राता।
0: करो बेनती पार ब्रह्म सब जाने, अपना किया आपह माने।
1: आपे आप करत नवेरा, किसे दूर जिनावत किसे बुझावत नेरा।
0: उपाव स्यान सगल ते रहत, सब कछ जाने आत्म की रहत।
1: पावे तिसले लड़ लाए, थान थन अंतर रहा समाए।
0: सो सेवक जिस कृपा करी, निमख निमख जप नानक हरी।
1: सुख मनी सुख अमृत प्रभ नाम, भग जना कै मन विश्राम। अठ पंज सलोक,
0: काम क्रोध अर लोभ मोह बिनस जाए अहमेव। नानक प्रभ शरणागति, कर प्रसाद गुरुदेव। सत नाम श्री वाहे गुरु अष्टपदी।
1: जय प्रसाद छति अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद वशिष्ठ मंदिर, तिसे त्याज सदा मन अंदर।
0: जय प्रसाद ग्रह संग सुख बसना, आठ पहर सिमर हो तिस रसना।
1: जय प्रसाद रंग रस भोग, नानक सदा त्याई त्यावन जोग।
0: जय प्रसाद पाठ पटंबर हंडावे, तिसे त्याका तवर लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुझ सब को मान, मुखता को जस रसन बखाने।
1: जय प्रसाद तेरा धर्म, मन सदा त्याय केवल पार ब्रह्म।
0: प्रभु जी जपत दर गए मान, पावे नानक पथ सेती घर जावे।
1: जय प्रसाद अरो कंचन देही, लिव लाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेरे सगल छिद्र ढाके, मन सनी प्रभ ठाकर प्रभ ताके।
0: जय प्रसाद तुझ को न पहुंचे, मन सास सास सिमरो प्रभु उचे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असु हस्त असवारी, मन तिस पर को कबु ना बिसारी।
0: जय प्रसाद बाग मिलक तना, राख पुरोई प्रभ अपने मना।
1: जिन तेरी मन बंत बनाई, उठत बैठत सत सहते आई।
0: सहते आजो एक अलख है, इहां उहां नानक तेरी रख है।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुने करनाद, जय प्रसाद पेखे बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सो सहज समावे।
0: ऐसा प्रभ त्याग अवर कत लागो, गुर प्रसाद नानक मन जागो।
1: जय प्रसाद तू पट संसार, तिस प्रभ को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीत होए, नानक जाप जपे जप सोए।
0: आप जपाए जपै सो नाओ, आप गाए सो हर गुण गाओ।
1: प्रभ कृपा ते होए प्रगास, प्रभु दया ते कमल विगास।
0: प्रभ सो प्रसन्न बसै मन सोए, प्रभ दया ते मत उत्तम होए।
1: शर्म निधान प्रभ तेरी मैया, आपो कछु ना किन्हु लया।
0: जित जित लावो तित लगे हर नाथ, नानक किन कह कछु न हाथ।
1: सुख मनी सुख अमृत प्रभ नाम, भगत जना कै मन विश्राम। अठ छे श्लोक।
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨ ਕਤੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦਿੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧ ਕੈ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਹਟਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਤਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਾਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗਹਿਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ बखानै ब्रह्म ज्ञानी की गत ब्रह्म ज्ञानी जानै
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब सृष्टि का करता ब्रह्म ज्ञानी सब जीवै नहीं मरता
1: ब्रह्म ज्ञानी मुकुट जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बानी नानक ब्रह्म ज्ञानी सर्व का धनी
1: सुख मनी सुख अमृत पव नाम भगत जना कै मन विश्राम अठ अठ श्लोक
0: उर धारै जो अंतर नाम सर्व मैं पेखै भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपदी
1: मिथ्या नाही रसना परस मन में पीत नरंजन दर्श
0: पर तेरे रूप ना पीखै नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सुपर सन विष्णु की माया ते हुए भिन्न
1: कर्म करत हुए ने कर्म तिस वैष्णो का निर्मल धर्म
0: काहु फल की इच्छा नहीं बाछै केवल भक्त कीर्तन संग राचै
1: मन तन अंतर सिमरन गोपाल सब ऊपर होवत कृपाल
0: आप दृढ़ अवरह नाम जपावै नानक हो वैष्णो परमगत पावै
1: भगवती भगवंत भक्त का रंग सगल त्यागै दुष्ट का संग
0: मन ते बिनसै सगला भरम कर पूजै सगल पार ब्रह्म
1: सात संग पापा मल खोवै तिस भगवती की मत उत्तम होवै
0: भगवंत की टहल करै नितनीत मन तन अर्पै विष्णु प्रीत
1: हर के चरण हृदय बसावै नानक ऐसा भगवती भगवंत को पावै
0: सुपंडित जो मन पर बुद्ध है राम नाम आत्म सुध है
1: राम नाम सारस पीवै उस पंडित के उपदेश जग जीवै
0: हर की कथा हृदय बसावै सुपंडित फिर जो न आवै
1: वेद प्राण सिमरत बुझै मूल सुख मैं जाने स्थूल
0: सोमवार ना को दे उपदेश नानक उस पंडित को सदा आदेश
1: बीज मंत्र सर्व को ज्ञान चौवरना मैं जपे को नाम
0: जो जो जपै तिसकी गाथ होए साध संग पावै जन कोए
1: कर कृपा अंतर उधारे पशु प्रेत मुक्त पाथर को तारे
0: सर्व रोग का औखद नाम कल्याण रूप मंगल गुण गाम
1: आहो जुगत किते ना पाई है धर्म नानक तिस मिले जिस लिखिया तुर कर्म
0: जिस कै मन पार ब्रह्म का निवास तिसका नाम सत रामदास
1: सात नाम तिस नदरी आया दास संतर भाय तिन पाया
0: सदा नित नित हर जान सो दास दरगै प्रवान
1: अपने दास को आप कृपा करै तिस दास को सब सो जी पर है
0: सगल संग आत्मो दास ऐसी जुगत नानक रामदास
1: रब की आ गया तुम हितावै जीवन मुक्त सो कहावै
0: ऐसा हरक तैसा सोग सदा अनंत है नहीं बियोग
1: ऐसा स्वन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ प्रह कहिया जीवन मुक्त
0: पार ब्रह्म के सगले ठाओ जित जित का राखै तैसा तिनाओ
1: आपे कन करावन जोग प्रभावै सुई फन होग
0: असरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अविनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करै अनेक जन अंत न पारा वार नानक रचना प्रभ रची बहु विद अनक प्रकार सत नाम श्री वाहे गुरु अष्टपदी
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के श्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नपत नाम ते आवै नानक करते का अंत न पावै
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो तित तित लगना नानक करते की जाने करता रचना
1: कई कोट से जती जोगी कई कोट राजे रस भोगी
0: कई कोट पंखी सर्प पाए कई कोट पाथर बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंदर सिर छत्र
1: सुमदरी अपने सुतार है नानक जिस जिस पावे तिस तिस निस्तार है
0: कई कोट राजस्ताम सातक कई कोट वेद पुराण सिमर तर शास्त्र
1: कई कोट किए रतन समुंद कई कोट नाना प्रकार जंत
0: कई कोट किए चरजीवे कई कोट गिरी मेर स्वर्ण थी
1: कई कोट जंक न प्रसाच कई कोट भूत पे सुकर मिर्गा
0: सब ते नेरा सब होते दूर नारक आप लिप्त रहा भरपूर
1: कई कोट पाताल के वासी कई कोट नर्क स्वर्ग निवासी
0: कई कोट जन मै जीवै मर है कई कोट बहु जूनी फिर है
1: कई कोट बैठती खाए कई कोट खाले तक पाए
0: ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈ ਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤੁ ਮੈਂ ਪਾਰ ਬ੍ਰਹਮ ਨਹੰਤੇ
0: ਕਈ ਕੋਟ ਦਰਸ਼ਨ ਪ੍ਰਾਪ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਏਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ
1: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਈ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭ ਭਾਵੈ ਮਨ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ
1: ਪ੍ਰਭ ਭਾਵੈ ਬਿਨ ਸਾਸਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭ ਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰੇ ਆਕਾਸ਼ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੋ ਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੁ ਊਚ ਨੀਚ ਮੈਂ ਬਸੈ ਕਬਹੁ ਸੋਕ ਹਰ ਖਰੰਗ ਹਸੈ
0: ਕਬਹੁ ਨਿੰਦ ਚਿੰਦ ਵਿਵਹਾਰ ਕਬਹੁ ਊਬ ਆਕਾਸ਼ ਪਿਆਲ
1: ਕਬਹੁ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੁ ਨਿਤ ਕਰੈ ਬਹੁ ਭਾਂਤ ਕਬਹੁ ਸੋਈ ਰਹਿ ਦਿਨ ਰਾਤ
1: ਕਬਹੁ ਮਹਾਂਕ੍ਰੋਧ ਬਿਕਰਾਲ ਕਬਹੁ ਸਰਬ ਕਿਹੋ ਤਰਵਾਲ
0: ਕਬਹੁ ਹੋਏ ਬਹਿ ਬੜ ਰਾਜਾ ਕਬਹੁ ਭੇਖਾਰੀ ਨੀਚ ਕਾ ਸਾਜਾ
1: ਕਬਹੁ ਆਪ ਕੀਰਤ ਮੈਂ ਆਵੈ ਕਬਹੁ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬਹੁ ਹੋਏ ਪੰਡਿਤ ਕਰੇ ਵਖਿਆਨ ਕਬਹੁ ਮੋਹਧਾਰੀ ਲਾਵੈ ਧਿਆਨ
0: ਕਬਹੁ ਤਟ ਤੀਰਥ ਇਸ਼ਨਾਨ ਕਬਹੁ ਸਿੱਧ ਸਾਧਕ ਮੁਖ ਗਿਆਨ
1: ਕਬਹੁ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੁ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਇਕ ਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੁਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗੈ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਅਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਤਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ सदा नानक हर जा
0: कर्ण करावन कर नैहार इसका हाथ कहां बिचार
1: जैसी दुष्ट करे तैसा होए आपे आप आप तब सोए
0: जो किछ कीनो सो अपने रंग सब ते दूर सब हु कै संग
1: पूजै देखै करै विवेक आपे एक आपे अनेक
0: मरण बिन सै आवे न जाए नानक सद ही रहया समाए
1: आप उपदेशै समझै आप आपे रचिया सब कै साथ
0: आप कीनो आपन विस्तार सब का छुसका ओहो कर नैहार
1: उस ते बिन कहो किछ होए थान तनंतर एकै सोए
0: अपने चले तब कर नैहार कौत कर रंग अपार
1: मन में आप मन अपने माहे नानक कीमत कह न जाए
0: सत सत सत प्रभु स्वामी गुर प्रसाद किने विख्यानी
1: सच सच सच सब की ना कोट मदे किने विरले चीना
0: भला भला भला तेरा रूप अत सुंदर पार अनूप
1: निर्मल निर्मल निर्मल तेरी बाणी घट घट सुनी स्वर्ण बखानी
0: पवित्र पवित्र पवित्र पुनीत नाम जपै नानक मन प्रीत
1: सुख मनी सुख अमृत पव नाम भगत जना कै मन विश्राम अठ बारह श्लोक
0: संत शरण जो जन परै सो जन उदरन हार संत की निंदा नानका बहर बहर अवतार सत नाम श्री वाहे गुरु अष्टपदी
1: संत के दुखन हर जा कटै संत के दुखन जमते नहीं छुटै
0: संत के दुखन सुख सब जाए संत के दुखन नरक में पाए
1: संत के दुखन मत होए मलीन संत के दुखन सुबाते ही
0: संत के हते को रखे न कोए संत के दुखन थान भ्रष्ट होए
1: संत कृपाल कृपा जे करै नानक संत संग निंदक बीतरै
0: संत के दुखन ते मुख पावै संतन के दुखन कागजों लवै
1: संतन के दुखन सर्व जोन पाए संत के दुखन त्रिगत जोन करमाए
0: संतन के दुखन तृष्णा में जलै संत के दुखन सब को छलै
1: संत के दुखन ते सब जाए संत के दुखन नीच नीचाए
0: संत दुखी का था को नाहे नानक संत पावे ता ओए भीगत पाहे
1: संत का निंदक महा अतताई संत का निंदक खिंटिक न पाई
0: संत का निंदक महा त्यारा संत का निंदक परमेश्वर मारा
1: संत का निंदक राज तेहीन संत का निंदक दुखी आर दीन
0: संत के निंदको सर्व रोग संत के निंदको सदा बिजोग
1: संत की निंदा दुख में दुख नानक संत भावे ता उसका भी होए मोख
0: संत का दुखी सदा पवित्र संत का दुखी किसै का निमित
1: संत के दुखी को डान लागे संत को दुखी को सब त्याग
0: संत का दुखी महा अहंकारी संत का दुखी सदा बिकारी
1: संत का दुखी जन्म मरे संत के दुख ना सुख ते टरे
0: संत के दुखी को ना ही ठाओ नानक संत पावे ता ले मिलाए
1: संत का दुखी अज बीते टूटे संत का दुखी किते काज ना पहुंचे
0: संत के दुखी को ध्यान परमाइया संत का दुखी उजड़ पाइए
1: संत का दुखी अंतर ते थोथा जो सास बिना मृतक की लोथा
0: संत के दुखी की जड़ किछ नाहे आपन बीजा पे ही खाहे
1: संत के दुखी को अवर ना रखन हार नानक संत भावे ता ले उबार
0: संत का दुखी ओ बिल लाए जो जल बिहुन मछली तड़फड़ाए
1: संत का दुखी भूखा नहीं राजा जो पावक इधर नहीं त्रापे
0: संत का दुखी छुटाए की ला जो बुआर तिल खेत माहे दहिला
1: संत का दुखी तरम ते रहत संत का दुखी सदमिथ्या कहत
0: किरत नंद का तुर ही पया नानक जो तिस पावे सोई थिया
1: संत का दुखी बिग रूप हो जाए संत के दुखी को दरगह मिला सजाए
0: संत का दुखी सदा सहकाइय संत का दुखी मां ना मरे ना जीवाइय
1: संत के दुखी की पूजे ना आसा संत का दुखी उचले निराशा
0: संत के दुख न तृष्णा कोए जैसा पावे तैसा कोई होए
1: पया कितन मेटै कोए नानक जाने सच्चा सोए
0: सब कर तिसके ओहो करने हार सदा सदा तिसको नमस्कार
1: सब की उस्तत करो दिन रात तिसे त्या वो सास गिरा
0: सब कछ वरते तिसका किया जैसा करे तैसा को थिया
1: अपना खेल अब करने हार दूसर कौन कहे विचार
0: जिसनो कृपा करे तिस अपन नाम दे बड़भागी नानक जन से
1: सुखमनि सुख अमृत पव नाम भगत जना कै मन विश्राम अठ तेरह श्लोक
0: तजो सियानप सुरजन हो सिमरो हर हर राय एक आस हर मन रखो नानक दुख भरम पौ जाए सत नाम श्री वाहे गुरु अष्टपति
1: मान की टेक विधि सब जान देवन को एक है भगवान
0: जिस कह दिया रह अगाए बहुर न तृष्णा लागे आए
1: मारे राखे एक आप मान कै कुछ नाही हा
0: तिसका हुक्म बूढ़ सुख होए तिसका नाम रख कंठ परोए
1: सिमर सिमर सिमर पव सोए नानक बिघन न लागे कोए
0: उस्तत मन में कर निरंकार कर मन मेरे सत व्यवहार
1: निर्मल रसना अमृत पियो सदा सुहेला कर ले जियो
0: नैनो पे ठाकुर का रंग साध संग बिन सह सब संग
1: चरण चलो मार गोविंद मिटे पाप जपिए हर बिंद
0: हर हर कर्म सरवन हर कथा हर दरगह नानक उजल मथा
1: वडबागी ते जन जग माहे सदा सदा हर की गुण गाहे
0: राम नाम जो कर है बीचार से धनवंत गनी संसार
1: मन तन मुख बोले हर मुखी सदा सदा जानो ते सुखी
0: एको एक एक पछाने इतुत की हो सो जी जाने
1: नाम संग जिसका मन माने नानक तिन निरंजन जाने
0: गुर प्रसाद अपन आप सूझे तिसकी जानो तृष्णा बुझे
1: सा संग हर हर जस कह तू सर्व रोग त्यो हर जन है तू
0: अंदर कीर्तन केवल बख्यान ग्रस्त में सोई निर्वाण
1: एक ऊपर जिस जन की आशा तिसकी कटिए जम की फासा
0: पार ब्रह्म की जिस मन भूख नानक तिस है ना लागे दुख
1: जिसको हर पर मंचित आवे सो सन सुहेला नहीं डुलावे
0: जिस पर अपना कृपा कर सो सेव कहो किस ते डर है
1: जैसा सत तैसा दिष्टाया अपने कार्य में आप समाया
0: सोदत सोदत सोद सीजा गुर प्रसाद तत सा बूझिया
1: जब देखो ता सब किछ मूल नानक सो सुखम सोई स्थूल
0: नह किछ जन्म नह किछ मरे आपन चलित आप ही करे
1: आवन जा ਜਾਮ ਅੰਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲੋ ਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲੈ ਕਿਰਪਾਲ ਗੁਰ ਕਾ ਸੱਜਾ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਵਡ ਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾਤੈ ਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੂਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕੀ ਤਿਸਕਾ ਦੀ ਆਦਰ ਵੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ
0: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਧ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰਾ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੋਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਨਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਯਾਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕ ਅੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਕੇਵਲ ਪ੍ਰਧਾਨ
1: ਕਰਤੂ ਸਤ ਸਤ ਜਾਕੀ ਬਾਣੀ ਸਤ ਪੁਰਖ ਸਮੈ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋ ਇਹ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀ ਆ
0: ਬਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੁਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਵ ਪਾਤ ਤਿਸ ਕੈ ਕਰਤਵ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਵਾਰੰ ਵਾਰ ਵਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਤਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜਨ ਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋਆ ਹੋਵਤ ਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
1: ਹਾਟ ਪੈਰ ਪਰ ਬਸੈ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਤ ਬਲਿਹਾਰੀ ਸਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਪੁਰਤਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪਲਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵ ਕੌਦੇ
1: ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰੱਖੈ ਹਰ ਹਰ ਏਕ
0: ਅੰਧਕਾਰ

0: ਪਰਮ ਨਿਰੰਤਰ ਏਕੋ ਸੋਏ
1: ਪੋਤ ਪੋਤਰ ਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈ ਉਰਧਾਰ ਹੋ
1: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
1: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
1: ਮਨ ਪ੍ਰਬੋਧੋ ਹਰ ਕੈ ਨਾਏ ਦੈਦ ਸਤਾਵਤ ਆਵੈ ਠਾਏ
0: ਕਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
0: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰੀ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਹ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
0: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
0: ਗੁਰਪੂਰ ਐਤਾ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੋ ਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
1: ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀ ਚਾਰ
0: ਸਰਬ ਕਲਿਆਣ ਸੂਖ ਨਿਦ ਨਾਮ ਬੂਟ ਜਾਤ ਪਾਏ ਬਿਸਰਾਮ
1: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸ਼ਚਾਓ ਮਨ ਤਨ ਅੰਤਰ ਇਹੀ ਸੁਆਓ
1: ਨੇਤਰੋ ਪੇਕ ਦਰਸੁਖ ਹੋਏ ਮਨ ਵਿਕਸੈ ਸਾਧ ਚਰਨ ਤੋ
0: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
1: ਏਕ ਬਸਤੀ ਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ
0: ਤਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾ
0: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰ ਪੁਰਖ ਭਗਵਾਨ
0: ਸਰ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
0: ਬਹੁ ਭੋਜਨ ਕਪ

0: ਹਰ ਹਰ ਨੀ ਪਲੀ ਸ਼ੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
0: ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠਵੀ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛਨਾ ਦਿਸਟੇ ਤਾਪ ਪੁਨ ਤਬ ਕਹਿਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਵਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਅਪਾਰ ਬ੍ਰਹਮ ਤਮ ਉਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਬ ਬੰਦ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਕ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
0: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
1: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
0: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੁਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
0: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
1: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
0: ਜੋ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੈ ਭੂ ਕੌਣ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
0: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
1: ਜਹ ਸਰਬ ਕਲਾ ਆਪੈ ਪਰਵੀਨ ਤਹ ਵੇਦਕ ਤੇਵ ਕਹਾਂ ਕੋਚੀਨ
0: ਜਬ ਆਪਨੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
1: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
0: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾ ਨੂੰ ਆਪ
1: ਜਹ ਅਛਲ ਅਛੇਦ ਅਭੇਦ ਸਮਾਇਆ ਊਹਾ ਕਿਸਹਿ ਵਿਆਪ ਤਮਾਇਆ
0: ਆਪਸ ਕੋ ਆਪੇ ਆਦੇਸ਼ ਤਿਹ ਗੁਣ ਕਾ ਨਾਹੀ ਪਰਵੇਸ਼
1: ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਹੈ ਆਪਨ ਆਪ ਪਤਿਆਰਾ ਤੈ ਕੌਣ ਕਥੈ ਕੁਣ ਸੁਣਨੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
0: ਜਹ ਆਪ ਰਚਿਓ ਪਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ
1: ਆਪ ਪੁੰਨ ਤਹਿ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਛਾਵਤ
0: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
1: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ
0: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
1: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
0: ਤੂ ਪਾਕਾ ਆਪੈ ਧਨੀ ਉਨਕੀ ਸੋਭਾ ਉਨਹੁ ਬਨੀ
1: ਆਪ ਹੈ ਕੌਤ ਕਰੈ ਆਨੰਦ ਚੋਜ ਆਪ ਹੈ ਰਸ ਭੋਗਨ ਨਿਰਜੋਗ
0: ਜਿਸ ਭਾਵੈ ਤੁਸੀਂ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਇੱਕੀ ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
0: ਤੁਮ ਤੇ ਪਿੰਨ ਨੀ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
1: ਜਾਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
0: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
1: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ
0: ਜੀ ਕੀ ਜੁਗ ਜਾ ਕੈ ਸਵਾਤ ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
0: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
0: ਤਤ ਪਾਲੈ ਜੀ ਅਨੁਭਵ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
1: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
1: ਜਾਂ ਲਾਗਾ ਹਰ ਏਕੈ ਨਾਏ ਤਿਸ ਕੀ ਆਸਨ ਬਿਰਥੀ ਜਾਏ
0: ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਏ
1: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
0: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੰਕਾ ਇਹ ਸੁਆਓ
1: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
0: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ ਰਾਮ ਨਾਮ ਅੰਤਰ ਉਰਤਾਰ
0: ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਾ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ
0: ਸੱਚ ਵਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ
1: ਟੀਕਾ ਟੀਕ ਰਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
0: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
1: ਫਿਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ होवत सूख
1: चिंता जाए मिटै अहंकार तिस जन को कोई न पहुंचन हार
0: सिर उपर ठाडा गुरसूरा नानकता कह कारज पूरा
1: मत पूरी अमृत जाकी दृष्ट दर्शन पेख तो उदरत श्रेष्ठ
0: चरण कमल जाके अनूप सफल दर्शन सुंदर हर रूप
1: तन सेवा सेवक परवान अंतर जामी पुरख प्रधान
0: जिस मन बसे सोत निहाल ताके निकट न आवत काल
1: अमर भय अमरा पद पाया साध संग नानक हर त्याया
0: सुख मनी सुख अमृत पव नाम भल जना कै मन विश्राम अठ बाई श्लोक
1: ज्ञान अंजन गुरदिया अज्ञान अंधेर विनाश हर कृपा ते संत भेटिया नानक मन परगास सत नाम श्री वाहिगुरु अष्टपदी
0: संत संग अंतर प्रभ डीठा नाम प्रभु काला का मीठा
1: सगल समिग्री एक स्कट माहे अनक रंग नाना दृष्टा हे
0: नौनद अमृत पव का नाम देही में इसका विश्राम
1: सुन समाध अनहत नाद कह न जाई अचार्य विस्माद
0: देखिया जिसे आप दिखाए नानक ते संसो जी पाए
1: सो अंतर सो बाहर अनंत घट घट व्याप रहे आप भगवंत
0: करण माहे आकाश पयाल सर्वलोक पूर्ण प्रतपाल
1: बंतन पर्वत है पार ब्रह्म जैसी आज्ञा तैसा कर्म
0: पौन पानी बैसंतर माहे चार कुंड दै दिसै समाहे
1: जिसते भिन्न नहीं कोठाओ गुर प्रसाद नानक सुख पाओ
0: वेद प्राण सिमरत मैं देख ससियर सूर नखत्र मैं एक
1: वाणी प्रभु की सब को बोले आप अडूल न कबहु डूले
0: सर्व करा कर खेलै खेल मोल न पाइए गुणे अमोल
1: सर्व ज्योत मह जाकी ज्योत धारहि ओ स्वामी ओत पोत
0: गुर प्रसाद ब्रह्म का नाश नानक तिन मैं एहो विसास
1: संत जना का पीखन सा ब्रह्म संत जना कै हृदय सब धर्म
0: संत जना सुने सो बचन सर्व व्यापी राम संग रचन
1: जिन जाता तिस की एह रहत सत बचन साधु सब कहत
0: जो जो होए सो इश्क माने करण करावन हर प्रभु जाने
1: अंतर बसे बाहर पी ओही नानक दर्शन देख सा मोही
0: आप सत किया सब सत तिस प्रभु ते सगली उत्पत
1: तिस पावे ता करे विस्थार तिस पावे ता एकंकार
0: अनक कला लखी न जाए जिस पावे तिस लय मिलाए
1: कवन लिखत कवन कही है दूर आपे आप आप भरपूर
0: अंतर गज से आप जनाए नानक तिस चन आप बुझाए
1: सर्व भूत अवतारा सर्व नैन आपे खनहारा
0: सगल समगरी जा का तना आपन जस आप ही सुना
1: आवन जाने खेल बनाया आज्ञाकारी कीनी माया
0: सबके मदल पत्तो रहे जो कुछ कहना सो आपे कहे
1: आज्ञा आवे आज्ञा जाए नानक जा पावे ता लय समाए
0: इसते होए सुनाही बुरा उरे कहो किने कुछ करा
1: आप ला कर तू ततनी की आपे जाने अपने जी की
0: आप साज तारी सब साज ओत पोत आपन संग्राह
1: ताकि गत मित कही न जाए दूसर होए ता सो जी पाए
0: इसका किया सब परवान गुर प्रसाद नानक हो जान
1: जो जाने ते सदा सुख होए आप मिलाए लय प्रभु सोए
0: ओ धनवंत कुलवंत पतवंत जीवन मुक्त जिस हृदय भगवान
1: धन धन धन जन आया जिस प्रसाद सब जगत राया
0: जानावन कहे सुआओ जन कह संचित आवे ना
1: आप मुक्त मुक्त करे संसार नानक तिस जन को सदा नमस्कार
0: सुख मनी सुख अमृत पव नाम भग जना के मन विश्राम अठ तेई श्लोक
1: पूरा प्रभ आराध्या पूरा जाका नाओ नानक पूरा पाया पूरे के गुण गाओ सत नाम श्री वाहिगुरु अष्टपदी
0: पूरे गुरु का सुन उपदेश पार ब्रह्म निकट कर पे
1: सास सा सिमरो गोबिंद मन अंतर की उतरे चिंद
0: आस नित्या गो तरंग संत जना की दूर मन मंग
1: आप छोड़ बेनती करो साध संग आगन सागर तरहो
0: हर तन की भर लिहो भंडार नानक गुर पूरे नमस्कार
1: खेम कुशल सहज आनंद साध संग भज परमानंद
0: नरक निवार उधारो जियो गुण गोविंद अमृत रस पियो
1: चित चित वो नारायण एक एक रूप जाके रंग अनेक
0: गोपाल दमोदर दीन दयाल दुख पंजन पूरन कृपा
1: सिमर सिमर नाम बारंबार नानक जी का यह आधार
0: उत्तम श्लोक साल के बचन अमोलीक लाल यह रत्न
1: संत कमावत हो तो उधार आप तरह लोक कह निस्तार
0: सफल जीवन सफलता का संग जाके मन लागा हर रंग
1: जय जय शब्द अनाहद वाजै सुन सुन आनंद करे प्रभु गाजै
0: प्रगटे गोपाल महत के माथे नानक उदरे तिन कै साथे
1: शरण जोग सुन शरणी आए कर कृपा प्रभु आप मिलाए
0: मिट गए बैर पय सबरेन अमृत नाम साध संगलैन
1: सो प्रसन्न पय गुरुदेव पूर्ण हुई सेव की सेव
0: आल जंजाल विकार ते रहते राम नाम सुरस न कहते
1: कर प्रसाद दया प्रवतारी नानक निभी खेप हमारी
0: तब की उस्तत करो संत मीत सावधान एकागर चीत
1: सुखमनी सहज गोविंद गुण नाम जिस मन बसै सो होत निदान
0: सर्व इच्छा ताकि पूर्ण होए प्रधान पुरख प्रगट सब लोए
1: सब ते ऊच पाए स्थान बहर न होवे आवन जान
0: हर तन खाट चले जन सोए नानक जिसै प्राप्त होए
1: खेम शांत रिद नव निद बुद्ध ज्ञान सर्व तह सिद्ध
0: विद्या तप योग पव ध्यान ज्ञान श्रेष्ठ उत्तम स्नान
1: चार पदार्थ कमल प्रगा सब कै मध सगल ते उदास
0: सुंदर चतुर तत् का बीता समदर्शी एक दृष्टि
1: ते फल तिस जन कै मुख पाने गुरु नानक नाम बचन मन सुने
0: एहो निधान जपै मन कोए सब जुग मैता की गत होए
1: गुण गोविंद नाम धुन बाणी सिमरत शास्त्र वेद बखाणी
0: सगल मता केवल हर नाम गोविंद भक्त कै मन विश्राम
1: कोट अपराध साध संग मिटै संत कृपा ते जन ते छुटै
0: जा कै मस्तक क्रम प्रपा आए सात शरण नानक ते आए
1: जिस मन बसै सुनै लाए प्रीत तिस जाने आवे हर प्रवचीत
0: मरणता का दुख निवारै दुलभ दे तत्काल उधारै
1: निर्मल शोभा अमृता की बानी एक नाम मन माहे समानी
0: दुख रोग बिन से वह परम साध नाम निर्मलता के करम
1: सब ते उच्चता की शोभा बनी नानक एह गुण नाम सुख मनी सब ते उच्चता की शोभा बनी नानक एह गुण नाम सुख मनी सुख अमृत प्रभ नाम पत जना कै मन विश्राम अठ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अंत ना वेखण सुन ना अंत अंत ना जापै क्या मन मंत्र।

दूजी बो लख होवे लख वीस लख लख गेड़ा आखिए एक नाम जगदीश।

0: ਵਾਹ ਵਾਹ ਯਾਰ ਬੀਟ ਮੈਨੂੰ ਬਹੁਤ ਵਧੀਆ ਲੱਗਦੀ ਹੈ ਨੋਨੀਆ ਜੀ ਆਈ ਰੀਲੀ ਰੀਲੀ ਲਾਈਕ ਦਿਸ ਬੀਟ ਇਟਸ ਅਮੇਜ਼ਿੰਗ
1: ਜੈ ਜੀ ਸ਼ਕਲ ਬਣਾਈ ਹੈ ਨਾ ਮੈਨੂੰ ਲੱਗਦਾ ਉਲਟੀ ਹੋਣ ਵਾਲੀ ਹੈ
0: ਟੂ ਗੁੱਡ ਓ ਯਾਰ ਥੈਂਕ ਯੂ ਸੋ ਮੱਚ ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ ਜੀ ਟਾਈਮ ਹੋ ਚੁੱਕਾ ਹੈ ਹਾ ਹਾ ਹੀ ਹੀ ਹੂ ਹੂ ਬੱਚਿਆਂ ਦੀ ਗੱਲਾਂ ਤੇ ਹੱਸਣ ਦਾ ਬੁਝਾਰਤਾ ਬੁੱਝਣ ਦਾ ਲਾਫਟਰ ਥੈਰੇਪੀ ਦਾ ਟਾਈਮ ਹੋ ਚੁੱਕਾ ਤੇ ਮੇਰੇ ਨਾਲ ਲਾਫਟਰ ਥੈਰੇਪੀ ਤੇ ਸਾਡੇ ਸਭ ਤੋਂ ਤਗੜੇ ਅੰਬੈਸਡਰ ਆਫ ਲਾਫਟਰ ਜੀ ਸਾਰਿਆਂ ਨੂੰ ਮੈਂ ਸਾਰੇ ਹਾਂਜੀ ਪਰਿਵਾਰ ਨੂੰ ਦੱਸਣਾ ਚਾਹੁੰਦਾ ਦੇ ਸ਼ੁੱਡ ਬੀ ਆਲ ਪ੍ਰਾਊਡ ਕਿ ਨੋਨੀਆ ਜੀ ਨੂੰ UN ਵੱਲੋਂ ਬੈਸਟ ਲਾਫਟਰ ਪਰਸਨ ਦਾ ਅਵਾਰਡ ਦਿੱਤਾ ਗਿਆ ਲਾਫਟਰ ਪਰਸਨ ਨਾਟ ਬੈਸਟ ਲਾਫਿੰਗ ਪਰਸਨ ਬੈਸਟ ਲਾਫਟਰ ਪਰਸਨ ਦਾ ਅਵਾਰਡ ਦਿੱਤਾ ਗਿਆ ਅਰਸ਼ਨਾ ਪੂਰਨ ਸਿੰਘ ਦੂਸਰੇ ਪਾਸੇ ਸੁਣਨ ਚ ਆ ਰਹੇ ਕਹਿ ਰਹੇ ਨੇ ਕਿ ਇਹ ਜਿਹੜਾ ਅਵਾਰਡ ਦਿੱਤਾ ਗਿਆ ਇਹ ਰਿਗਡ ਹੈ ਨੋਨੀਆ ਜੀ ਨੇ ਆਪਣੇ ਕੋਈ ਕੰਟੈਕਟਸ ਯੂਜ਼ ਕੀਤੇ ਨੇ ਤੇ ਆਈਏ ਅਸੀਂ ਜਾਣਦੇ ਹੈ ਨੋਨੀਆ ਜੀ ਸੇ ਕਿ ਅਸਲ ਮੈਂ ਕਿਆ ਹੈ ਸੂਰਤ ਹਾਲ ਨੋਨੀਆ ਜੀ ਆਪ ਔਨ ਏਅਰ ਹੈ
1: Thank you very much, Krishna ji. Have a very nice day to you. And Sat Sri Akaal, Adab, Salam, Namaste. Sare janiyan da din bahut sona chade te bahut sona lange. Definitely languga ji, kyunki assi aas te ardaas hi sirf aur sirf behtar di karde haan. Aur Krishna ji ne ajj jehdi mainu title ditta hai, I am so loved with that title. Te main hun ja ke Archana Singh ji naal na ja ke hun jara Twitter te pange lenni haan. Ke how dare you?
0: How dare you?
1: How dare you?
0: Tu vlog bhi banayengi, Singh bhi aise kuch na kariye.
1: Kariye, haan. So, aaj 2nd of October. ਅਕਤੂਬਰ ਦਾ ਮਹੀਨਾ ਜਾਣ ਕੇ ਥਰਡ ਫੋਰਥ ਕੁਆਟਰ ਸ਼ੁਰੂ ਹੋ ਗਿਆ ਸਾਲ ਦਾ
0: ਫੋਰਥ ਕੁਆਟਰ ਸ਼ੁਰੂ ਹੋ ਗਿਆ 90 ਡੇਜ਼ ਟੂ ਗੋ
1: ਸਾਲ ਗੋਨ ਆਲਮੋਸਟ ਗੋਨ
0: ਸਹੀ ਗੱਲ ਆ
1: ਜਿਨ੍ਹਾਂ ਨੇ ਟੈਕਸ ਟੁਕਸ ਨਹੀਂ ਭਰਿਆ ਉਹ ਪਾ
0: ਲਓ ਯਾਰ ਹਾਂ ਮੈਨੂੰ ਯਾਦ ਆ ਗਿਆ
1: ਵੈਸੇ
0: ਰੱਖਦੇ ਤੁਹਾਡੇ ਟੈਕਸੇਸ਼ਨ ਦਾ ਖਿਆਲ
1: ਦੇਖੋ ਕਹਿੰਦੇ ਹੁੰਦੇ ਨੇ ਜਿਹੜੀਆਂ ਜੀਨਸ ਚ ਆਦਤਾਂ ਹੁੰਦੀਆਂ ਉਹ ਜਾਂਦੀਆਂ ਨਹੀਂ ਆ
0: ਨਹੀਂ ਨਹੀਂ ਮੈਂ ਅੱਜ ਹੀ ਕਾਲ ਕਰਦਾ
1: ਫਰਸਟ ਆਫ ਜੁਲਾਈ ਤੋਂ ਬਾਅਦ ਨਾ ਪੈਨਿਕ ਹੋਣਾ ਸ਼ੁਰੂ ਹੋ ਜਾਂਦਾ ਕਿ ਯੂ ਹੈਵ ਟੂ ਪ੍ਰਿਪੇਅਰ ਦਾ ਪੇਰੋਲ ਯੂ ਹੈਵ ਟੂ ਡੂ ਡੂ ਡੂ ਡੂ ਕੋਈ ਪਤਾ ਨਹੀਂ ਕਿਹੜੇ ਟਾਈਮ ਤੁਹਾਨੂੰ ਸਬਮਿਟ ਕਰਨੇ ਪੈ ਜਾਣ ਸੋ ਇਟਸ ਓਕੇ ਟੇਕ ਇਟ ਈਜ਼ੀ ਫਰਾਈਡੇ ਆ ਮਸਤੀ ਦਾ ਦਿਨ ਆਪਾਂ ਕਰਨਾ ਫਰਾਈਡੇ ਇਜ਼ ਅ ਫਨ ਡੇ ਫਨ ਫੈਂਟੈਸਟਿਕ ਫਰਾਈਡੇ ਵਿਦ ਫਰਾਈਡ ਰਾਈਸ ਜਿਹੜੇ ਕ੍ਰਿਸ਼ਨਾ ਜੀ ਨੇ ਖਾਧੇ ਕੱਲ ਰਾਤ
0: ਸੋਰੀ ਇਟ ਵਾਸ ਨੂਡਲਸ
1: ਇਟਸ ਵਿਦ ਨੂਡਲਸ ਓਕੇ ਫਰਾਈਡ
0: ਨੂਡਲ ਐਂਡ ਮਨਚੂਰੀਅਨ ਐਂਡ ਇਟ ਵਾਸ ਵੈਰੀ ਮਚ ਸੌਸੀ
1: ਓਹੋ
0: ਯਾਰ ਗਲਾ ਖਰਾਬ ਹੋ ਗਿਆ ਮੇਰਾ ਗਾਇਸ
1: ਓਹ ਚਲੋ ਕੋਈ ਗੱਲ ਨਹੀਂ ਬ੍ਰੇਕ ਲਵਾਂਗੇ ਨਾ ਮੈਂ ਕੁੱਟ ਦੂੰਗੀ
0: ਮੰਮੀ ਯਾਰ ਗਲਤ ਗੱਲ ਹੈ ਯਾਰ ਮੈਂ ਜਦੋਂ ਕੰਮ ਸ਼ੁਰੂ ਕੀਤਾ ਮੇਰੇ ਬੌਸ ਨੇ ਕਿਹਾ ਸੀਗਾ ਇਟਸ ਵੈਰੀ ਸੇਫ ਆਉਂਦੇ
1: ਜਾਂਦੇ ਗਿੱਚੀ ਚ ਜੜਿਆ ਜਾਂਦਾ ਹੀ
0: ਹਲਕਾ ਜਾ ਤਾਂ
1: ਪਿਆਰ ਪਿਆਰ ਹੀ ਕਿਹਾ ਜਾਂਦਾ
0: ਜੀ ਬਿਲਕੁਲ ਪਿਆਰ ਪਿਆਰ ਹੈ ਤੇ ਜੀ ਅਸੀਂ ਪਿਆਰ ਨੂੰ ਅੱਗੇ ਵਧਾਉਂਦੇ ਹਾਂ ਤੇ ਅਸੀਂ ਕਾਲਰ ਲੈਣੇ ਸ਼ੁਰੂ ਕਰਦੇ ਹਾਂ ਤੇ ਸਾਡਾ ਪਹਿਲਾ ਕਾਲਰ ਜਿਹੜਾ ਹੋਏਗਾ ਨਾ ਉਹ ਹੋਏਗਾ ਇੱਕ ਮਿੰਟ ਪਹਿਲੇ ਮਿਊਜ਼ਿਕ ਛੱਡਦਾ
1: ਛੱਡਦਾ ਮਿਊਜ਼ਿਕ
0: ਮੈਨੂੰ ਪੈਨਲ ਉੱਪਰ ਕਰਨਾ ਬੜਾ ਵਧੀਆ ਲੱਗਦਾ ਇੱਕ ਵਾਰੀ ਹੋਰ ਦੇਖਿਓ
1: ਬਹੁਤ ਸਾਰੇ ਦੇਖੋ ਬੱਚੇ ਆ ਗਏ ਨੇ
0: ਦੇਖੋ ਰੀਅਲੀ ਸੋਰੀ ਐਂਡ ਆਪਾਂ ਪਹਿਲਾ ਕਾਲਰ ਲਵਾਂਗੇ ਸਾਡਾ ਪਹਿਲਾ ਕਾਲਰ ਹੈ ਜਿਹਨੇ ਸਭ ਤੋਂ ਪਹਿਲਾਂ ਕਾਲ ਵੀ ਕੀਤੀ ਹੈ ਯਾਰ ਇਹਦਾ ਨਾਮ ਹੈ ਅਰਨਵ ਅਰਨਵ ਤੁਸੀਂ ਔਨ ਏਅਰ ਹੋ
2: ਹੈਲੋ
1: ਸਤਿ ਸ਼੍ਰੀ ਅਕਾਲ ਅੰਕਲ ਸੋਹਣੇ ਕੀ ਹਾਲ ਚਾਲ
2: ਮੰਮੀ
1: ਵੀ ਬਰਨ ਸੋਪਤੀ ਦੇ ਫੈਨ ਨੇ ਮੈਂ ਵੀ ਬਰਨ ਸੋਪਤੀ ਦੀ ਫੈਨ
0: ਹਾਂ
1: ਅਰਨਵ ਦਾ ਰੋਲ ਪਲੇ ਕੀਤਾ ਸੀ
0: ਓਕੇ ਓਕੇ ਵਾਹ ਵਾਹ ਬਈ ਸਾਡੇ ਹੀਰੋ
1: ਯੈਸ
0: ਕਿੱਦਾਂ ਫਿਰ ਛੁੱਟੀਆਂ ਬਾਏ ਬਾਏ ਟਾਟਾ ਹੋ ਰਹੀਆਂ ਸੁਣਨ ਚ ਆਇਆ ਐਕਸਾਈਟਿਡ ਟੂ ਗੋ ਟੂ ਸਕੂਲ
2: ਨਹੀਂ
0: ਨਹੀਂ ਮਾਈ ਕਾਈਂਡ ਆਫ ਪਰਸਨ ਵੈਰੀ ਗੁੱਡ ਸੱਚ ਬੋਲੋ ਹਮੇਸ਼ਾ
1: ਯਾਰ ਕਾਹਦੀ ਐਕਸਾਈਟਮੈਂਟ ਬੰਦਾ ਸੋਵੇ ਖਾਵੇ ਪੀਵੇ ਮਸਤੀ ਕਰੇ ਅੱਜ ਦੀ ਐਕਸਾਈਟਮੈਂਟ ਰੱਖੋ ਪੁੱਤ ਐਕਸਾਈਟਮੈਂਟ ਇਹ ਰੱਖੋ ਵੀ ਤੁਸੀਂ ਗੱਲ ਕਰ ਰਹੇ ਹੋ ਕ੍ਰਿਸ਼ਨਾ ਵੀਰੇ ਨਾਲ ਗੱਲ ਕਰ ਰਹੇ ਹੋ ਨੋਨੀ ਆਂਟੀ ਨਾਲ ਗੱਲ ਕਰ ਰਹੇ ਹੋ This is the excitement. I'm excited to talk to you. Are you?
2: Yes.
0: नाश्ता नुश्ता कर लिया फिर कि नहीं?
2: हाँ जी.
1: बड़े बीबी बच्चों वाले तो जल्दी जल्दी कर लिया.
0: हाँ यार, मैं हैरान, मैं कि इन्हीं सवेरे सवेरे फोन आ गया. yes. मैं कि मैं भी हजे आत्मिक तौर पे उठा नहीं. बच्चा देखो उठ गया.
1: आत्मिक.
0: वेरी गुड.
2: मैं 7:30.
1: गुड
0: गुड.
1: ओ कहने ना, अर्ली टू बेड अर्ली टू राइज मेक मैन हेल्दी वेल्दी एंड वाइज.
0: यस,
1: जल्दी जल्दी जेडे उठते ने.
0: एंड आई लाइक राजमा विद राइस.
1: चलो
0: स्वाद ना खराब करो. मैं सवेरे से नेगेटिविटी नहीं चाहिए. सानू तो पसंद है ना
1: छोले भटूरे.
0: पूड़िया वधिया लगदिया
1: होणगियां. खट्टी खट्टी जिहड़ी आलू वाली सब्जी हुंदी है, तरी वाली.
0: क्या बात है ना.
1: अच्छा अच्छा, अर्नव ने की किया ब्रेकफास्ट? की खादा? आई मीन
2: ब्रेड ऑमलेट.
1: ओ यम. मम्मी ने ऑमलेट की पाया सीगा?
0: ऑमलेट अंडा ही पेगा?
1: नहीं नहीं, सब्जियां
2: भी पाई,
1: अनियन भी पेंदी है, मिर्चा भी पेंदी है, शिमला मिर्चा भी पेंदी है, धनिया भी पेंदा है, टमाटर भी पेंदे ने, चीज भी पेंदा है.
0: थोड़े वाले च की पाया सी मैनू ये दसो.
2: मेरे वाले च गंडे पे ही
0: मनाली भी आंदी होगी, इस तरह की कोई गल थोड़ी ना होंदी है.
1: मेलबर्न च आंदी है. मेलबर्न च भी शिमला मिर्च.
0: अरना सोचा कदे शिमला मिर्च नूं शिमला मिर्च क्यों कहंदे आ?
1: मैनूं पता लग गया. खुशी खुशी कुमारी ऐ बोल दी. नैनव जी
0: ये कौन है? खुशी कुमारी
1: हीरोइन ड्रामे.
0: मैं यार सीरियल थोड़ी सुनना. अर्नव यार तुसी मैनूं ये दसो, तुसी की सुनाओगे सानू? इन्हां ने तो एपिसोड शुरू कर देना. इत्थे
2: एक बाजार है
0: इत्थे. ओ लै, फिर सीरियल सुन लैंदे. फिर सीरियल ही सुन लैंदे हैं. चलो
1: ले आओ जी.
0: नहीं नोनिया जी, मैं तैयारी की हुई है कल पूरी. देखियो आज आंसर सारे सारे सॉरी ही है बस.
1: जी
0: जी.
2: राह विच डब्बा
0: चुक्या ना जावे चकाई मेरे रब्बा.
1: गोहे दा डब्बा, गोहे दा टोकरा.
0: ओ यार
2: नहीं
1: नहीं,
0: ये तो कोई गल ना होई ना सजना.
1: डब्बा चपाई रब्बा. राह विच डब्बा चक्या ना जावे चकाई रब्बा.
0: अब्बा डब्बा जब्बा.
1: अब्बा डब्बा जब्बा,
0: यही आंसर?
1: स्कूल दे दिनें दी याद आ गई.
0: वेरी गुड अर्नव.
1: क्या
2: जानते क्या है, स्कूल बैग नहीं है.
1: स्कूल बैग नहीं है?
0: स्कूल बैग नहीं है?
2: नहीं.
0: फिर क्यों ज्यादा यार, सानू खुश तो ना करता इस तरह. देखो आज गलत गल है, असि ना स्मार्ट फील करना शुरू हो गए सी ना लाइफ दे अंदर.
1: अरमान ना ते तुसी बहुत पानी फेरया बड़े सोहने तरीके नाल. अर्नव जी
0: मैं दसा फिर की है? मैं दवा जवाब की है
1: दसो.
2: हां
0: जी, ए है जी खू.
2: हाँ जी.
0: मैंनू अचानक आमद हुई है, मैं अखा बंद कीतिया, मैं खोलिया, मेरे सामने स्क्रीन आ गई. ਮੇਰੇ ਸਾਹਮਣੇ ਸਕਰੀਨ ਆਈ ਹੈ ਤੇ ਮੈਂ ਕਿਹਾ ਯਾਰ ਇਸ ਸਕਰੀਨ ਤੇ ਕੀ ਲਿਖਿਆ ਪਿਆ, ਤੇ ਕਾਫੀ ਸਾਰੇ ਲੋਕਾਂ ਨੇ ਕਿਹਾ ਕਿ ਉਹ ਅਨਪੜ੍ਹ ਗਵਾਰ, ਤੈਨੂੰ ਕੁਛ ਨਹੀਂ ਆਉਂਦਾ, ਅਸੀਂ ਦੱਸਦੇ ਹਾਂ।
1: ਨੋ ਨੋ ਨੋ ਨੋ, ਨੈਵਰ ਸੇ ਐਨੀ ਨੈਗੇਟਿਵ ਵਰਡ ਅਬਾਊਟ ਯੂ।
0: ਓਹੋ ਯਾਰ ਇੱਕ ਤੇ ਨਾ,
1: ਨੋ ਨੋ, ਦਿਸ ਇਜ਼ ਅ ਮੈਟਰ ਆਫ ਪ੍ਰੈਕਟਿਸ।
0: ਅੱਛਾ ਠੀਕ ਹੈ, ਸਾਰੇ ਕਹਿੰਦੇ ਸਮਾਰਟੈਸਟ ਆਫ ਆਲ ਟਾਈਮ ਕ੍ਰਿਸ਼ਨਾ, ਅਸੀਂ ਤੁਹਾਡੀ ਹੈਲਪ ਕਰਦੇ ਹਾਂ। ਗੁਰਨਿਸ਼ਾ ਤੇ ਅੰਮ੍ਰਿਤ ਭੈਣ ਜੀ ਨੇ ਸਾਨੂੰ ਭੇਜਿਆ ਜੀ ਖੂ, ਐਂਡ ਥੈਂਕ ਯੂ ਅਰਨਵ ਫੋਰ ਦਿਸ ਵਧੀਆ ਵਧੀਆ ਬੁਝਾਰਤ।
1: ਵਧੀਆ ਵਧੀਆ ਦਿਨ ਹੋਵੇ ਤੁਹਾਡਾ। ਵੈਰੀ ਮਚ, ਹੈਵ ਅ ਨਾਈਸ ਡੇ ਸੋਹਣੇ ਪੁੱਤੂ।
0: ਡੱਬੇ
1: ਮੰਗੂ ਹੁੰਦੀ ਹੈ ਨਾ ਇੱਕ।
0: ਅੱਛਾ,
1: ਰਾਹ ਵਿੱਚ ਡੱਬਾ ਚੱਕਿਆ ਨਾ ਜਾਵੇ, ਚੱਕਾਈ ਮੇਰੇ।
0: ਮੈਂ ਐਕਚੁਅਲੀ ਮੈਂ ਮੇਨ ਪ੍ਰੋਬਲਮ ਤਾਂ ਭੁੱਲ ਹੀ ਗਿਆ ਨਾ ਕਿ ਬੁਝਾਰਤ ਦੇ ਅੰਦਰ ਲੌਜਿਕ ਇੰਨਾ ਜ਼ਿਆਦਾ ਨਹੀਂ ਲਾਣਾ ਹੁੰਦਾ। ਠੀਕ ਹੈ ਬਈ,
1: ਮੈਂ ਲੌਜਿਕ ਨਹੀਂ ਲਾਣਾ
0: ਹੁੰਦਾ। ਡੱਬਾ ਚੱਕਿਆ ਕਿੱਦਾਂ ਜਾਣਾ? ਮੈਂ ਟਾਂਗਾ ਟੁੰਗਾ ਸੋਚੀ ਜਾਂਦਾ, ਮੈਂ ਇੱਕ ਪਤਾ ਨਹੀਂ ਕਿਹੜੀ ਚੀਜ਼ ਹੋਏਗੀ।
1: ਮੈਂ ਤਾਂ ਦੂਜਾ ਸੋਚਿਆ, ਮੈਂ ਕਿਹਾ ਅੱਜ ਕੱਲ੍ਹ ਤਾਂ ਜੈੱਟ ਆ ਗਏ ਨੇ, ਡੱਬੇ ਵਾਲਾ ਸਿਸਟਮ ਹੀ ਚੱਕਿਆ ਗਿਆ।
0: ਚਲੋ ਬਈ, ਜੋ ਹੈ ਸੋ
1: ਕੈਂਟੀਨ ਤੋਂ, ਕੈਂਟੀਨ ਤੋਂ ਤੁਹਾਨੂੰ ਖਾਣਾ ਮਿਲ ਜਾਂਦਾ ਹੈ, ਉਹ ਵੀ ਡੱਬੇ ਵਾਲਾ ਸਿਸਟਮ ਚੱਕਿਆ ਗਿਆ ਕਿ ਤੁਹਾਨੂੰ ਲੰਚ ਬਾਕਸ ਚੱਕਣਾ ਹੀ ਚੱਕਣਾ ਹੈ।
0: ਹਾਂ,
1: ਦੈਟਸ ਵਾਈ ਸਾਡੇ ਸਕੂਲ ਦਾ ਬਸਤਾ ਹੋ ਸਕਦਾ ਹੈ।
0: ਹਾਂ, ਸਕੂਲ ਦਾ ਬਸਤਾ, ਇਹ ਚੇਂਜ ਕਰ ਦਿੰਦੇ ਆਪਾਂ। ਦੇਖੋ ਸਮੇਂ ਦੇ ਨਾਲ ਨਾਲ ਬਜ਼ੁਰਗ ਲੋਕ ਚੀਜ਼ਾਂ ਚੇਂਜ ਕਰਾਉਂਦੇ ਰਹਿੰਦੇ ਨੇ, ਤੇ ਗਾਇਸ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਬਹੁਤ ਖੁਸ਼ੀ ਹੋਏਗੀ, ਬਹੁਤ ਮਾਣ ਵਾਲੀ ਗੱਲ ਹੈ ਕਿ UN ਨੇ ਨੋਨੀਆ ਜੀ ਨੂੰ ਬੈਸਟ ਬਜ਼ੁਰਗ ਆਫ 2026 ਦਾ ਅਵਾਰਡ ਦਿੱਤਾ। ਕਹਿੰਦੇ ਕਿ ਤੁਸੀਂ ਹੀ ਸਿਆਣੇ ਹੋ, ਕਿਉਂਕਿ ਤੁਸੀਂ ਹੀ ਸਿਆਣੇ ਹੋ,
1: ਥੈਂਕ ਯੂ ਥੈਂਕ ਯੂ ਥੈਂਕ ਯੂ,
0: ਇਹੀ ਗੱਲ ਮੰਨੀ ਜਾਇਆ ਕਰੇਗੀ ਜੀ।
1: ਥੈਂਕ ਯੂ ਵੈਰੀ ਮੱਚ ਜੀ।
0: ਤੇ ਹੁਣ ਆਪਾਂ ਅਗਲਾ ਕਾਲਰ ਲੈਣੇ ਹਾਂ ਔਨ ਦੈਟ ਨੋਟ, ਪਰ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਮੈਂ ਕਰਨਾ ਕੀ ਹੈ ਨਾ, ਇਹ ਸਾਡਾ ਅਗਲਾ ਕਾਲਰ,
1: ਅੱਜ ਮਸਤੀ ਚ ਲੱਗਦੇ ਹੋ।
0: ਸਾਡਾ ਅਗਲਾ ਕਾਲਰ ਹੈ ਜੀ ਮੰਨਤ ਐਂਡ ਫਤਿਹ।
1: ਬਹੁਤ ਵਧੀਆ ਸੋਹਣੇ ਪੁੱਤੂ, ਹੋਰ ਬ੍ਰੇਕਫਾਸਟ ਹੋ ਗਿਆ ਕਿ ਹਲੇ ਨਹੀਂ ਹੋਇਆ?
0: ਕਰਨੇ ਲੱਗੇ ਸੀ। ਸਾਰੇ ਕਾਲਰਸ ਨੂੰ ਪਲੀਜ਼ ਬੇਨਤੀ ਹੈ ਜੀ ਕਿ ਮਿਊਟ ਤੇ ਕਰ ਲੈਣ ਆਪਣਾ ਆਪਣਾ ਨੰਬਰ, ਤੇ ਚਲੋ। ਹਾਂਜੀ ਜੀ ਮੰਨਤ, ਹੁਣ ਤੁਸੀਂ ਕਰ ਸਕਦੇ ਹੋ। ਹੈਲੋ,
3: ਅੱਜ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਆ ਕਿ ਅਸੀਂ ਨਾ ਅੱਜ ਮੇਰੇ ਕਜ਼ਨਸ ਦੇ ਘਰੇ ਆਣਾ ਵਾ, ਮੇ ਬੀ ਉਹ ਸੌਂਦੇ ਹੋਣ ਕਿਉਂਕਿ
1: ਐਲੀਮੈਂਟ
0: ਆਫ ਸਰਪ੍ਰਾਈਜ਼ ਤਾਂ ਹੋਣਾ ਚਾਹੀਦਾ ਹੈ ਨਾ।
1: ਬ੍ਰੇਕਫਾਸਟ ਕੀ ਖਾਣਾ ਫਿਰ ਅੱਜ?
0: ਮਾਜ਼ਰਤ, ਮੈਂ ਕਈ ਵਾਰੀ ਥੋੜਾ ਇਧਰ ਉਧਰ ਚਲਾ ਜਾਂਦਾ।
1: ਸ਼ੁਕਰ ਕਰੋ ਤੁਸੀਂ ਡੰਡੇ ਨੀ ਗਿਆ।
0: ਹਾਂ ਡੰਡੇ, ਇਹ ਗੱਲ ਠੀਕ ਹੈ ਨਾ,
1: ਜੋ ਸਕੂਲ ਚ ਹੁੰਦੇ ਸੀ ਉਦੋਂ ਹੁੰਦੇ ਰੋਜ਼ ਖਾਓ ਡੰਡੇ।
0: ਤੁਸੀਂ ਮੈਨੂੰ ਹੁਣੇ ਤਾਂ ਕਿਹਾ ਪੋਜ਼ਿਟਿਵ ਗੱਲਾਂ ਕਰਨੀਆਂ। ਹਾਂ ਮੰਨਤ,
3: ਤੇ ਨਾਲੇ ਜਿਹੜੇ ਮੇਰੇ ਸਭ ਤੋਂ ਮੋਸਟ ਫੇਵਰੇਟ ਕਜ਼ਨ ਨੇ ਉਹਨਾਂ ਦਾ ਨਾਮ ਹੈਗਾ ਕ੍ਰਿਸ਼ਵੀਰ, ਉਹ ਅਡਲਟ ਨੇ ਪਰ ਮੈਂ ਉਹਨਾਂ ਦੀ ਏਜ ਨਹੀਂ ਦੱਸਣੀ।
0: ਅੱਛਾ,
1: ਇਟਸ ਓਕੇ ਵੀਰ ਜੀ, ਇਜ਼ ਵੀਰ ਜੀ, ਫਰੈਂਡ ਇਜ਼ ਫਰੈਂਡ, ਕਜ਼ਨ ਇਜ਼ ਕਜ਼ਨ।
0: ਵੈਰੀ ਗੁੱਡ ਯਾਰ, ਤੇ ਤੁਹਾਨੂੰ ਬੈਸਟ ਕੀ ਲੱਗਦਾ ਆਪਣੇ ਕਜ਼ਨਸ ਦੇ ਅੰਦਰ, ਜੋ ਤੁਹਾਨੂੰ ਇੰਨੇ ਵਧੀਆ ਲੱਗਦੇ, ਕੀ ਸਭ ਤੋਂ ਵਧੀਆ ਕੀ ਲੱਗਦਾ ਉਹਨਾਂ ਦੇ ਅੰਦਰ?
3: ਵੀ ਜਿਹੜੇ ਕ੍ਰਿਸ਼ਵੀਰ ਨੇ ਉਹ ਅਡਲਟ ਬਣ ਕੇ ਵੀ ਉਹ ਬਾਲਾ ਹੈ, ਸ਼ੋ ਆਫ ਨਹੀਂ ਕਰਦੇ ਵੀ ਹਾਏ ਮੈਂ ਅਡਲਟ ਸੀ, ਨਿੱਕੇ ਨਿੱਕੇ ਜਵਾਕ ਹੋ, ਉਹ ਸਾਡੇ ਨਾਲ ਵੀ ਥੋੜੇ ਜਿਹਾ ਖੇਡਦੇ ਆ।
1: That's really good. Nice.
0: ਆ ਚੀਜ਼ ਹੋਣੀ ਚਾਹੀਦੀ ਹੈ ਨਾ।
1: Yes. Very I think good. This is Krish or Krishna ਵਾਲੇ ਵੀਰੇ ਜਿਹੜੇ ਸਾਰੇ ਵਧੀਆ ਹੁੰਦੇ ਨੇ ਨਾ।
0: ਵਾਹ ਹੈ ਨਾ, ਇਦਾਂ ਹੀ ਹੈ। ਲੈ ਮੰਨਤ ਹੱਸੀ ਪਏ, ਹਾਂ ਕਰ ਦਿੰਦੇ, ਮਾੜੀ ਗੱਲ ਹੈ ਯਾਰ।
1: ਦੇਖੋ ਬੱਚੇ ਮੰਨ ਕੇ ਸੱਚੇ,
0: ਬੱਚੇ ਮੰਨ ਕੇ ਸੱਚੇ। ਵਾਹ ਬਈ ਵਾਹ।
1: ਚਲ ਅੱਜ ਕੀ ਸੁਣਾਓਗੇ ਮੰਨਤ ਜੀ?
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
1: ਓਕੇ,
3: ਮੈਨੂੰ ਪਤਾ ਅੱਜ ਬੋਲੀ ਰਹੇ ਆ, ਇਹ ਜਿਹੜਾ ਚੁਟਕਲਾ ਮੈਂ ਆਪ ਬਣਾਇਆ ਸੀਗਾ ਰਾਤ ਪਈ ਪਈ ਨਾ,
4: ਓਏ ਵਾਹ ਬਈ ਵਾਹ, ਸਾਡੀ ਕਮੇਡੀਅਨ
3: ਸਟੋਰੀ ਤੇ ਬੇਸਡ ਆ।
4: ਲਓ ਜੀ ਲਓ ਸੁਣਾਓ,
1: ਡਿਸਕਲੇਮਰ ਲਾ ਦੋ।
3: ਇੱਕ ਵਾਰ ਦੋ ਟੂਰਿਸਟ ਆਉਂਦੇ ਆ ਮੈਲਬਨ ਸਿਟੀ ਵਿੱਚ, ਤੇ ਉਹਨਾਂ ਨੇ ਨਾ ਬੜੀ ਆਉਂਦੀ ਨਿੱਕੀ ਜੀ, ਉਹਨਾਂ ਨੇ ਸਸਤੀ ਗੱਡੀ ਲੈ ਕੇ ਬੜੀ ਡੈਕੋਰੇਟ ਕੀਤਾ, ਸਟਿੱਕਰ ਭਰਤੀ ਉਹਨਾਂ ਨੇ, ਤੇ ਫਲਿੰਟ ਤੇ ਜਦੋਂ ਫਲਿੰਡਰਸ ਸਟਰੀਟ ਤੱਕ ਉਹ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਨੂੰ ਘੇਰ ਲਿਆ। ਫਿਰ ਪੁਲਿਸ ਉਹਨਾਂ ਨੂੰ ਕਹਿੰਦੇ ਤੁਸੀਂ ਕੌਣ ਹੋ, ਤੁਸੀਂ ਇੱਥੇ ਕੀ ਕਰਦੇ ਹੋ? ਤੇ ਫਿਰ ਉਹ ਕਹਿੰਦੇ ਵੀ ਆਰ ਟੈਰਰਿਸਟ ਸੀਗਾ। ਤੇ ਫਿਰ ਜਿਹੜਾ ਉਹਦੇ ਨਾਲ ਬੈਠਾ ਸੀਗਾ ਉਹਨੇ ਥੱਪੜ ਮਾਰ ਕੇ ਡਰਾਈਵਰ ਦੇ ਚੰਗੀ ਤੇਰਾ, ਪੁਲਿਸ ਨੂੰ ਕਿਹਾ ਨੋ ਨੋ ਵੀ ਆਰ ਟੂਰਿਸਟ।
4: ਇਹ ਤਾਂ ਪੰਗਾ ਪੈ ਜਾਣਾ ਸੀਗਾ। ਵੈਰੀ ਗੁੱਡ ਮੰਨਤ, ਇੰਨਾ ਵਧੀਆ ਲਿਖਿਆ ਤੁਸੀਂ ਤੇ,
1: ਵੈਰੀ ਨਾਈਸ ਗੁੱਡ ਮੰਨਤ, ਆਮ ਫੈਨ ਆਫ ਯੂਰ ਰਾਈਟਿੰਗ ਪੁੱਤੂ,
4: ਵੈਰੀ ਗੁੱਡ,
3: ਥੈਂਕ ਯੂ
4: ਮੰਨਤ। ਤੁਸੀਂ ਕਰੇ ਇਸ ਤਰ੍ਹਾਂ ਕਰੋ, ਹੁਣ ਤੁਸੀਂ ਇੰਨਾ ਵਧੀਆ ਕੀਤਾ ਨਾ, ਓਵਰ ਦਾ ਵੀਕਐਂਡ ਤੁਸੀਂ 5 ਜਾਂ 6 ਪ੍ਰਿਪੇਅਰ ਕਰਿਆ ਕਰੋ ਜੋਕਸ, ਹਨਾ, ਕਿੰਨਾ ਵਧੀਆ ਸੀ, ਵੈਰੀ ਗੁੱਡ, ਵੈਰੀ ਨਾਈਸ,
3: ਥੈਂਕ ਯੂ। ਹੁਣ ਤੁਸੀਂ ਪਤਾ ਨਾ ਵੀ ਗੱਲ ਕਰ ਲਓ,
4: ਕਰਾਓ ਜੀ ਕਰਾਓ।
3: ਪਹਿਲਾਂ ਮੈਂ ਬਦਾਮ ਖਾ ਲਿਆ ਸੀ ਪਿਉਣ ਤੇ, ਫਿਰ ਮੈਂ
1: ਜਿਵੇਂ
4: ਮਨ
3: ਦੀਦੀ ਕਹਿੰਦੇ ਵੀ ਦੀਦੀ ਫੇਵਰੇਟ ਨੇ ਕਜ਼ਨ, ਮੇਰੇ ਵੀ ਫੇਵਰੇਟ ਨੇ, ਪਰ ਮੇਰੇ ਕੋਲ ਇੱਕ ਹੋਰ ਫੇਵਰੇਟ ਨੇ,
4: ਓਏ ਵਾਹ, ਦੋ ਦੋ,
3: ਉਹਨਾਂ ਦਾ ਨਾਮ ਸੀਰਤ ਦੀਦੀ।
1: ਸੀਰਤ ਦੀਦੀ, ਵਾਹ ਜੀ ਵਾਹ, ਲੱਕੀ ਲੱਕੀ ਤੁਸੀਂ, ਤੁਹਾਡੇ ਕੋਲ ਬੀਜਾ ਜੀ ਵੀ ਹੈਗੇ, ਦੀਦੀ ਵੀ ਹੈਗੇ,
3: ਉਹ ਵੀ ਬਹੁਤ ਵੱਡੇ ਆ, ਉਹ ਵੀ 14 ਇਅਰਸ 올ਡ ਨੇ।
1: ਓ 14 ਇਅਰ
4: ਤਾਂ ਕਾਫੀ
1: ਐਡੇ ਵੱਡੇ,
4: ਕਾਫੀ ਵੱਡੇ ਯਾਰ ਉਹ ਤੇ, ਹਨਾ। ਜਦੋਂ ਫਤਿਹ ਤੁਸੀਂ ਇੰਨੇ ਵੱਡੇ ਹੋ ਗਏ, ਸੋਚਿਆ ਕੀ ਕਰੋਗੇ 14 ਇਅਰਸ ਦੇ ਜਦੋਂ ਹੋਗੇ, ਕੀ ਕਰੋਗੇ? ਬੜਾ ਰਿਸਪੋਨਸੀਬਲ ਏਜ ਹੁੰਦੀ ਹੈ, ਕੁਛ ਨਹੀਂ ਕਰਨਾ।
3: ਕ੍ਰਿਕਟ ਖੇਡੂ,
1: ਬਸ ਜੋ ਵੀ ਖੇਡੋ, ਬਸ ਫਰਕ ਇੰਨਾ ਹੈ ਕਿ ਜਦੋਂ ਵਿਆਹ ਹੋਣਾ ਨਾ ਉਦੋਂ ਭੁੱਲਣਾ ਨੀ ਨੂਨੀ ਆਂਟੀ ਨੂੰ, ਸਮਝੇ? ਫਿਰ ਮੈਂ ਭੰਗੜਾ ਪਾਉਣਾ। ਜਦੋਂ ਦੀਦੀ ਵੀ ਛੋਟੀ ਜੀ ਸੀਗੀ, ਹਲੇ ਵੀ ਛੋਟੇ ਹੀ ਹੋ, ਇਦੋਂ ਵੀ ਛੋਟੇ ਸੀਗੇ,
4: ਓਕੇ,
3: 6 ਸਾਲਾਂ ਦੇ ਸੀ, ਮੈਂ 3 ਦਾ ਸੀ।
1: ਹਾਂ, ਉਦੋਂ ਤੁਹਾਨੂੰ ਹਲੇ ਠੀਕ ਤਰ੍ਹਾਂ ਬੋਲਣਾ ਵੀ ਨੀ ਸੀ ਆਉਂਦਾ, ਤੁਹਾਨੂੰ ਅੰਕਲ ਨੇ ਬੋਲਣਾ ਸਿਖਾਇਆ ਇਹਨੂੰ ਚੁਟਕਲਾ, ਰਿਮੈਂਬਰ?
3: ਨਹੀਂ, ਮਾਨੇ ਜੀ ਜੀ, ਮਾਨੇ ਜੀ ਚਾਰ ਦੇ ਸੀ, ਮੈਂ ਇੱਕ ਦਾ ਹੀ।
4: ਅੱਛਾ, ਬੱਲੇ, ਇੱਕ ਦੀ ਉਮਰ ਚ ਚੁਟਕਲਾ ਬੋਲ ਲਿਆ?
1: ਮੈਂ ਕਿਹਾ ਪੁੱਛੋ ਨਾ, ਫੋਨ ਤੇ ਬਹੁਤ ਖਰੂ ਪਾ ਦਿੰਦੇ ਸੀ ਪਿੱਛੇ।
4: ਵੈਰੀ ਗੁੱਡ, ਵੈਰੀ ਗੁੱਡ ਫਤਿਹ, ਕੀ ਸੁਣਾਉਂਗੇ ਸਾਨੂੰ?
3: ਅੱਜ ਮੈਂ ਸੁਣਾਉਂਗਾ ਇੱਕ ਬੋਲੀ।
4: ਲਿਓ ਜੀ ਲਿਓ।
3: ਮਾਮੀ ਸਾਡੀ ਪੋਲੀ ਪਾਲੀ, ਮਾਮਾ ਸਾਡਾ ਚੰਟ, ਮਾਮੀ ਸਾਡੀ ਪੋਲੀ ਪਾਲੀ, ਮਾਮਾ ਸਾਡਾ ਚੰਟ, ਮਾਮੀ ਚੁੱਪ ਕੀਤੀ, ਮਾਮਾ ਛੱਡੇ
1: ਕਰੰਟ, ਮਾਮੀ ਚੁੱਪ ਕੀਤੀ, ਮਾਮਾ ਛੱਡੇ ਕਰੰਟ, ਕਰੰਟ
4: ਲੱਗਿਆ। ਹਰ ਹਫਤੇ ਆਪਾਂ ਮਾਮੇ ਮਾਮੀਆਂ ਨੂੰ ਕਰੰਟ ਕਿਉਂ ਲਾ ਰਹੇ ਗਾਇਸ? ਇਹ ਨਾਨਕਿਆਂ ਪ੍ਰਤੀ ਇਹ ਕਿਹੜਾ ਅਸੀਂ ਵੈਂਡੇਟਾ, ਕਿਹੜਾ ਪ੍ਰੋਪਾਗੈਂਡਾ ਸ਼ੁਰੂ ਕੀਤਾ? ਉਹ ਫਤਿਹ ਯਾਰ, ਕੱਲ ਮੈਚ ਵੇਖਿਆ? ਕੱਲ ਸ਼੍ਰੀਲੰਕਾ ਕਹਿੰਦੇ 45 ਰਨ ਤੇ ਆਊਟ ਕਰਤੀ ਇੰਡੀਆ ਨੇ। ਅੱਛਾ, ਕੱਲ ਤੇ ਮੈਂ ਮੈਚ ਵੇਖਿਆ, ਬੜਾ ਔਖਾ ਸੌਖਾ ਹੋ ਕੇ ਉਹ ਤੇ ਉਹ ਇੱਥੇ ਸੀਗਾ ਨੀ ਕਿਤੇ,
3: ਟਾਈਮ ਜ਼ੋਨ ਗਏ ਸੀ ਉਹਦੇ ਟਾਈਮ।
4: ਓਏ, ਉੱਥੇ ਬੋਲਿੰਗ ਕੀਤੀ ਫਿਰ?
3: ਟਾਈਮ ਜ਼ੋਨ ਬੋਲਿੰਗ ਨਹੀਂ ਹੁੰਦੀ,
4: ਟਾਈਮ ਜ਼ੋਨ ਬੋਲਿੰਗ ਨਹੀਂ ਹੁੰਦੀ,
1: 10 pin bowling ਨਹੀਂ ਹੁੰਦੀ ਉੱਥੇ?
4: ਮੈਂ ਕਿਹੜੇ ਉਹ ਟਾਈਮ ਜ਼ੋਨ ਜਾਈ ਜਾ ਰਹੇ ਯਾਰ।
1: ਨਹੀਂ ਨਹੀਂ ਸਮ ਟਾਈਮ।
4: ਅੱਛਾ ਕਈਆਂ ਚ ਹੁੰਦੀ ਹੈ ਕਈਆਂ ਚ ਨਹੀਂ?
1: ਨਹੀਂ ਵੀ ਹੁੰਦੀ ਹੈ।
5: ਹੁੰਦੀ ਆ ਪਰ ਅਸੀਂ ਕੀਤੀ ਨਹੀਂ।
4: ਅੱਛਾ ਤੁਸੀਂ ਨਹੀਂ ਕੀਤੀ? ਓਕੇ ਓਕੇ।
1: ਪਰ ਇਟਸ ਰੀਲੀ ਗੁੱਡ ਵਨ। ਆਈ ਲਵ।
5: ਮੈਨੂੰ ਵੀ ਮੰਮਾ ਨੇ ਇੱਕ ਮੈਨੂੰ ਟੋਏ ਵਾਲੀ ਲੈਂਬਰਗਿਨੀ ਲੈ ਕੇ ਦਿੱਤੀ ਤੇ ਦੱਸਾਂ ਕਿ ਉਹ ਸੇਮ ਸ਼ਾਪ ਚ ਨਿੱਕੇ ਨਿੱਕੇ ਟਰੱਕ $600 ਦੇ।
4: ਓਏ
1: ਮਾਈ ਗੋਡ $600
4: ਇੰਨੇ ਦਾ ਤਾਂ ਕਹਿਣਾ ਸੀ ਵੱਡਾ ਜਾਂਦਾ ਤੁਸੀਂ ਐਵੇਂ ਨਿੱਕੇ ਨਿੱਕੇ ਵਿੱਚ ਹੀ ਜਾਂਦੇ ਹੋ। 300 ਹੋਰ ਪਾਓ ਵੱਡਾ ਜਾਂਦਾ। ਅੱਛਾ
5: ਇਹ ਤਾਂ ਦਾ ਸਸਤਾ ਮੇਰੀ ਮੇਰਾ ਇਲੈਕਟ੍ਰਿਕ ਸਕੂਟਰ ਆ ਗਿਆ।
4: ਹਾਂ ਉਹੀ ਤਾਂ ਮੈਂ ਕਹਿ ਰਿਹਾ।
1: ਦੈਟਸ ਵਾਟ ਬੀਰ ਇਸ ਟੈਲਿੰਗ।
4: ਕਿਹੜੇ ਕਲਰ ਦੀ ਲੈ ਕੇ ਆਏ ਹੋ ਲੈਂਬੋਰਗਿਨੀ?
1: ਜੈਲੋ
5: ਗ੍ਰੀਨ ਰੰਗ ਦੀ।
4: ਗ੍ਰੀਨ?
5: ਪਹਿਲਾਂ ਮੈਂ ਬਲੂ ਰੰਗ ਦੀ ਲੈ ਕੇ ਆਉਂਦੀ ਸੀ।
4: ਪਰਮੇਸ਼ਵਰ ਮੈਂ ਵਾਲਾ ਰੰਗ ਹੈ
5: ਉਹਦਾ ਨਾਮ। ਜੀ ਦਾ ਫੇਵਰਿਟ ਕਲਰ ਆ ਗ੍ਰੀਨ ਤੇ ਉਹਦਾ ਨਾਮ ਆ ਲੈਂਬੋਰਗਿਨੀ ਕੂਨਟੋਰਚ।
1: ਲੈਂਬੋਰਗਿਨੀ ਖੂਨ
5: ਕੂਨਟੋਰਚ।
4: ਕੂਨਟੋਰਚ ਕੂਨਟੋਰਚ ਹੈ
5: ਤੇ ਤੇ ਪਹਿਲਾਂ ਜਿਹੜੀ ਮੈਂ ਬਲੂ ਵਾਲੀ ਲੈ ਕੇ ਆਂਦੀ ਉਹਦਾ ਨਾਮ ਸੀ ਲੈਂਬੋਰਗਿਨੀ ਹਰਾਕਾਨ ਸਟੇਰਟੋ।
1: ਫਿਰ ਤੇਰੀ ਬਰਾਤ ਚ ਸਾਰੇ ਲੈ ਕੇ ਚੱਲਾਂਗੇ ਆਪਾਂ, ਠੀਕ ਆ? ਮੈਂ ਲੈਂਬਰਗਿਨੀ ਚ ਬੈਠੂਗੀ ਤੇਰੇ ਨਾਲ।
4: ਤੁਸੀਂ ਨਾ ਹੁਣ ਇੱਕ ਫਤਿਹ ਇੱਕ ਆਹ ਤੁਹਾਨੂੰ ਲੱਭਣਾ ਪੈਣਾ ਮਾਡਲ ਏ ਸਭ ਤੋਂ ਤਕੜੀ ਸੁਪਰ ਕਾਰ ਹੁੰਦੀ ਸੀ, ਮੈਂ ਬਹੁਤ ਚਲਾਈ ਆ। ਮਾਰੂਤੀ ਸੁਜ਼ੂਕੀ ਜ਼ੈਨ VX ਗੋਲਡਨ ਕਾਲਾ ਸ਼ੂਗਦੇ ਜਾਂਦੇ।
5: ਮੈਂ ਲੜੀ ਸੁਜ਼ੂਕੀ, ਮੈਂ ਤਾਂ ਮਕਲੇਰਨ ਫਰਾਰੀ ਤੇ ਲੈਂਬਰਗਿਨੀ।
4: ਯਾ ਠੀਕ ਆ ਭਰਾ,
1: ਬਸ ਜੋ ਕੋਈ ਵੀ ਗੱਡੀ ਲਏਗਾ, ਜਿਹੜੀ ਕਾਰ ਚ ਤੂੰ ਬੈਠੇਗਾ ਨਾ ਮੈਂ ਤੇਰੇ ਨਾਲ ਬਹਿਣਾ ਆ।
4: ਬਸ ਗੱਲ
1: ਜੋ ਤੂੰ ਬਰਾਤ ਲੈ ਕੇ ਜਾਣੀ ਆ
4: ਡਨ ਹੋ ਗਿਆ।
5: ਮੈਂ ਲੈਂਬਰਗਿਨੀ ਵੈਟਰੋ SVJ ਮੇਰੀ ਡ੍ਰੀਮ ਕਾਰ।
1: ਓਕੇ ਗੋਡ ਬਲੈਸ ਯੂ, ਤੈਨੂੰ ਉਹੀ ਕਾਰ
4: ਆਹੀ ਮਿਲਣੀ ਆ
1: ਤੈਨੂੰ।
4: ਰੰਗ ਸੋਚ ਲਓ ਬਸ, ਇਹ ਨਾ ਹੋਵੇ ਉਸ ਦਿਨ ਆਪਾਂ ਸ਼ੋਰੂਮ ਗਏ ਹੋਈਏ ਤੇ ਤੁਸੀਂ ਰੰਗ ਕਰਕੇ ਐਵੇਂ ਕਨਫਿਊਜ਼ ਹੋ ਜਾਓ। ਤੁਸੀਂ ਰੰਗ ਬਸ ਵਿਜੂਅਲਾਈਜ਼ ਕਰੋ ਕਿਹੜਾ ਹੋਊਗਾ, ਉਹੀ ਮਿਲੂਗੀ।
5: ਲਾਈਮ ਗ੍ਰੀਨ।
4: ਜੀਓ ਮੇਰੇ ਪਰਮੇਸ਼ਵਰ ਮੈਂ।
1: ਗ੍ਰੀਨ ਇਜ਼ ਮਾਈ ਫੇਵਰਿਟ ਟੂ।
4: ਹਾਂ ਪੋਜ਼ਿਟਿਵ ਕਲਰ ਹੁੰਦਾ ਨਾਲੇ।
1: ਗ੍ਰੀਨ ਕਲਰ ਆਫ ਗ੍ਰੋਥ।
4: ਹਾਂ ਨਹੀਂ ਪਰ ਇਹ ਪਤਾ ਕਿਹੜਾ ਗ੍ਰੀਨ ਕਹਿ ਰਿਹਾ, ਜਿਹੜਾ ਨਿਓਨ ਨਹੀਂ ਹੁੰਦਾ ਉਹ
1: ਹੈ। ਆਈ ਲਵ ਦੈਟ ਵਨ।
4: ਅਫਲਾਤੂਨ
5: ਗ੍ਰੀਨ ਨਿਓਨ ਵਰਗਾ ਹੀ ਹੁੰਦਾ।
4: ਹਾਂ
1: ਉਹ ਹਮੇਸ਼ਾ ਜਦੋਂ ਮੇਰੀ ਬੋਟਲ ਦਾ ਅੱਜ ਨਹੀਂ ਮੈਂ ਲੈ ਕੇ ਆਈ, ਮੇਰੀ ਬੋਟਲ ਨਿਓਨ ਗ੍ਰੀਨ ਕਲਰ ਦੀ ਹੁੰਦੀ ਹੈ ਨਾ, ਬਲਕਿ ਤੁਸੀਂ ਕਹਿੰਦੇ ਮੈਨੂੰ ਸ਼ੌਕ ਲੱਗਦਾ ਤੁਹਾਡੀ ਬੋਟਲ ਲਾ ਕੇ ਦੇ ਕੇ।
5: ਸ਼ੂ ਵੀ ਨੇ ਮੇਰੇ ਕੋਲੇ, ਸ਼ੂ ਵੀ ਨੇ।
1: ਮੀ ਟੂ
4: ਨਿਓਨ ਗ੍ਰੀਨ। ਹਾਂ ਵੈਰੀ ਗੁੱਡ, ਤੁਸੀਂ ਦੋਨੋਂ ਸੇਮ ਏਜ ਗਰੁੱਪ ਦੇ ਤਾਂ ਹੈਗੇ।
1: ਹਲੇ ਤੱਕ ਮੇਰਾ ਓਬਸੈਸ਼ਨ ਗਿਆ ਨਹੀਂ ਹੈ ਕਲਰ ਸ਼ੂਜ਼ ਨਾਲ। ਨਿਓਨ ਗ੍ਰੀਨ, ਨਿਓਨ ਔਰੇਂਜ, ਪਰਪਲ, ਯੈਲੋ, ਰੈਡ।
4: ਵਾਹ ਅੱਛਾ ਔਰੇਂਜ ਵੀ ਹੈ। ਮੈਂ ਨਾ ਬਹੁਤ ਆਹ 3 ਸਾਲ ਪਹਿਲਾਂ ਮੈਂ ਲੈ ਕੇ ਆਇਆ ਬਲੈਕ ਤੇ ਰੈਡ, ਤੇ ਮੈਂ ਪਾ ਹੀ ਨਹੀਂ ਰਿਹਾ। ਮੈਂ ਕਿਹਾ ਰੈਡ ਹੈ ਇਹਦੇ ਅੰਦਰ, ਹਨਾ ਕਿ ਬੜਾ ਵੀਅਰਡ ਲੱਗਦਾ। ਪਹਿਲੇ ਆਈ ਯੂਜ਼ ਟੂ ਵੇਅਰ ਸ਼ੂਜ਼, ਅੱਛੇ ਲੱਗਦੇ ਰੈਡ, ਪਤਾ ਨਹੀਂ ਅਚਾਨਕ ਹੁਣ ਮਨ ਜਿਹਾ ਨਹੀਂ ਰਿਹਾ, ਦਿਲ ਪਹਿਲਾਂ ਜਿਹਾ ਨਹੀਂ ਰਿਹਾ। ਗਾਇਸ ਕਠੋਰ ਹੋ ਗਿਆ,
1: ਕਠੋਰ ਹੋ ਗਿਆ,
4: ਵੇਖੇ ਦੁਨੀਆਂ ਦੇ ਰੰਗ ਇਹ
1: ਕੁਛ ਹੋਰ ਹੋ ਗਿਆ,
4: ਕੁਛ ਹੋਰ ਹੋ ਗਿਆ। ਥੈਂਕ ਯੂ ਹੈਲਪ ਕਰਨ ਲਈ UN ਨੇ। ਗਾਇਸ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਜਾਣ ਕੇ ਖੁਸ਼ੀ ਹੋਏਗੀ, 2026 ਦਾ ਮੋਸਟ ਹੈਲਪਫੁਲ ਪਰਸਨ ਨੋਨੀਆ ਪੀ ਦਿਆਲ ਨੂੰ ਚੁਣਿਆ।
1: ਥੈਂਕ ਯੂ ਵੈਰੀ ਮਚ ਕ੍ਰਿਸ਼ਨਾ ਜੀ।
4: ਡੋਨਲਡ ਟਰੰਪ ਨੇ ਕਿਹਾ ਕਿ ਇਹ ਅਵਾਰਡ ਰਿਗਡ ਹੈ, ਸਭ ਤੋਂ ਜ਼ਿਆਦਾ ਹੈਲਪਫੁਲ ਉਹ ਨੇ। ਆਪਣੀ ਵਿਕਟ ਲੈ ਕੇ ਆਣਗੇ, ਬੈਟ ਲੈ ਕੇ ਆਣਗੇ, ਪਹਿਲੀ ਬਾਲ ਤੇ ਆਊਟ ਹੋਣਗੇ ਤੇ ਬੈਟ ਵੀ ਨਾਲ ਲੈ ਜਾਣਗੇ। ਤੁਸੀਂ ਬਸ ਰਬੜ ਦੀ ਬਾਲ ਨਾਲ ਹੀ ਲੈ ਜਾਂਦੇ ਹੋ, ਫਿਰ ਹੱਥ ਨਾਲ ਖੇਡੀ ਜਾਂਦੇ ਪਏ। ਚਲੋ ਆਪਾਂ ਫਿਰ ਇੱਦਾਂ ਕਰਦੇ ਹਾਂ, ਆਪਾਂ ਅਗਲੇ ਕਾਲਰ ਵੱਲ ਜਾਣ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਫਿਰ ਹੈ। ਅਗਲੇ ਸਾਡੇ ਨਾਲ ਜੁੜਨਗੇ ਜੀ ਤਵਨੀਤ ਐਂਡ ਸਿਬਲਿੰਗਸ।
1: ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਆਂਟੀ ਜੀ, ਆਂਟੀ ਜੀ ਤੇ ਕ੍ਰਾਈਮ ਮਾਸਟਰ
1: ਗੋਗੋ।
4: ਤੁਹਾਨੂੰ ਪਤਾ ਮੋਗੈਂਬੋ ਮੇਰਾ ਮਾਮਾ ਹੈ।
1: ਯਾਰ ਠੀਕ ਹੈ, ਮੈਂ ਭਾਵਨਾ ਸਮਝ ਆਉਣੀ ਆ ਆਉਂਦੀ ਆ, ਪਰ ਆਪਣੇ ਮੰਮ ਦੇ ਭਾਈ ਨੂੰ ਤਾਂ ਇੱਦਾਂ ਨਾ ਕਹੋ ਨਾ।
4: ਨਹੀਂ ਉੱਚ ਹੈ ਨਾ,
1: चलो
4: ਵੇਖ ਲਈ ਤਵਨੀਤ ਫਿਰ ਫਿਲਮ ਤੁਹਾਡਾ ਫਿਰ ਦੱਸੋ ਫੀਵਰ ਕਿੱਦਾਂ ਪਹਿਲੇ ਮੈਨੂੰ ਇਹ ਦੱਸੋ ਠੀਕ ਹੈ ਇਹ ਨਹੀਂ ਇਹ ਨਾ ਥੋੜਾ ਜਿਹਾ ਹੈਗਾ ਹੈ ਕੋਈ ਨਹੀਂ ਕੋਈ ਨਹੀਂ ਦੇਖ ਲਈ ਫਿਰ ਅੰਦਾਜ਼ ਆਪਣਾ ਆਪਣਾ ਕਿ ਨਹੀਂ ਦੇਖੀ ਹਜੇ
3: ਦੇਖ ਲਈ
4: ਆਏ ਕਿੱਦਾਂ ਸੀ ਵਧੀਆ ਸੀ ਕਿ ਨਹੀਂ
3: ਵਧੀਆ ਸੀ
4: ਹਾਂ ਰਵੀਨਾ ਹੀ ਨਹੀਂ ਪਤਾ ਲੱਗ ਰਹੀ ਕੌਣ ਹੈ ਐਂਡ ਤੱਕ
3: ਜੁੜਵਾ ਵੀ ਦੇਖ ਲਈ
4: ਓਏ ਵੈਰੀ ਗੁੱਡ ਸੋਨੇ ਤੇ ਸੁਹਾਗਾ ਹੋ ਗਿਆ ਤੇ नाश्ता पानी
1: मेनू लग्या तुसी कह रहे हो मम्मा हले ईटिंग बनाना
4: अच्छा हाँ तो फिर देखो माता जी ने तो शक्ति चाहिए ना yes. पोटेशियम खान के फिर खाना बनान के
3: हाँ जी
1: हाँ जी
4: गुड गुड गुड
3: पहले सी गल कर दी फिर सिखाओगे
4: गुड
1: हाँ जी हाँ जी हाँ जी
4: फिर की सुनाऊंगे आज मेनू वधिया वधिया
3: बोली
1: ओ गुड फ्राइडे आज बोली बन दिया
3: हाँ जी
1: जी
3: ਰੋਟੀ ਖਾਂਦਾ ਚੌਂਕੀ ਤੇ ਬਹਿ ਕੇ ਰੋਟੀ ਖਾਂਦਾ ਚੌਂਕੀ ਤੇ ਬਹਿ ਕੇ ਪਾਣੀ ਪੀਂਦਾ ਨਲਕੇ ਤੋਂ ਪਾਣੀ ਪੀਂਦਾ ਨਲਕੇ ਡਰਦਾ ਨੀ ਡਰਦਾ ਮੇਰੇ ਦਬਕੇ ਤੋਂ ਡਰਦਾ ਨੀ ਡਰਦਾ ਮੇਰੇ ਦਬਕੇ ਤੋਂ
1: ਡਰਦਾ ਨੀ ਡਰਦਾ ਮੇਰੇ ਦਬਕੇ ਤੋਂ
4: ਵਾਹ ਬਈ ਵਾਹ ਬੜੀ ਕ੍ਰਾਂਤੀਕਾਰੀ ਬੋਲੀ ਸੁਣੀ ਹੈ ਡਰਦਾ ਮੇਰੇ ਦਬਕੇ ਤੋਂ ਮੈਂ ਦੇਖੋ ਵੈਸੇ ਇਹ ਗੱਲ ਤੇ ਹੈ ਦਬਕਾ ਤੇ ਹੈ ਤੁਹਾਡਾ ਵੈਸੇ ਤਾਂ ਮੇਰੇ ਗੱਲ ਤੇ ਸੱਚ ਆ
3: ਮੰਮਾ ਮੰਮਾ ਸਾਨੂੰ ਦਬਕੇ ਮਾਰਦੇ
1: ਮੰਮਾ ਦਬਕੇ ਮਾਰਦੇ
4: ਉਹਨਾਂ ਦੇ ਬਣਦਾ ਬੱਚੇ ਉਹਨਾਂ ਦਾ ਕੰਮ ਹੈ ਐਜ਼ ਅ ਮਦਰ ਉਹਨਾਂ ਨੂੰ ਕਰਨਾ ਪਏਗਾ ਅੰਦਰੋਂ ਦਿਲੋਂ ਨਹੀਂ ਚਾਹੁੰਦੇ ਉਹ ਇਹ ਸਭ ਕਰਨਾ ਇਹ ਸਮਾਜ ਨੇ ਇੱਦਾਂ ਦੀ ਨਾ ਚੀਜ਼ਾਂ ਬਣਾਈਆਂ ਮਾਵਾਂ ਨੂੰ ਸਭ ਕਰਨਾ ਪੈਂਦਾ
1: ਪਲੀਜ਼ ਡੋਨਟ ਟ੍ਰਾਈ ਟੂ ਬੀ ਅ ਮਮ ਯੂ ਆਰ ਨਾਟ ਅ ਮਮ ਆਸਕ ਯੂਰ ਮਮ
4: ਇਹ ਵੀ ਗੱਲ ਠੀਕ ਹੈ ਨਾ
1: ਯੂਰ ਬੇਬੀ ਯੂ ਜਸਟ ਅ ਬੇਬੀ
4: ਆਮ ਜਸਟ ਅ ਬੇਬੀ
1: ਯੈਸ
3: ਮੈਂ 11 ਇਅਰਸ 올ਡ ਹੈ ਕਿ
4: ਓਏ ਤੁਸੀਂ ਤਾਂ ਵੱਡੇ ਹੋ ਗਏ ਹੋ ਯਾਰ ਕਾਫੀ ਤੁਮ ਨਹੀਂ
1: ਗੁੱਡ ਬਿਗ ਬਿਗ ਗਰਲ
4: ਵੈਰੀ ਗੁੱਡ ਤੁਹਾਡਾ ਬਰਥਡੇ ਕਦੋਂ ਹੁੰਦਾ
3: ਮੈਂ ਡਿਸ਼ੂ ਡਿਸ਼ੂ ਕਰ ਲੈਂਦੇ
4: ਡਿਸ਼ੂ ਡਿਸ਼ੂ ਕਰ ਦਿੰਦੇ ਨੇ
1: ਕੀ ਬਾਤ ਆ
4: ਵਾਹ ਵਾਹ ਵਾਹ ਬਰਥਡੇ ਕਦੋਂ ਹੁੰਦਾ ਤੁਹਾਡਾ ਤੁਮ ਨਹੀਂ
3: 11th ਮੇ
1: ਮੇ ਬੋਰਨ ਹੁੰਦੇ ਆ ਨਾ ਦੇ ਆਰ ਵੈਰੀ ਗੁੱਡ ਕੁੱਕ
3: ਮਾਧੁਰੀ
1: ਡਿਸ਼ੂਮ
4: ਉਹ ਡਿਸ਼ੂਮ ਹੀ
1: ਜਦੋਂ ਇਹਨੇ ਤੇ ਚਲੋ ਬੱਚਾ
3: ਉਹਦਾ ਨਾਮ ਮਾਰਿਆ ਡਿਸ਼ੂਮ ਹੈ ਬਿਕੋਜ਼ ਉਹ ਡਿਸ਼ੂਮ ਡਿਸ਼ੂਮ ਬਹੁਤ ਕਰਦਾ
4: ਹਾਂ ਇਹ ਵੀ ਠੀਕ ਹੈ ਬਈ ਇਹ ਵੀ ਠੀਕ ਹੈ ਕਰਦੀ ਹਾਂ ਨਹੀਂ ਸਹੀ ਗੱਲ ਹੈ ਦੇਖੀ ਤੁਸੀਂ ਮਾਧੁਰੀ ਦੀਕਸ਼ਿਤ ਦੀ ਫਿਲਮ ਦੇਖੀ ਕੋਈ ਕਦੀ
3: ਬੇਟਾ
1: ਉਹ ਦੈਟਸ ਵੈਰੀ ਨਾਈਸ ਮੂਵੀ
4: ਤੁਸੀਂ ਫਿਰ ਅੱਜ ਪਤਾ ਕਿਹੜੀ ਵੇਖਣੀ ਹੈ ਤੁਸੀਂ ਅੱਜ ਵੇਖਣੀ ਹੈ ਰਾਮ ਲਖਨ
1: ਓਹ ਵੈਰੀ
4: ਨਾਈਸ ਬਹੁਤ ਕੈਂਟ ਫਿਲਮ ਹੈ
1: ਯੈਸ
4: ਤੇਰਾ ਨਾਮ ਅੱਜ ਸੁਣਾਵਾਂਗੇ ਗਾਣਾ ਸੁਣਾਵਾਂਗੇ ਤੁਹਾਨੂੰ ਅੱਜ ਇਹ ਪਹਿਲਾਂ ਗਾਣਾ ਅੱਜ ਡਨ ਹੋ ਗਿਆ
1: ਯੈਸ
3: ਮੇਰੀ ਫਰੈਂਡ ਦਾ ਬਰਥਡੇ ਵੀ 16 ਮੇ
4: ਬੱਲੇ ਤੁਹਾਡਾ ਤਾਂ ਮੇ ਪਾਰਟੀ ਆ ਪੂਰੀ ਹੈ ਮੇ ਮੇ ਦੇ ਮਹੀਨੇ ਨਾਲ ਸਕੂਲ ਜਾਣਾ ਕੁਝ ਨਾ ਯੂ ਨੋ
1: ਮਾਈ ਡਾਟਰ ਇਜ਼ ਆਲਸੋ ਬੋਰਨ ਇਨ ਮੇ
4: ਅੱਛਾ
1: ਯੈਸ
4: ਬੱਲੇ ਮੇ ਦਾ ਫੋਰਸ ਵਿਦ ਬੀ ਆਲ ਆਫ ਯੂ
3: ਸਾਰੇ ਮੇ ਚ ਬੋਰਨ ਹੋਏ ਥੋੜੇ ਬੱਚੇ
1: ਯੈਸ
4: ਕੀ ਬਾਤ ਹੈ ਬੜੇ ਕੈਂਟ ਹੋ ਤੁਸੀਂ ਸਾਰੇ ਤੇ
1: ਯੈਸ
4: ਤੇ ਵੀਰਾ ਵੀਰਾ ਕਦੋਂ ਹੋਇਆ ਬੋਰਨ
3: ਜਨਵਰੀ 20
1: ਜਨਵਰੀ 20 ਵਾਓ
0: ਸਟਾਰਟਿੰਗ ਆਫ ਈਅਰ ਹੋ ਗਿਆ ਹਨਾ, ਤੇ ਐਸ਼ਲੀਨ
6: ਡਿਸੰਬਰ 21st.
0: ਅੱਛਾ ਇਹ ਦੂਰ ਹੋ ਗਈ ਐਸ਼ਲੀਨ ਹੈ, ਪਰ ਉਲਟਾ ਆਂਦਾ ਹੋਵੇ ਫੇਰ ਫੇਰ ਤਾਂ ਐਸ਼ਲੀਨ ਦਾ ਬਰਥਡੇ ਆ ਰਿਹਾ ਹੈ,
6: ਬਿਕੋਜ਼ ਬਿਕੋਜ਼ ਐਸ਼ੀ ਤੇ ਵੀਜੀ ਚਿਪਮੰਕਸ ਦੇ ਤੇ ਕੋਲੇ ਕੋਲੇ ਨੇ
0: ਚਿਪਮੰਕਸ ਨੇ,
6: ਬਿਕੋਜ਼ ਇੱਥੇ ਵੀ ਕੋਲੇ ਕੋਲੇ ਰਹਿੰਦੇ ਫੇਰ ਬਰਥਡੇ 'ਚ ਵੀ ਕੋਲੇ ਕੋਲੇ ਰਹਿੰਦੇ.
0: Is good, that is good. Badi badi
6: birthday
1: 5th October. Wow, you know 5th number wale bande bahut fantastic hunde ne.
0: Le bas fir te birthday aaya hoya daddy da, the partyan shaatiyan.
6: Yes, that is fantastic dada de, but fantastic ne, but te thore je fantastic ni ne ne ਨੇ, ਬਿਕੋਜ਼ ਸਾਨੂੰ ਕਿਤੇ ਲੈ ਕੇ ਜਾਂਦੇ ਕਦੀ ਕਦੀ, ਤੇ ਫੈਂਟੈਸਟਿਕ ਨਹੀਂ ਨੇ ਬਿਕੋਜ਼ ਸਾਨੂੰ 1000 ਸਟੈਪਸ ਨਹੀਂ ਲੈ ਕੇ ਜਾਂਦੇ.
1: ਓਹੋ 1000 ਸਟੈਪਸ ਤਾਂ ਬਹੁਤ ਨੇੜੇ ਨੇੜੇ ਆ.
6: ਹਾਂਜੀ,
4: ਇਹ ਕੀ ਚੀਜ਼ ਹੈ 1000? ਆਪਣੇ
6: ਫਰੈਂਡਸ ਨਾਲ ਹਾਈਕਿੰਗ ਕਰਨ ਜਾਂਦੇ ਰੋਡ ਸੈਟਰਡੇ.
0: ਓਕੇ, ਫਿਰ ਪਰ ਡੈਡਾ ਲਈ ਗਿਫਟ ਗੁਫਟ ਲਿਆਂਦਾ ਕਿ ਨਹੀਂ ਹਜੇ?
6: ਨੋ
0: ਹਜੇ ਨਹੀਂ, ਹਜੇ ਹਜੇ ਸਲਾਹ ਹੋਊਗੀ ਬਈ ਪੰਚਾਇਤ ਬੈਠੂ ਕੀ ਲੈ ਕੇ ਆਣਾ.
1: ਇਹ ਤਾਂ ਥੋੜੇ ਦਿਨ ਚ ਤਾਂ ਬਰਥਡੇ ਆ.
0: ਦਾਸ ਆਪਣਾ ਮੂੰਹ ਲੈ ਕੇ ਆ ਜਾਏਗਾ ਕੇਕ ਖਾਣ ਲਈ.
1: ਮੈਂ ਸਬਜ਼ੀਆਂ ਦਾ ਕੇਕ ਬਣਾ ਦੇਣਾ ਕ੍ਰਿਸ਼ਨ.
0: ਜੀਤ ਅਵਨੀਤ
6: ਕ੍ਰਿਸ਼ਨਾ ਵੀਰ ਜੀ, ਤੁਸੀਂ ਸੁਣੋ,
0: ਮੈਂ ਸੁਣੂੰਗਾ, ਚੁੱਪ ਮੈਂ ਚੁੱਪ.
6: ਲਾਸਟ ਫਰਾਈਡੇ
1: ਜੀ
6: ਕ੍ਰਿਸ਼ਨਾ ਵੀਰ ਜੀ ਕਹਿੰਦੇ ਸੀ ਮੈਂ ਆਲੂ ਵਾਲੇ ਪਰੌਂਠੇ ਖਾਣੇ, ਮੈਂ ਆਲੂ ਵਾਲੇ ਪਰੌਂਠੇ ਖਾਣੇ
1: ਜੀ.
6: ਤੇ ਫਿਰ ਉਹਨਾਂ ਦੇ ਮੰਮਾ ਆਏ ਕਹਿੰਦੇ ਹੁਣ ਤੁਸੀਂ ਆਲੂ ਵਾਲੇ ਪਰੌਂਠੇ ਖਾਣੇ. ਜਦੋਂ ਮੈਂ ਬਣਾਏ ਸੀ ਤੁਸੀਂ ਕਹੇ ਮੈਂ ਵੀ ਖਾਣੇ, ਮੈਂ ਵੀ ਖਾਣੇ, ਮੋਢੇ ਨਾਲ ਮੋਟਾ ਹੋ ਜਾਂਦਾ. ਤੇ ਫਿਰ ਉਹਨਾਂ ਦੇ ਮੰਮਾ ਕਹਿੰਦੇ ਨਹੀਂ ਤੂੰ ਉਹਦੇ ਨਾਲ ਨੀ ਮੋਟਾ ਹੁੰਦਾ, ਤੂੰ ਸੁੱਪੀ ਚੀਜ਼ਾਂ ਖਾ ਕੇ ਮੋਟਾ
0: ਹੁੰਦਾ. ਇਹ ਗੱਲ ਸਹੀ ਹੈ, ਮੈਂ ਜੇ ਕੱਲ ਰਾਤ ਹੀ ਸਟੂਪਿਡ ਚੀਜ਼ਾਂ ਖਾਧੀਆਂ ਐਂਡ ਸੱਚੀ ਗੱਲ ਹੈ, ਜਦੋਂ ਮੈਂ ਖਾ ਰਿਹਾ ਮੈਨੂੰ ਤੁਹਾਡੀ ਯਾਦ ਆਈ ਕਿ ਮੰਮੀ ਤਾਂ ਡਾਂਟਦੀ ਸੀ ਤਮੀਰ ਵੀ ਡਾਂਟ ਰਹੀ ਸੀ. ਨਹੀਂ ਹਾਂ ਨਹੀਂ ਹੁਣ
6: ਸਟੂਪਿਡ ਚੀਜ਼ਾਂ ਨਹੀਂ
0: ਖਾਣੀ ਸੀ. ਮੈਂ ਰੁੱਕ ਨਹੀਂ ਪਾਉਂਦਾ ਤਵਨੀਤ, ਕੀ ਚੱਕਰ ਹੈ ਮੈਨੂੰ ਦੱਸੋ ਮੈਂ ਕਿੱਦਾਂ ਨਾ ਖਾਇਆ ਕਰਾਂ.
1: ਡਾਂਟਿਆ ਕਰੋ ਵੀਰੇ ਨੂੰ, ਸੇ ਵੀਰੇ ਨੋ ਡੋਨਟ ਈਟ ਇਟ, ਨਹੀਂ ਖਾਣਾ ਹੈਗਾ.
6: ਵੀਰੇ ਨਹੀਂ ਸੁਣਦੇ ਸਾਰੇ.
1: ਹਾਂ ਇਹ ਸਹੀ ਗੱਲ,
6: ਘਰ ਵਾਲੇ ਬਣ ਜਾਂਦੇ.
1: ਹਾਂ ਇਹ ਵੀ
6: ਪਿਓ ਬਣ ਜਾਂਦੇ, ਗੱਲ ਨਹੀਂ ਸੁਣਦੇ.
0: ਸੌਰੀ
1: ਇਹ ਦੁੱਖ ਦੀ ਰਗ ਤੇ ਹੱਥ ਲੱਗਦਾ ਕੁੜੀ ਦੇ.
0: ਸੌਰੀ ਤਵਨੀਤ, ਮੈਂ ਸਾਰੇ ਵੀਰੇ ਸਮਾਜ ਤੋਂ ਦੀ ਤਰਫੋਂ ਮੈਂ ਸੌਰੀ ਮੰਗਦਾ. ਹੁਣ ਕੌਣ ਗੱਲ ਕਰੂਗਾ ਬਾਈ?
6: ਸਰਦਾਰ ਜੀ
0: ਕਰਾਓ ਜੀ, ਸਰਦਾਰ ਜੀ ਨਾਲ ਗੱਲ ਕਰਾਓ. ਆਪਾਂ ਪੁੱਛੀਏ ਬਈ ਵੀਰੇ ਕੀ ਪੰਗਾ ਪੈ ਤੁਸੀਂ?
6: ਸਤਿ ਸ਼੍ਰੀ ਅਕਾਲ ਅਮਵੀਰ ਜੀ ਤੇ ਆਂਟੀ ਜੀ.
1: ਸਤਿ ਸ਼੍ਰੀ ਅਕਾਲ ਸੋਹਣੇ ਪੁੱਤਰ ਜੀ, ਕੀ ਹਾਲ ਚਾਲ ਵੀਰ ਜੀ?
6: ਠੀਕ ਆ, ਤੁਹਾਡਾ ਕੀ ਹਾਲ ਹੈ?
1: ਅਜੀ ਬਹੁਤ ਵਧੀਆ ਆ
0: ਵੀਰਾ. ਮੈਂ ਸੁਣਿਆ ਤੁਸੀਂ ਬੜਾ ਮਤਲਬ ਘਰ ਦੇ ਅੰਦਰ ਸਿਸਟਮ ਕੀਤਾ ਪਿਆ ਚੱਕਮਾ, ਸਾਰੇ ਡਰ ਰਹੇ ਨੇ, ਸਾਰੇ ਤੰਗ ਹੋਏ ਪਏ ਨੇ ਤੁਹਾਡੇ ਤੋਂ.
1: ਐਂਡ ਹੀ ਇਜ਼ ਪ੍ਰਾਊਡ ਆਫ.
0: ਅੱਛਾ, ਕਹਿੰਦੇ ਬਸ ਹੁਕਮ ਹੀ ਵੀਰੇ ਦਾ ਚੱਲਦਾ, ਹੋਰ ਕਿਸੇ ਦਾ ਚੱਲਦਾ ਹੀ ਨਹੀਂ. ਸਹੀ ਗੱਲ ਆ,
6: ਤੁਸੀਂ ਕੀ ਖਾਦਾ?
0: ਯਾਰ ਲਵ ਯੂ ਯਾਰ ਬੱਚੇ, ਤੁਹਾਡਾ ਟੈਰਰ ਹੋਣਾ ਚਾਹੀਦਾ, ਇਧਰ ਟੈਰਰ ਤਾਂ ਹੋਣਾ ਚਾਹੀਦਾ ਮੁੰਡਿਆਂ ਦਾ,
1: ਹੋਣਾ ਚਾਹੀਦਾ. ਯੈਸ
6: ਹਾਂਜੀ.
0: ਮੈਂ ਨਾ ਖਾਦੀ ਹੈ ਬਨਾਨਾ ਬ੍ਰੈਡ ਤੇ ਨਾਲ ਪੀਤੀ ਹੈ ਚਾਹ.
6: ਬਨਾਨਾ ਬ੍ਰੈਡ ਯਮੀ,
1: ਬਨਾਨਾ ਬਨਾਨਾ
0: ਹਲਕੀ ਜੀ ਨਾ. ਮੈਂ ਪਰ ਨਾ ਰਸਤੇ ਚ ਕਹਿ ਰਿਹਾ ਸੀਗਾ
4: ਉਹ ਬੀਬੀ ਨੂੰ ਜਿਹੜੀ ਬਣਾ ਕੇ ਦੇ ਰਹੀ ਸੀ ਕਿ ਹਲਕਾ ਜਿਹਾ ਟੋਸਟ ਕਰਨਾ, ਉਹ ਕਾਲੀ ਜਿਹੀ ਸੀ, ਉਹਨੇ ਤਾਂ ਜ਼ਿਆਦਾ ਥੋੜੀ ਟੋਸਟ ਕਰਤੀ, ਬਟ ਸਟਿਲ ਇਟ ਵਾਸ ਗੁੱਡ, ਸਟਿਲ ਵਧੀਆ ਸੀਗੀ, ਗੁੱਡ ਸੀ।
1: ਆਲਰਾਈਟ, ਨਾ ਆਈ ਡੋਨਟ ਲਾਈਕ ਜਿਹੜੀ ਕੈਫੇ ਚੋਂ ਜਿਹੜੇ ਆ ਡਰਾਈਵ ਥਰੂ ਚੋਂ ਹੁੰਦੀਆਂ ਨੇ ਨਾ, ਆਈ ਡੋਨਟ ਲਾਈਕ, ਆਈ ਲਾਈਕ ਫਰੈਸ਼ ਬਨਾਨਾ ਬ੍ਰੈਡ।
4: ਨਹੀਂ ਉਹ ਚਲੋ ਮਤਲਬ ਉਹ ਤਾਂ ਗੱਲ ਹੈ ਹੀ ਆ, ਮਤਲਬ ਉਹ ਤਾਂ ਹੈ ਹੀ, ਮਤਲਬ ਜਿਸ ਹੁਣ ਜੇ ਕੋਈ ਮੇਰੀ ਜੇਬ 'ਚ ਪੈਸੇ ਹੋਣਗੇ ਤੇ ਮੇਰੇ ਕੋਲ ਆਪਸ਼ਨ ਹੋਏਗਾ ਲੈਂਬੋਰਗਿਨੀ ਖਰੀਦਣ ਦਾ, ਤੇ ਮੈਂ ਫਿਰ ਜ਼ੈਨ ਵੀਐਕਸ ਨਹੀਂ ਲੈਣ ਜਾਊਂਗਾ, ਓਬਵੀਅਸ ਜੀ ਗੱਲ। ਪਰ ਜਦੋਂ ਹੁਣ ਮੌਕੇ ਤੇ ਸਾਹਮਣੇ ਜ਼ੈਨ ਹੀ ਹੈ ਤੇ ਕਿਤੇ ਪਹੁੰਚਣਾ ਹੈ ਤੇ ਫੇਰ ਤੇ ਦੇਖੋ ਨਾ, ਸ਼ੁਕਰਾਨਾ ਨਹੀਂ ਹੈ ਤੁਹਾਡੇ ਅੰਦਰ ਗਾਇਸ। ਹੁਣ ਯੂਐਨ ਵੱਲੋਂ,
1: ਆਈ ਲਾਈਕ ਇਟ, ਆਈ ਲਾਈਕ ਇਟ, ਹੁਣ ਯੂਐਨ ਵੱਲੋਂ ਤੁਹਾਨੂੰ ਮਿਲੂਗਾ ਬੀ ਪੋਜ਼ਿਟਿਵ ਪਰਸਨ ਦਾ ਅਵਾਰਡ।
4: ਪਲੀਜ਼ ਬੀ ਪੋਜ਼ਿਟਿਵ ਰਹੇ, ਇਹ ਅਵਾਰਡ ਨੋਨੀਆ ਜੀ ਨੂੰ ਮਿਲਿਆ ਯੂਐਨ ਵੱਲੋਂ।
1: ਨਾ ਮੈਂ ਤਾਂ ਉਹ ਪੋਜ਼ਿਟਿਵ,
4: ਉਹ ਪੋਜ਼ਿਟਿਵ ਮੈਂ ਵੀ। ਹਾਂ ਵੀਰਾ,
1: ਜਿਹੜੇ ਕੈਫੇ ਚ ਹੁੰਦੇ ਨੇ, ਦੇ ਆਰ ਫਰੋਜ਼ਨ ਵਨ, ਉਹਨਾਂ ਨੂੰ ਜਦੋਂ ਤੱਕ ਤੁਸੀਂ ਡੀਫਰੋਸਟ ਕਰਕੇ ਕਰਦੇ ਹੋ ਨਾ।
4: ਅੱਛਾ,
1: ਆਈ ਡੋਨਟ ਲਾਈਕ ਦੈਟ।
4: ਨਹੀਂ 7-Eleven ਦੀ ਤਾਂ ਮੈਨੂੰ ਹੌਟ ਚਾਕਲੇਟ ਬੜੀ ਸਵਾਦ ਲੱਗਦੀ ਵੀਰਾ, ਪੀਤੀ ਕਦੀ ਹੌਟ ਚਾਕਲੇਟ? ਮੈਂ ਦੀਦੀਆਂ ਨੂੰ ਮਾੜੀ ਗੱਲ ਹੈ ਯਾਰ, ਤੰਗ
7: ਕਰਦੇ
4: ਜਸਟੀਫਾਈਡ
1: ਆਈ ਫੀਲ ਸਿੰਪਥੀ ਫੋਰ ਡੈਡਾ।
4: ਬੱਲੇ ਬੱਲੇ, ਕੀ ਸੁਣਾਓਗੇ ਸਾਨੂੰ ਵੀਰਾ ਆਤੰਕ ਤੋਂ ਇਲਾਵਾ?
7: ਮੈਂ ਸੁਣਾਉਗੀ ਇੱਕ ਬੋਲੀ।
4: ਓਕੇ,
7: ਬੱਲੇ ਬੱਲੇ ਵੇ ਕ੍ਰਿਸ਼ਨਾ ਵੀ ਜੀ, ਤੀਆ ਦੀਸਲਾ ਯਾ ਸ਼ਾਵਾ ਸ਼ਾਵਾ, ਜਿਸ ਸਾਡੇ ਤੀਆ ਦੀ ਚਲਾਇਆ, ਕ੍ਰਿਸ਼ਨਾ ਵੀ ਜੀ ਦੀ ਚਲਾਇਆ,
4: ਚੂਹੇ ਵਗੀ ਮੁੱਛਾਂ
1: ਤਿਕਾਲੀਆਂ ਨਿਕਲਾਈਆਂ।
4: ਵੈਰੀ ਗੁੱਡ,
7: ਬੱਲੇ ਬੱਲੇ
4: ਬੱਲੇ ਬੱਲੇ,
7: ਫਾਈਨ ਫਾਈਨ,
4: ਛੁੱਟੀ ਛੁੱਟੀ
7: ਛੁੱਟੀ ਛੁੱਟੀ, ਲੇਜ਼ੀ ਲੇਜ਼ੀ
4: ਲੇਜ਼ੀ।
1: ਮੁੱਛਾਂ ਪਰ ਚੂਹੇ ਵਾਲੀਆਂ ਨੀ, ਮੁੱਛਾਂ ਥੈਂਕ ਯੂ ਕੱਟ ਨੇ।
4: ਥੈਂਕ ਯੂ ਕੱਟ ਕੀ ਹੁੰਦਾ ਬਈ? ਅੱਛਾ ਵਾਹ, ਕਿਆ ਬਾਤ ਹੈ, ਥੈਂਕ ਯੂ ਕੱਟ ਮੁੱਛਾ। ਮੈਂ ਅਗਲੀ ਵਾਰੀ ਉਹਨੂੰ ਕਹੂੰਗਾ ਆਪਣੇ ਬਾਰਬਰ ਨੂੰ, ਉਹਨੂੰ ਇੰਗਲਿਸ਼ ਨਹੀਂ ਸਮਝ ਆਉਂਦੀ, ਉਹਨੂੰ ਥੈਂਕ ਯੂ ਕੱਟ ਕਹਿਣਾ, ਮੈਂ ਕਹਿੰਦਾ ਜ਼ਿਆਦਾ ਫਾਓ ਤੂੰ। ਥੈਂਕ ਯੂ ਵੀਰਾ, ਕਰਾਓ ਜੀ ਫਿਰ ਦੀਦੀ ਨਾਲ।
1: ਜੀ ਬੇਟਾ,
7: ਜਦੋਂ ਤੁਸੀਂ ਕਿਸੇ ਦਿਨ ਆਏ ਨਹੀਂ ਸੀ, ਜਦੋਂ ਅੰਕਲ ਜੀ ਆਏ ਸੀ, ਮੈਂ ਤੁਹਾਨੂੰ ਫਾਈਨ ਕੀਤਾ ਸੀ।
1: ਓਹੋ,
4: ਹਾਂ ਹਾਂ, ਮੈਂ ਰਸੀਦ ਦੇਣੀ ਭੁੱਲ ਗਿਆ।
1: ਓ ਮਾਈ ਗੋਡ, ਰੀਲੀ?
7: ਮੈਂ ਤੁਹਾਨੂੰ
1: ਛੋਟੀ ਦੀਦੀ ਜੀ,
7: ਆਂਟੀ ਜੀ,
4: ਕਿਵੇਂ ਹੋ, ਠੀਕ ਠਾਕ?
7: ਹਾਂਜੀ ਦਾਦਾ, ਕੀ ਹਾਲ ਹੈ?
4: ਮੇਰਾ ਵਧੀਆ ਵਧੀਆ,
1: ਬਹੁਤ ਵਧੀਆ। ਸੁਣੋ,
4: ਦੀਦੀ ਕਹਿੰਦੀ ਕਿ ਤੁਸੀਂ ਚਿਪਮੰਕ ਹੋ, ਚਿਪਮੰਕ ਹੋ ਤੁਸੀਂ?
7: ਨਹੀਂ।
4: ਅੱਛਾ, ਉਹ ਕਹਿੰਦੇ ਕਿ ਦੋਨੋਂ ਵੀਰਾ ਤੇ ਛੋਟੀ ਭੈਣ ਦੋਨੋਂ ਚਿਪਮੰਕ ਨੇ, ਇਕੱਠੇ ਇਕੱਠੇ ਰਹਿੰਦੇ ਆ।
7: ਮਮਾ ਨੇ ਪਾਇਆ।
4: ਅੱਛਾ, ਮੈਨੂੰ ਬੜੇ ਵਧੀਆ ਲੱਗਦੇ ਚਿਪਮੰਕਸ।
1: ਯੈਸ,
4: ਤੁਸੀਂ ਵੇਖਿਆ ਕਾਰਟੂਨ ਚਿਪਮੰਕ ਦੇਖਿਆ?
7: ਹਾਂਜੀ
4: ਹਾਂ। ਹਨਾ, ਕੀ ਨਾਮ ਉਹਨਾਂ ਦਾ, ਕੀ ਕਹਿੰਦੇ ਆ?
7: ਐਲਵਿਨ ਐਂਡ ਦ ਚਿਪਮੰਕਸ।
4: ਐਲਵਿਨ ਐਂਡ ਚਿਪਮੰਕਸ, ਹਾਂ ਹਾਂ ਹਾਂ।
1: ਤੁਸੀਂ
4: ਲੂਨੀ ਟੂਨਸ ਦੇਖੇ ਆ ਅਸ਼ਲੀਨ? ਬਗਸ ਬਨੀ ਓਹੋ ਮੰਮੀ ਨੂੰ ਕੋ ਲੱਭਣ ਅੱਜ ਉਹ ਬਹੁਤ ਘੈਂਟ ਹੁੰਦੇ
1: ਆ ਯੈਸ ਦੇ ਵੈਰੀ ਫਨੀ
8: ਕਿਹੜੀ ਕਿਹੜੀ
4: ਲੂਨੀ ਟੂਨਸ ਬਗਸ ਬਨੀ ਰੋਡ ਰਨਰ
1: ਯੈਸ
4: ਹੋਰ ਕੌਣ ਹੁੰਦਾ ਸੀਗਾ ਉਹਦੇ ਅੰਦਰ ਟਵੀਟੀ ਦਾ ਬਰਡ
1: ਟਵੀਟੀ ਦਾ ਬਰਡ
4: ਬਹੁਤ ਵਧੀਆ ਹੁੰਦੇ ਸੀਗੇ ਹਾਂ ਹਾਂ ਉਹ ਜ਼ਰੂਰ ਵੇਖਿਓ ਉਹ ਬਹੁਤ ਘੈਂਟ ਆ
1: ਅੱਜ ਕੀ ਸੁਣਾਓਗੇ ਸੋਹਣੇ ਪੁੱਤੂ
8: ਇੱਕ ਬੋਲੀ
1: ਓਕੇ
4: ਲਿਆਓ ਜੀ ਲਿਆਓ
8: ਵੈਨ ਤੇ ਜਾ ਕੇ ਜੀਜਾ ਆਇਆ ਵੈਨ ਤੇ ਜਾ ਕੇ ਜੀਜਾ ਆਇਆ ਪਾ ਕੇ ਕਾਲੇ ਬੂਟ ਵਿਜੇ ਜੀ ਨੇ ਉੱਛਾ ਕਲਕ ਤੇਰੇ ਪੂਛ ਬੱਲੇ ਬੱਲੇ ਸ਼ਾਬਾਸ਼
4: ਵੈਰੀ ਗੁੱਡ ਕਿਆ ਬਾਤ ਹੈ
1: ਕਿਆ ਬਾਤ ਕਿਆ ਬਾਤ
4: ਥੈਂਕ ਯੂ ਐਸ਼ਲੀਨ ਥੈਂਕ ਯੂ
1: ਵੈਰੀ ਮਚ ਸੋਨੀ ਪੁੱਤੂ ਹੈਵ ਅ ਵੈਰੀ ਨਾਈਸ ਡੇ
8: ਜੇ ਤੁਸੀਂ ਕੱਲ ਮੂਵੀ ਕੇ ਸੀ ਆਪਣਾ

0: ਕਾਲ ਬਾਏ ਬਾਏ ਸਤਿ
1: ਸ਼੍ਰੀ ਅਕਾਲ ਬਈ ਇਹ ਸੀਗੇ ਤਵਨੀਤ ਐਂਡ ਸਿਬਲਿੰਗਸ ਮੈਨੂੰ ਇਹ ਬੜਾ ਵਧੀਆ ਲੱਗਦਾ ਨਾ ਤਵਨੀਤ ਐਂਡ ਸਿਬਲਿੰਗਸ ਇਹ ਵੱਡੇ ਹੋ ਕੇ ਨਾ ਇਹਨਾਂ ਨੂੰ ਇਹ ਫਰਮ ਬਣਾਉਣੀ ਚਾਹੀਦੀ ਰਿਐਲਿਟੀ ਹਨਾ ਉਹ ਰੀਅਲ ਇਸਟੇਟ ਕਰਿਆ ਕਰਨ ਕਿੰਨਾ ਘੈਂਟ ਲੱਗੇਗਾ ਪਤਾ ਲੱਗੇ ਸਾਨੂੰ ਤਵਨੀਤ ਪਲੋਟ ਵੇਚ ਰਹੀ ਹੈ ਕਹਿਣਾ ਤੂੰ ਤੂੰ ਮੈਨੂੰ ਦੱਸੇਗਾ ਮੁੱਛੋ ਵਾਲੀ ਅੱਛਾ ਨਹੀਂ ਉਹ ਤਾਂ ਵੀਰ ਨੇ ਦੱਸਿਆ ਨਾ ਤਵਨੀਤ ਸੋਰੀ ਤੇ ਹੁਣ ਜੀ ਅਗਲੇ ਕਾਲਰ ਤੋਂ ਪਹਿਲਾਂ ਦੇਖੋ ਲਾਈਫ ਮੇ ਮਸਤੀ ਜ਼ਰੂਰੀ ਹੈ
0: ਬਹੁਤ ਜ਼ਰੂਰੀ ਹੈ
1: ਐਂਡ ਸਾਡੇ ਨਾਲ ਅਗਲੇ ਕਾਲਰ ਨੇ ਜੀ 1-6-9
0: ਸਤਿ ਸ਼੍ਰੀ ਅਕਾਲ
2: ਸ਼੍ਰੀ ਅਕਾਲ ਕ੍ਰਿਸ਼ਨਾ ਜੀ ਐਂਡ ਨੋਨੀਆ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ
2: ਵਧੀਆ ਵਧੀਆ ਜਿਹੜਾ ਤੁਸੀਂ ਹੱਸੇ ਸੀ ਨਾ ਉਦੋਂ
1: ਕਿਹੜੇ ਤੇ
0: ਮੈਂ ਤਾਂ ਹੱਸਦੀ ਨੀ ਯਾਦ ਹੋ ਕਿਹੜੀ ਕਿਹੜੀ ਸਦੀ ਚ ਹੱਸੀ ਸੀ
1: ਤੁਸੀਂ ਢਿੱਲੋ ਸਾਹਿਬ ਮੈਂ ਨਾ ਸ਼ਾਇਦ ਆਈਡੀਆ ਲਗਾ ਰਿਹਾ ਕਿ ਤੁਸੀਂ ਨਾ ਨੇਚਰ ਦੇ ਬਹੁਤ ਕਲੋਜ਼ ਹੋ
2: ਸ਼ਿਮਲਾ ਮਿਰਚ ਬਾਰੇ ਪੜਿਆ ਪੁੱਛਿਆ ਹੈ ਨਾ ਵੀ ਸ਼ਿਮਲਾ ਮਿਰਚ ਕਿਉਂ ਕਹਿੰਦੇ ਆ ਜਦੋਂ ਮੈਨੂੰ ਕਿਹਾ ਜਾ ਵਿਦਿਆਰਥੀ ਹੁੰਦਾ ਹੈ ਨਾ ਉਦੋਂ ਪੜਿਆ ਸੀ ਇਹ ਜਿਹੜੇ ਬ੍ਰਿਟਿਸ਼ ਕੋਲੋਨਾਈਜ਼ਰ ਆਏ ਸੀ ਨਾ ਆਪਣੇ ਇੰਡੀਆ ਚ ਉਹਨਾਂ ਨੇ ਉੱਥੇ ਠੰਡੇ ਵੈਦਰ ਦੇ ਵਿੱਚ ਸਬਜ਼ੀਆਂ ਗਰੋ ਕੀਤੀਆਂ ਸੀ ਤੇ ਉੱਥੇ ਇਹ ਪਹਾੜੀਆਂ ਦੇ ਉੱਤੇ ਲਾਈ ਗਈ ਸੀ ਮਿਰਚ ਪਹਿਲਾਂ ਤਾਂ ਸ਼ਿਮਲਾ ਮਿਰਚ ਰੱਖਿਆ ਗਿਆ ਸੀ
1: ਜੇ
2: ਮੈਂ ਗਲਤ ਨਹੀਂ ਹਾਂ ਤੇ ਸਰਚ ਮਾਰ ਕੇ ਵੇਖ ਲਓ ਜੇ ਮੈਂ ਗਲਤ ਨਹੀਂ ਹਾਂ ਤੇ ਮੈਨੂੰ ਇੰਨਾ ਕੁ ਯਾਦ ਆ ਕਿ ਉਹਨਾਂ ਨੇ ਉੱਥੇ ਵੈਜੀਟੇਬਲ ਗਰੋ ਕੀਤੀਆਂ ਸੀ ਜਿਹਦੇ ਵਿੱਚ ਨਾਮ ਮੁੜ ਕੇ ਸ਼ਿਮਲਾ ਮਿਰਚ ਪੈ ਗਿਆ ਉੱਥੇ ਇਹ ਗਰੋ ਕੀਤੀ ਗਈ ਸ਼ਿਮਲੇ ਦੀਆਂ
0: ਪਹਾੜੀਆਂ ਚ ਓਕੇ
1: ਗੁੱਡ ਗੁੱਡ ਗੁੱਡ ਸਰਚ ਕਿਉਂ ਕਰਨਾ ਤੁਸੀਂ ਦੱਸਤਾ ਅੱਜ ਕੱਲ ਤਾਂ ਸਰਚ ਕਰਕੇ ਵੀ ਤਾਂ ਪਤਾ ਨਹੀਂ ਕੁਛ ਨਿਕਲ ਕੇ ਆਉਂਦਾ
0: ਅੱਜ ਕੱਲ ਗੂਗਲ ਨੇ ਨਾ ਸਾਰਾ ਚਾਮ ਖਤਮ ਕੀਤਾ ਪਿਆ ਆ
1: ਮੈਨੂੰ ਕੋਈ ਬੰਦਾ ਮਿਲਿਆ ਉਹ ਸ਼ਿਮਲਾ ਮਿਰਚ ਖਾ ਰਿਹਾ ਹੋਵੇਗਾ ਮੈਂ ਕਹੂੰਗਾ ਰੁੱਕ ਢਿੱਲੋਂ ਸਾਹਿਬ ਨੇ ਦੱਸਿਆ ਕਿਉਂ ਹੈ ਉਹ ਕਹੇਗਾ ਭਰਾ ਮੈਨੂੰ ਖਾ ਤੇ ਲੈਣ ਦੇ ਰੁੱਕ ਪਹਿਲੇ ਸੁਣ
0: ਵਾਹ ਜੀ ਵਾਹ ਢਿੱਲੋਂ ਸਾਹਿਬ
2: ਜਿਹੜੇ ਇਹ ਬੱਚੇ ਆ ਨਾ ਇਹ ਬੱਚੇ ਵਾਕਿਆ ਬੜਾ ਗਦਰ ਮਚਾਉਂਦੇ ਜਾਪਦੇ ਤਿੰਨੇ ਬੱਚੇ ਜਿਹੜੇ ਤਿੰਨੇ ਭੈਣ ਭਰਾ ਨਾ
0: ਤਵਨੀਤ ਐਂਡ ਸਿਬਲਿੰਗਸ
2: ਬੜਾ ਗਦਰ ਮਚਾਉਂਦੇ
0: ਗਦਰ
1: ਗਦਰ
0: ਮੈਨੂੰ ਐ ਲੱਗਣ ਲੱਗ ਗਿਆ ਇੱਥੇ ਹੁਣ ਨਲਕਾ ਪੱਟਣਗੇ
2: ਜਿਹੜੀ ਤੁਸੀਂ ਗੱਲ ਕੀਤੀ ਨਾ ਜੈਨ ਦੀ ਜੈਨ ਕਾਰ ਦੀ ਸਰਦਾਰੀ ਸੀ ਉਹਦੇ ਨਾਲ ਦੀ ਕਾਰ ਮੁੜ ਕੇ ਮਾਰਕੀਟ ਚ ਆਈ ਵੀ ਨੀ
1: ਹਾਂ ਨਹੀਂ ਇਹ ਗੱਲ ਸਹੀ ਆ ਵਾਕਈ ਜ਼ੈਨ ਜ਼ੈਨ ਜ਼ੈਨ ਸੀ
2: ਰਹਿੰਦੀ
1: ਦੁਨੀਆ ਤੱਕ ਨਾ ਰਹੇਗਾ ਜ਼ੈਨ ਵੀ ਐਕਸ ਦਾ
2: ਗੋਲਡ ਵਾਕਿਆ ਗੋਲਡ ਲਾਈਟ ਗੋਲਡ ਡਾਰਕ ਗੋਲਡ
0: ਯਾਤਰੀ
2: ਹੋਟਲ ਦੇ ਵਿੱਚ ਅੱਖਾਂ ਮਲਦਾ ਪੌੜੀਆਂ ਉੱਤੇ ਠਾਂ ਰਿਸੈਪਸ਼ਨ ਵੱਲੋਂ ਆਉਣ ਡਿਆ ਸੀ
0: ਜੀ
2: ਜਿਹੜਾ ਰਿਸੈਪਸ਼ਨ ਤੇ ਬੰਦਾ ਬੈਠਾ ਉਹ ਕਹਿੰਦਾ ਓ ਹੋ ਹੋ ਹੋ ਹੋ ਹੋ ਲੱਗਦਾ ਪੂਰੀ ਨੀਂਦ ਤੁਸੀਂ ਅੱਜ ਲੈ ਕੇ ਉੱਠੇ ਹੋ ਹੈ ਤਾਈਓ ਅੱਖਾਂ ਨਹੀਂ ਖੁੱਲ ਰਹੀਆਂ ਤੁਸੀਂ ਫੁੱਲ ਤੇ ਨੀਂਦ ਨੂੰ ਇੰਜੋਏ ਕੀਤਾ ਉਹਦਾ ਕਹਦਾ ਭਰਾਵਾ ਮੈਂ ਸਾਰੀ ਰਾਤ ਅੱਖਾਂ ਹੀ ਨੀ ਬੰਦ ਕਰ ਪਾਇਆ ਉਹ ਕਹਿੰਦਾ ਓ ਹੋ ਹੋ ਹੋ ਇਹ ਤਾਂ ਤੂੰ ਬਹੁਤ ਵੱਡੀ ਗਲਤੀ ਕੀਤੀ ਅੱਗੇ ਤੋਂ ਅੱਖਾਂ ਬੰਦ ਅੱਖਾਂ ਖੋਲ ਕੇ ਸੌਣ ਦੀ ਗਲਤੀ ਨੀ ਕਰਨਾ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Vadde Penji, Penji me tu 6 saal vadde san, par bhen bhaiyan ch ਲੜਾਈ ਝਗੜੇ ਦਾ ਕਾਹਦਾ ਫਰਕ ਉਮਰ ਦਾ। ਮੈਨੂੰ ਭੈਣ ਜੀ ਕੋਲੋਂ ਉਹੀ ਪਿਆਰ ਮਿਲਦਾ ਰਿਹਾ ਜਿਹੜਾ ਭੈਣ ਭਾਈਆਂ 'ਚ ਹੁੰਦਾ, ਹਾਲਾਂਕਿ ਉਮਰ ਦਾ ਕਾਫੀ ਫਰਕ ਸੀ। ਕਈ ਵਾਰੀ ਲੜਨਾ ਤਾਂ ਜਿੱਤਣਾ ਹਮੇਸ਼ਾ ਮੈਂ ਹੀ, ਇਹ ਗੱਲ ਦਾ ਮੈਨੂੰ ਬਾਅਦ 'ਚੋਂ ਅਹਿਸਾਸ ਹੋਇਆ ਕਿ ਭੈਣ ਜੀ ਮੈਨੂੰ ਜਿੱਤਣ ਦਿੰਦੇ ਸੀ। ਕਦੀ ਤਾਂ ਬਹੁਤ ਲਾਡ ਲਟਾਉਣੇ ਤੇ ਕਦੀ ਸਾਰਾ ਸਾਰਾ ਦਿਨ ਮੂੰਹ ਬਣਾਈ ਰੱਖਣਾ। ਸਵੇਰੇ ਸਵੇਰੇ ਹਲੂਣਾ ਦੇ ਕੇ ਉਠਾਉਣਾ ਕਿ ਉੱਠ ਸਕੂਲ ਨਹੀਂ ਜਾਣਾ, ਲੇਟ ਹੋ ਜਾਏਗਾ। ਹਾਲਾਂਕਿ ਕਈ ਵਾਰ ਲੜੇ ਹੋਣਾ ਪਰ ਤਾਂ ਵੀ ਪੁੱਛ ਲੈਣਾ, ਸਕੂਲ ਦਾ ਕੰਮ ਮੁਕਾ ਲਿਆ, ਹਿੰਦੀ ਦਾ ਹੋਮਵਰਕ ਕੀਤਾ, ਮੈਥ ਵਾਲੇ ਫਾਰਮੂਲੇ ਕੱਢੇ ਕਿ ਨਹੀਂ। ਕੋਈ ਜਵਾਬ ਨਾ ਦੇਣ ਤੇ ਆਪ ਹੀ ਸਾਰਾ ਕੰਮ ਮੁਕਾ ਦੇਣਾ ਤੇ ਕਾਪੀਆਂ ਫਿਰ ਬਸਤੇ 'ਚ ਪਾ ਦੇਣੀਆਂ। ਇੱਕ ਦਿਨ ਸਕੂਲੇ ਮੇਰੀ ਚੋਰੀ ਫੜੀ ਗਈ। ਮਾਸਟਰ ਜੀ ਨੇ ਲਿਖਾਈ ਪਛਾਣ ਲਈ ਕਿ ਮੇਰੀ ਨਹੀਂ ਹੈਗੀ। ਭੈਣ ਜੀ ਉਦੋਂ ਵੀ ਮਾਸਟਰ ਕੋਲ ਚਲੀ ਗਈ, ਆਖਣ ਲੱਗੀ ਜੀ ਇਹਦੀ ਕੋਈ ਗਲਤੀ ਨਹੀਂ, ਮੇਰੀ ਗਲਤੀ ਹੈ, ਇਹਨੂੰ ਕੁਝ ਨਾ ਕਿਹੋ ਤੇ ਨਾ ਹੀ ਰਿਪੋਰਟ ਕਾਰਡ ਵਾਲੀ ਕਾਪੀ ਤੇ ਘਰੇ ਕੁਝ ਲਿਖ ਕੇ ਭੇਜਿਓ, ਨਹੀਂ ਤਾਂ ਸਾਰਾ ਟੱਬਲ ਇਹਦੇ ਦੁਆਲੇ ਹੋਜੂ, ਮੈਨੂੰ ਜਮਾਂ ਠੀਕ ਨਹੀਂ ਲੱਗਣਾ। ਇੱਦਾਂ ਹੀ ਭੈਣ ਜੀ ਨੇ ਕਈ ਵਾਰ ਕਾਫੀ ਕੁੱਟਾਂ ਤੋਂ ਬਚਾਇਆ। ਇੱਦਾਂ ਲੱਗਦਾ ਸੀਗਾ ਭੈਣ ਜੀ ਕੋ ਹਰ ਮਰਜ਼ ਦਾ ਇਲਾਜ ਹੈ, ਹਰੇਕ ਗੱਲ ਦਾ ਹੱਲ ਹੈ, ਮੇਰੀ ਹਰੇਕ ਟੈਨਸ਼ਨ ਹਰੇਕ ਦੁਵਿਧਾ ਦੀ ਸਮੱਸਿਆ ਉਹਨਾਂ ਕੋਲ ਪਈ ਹੈ ਜਿਵੇਂ। ਪਰ ਇੱਕ ਸਮਾਂ ਆਇਆ ਜਦੋਂ ਭੈਣ ਜੀ ਨੂੰ ਵਿਆਹ ਦਿੱਤਾ, ਬੜੀ ਦੂਰ ਆਉਣ ਜਾਣ ਨਹੀਂ ਸੀ ਹੋ ਸਕਦਾ, ਕਦੀ ਕਦਾਈ ਮਿਲਣਾ ਹੁੰਦਾ। ਉਦੋਂ ਤਾਂ ਮਹਿਸੂਸ ਨਹੀਂ ਹੋਇਆ ਪਰ ਉਹਨਾਂ ਦੇ ਜਾਣ ਮਗਰੋਂ ਜਿੱਦਾਂ ਖਾਲੀ ਘਰ ਜਿਹਾ ਖਾਣ ਨੂੰ ਆਉਂਦਾ, ਉਹਨਾਂ ਨੂੰ ਚੇਤੇ ਕਰਦਾ ਕਿ ਲੜਦੇ ਸੀ ਹੱਸਦੇ ਸੀ। ਪਰ ਹੁਣ ਤਾਂ ਭੈਣ ਜੀ ਦੂਰ ਵਿਆਹੇ ਗਏ, ਹੁਣ ਤਾਂ ਮਿਲਣਾ ਵੀ ਕਦੀ ਕਦਾਈ ਹੋਊ। ਇੱਦਾਂ ਕਰਦਿਆਂ ਕਰਾਉਂਦਿਆਂ ਮੇਰੇ ਕਾਰਜਾਂ ਦਾ ਵੀ ਸਮਾਂ ਆ ਗਿਆ। ਮੈਨੂੰ ਚਾਅ ਸੀ ਹੁਣ ਭੈਣ ਜੀ ਆਉਣਗੇ, ਪਰ ਸਮੇਂ 'ਤੇ ਆ ਕੇ ਇੱਕ ਪਤਾ ਲੱਗਾ ਕਿ ਸ਼ਾਇਦ ਭੈਣ ਜੀ ਮੇਰੇ ਵਿਆਹ 'ਤੇ ਨਾ ਆ ਸਕਣ। ਇੱਕ ਤਾਂ ਦੂਰ, ਦੂਜਾ ਉਹਨਾਂ ਦੇ ਸਹੁਰਿਆਂ ਘਰੇ ਕੋਈ ਹੋਈ ਘਟਨਾ ਕਰਕੇ। ਜਿੱਦਣ ਵਿਆਹ ਦਾ ਦਿਨ ਸੀ ਉੱਦਣ ਵੀ ਮੈਂ ਉਡੀਕਦਾ ਰਿਹਾ, ਘੋੜੀ ਚਾੜਨ ਵੇਲੇ ਵਾਂਗ ਉੱਦਣ ਵਾਲੇ ਤਾਂ ਮੈਂ ਬਹੁਤ ਰੋਇਆ ਕਿ ਭੈਣ ਜੀ ਇੱਥੇ ਹੁੰਦੇ, ਪਰ ਤਾਂ ਵੀ ਤਾਂਘ ਸੀ, ਤਾਂਘ ਜਿਹੜੀ ਦਿਲਾਂ ਨੂੰ ਦਿਲਾਂ ਦੀ ਹੁੰਦੀ, ਖਿੱਚ ਜਿਹੜੀ ਦਿਲਾਂ ਨੂੰ ਦਿਲਾਂ ਦੀ ਹੁੰਦੀ। ਨਾਸ਼ਤੇ ਸਮੇਂ ਕੁਝ ਖਾਂਦਿਆਂ ਅਜਿਹਾ ਉੱਥੋਂ ਲੱਗਾ ਕਿ ਮੈਂ ਖੰਘੀ ਜਾ ਰਿਹਾ ਸੀ। ਖੰਘਦਿਆਂ ਖੰਘਦਿਆਂ ਵੀ ਸਿਰਾ ਪਾਸੇ ਕਰਕੇ ਮੈਂ ਕਿੰਨੀ ਵਾਰ ਦਰਵਾਜ਼ੇ ਵੱਲ ਦੇਖਿਆ ਹੋਣਾ, कि शायद भैन जी आई जान। खंग खंग के थोड़ा बुरा हाल हो गया, पर कुछ समय दौरान मोढ़े ते किसी ने हाथ रखा, पिछे मुड़े वेख्या आई, मैं कह दिता कि भैन जी ही ने। जद पछाण नूं नजर दड़ाई तो भैन जी हाथ च गलास लई खड़े सन, कहिंदे बाकी गल्लां बाद च, पहलू आ मलठी वाला गर्म गर्म पानी पी ला, तेरी खंघ ठीक हो जू। मेरिया अखां च हंजू सन ते भैन जी दियां अखां च भी हंजू सन, जिहड़ी मैं अंदर ही अंदर कुछ चिर पहलां अपने आप नाल कसम पाई सी कि भैन जी आ गए मैं बुलाउणा ही नहीं, वो पता नहीं किधरे उड पुड गई सी। पर उह घटना नूं जे हुण सोचां ते उही मैसेजेस व्हाट्सएप फेसबुक या बाकी सोशल साइट्स वास्ते रह गए, वो रिश्ते तां नहीं पर मैमरीज हाले भी कोल ने, हर एक कोल ने। उन्हां नूं बह के कदी दिलां नाल दिलां दी तार जोड़न की कोशिश करियो, वो सुख ते अहसास सिर्फ तुहानू नहीं उस इंसान नूं उस सज्जन नूं भी होना जिहदे बारे बह के तुसी सोहना समा सोचा, सोहणियां मैमरी सोचियां। ये जिहड़ी दिलां नूं दिलां दी खिच है ये तां होई है जे दिलों किसे दा सोचिए किसे दा करिए। सो अपने नूं समा जरूर दिओ, दिलों समा दिओ, बह के उन्हां बारे सोचो, उन्हां नाल सोहणियां मैमरीज सारे सोहणे कारज जिहड़े होए हंडाए उन्हां बारे सोचो। वह समा तां नहीं पर वह सोहणे शुद्ध रिश्ते सोहणियां मैमरीज तुहाडे कोल ही ने। एक कहानी लिखी सी हरप्रीत सिंह जवंदा ने, आस करदे हां तुहानूं पसंद आई होएगी।

भी है, फन भी है, प्यार भी है, गन भी है, लड़ना तो मन भी है, मिले जे

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: conclusion in cinema 2nd October.
1: क्योंकि कहानी अभी खत्म नहीं हुई है. आखिरी हिस्सा बाकी है.
0: Overseas release by Zee Studios.
2: ਚਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM.

0: ਰੇਡੀਓ ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਬਸ ਬਸ ਬਸ ਬਸ
1: ਸ਼ਾਂਤ ਮੇਰਾ ਵੀਰ,
2: ਪਤਾ ਕਰਨਾ ਕੀ ਸਾਡੇ ਬਾਰੇ ਆਪੇ ਦੱਸ ਦਿੰਦੇ ਆ।
0: ਵਾਹ ਵਾਹ ਵਾਹ ਵਾਹ ਵਾਹ,
2: ਜਿੱਥੇ ਜੀ ਕਰੇ ਉਦੋਂ ਉੱਥੇ ਕਹਿੰਦੇ ਆ।
1: ਕੀ ਕਹਿੰਦੇ ਆ ਜੀ?
0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਤੇ ਤੁਸੀਂ ਜੁੜ ਚੁੱਕੇ ਹੋ ਬੋਇਸ ਮੀਟਅਪ ਦੇ ਵਧੀਆ ਜੇ ਘੈਂਟ ਜੇ ਇੱਕ ਐਪੀਸੋਡ ਦੇ ਨਾਲ। ਤੁਸੀਂ ਸੁਣ ਰਹੇ ਸੀਗੇ ਕਰਨ ਔਜਲਾ ਦੀ ਨਵੀਂ ਆਈ ਹੈ ਜੀ ਈਪੀ, ਜਿਹਦਾ ਨਾਮ ਹੈ ਔਜਲਾ ਸੀਜ਼ਨ। ਤੇ ਜੀ ਉਹਦਾ ਗਾਣਾ ਰੈਪ ਕਿਲਰ, ਕਿਉਂਕਿ ਪਿਛਲੀ ਵਾਰੀ ਅਸੀਂ ਤੁਹਾਨੂੰ ਸੁਣਾਇਆ ਸੀਗਾ ਮੂਸੇ ਵਾਲੇ ਦਾ ਗੋਸਟ ਫੇਸ ਕਿਲਰ, ਸੋ ਅਸੀਂ ਕਿਹਾ ਕਿ ਹੁਣ ਤੁਹਾਨੂੰ ਰੈਪ ਕਿਲਰ ਵੀ ਸੁਣਾ ਦਿੰਦੇ ਹਾਂ। ਤੇ ਬਸ ਬਈ ਆਹੀ ਗਾਣਾ ਸੀਗਾ ਜਾ ਰਿਹਾ
3: ਕਿਲ ਕਿਲ ਕਿਲ
0: ਇੱਕ ਕਿਲਰ ਦੋ ਕਿਲਰ ਨੋ ਫਿਲਰ, ਬੜੀ ਘੈਂਟ ਈਪੀ ਹੈ ਯਾਰ, ਮਜ਼ੇ ਆ ਗਏ ਗਾਣੇ
3: ਔਜ਼ਲਾ ਸੀਜ਼ਨ।
0: ਔਜ਼ਲਾ ਸੀਜ਼ਨ ਔਜ਼ਲਾ, ਵਾਹ ਕੀ ਬਾਤ ਹੈ ਕ੍ਰਿਸ਼ਨਾ, ਵੈਰੀ ਗੁੱਡ ਬੱਚੇ, ਵੈਰੀ ਗੁੱਡ। ਹੋਰ ਸੁਣਾ ਬਲਕੀਰਤ, ਕਿਵਾਂ ਠੀਕ ਠਾਕ?
2: ਵੈਰੀ ਗੁੱਡ, ਕਿਉਂਕਿ ਔਜ਼ਲੇ ਦਾ ਜਿਹੜਾ ਸੀਜ਼ਨ ਗਾਣਾ ਨਾ ਉਹ ਸੁਣਿਆ ਤੁਸੀਂ?
0: ਕਿਹੜਾ?
2: ਕੱਲਾ ਸੀਜ਼ਨ, ਜਿਹੜਾ ਨਾਮ ਹੀ ਔਜ਼ਲਾ ਸੀਜ਼ਨ ਹੈ।
0: ਨਹੀਂ ਉਹ ਨਹੀਂ ਮੈਂ ਸੁਣਿਆ।
2: ਕੱਲਾ ਨੀ ਸੁਣਿਆ? ਇੱਕ ਵਾਰੀ ਲਾਓ ਫਿਰ, ਮਾੜਾ ਜਿਹਾ ਸੁਣੋ ਫਿਰ।
0: ਅੱਛਾ, ਉਹ ਵੀ ਲਾ ਦੇ,
2: ਮਿਸ ਨਾ ਕਰਦੇ।
0: ਨਹੀਂ ਮਿਸ ਤਾਂ ਕਰਨਾ ਨੀ ਯਾਰ ਵਿਰਜੇ, ਆਪਾਂ ਮਿਸ ਕਰ
2: ਵਿਰਜੇ ਕੀ ਕਰਦੇ ਹੁੰਦੇ ਤੁਸੀਂ? ਗਾਣਾ ਨੀ ਇੱਧਰ ਉੱਧਰ ਲਾਉਂਦੇ ਹੈਗੇ, ਤੁਹਾਡਾ ਧਿਆਨ ਕੰਮਾਂ ਕਾਰਾਂ ਦੇ ਵਿੱਚ ਲੱਗਦਾ।
0: ਅੱਛਾ, ਇੱਕ ਇੱਕ ਗੱਲ ਨੋਟਿਸ ਕੀਤੀ ਆ ਯਾਰ, ਹਰ ਹਰ ਸਿੰਗਰ ਧੋਣ ਚ ਕਿੱਲਾ ਵੀ ਪਾਉਂਦਾ, ਫਿਰ ਬਾਅਦ ਚੋਂ 25 ਕਿੱਲੇ ਜਾਂ 40 ਕਿੱਲੇ ਜ਼ਮੀਨ ਵੀ ਦੱਸ ਦਿੰਦਾ। ਸਾਡੇ ਹਾਲਾਤ ਨੀ ਪਤਾ ਕਿ ਇੱਥੇ ਮਤਲਬ ਬਹੁਤ ਕੰਮ ਹੈਵੀ ਹੈ ਯਾਰ, ਇੱਥੇ ਜ਼ਮੀਨਾਂ ਨਾਲ ਨੀ ਸਰ ਰਿਹਾ ਕਿਸੇ ਦਾ ਬਈ, ਇੱਥੇ ਬਹੁਤ ਕੰਮ ਕਰਨਾ ਪੈ ਰਿਹਾ ਔਜਲਾ ਸਾਹਿਬ,
2: ਜ਼ਮੀਨ ਚ ਖੁਦ ਜਾਣਾ ਪੈ ਰਿਹਾ
0: ਸਹੀ ਕਿ ਨਹੀਂ?
2: ਬਾਕੀ ਤੁਸੀਂ ਇਦਾਂ ਦਾ ਕੋਈ ਗਾਣਾ ਕੱਢੋ, ਇੱਕ ਕੰਮ ਦੋ ਕੰਮ ਤੀਜਾ ਕਰੀ ਜਾਵਾਂ, ਜਿੱਥੇ ਜਿੱਥੇ ਜੀ ਕਰੇ ਉੱਥੇ ਸ਼ੁਰੂ ਕਰ, ਸਾਈਡ ਹਸਲ ਕਰਕੇ ਮੈਂ ਮੁੱਕਦੀ ਨੀ ਦਿਨ,
0: ਮੁੰਡਾ ਹਸਲ ਕਰਦਾ
2: ਕਦੋਂ ਚੜੇ ਦਿਨ,
0: ਇਦਾਂ
2: ਦਾ ਕੁਛ ਬਣਾਓ।
0: ਕੀ ਬਾਤ ਹੈ ਬੱਚੇ, ਬਹੁਤ ਵਧੀਆ,
2: ਸਾਰਾ ਦਿਨ ਕੰਮ ਕਰ, ਰਾਤ ਨੂੰ ਮੈਂ ਸੋਵਾਂ ਸਵੇਰੇ ਉੱਠਾ ਕੰਮ ਕਰ।
0: ਤੁਸੀਂ ਵੀ ਇਲੂਮਨਾਟੀ ਨਾਲ ਜੁੜੇ ਹੋਏ ਹੋ?
2: ਜਦੋਂ ਕੰਮ ਕਰਾਂ ਕੰਮ ਵਧੀ ਜਾਵੇ, ਕੰਮ ਵਧੀ ਜਾਵੇ ਮੇਰੇ ਪੈਸੇ ਨਹੀਂ ਉਹ ਵਧੇ,
0: ਪੈਸੇ ਨਹੀਂ ਉਹ ਵਧੇ, ਮੇਰੇ ਪੈਸੇ ਨਹੀਂ ਉਹ ਵਧੇ,
2: ਕੰਮ ਦੋ ਕਰਨੇ ਪੈਣੇ, ਜੇ ਦੋ ਕੀਤੇ ਕੰਮ ਨਾਲ ਤੀਜਾ ਵੀ ਆ ਕਰਨਾ, ਰਾਤੀ ਫੇਰ ਜਾ ਕੇ ਸੋਣਾ ਸਵੇਰੇ ਉੱਠੇ ਖੜਨਾ ਹੈ।
0: ਤਾਂ ਵੀ ਲੋਕਾਂ ਨੇ ਕਹਿਣਾ ਏਦਾਂ ਨਹੀਂ ਉਸਰਨਾ,
2: ਹਰੀ ਕਿਸਮਤ ਨਹੀਂ ਮੇਰੇ ਨਾਲ ਲੜਨਾ, ਮੈਂ ਕਿੱਥੇ ਆ ਗਿਆ ਤੇ ਕਿਹੜੇ ਸ਼ਹਿਰ ਰਹਿਣਾ ਵਾ, ਕਿੱਥੇ ਉੱਠਦਾ ਤੇ ਕਿਹਦੇ ਨਾਲ ਬਹਿਣਾ ਆ,
0: ਉਹ ਕੀ ਕਹੀ ਜਾਣਾ ਆ ਤੂੰ,
2: ਢਾਲਮੰਸ ਏਰੀਆ ਦੇ ਵਿੱਚ ਰਹਿਣਾ ਆ ਇੱਕੋ ਕੁਰਸੀ ਆ ਖਾਕੀ ਰੰਗ ਦੀ ਮੈਂ ਜਿੱਥੇ ਰੋਜ਼ ਬਹਿਣਾ ਆ,
0: ਖਾਕੀ ਨੀ ਗਰੇ ਆ
2: ਉਹ ਯਾਰ,
0: ਸੋਰੀ ਸੋਰੀ,
2: ਤੁਹਾਡੇ ਵਰਗੇ ਆ ਬੰਦੇ ਜਿਹੜੇ ਰੈਪ ਨਹੀਂ ਬਣਾਉਂਦੇ,
0: ਗੱਲਾਂ ਆ ਬਣਾਉਂਦੇ, ਗੱਲਾਂ ਦਾ ਕੜਾ ਆ ਬਣਾਉਂਦੇ। ਔਜਲਾ ਸੀਜ਼ਨ ਸੁਣਾਓ ਫਿਰ ਤੁਹਾਨੂੰ, ਲੋ ਜੀ ਸੁਣੋ ਸੁਣੋ ਗਾਇਸ, ਗੱਲਾਂ ਬਾਤਾਂ ਕਰਾਂਗੇ, ਪਹਿਲੇ ਗਾਣਾ ਸੁਣ ਲਓ ਯਾਰ।

0: वाह वाह वाह, क्या बात है। जत्थों मैं लंगा उते खाली राह नखरो,
1: इको फोने उते पजे आंदे।
0: वाह क्या बात है। एक मेंटल हेल्थ पेशेंट ले भी लोग किस तरह कर दे कि माड़ा राह छड़ दो, एदा पता नहीं की करे की ना करे। मैनू गाइस जोक्स हो रहा जी, एनी ओजला फैंस इन द हाउस, असवी फैन है जी, फैन है जी, फैन है जी, फैन है जी। ते ए थानू एक होर अपा गाना सुनाता जी ओजले दी नवी ईपी दा। ते अज असी गलबात जड़ी करांगे साडे विशेषज्ञ बलकीरत दे नाल।
1: What's that, bro?
0: गलबात ये कि मैं पढ़ रहा सीगा जी एक रिपोर्ट, ओदे ते आपां थोड़ा जिहा पिछले हफ्ते कीता सीगा। हाँ जी मेलबर्न ते गलबात।
1: हाँ जी, कीड़ी रिपोर्ट पढ़दी थी
0: ओ सीगी हिल्डा दी रिपोर्ट। उस तो बाद जी आरबीए वाला जिहड़ा कांड होया सारयां नूं पता है जी, इंटरेस्ट रेट वध गए। ठीक है जी। फिर जी अज जो पेनू करते पे रिकॉर्ड, तो ऑस्ट्रेलिया अंदर सरचार्ज ऑन योर एफ्ट पॉस एंड मास्टर वीज़ा कार्ड यूज करते बंद कर दते ने एंथनी अल्बनीजी की सरकार ने। यह भी सबनों पता, पर उदा खामियाजा यह होएगा कि शायद जिस चीज़ का तुसी लेट सपोज जो तुसी उस कॉफी का जीरा 5-60, 5-70 दे रहे थे, हुण उह 6.5-7 की सीधे मालक नूं करनी पेगी, क्योंकि स्मॉल बिजनेस नूं यह खर्चा आप बेयर करना पैना है। सो यह सब चीज़ों के मद्देनज़र एंड हिल्डा की रिपोर्ट भी जी उस बारे भी दस दिए कि ऑस्ट्रेलियन लोग जो 18-29 की उम्र च ने, यूनिवर्सिटी ऑफ मेलबर्न की बनाई हुई रिपोर्ट है हाउस होल्ड इनकम लेबर डायनामिक्स नाम तो, उदे अंदर 50% तकरीबन 50% यंग अडल्ट जिहड़े 18-29 साल के ने, वो कह रहे हैं कि असी अपने पेरेंट्स नाल मूव इन करना चाहते हैं या फिर असी अपने पेरेंट्स नाल मूव इन कर चुके हैं, क्योंकि घर नहीं खरीद हो रहा, रेंट नहीं पे कर हो रहा। सो असी सोचा जी कि बई आपां गल इह करदे हैं कि खर्चा वध गया, खर्चा वध गया, खर्चा वध गया। आपां अज इहदा जिहड़ा दूसरा पहलू है कि कमाई किस तरह वधाई जा सके, या फिर लोग कमाई किस तरह वधा सकते हैं, या फिर लोग किस तरह कमाइया वधाते हैं, उस बारे गल करेंगे। एंड यह जिहड़ी टॉक है ये कोई सजेशन बेस्ड नहीं, ये ओपीनियन बेस्ड नहीं, ये ऑब्जरवेशन बेस्ड है। मतलब जो आप गल्लां बातें करांगे ओहो यह नहीं कह रहे थोनू कि यह करो, ये नहीं कह रहे कि आह सही है या गलत है। ये दसांगे कि आसे पासे जो असी वेखदे हैं सुनदे हैं लोग करदे पए ने, एंड जो परसनल माड़ा मोटा कदी पंगा लैके वेख्या कुछ ठीक गया नहीं गया, उस बारे आपां गलबात करांगे। एंड जदों तुसी ये शो सुनोगे, जो थानू चीज़ सही लगे ते जो थानू गलत लगे, तुसी फीडबैक भेजनी है बई। भेजनी कदों है ओ बलकीरत दसेगा, दसो भाई कदों भेजनी है।
1: इदां ना करे करो जिड़ी थोड़ी जी उदां दी गल है ओ मैं दसूंगा।
0: नहीं मैं क्या, मैं नहीं देर तक बोली जा रहा तां करके नहीं, मैं दस देना कोई गल
1: नहीं। नहीं
0: तुसी दसो, तुसी दसो,
1: तुसी भेजनी है जी। हाँ जी मेलबर्न शो दा नाम तुसी सारे ने सुनया होगा, तुसी शो भी सुनदे हो
0: बिल्कुल।
1: चलदे चलदे शो च तुसी भेज देना,
0: चलदे होए शो च
1: कुछ नहीं करना, तुसी कुछ नहीं करना,
0: सोमवार तो
1: लिखना बॉयज मीट अप,
0: हां मंडे तो थर्सडे जो भी चल रहा
1: फ्राइडे
0: फिर खुला खड़ा होंगे ना, माहौल ही वखरा होंगे। सो मंडे तो थर्सडे कोई भी टॉपिक चल रहा, कोई भी आ जाए, हुन तुसी बॉयज मीट अप अगे लिख के ना साइड ते मैसेज कल देना कि यार आह टॉपिक ते गल हुई वधिया लगी माड़ी लगी,
1: सब साडे सिर मथे। मैं ते आप नहीं डबल मैसेज लिखना,
0: नहीं देख यार आप ही देख, आप ही
1: लिखो बस।
0: हां मतलब बॉयज मीट अप जरूर लिखो, थम्स अप पा दो, थम्स डाउन पा दो, स्माइली फेस पा दो, मतलब
1: हां कुछ
0: पहुंचदा करो यार, कुछ तो पहुंचता करो 10-12 दे विच,
1: पहुंचना जरूरी आ,
0: पहुंचना जरूरी है
1: भाई। रिपोर्ट मैं भी पढ़ी है कृष्णा जी,
0: हाय
1: रिपोर्ट कह रही है
0: क्या
1: की जेड़े
0: जेड़े
1: लोक ने, लोकां दे विचों जेड़ियां औरतां ने ओ बंदियां नालों ज्यादा साइड जॉब कर रही ने।
0: हाँ वो है, ओदे पिछे कारण भी है, बहुत
1: सो कारण ते होणगे, ऑब्वियसली होणगे, व्हाई नॉट होणगे। पर मुद्दा पता की है जी, मुद्दा ये है कि पैसा पैसा करती है, तू पैसे वेके उमरती है, क्या चीज है पैसा,
0: क्या बात है,
1: क्या प्याज है, पैसा पैसा पैसा मेरी जेब में पैसा,
0: पैसा
1: मेरे पर्स में पैसा, नहीं है नहीं है
0: पैसा, पैसा
1: आपके पर्स में पैसा
0: नहीं
1: होगा, हमें नहीं पता। तो बात पता क्या है, गल ये कि पैसा किस को हैगा किस को नहीं हैगा, पर दोवें साइड हसल कर रहे ने।
0: ਹਾਂ ਉਹ ਤੇ ਹੈ,
1: ਮੈਟਰ ਨਹੀਂ ਕਰਦਾ ਜੇ ਕਿਸੇ ਕੋਲ ਜ਼ਿਆਦਾ ਪੈਸੇ ਆ ਤੇ ਉਹ ਫਿਰ ਵੱਡੀ ਸਾਈਡ ਹਸਲ ਕਰ ਰਿਹਾ, ਜੇ ਕਿਸੇ ਕੋਲ ਥੋੜੇ ਆ ਤੇ ਉਹ ਨਿੱਕੀ ਸਾਈਡ ਹਸਲ ਕਰ ਰਿਹਾ, ਪਰ ਸਾਈਡ ਜੋਬ ਸਾਈਡ ਹਸਲ ਜਾਂ ਸੈਕਿੰਡ ਕੰਮ ਜਾਂ ਫਿਰ ਬਿਜ਼ਨਸ,
0: ਉਹ ਵੀ ਕਹਿੰਦੇ ਨੇ ਇਹਨੂੰ ਪੈਸਿਵ ਇਨਕਮ,
1: ਹਾਂ ਪੈਸਿਵ ਇਨਕਮ, ਯੈਸ ਯੈਸ ਯੈਸ,
0: ਸਭ ਚੀਜ਼ਾਂ
1: ਸੈਕੰਡਰੀ ਇਨਕਮ ਵੀ ਅੱਜ ਕੱਲ੍ਹ,
0: ਅੱਜ ਕੱਲ੍ਹ ਬਹੁਤ ਜ਼ਰੂਰੀ ਵੀ ਹੈ, ਸਮੇਂ ਦੀ ਮੰਗ ਵੀ ਹੈ ਤੇ ਲੋਕ ਕਰ ਵੀ ਰਹੇ ਨੇ। ਅੱਛਾ ਦੇਖ,
1: ਤੰਗ ਵੀ ਹੈ ਨਾ,
0: ਲੋਕ ਤੰਗ ਵੀ ਹੈ ਤੇ ਯਾਰ ਇੱਕ ਇਹਦੇ ਅੰਦਰ ਨਾ ਦੋ ਤਰੀਕੇ ਹੈ ਇਸ ਚੀਜ਼ ਨੂੰ ਵੇਖਣ ਦੇ। ਇੱਕ ਤਰੀਕਾ ਇਹ ਹੈ ਕਿ ਜਦੋਂ ਇੱਕ ਟਾਈਮ ਸੀਗਾ ਜੈਂਡਰ ਡਿਫਾਈਨਡ ਰੋਲਸ ਹੋਇਆ ਕਰਦੇ ਸੀ, ਹੁਣ ਉਹ ਨਹੀਂ ਰਹੇ, ਐਂਡ ਇਟਸ ਅ ਵੈਰੀ ਵੈਲਕਮ ਥਿੰਗ ਆਲਸੋ, ਹੈ ਨਾ, ਅਤੇ ਜਿਸਦਾ ਜਿਸ ਤਰੀਕੇ ਦਾ ਹੁਨਰ ਹੋਵੇ ਉਸ ਤਰੀਕੇ ਦਾ ਕੰਮ ਮਿਲਣਾ ਚਾਹੀਦਾ। ਪਰ ਮੈਂ ਇਸ ਲਿਹਾਜ਼ ਨਾਲ ਵੀ ਵੇਖਦਾ ਕਿ ਜਿਸ ਤਰ੍ਹਾਂ ਦੇ ਕਲਚਰ ਤੋਂ ਆਪਾਂ ਆਉਂਦੇ ਹਾਂ, ਜਿਸ ਸੈਕਟਰਸ ਤੋਂ ਆਪਾਂ ਆਉਂਦੇ ਹਾਂ, ਕਿ ਜੇ ਮਤਲਬ ਦੋਨੋਂ ਜੀਆਂ ਨੂੰ ਕੰਮ ਵੀ ਕਰਨਾ ਪੈ ਰਿਹਾ ਅਤੇ ਦੋਨੋਂ ਜੀਆਂ ਨੂੰ ਜੇ ਸਾਈਡ ਹਸਲ ਵਾਲਾ ਵੀ ਕੰਮ ਕਰਨਾ ਪੈ ਰਿਹਾ, ਮਤਲਬ ਦੋ ਜੀ ਚਾਰ ਕੰਮ ਜੇ ਕਰ ਰਹੇ ਨੇ, ਤਾਂ ਫਿਰ ਮਤਲਬ ਇਕੋਨਮੀ ਦਾ ਬਹੁਤ ਬੁਰੇ ਹਾਲਾਤ ਹੈ ਯਾਰ, ਹੈ ਨਾ।
1: ਆਈ ਡੋਂਟ ਨੋ ਕਿ ਜੇ ਹੁਣ ਮੇਨ ਕੀ ਹੈ, ਕੱਲ੍ਹ ਕੋਈ ਨਾ ਪ੍ਰੋਡਕਟੀਵਿਟੀ 'ਤੇ ਕੋਈ ਮਾਹਿਰ ਗੱਲ ਕਰਨ ਡਿਆ ਸੀ, ਇੰਟਰਸਟਿਡ ਵੱਧ ਗਏ ਤੇ, ਹੈ ਨਾ, ਅਤੇ ਉਹ ਵੀ ਦੱਸਦਾ ਵੀ ਪ੍ਰੋਡਕਟੀਵਿਟੀ ਨਹੀਂ ਹੈਗੀ ਆਸਟ੍ਰੇਲੀਆ ਦੇ ਵਿੱਚ, ਨਾ ਤਾਂ ਕਰਕੇ ਇਹਨੂੰ ਇੰਨੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ।
0: ਓਕੇ,
1: ਅਤੇ ਯਾਰ ਹੁਣ ਪ੍ਰੋਡਕਟੀਵਿਟੀ ਮਤਲਬ ਜੇ ਆਪਾਂ ਦੋ ਦੋ ਕੰਮ ਕਰ ਰਹੇ ਹਾਂ, ਤਿੰਨ ਤਿੰਨ ਕੰਮ ਕਰ ਰਹੇ ਹਾਂ, ਤਾਂ ਪ੍ਰੋਡਕਟੀਵਿਟੀ ਕਿਉਂ ਨਹੀਂ ਹੋਊਗੀ? ਪ੍ਰੋਡਕਟੀਵਿਟੀ ਕਦੋਂ ਹੁੰਦੀ ਆ? ਕੰਮ ਕਰਕੇ ਤੁਸੀਂ ਕੁਛ ਕਰਦੇ ਹੋ। ਹਾਂ, ਇਹ ਗੱਲ ਜ਼ਰੂਰ ਆ ਕਿ ਆਪਾਂ ਕਿਸੇ ਵੇਲੇ ਇੱਦਾਂ ਦਾ ਵੀ ਕੰਮ ਕਰ ਰਹੇ ਹੁੰਦੇ ਕਿ ਜਿਹੜਾ ਸਿਰਫ ਕਰ ਰਹੇ ਹੁੰਦੇ ਹਾਂ ਪਰ ਉਹ ਪ੍ਰੋਡਕਟਿਵ ਨਹੀਂ ਹੋ ਰਿਹਾ ਹੁੰਦਾ, ਪਰ ਕਿਤੇ ਨਾ ਕਿਤੇ ਜੇ ਆਪਾਂ ਟਰਾਈ ਕਰ ਰਹੇ ਹਾਂ ਤਾਂ ਪ੍ਰੋਡਕਟਿਵ ਤਾਂ ਹੋਊਗਾ, ਅੱਜ ਨਹੀਂ ਤਾਂ ਕੱਲ੍ਹ ਹੋਜੂਗਾ, ਮੰਨ ਲਓ ਤੁਸੀਂ ਹੌਲੀ ਹੌਲੀ ਸਿੱਖ ਜਾਓਗੇ ਜੇ ਨਹੀਂ ਆਉਂਦਾ, ਪਰ ਪ੍ਰੋਡਕਟੀਵਿਟੀ 'ਤੇ ਆਪਾਂ ਸਾਰੇ ਵਰਕਆਊਟ ਕਰ ਰਹੇ ਹਾਂ, ਫਿਰ ਪ੍ਰੋਡਕਟੀਵਿਟੀ 'ਤੇ ਕਿਤੇ ਵੀ ਨਹੀਂ ਲਾਇਆ ਕਰਨ ਦੀ।
0: ਟਰੂ ਸਟੋਰੀ, ਐਬਸੋਲੂਟਲੀ ਰਾਈਟ। ਇਹਦੇ ਅੰਦਰ ਯਾਰ ਕਾਫੀ ਚੱਕਰ ਆ ਜਾਂਦਾ ਨਾ, ਆਪਾਂ ਚਲੋ ਪ੍ਰੋਡਕਟੀਵਿਟੀ ਦੀ ਵੀ ਗੱਲ ਕਰ ਲੈਂਦੇ ਹਾਂ, ਦੈਟ ਇਜ਼ ਆਲਸੋ ਫਾਈਨ। ਕੀ ਹੈ ਨਾ, ਜਿਹੜਾ ਇਕੋਨਮਿਸਟ ਲੋਕ ਆ ਉਹਨਾਂ ਕੋਲ ਦੋ ਤਿੰਨ ਮੈਕਰੋ ਅਤੇ ਮਾਈਕਰੋ ਇਕਨੋਮਿਕਸ ਦੀਆਂ ਟਰਮੀਨੋਲੋਜੀਆਂ ਹੁੰਦੀਆਂ, ਉਹੀ ਵਾਲੀ ਝਾੜ ਦਿੰਦੇ ਆ, ਹੈ ਨਾ, ਤੁਹਾਡੇ ਉੱਪਰ ਬੇਸਿਕ ਪੁਆਇੰਟ। ਜੇ ਆਪਾਂ ਸਿੱਧੀ ਸਾਦੀ ਜੀ ਗੱਲ ਕਰੀਏ ਤਾਂ ਗੱਲ ਇਹ ਹੈ ਕਿ ਬਈ ਜਿੰਨੀ ਆਮਦਨ ਆ ਉਸ ਹਿਸਾਬ ਦਾ ਉਸ ਤੋਂ ਵੱਧ ਖਰਚਾ ਜਾਂ ਇੱਕਦਮ ਉਸਨੂੰ ਛੂੰਦਾ ਹੋਇਆ ਖਰਚਾ, ਐਜ ਸਿੰਪਲ ਐਜ ਦੈਟ, ਹੈ ਨਾ। ਫਿਰ ਇਹ ਇੰਡੀਵਿਜੁਅਲ ਲੈਵਲ 'ਤੇ ਆ, ਅਤੇ ਸਰਕਾਰ ਨੂੰ ਨੈਸ਼ਨਲ ਲੈਵਲ 'ਤੇ ਇਹ ਵਾਲੀ ਚੀਜ਼ ਦੀ ਪ੍ਰੋਬਲਮ ਆ, ਅਗਲਿਆਂ ਨੂੰ ਸਮਝ ਨਹੀਂ ਆਉਂਦਾ ਪਿਆ ਕਰੀਏ ਤਾਂ ਕਰੀਏ, ਬੇਸਿਕ ਪੁਆਇੰਟ ਇਹ ਹੈ। ਪਰ ਜਿਸ ਤਰ੍ਹਾਂ ਇੱਕ ਪੁਆਇੰਟ ਤਾਂ ਆਪਾਂ ਛੂ ਲਿਆ, ਹੈ ਨਾ, ਕਿ ਇਕੋਨਮੀ ਦਾ ਬੜੇ ਬੁਰੇ ਹਾਲਾਤ, ਦੂਸਰੇ ਪਾਸੇ ਇੱਕ ਇਹ ਵੀ ਪੁਆਇੰਟ ਆ ਜਾਂਦਾ ਬਲਕੀਰਤ, ਜੋ ਇਸ ਤੋਂ ਥੋੜ੍ਹਾ ਅਲੈਦਾ ਹੋ ਜਾਂਦਾ, ਉਹ ਹੈ ਸਾਡਾ ਸਟੈਂਡਰਡ ਆਫ ਲਿਵਿੰਗ।
1: ਓਕੇ,
0: ਹੈ ਨਾ, ਅਸੀਂ ਵੀ ਦੇਖਿਆ ਜਾਵੇ, ਐਂਡ ਇਟਸ ਅ ਵੈਲਕਮ ਥਿੰਗ ਅਗੇਨ, ਵਧੀਆ ਚੀਜ਼ ਆ, ਪਰ ਮੇਰੇ ਖਿਆਲ ਨਾਲ ਅਸੀਂ ਬਹੁਤ ਜ਼ਿਆਦਾ ਸਟ੍ਰਾਈਵ ਕਰਦੇ ਹਾਂ ਫੋਰ ਅ ਬੈਟਰ ਸਟੈਂਡਰਡ ਆਫ ਲਿਵਿੰਗ, ਐਂਡ ਉਹ ਬੈਟਰ ਸਟੈਂਡਰਡ ਆਫ ਲਿਵਿੰਗ ਸਾਡੇ ਲਈ ਮਟੀਰੀਅਲਿਸਟਿਕ ਚੀਜ਼ਾਂ ਤੋਂ ਬਹੁਤ ਜ਼ਿਆਦਾ ਜੁੜ ਕੇ ਆਉਂਦਾ। ਸਾਡੇ ਤੋਂ ਪਿਛਲੀ ਜਨਰੇਸ਼ਨਸ ਲਈ ਇਹ ਸਭ ਚੀਜ਼ਾਂ ਇੰਨੀਆਂ ਨਹੀਂ ਸੀਗੀਆਂ, ਖੈਰ ਪਿਛਲੀ ਜਨਰੇਸ਼ਨਸ ਤਾਂ ਕਾਫੀ ਜਦੋਂ ਪੇਰੈਂਟਸ ਬਣ ਜਾਂਦੇ ਸੀਗੇ ਤਾਂ ਬੇਸਿਕਲੀ ਲਾਈਫ ਇਜ਼ ਸੈਕਰੀਫਾਈਸ, ਕਿ ਹੈ ਨਾ, ਆਪਣੇ ਲਈ ਨਹੀਂ ਕਰਨਾ, ਬੱਚਿਆਂ ਲਈ ਕਰਨਾ, ਹੈ ਨਾ। ਹੁਣ ਉਹ ਵੀ ਚੀਜ਼ ਨਹੀਂ ਰਹੀ ਹੈ, ਹਰ ਕੋਈ ਜਿਸ ਉਮਰ ਦਾ ਉਸ ਉਮਰ ਦੇ ਅੰਦਰ ਜੋ ਬੈਸਟ ਦਿਨ ਤੁਸੀਂ ਜੀ ਸਕਦੇ ਹੋ, ਉਹ ਰੋਬਿਨ ਵਿਲੀਅਮਸ ਨਹੀਂ ਕਹਿੰਦਾ ਸੀਗਾ ਕਾਰਪੇਡੀਅਮ ਸੀਜ਼ ਦਾ ਡੇ, ਉਸ ਤਰ੍ਹਾਂ ਦਾ ਦਿਨ ਜੀਣਾ ਚਾਹੁੰਦਾ, ਫਿਰ ਉਹਦੇ ਅੰਦਰ ਇਹ ਹੈ ਕਿ ਤੁਹਾਨੂੰ ਆਮਦਨ ਬੈਟਰ ਕਰਨੀ ਪੈਣੀ ਹੈ। ਫਿਰ ਦੂਸਰੇ ਪਾਸੇ ਇੱਕ ਹੋਰ ਆ ਜਾਂਦਾ ਕਿ ਕਿਉਂਕਿ ਤੂੰ ਕਰ ਰਿਹਾ ਅਤੇ ਕਿਉਂਕਿ ਤੇਰਾ ਵੀ ਇੱਕ ਮਿੱਤਰ ਉਹ ਵੀ ਕਰਦਾ ਪਿਆ ਅਤੇ ਇੱਕ ਮੇਰਾ ਵੀ ਗੂੜਾ ਮਿੱਤਰ ਹੈ ਕਰਦਾ ਪਿਆ, ਅਤੇ ਮੈਂ ਕਿਸ ਤਰ੍ਹਾਂ ਮਹਿਫਲ 'ਚ ਬੈਠਾ, ਮੈਨੂੰ ਵੀ ਤਾਂ ਕੁਛ ਸ਼ੁਰੂ ਕਰਨਾ ਚਾਹੀਦਾ।
1: ਆਹੋ, ਨਹੀਂ ਤਾਂ ਫਿਰ ਮੇਰੀ ਗੱਲ ਨਹੀਂ ਹੋਣੀ ਮਹਿਫਲ 'ਚ, ਮੇਰੀ ਕਿਸੇ ਨੇ ਸੁਣਨੀ ਕਰਨੀ ਨਹੀਂ, ਕਿਉਂਕਿ ਮੈਂ ਤਾਂ ਕੁਛ ਕਰ ਹੀ ਨਹੀਂ ਰਿਹਾ, ਮੈਂ ਤਾਂ ਇੱਕੋ ਕੰਮ ਹੀ ਕਰ ਰਿਹਾ, ਬਾਕੀ ਤਿੰਨ ਤਿੰਨ ਕਰ ਰਹੇ ਨੇ, ਜੇ ਮੈਂ ਆਪਣੇ ਆਪ ਨੂੰ ਲੈਕ ਬਿਹਾਈਂਡ ਵਾਲਾ ਉਹ ਫੀਲ ਕਰ ਰਿਹਾ ਕਿਉਂਕਿ ਮੈਂ ਕਰ ਨਹੀਂ ਰਿਹਾ। ਹੁਣ ਕਰ ਕੀ ਨਹੀਂ ਰਿਹਾ, ਇਹ ਸਾਰਿਆਂ ਦਾ ਆਪੋ ਆਪਣਾ ਹੋ ਸਕਦਾ, ਕਿਉਂਕਿ ਜੇ ਆਪਾਂ ਆਸਟ੍ਰੇਲੀਅਨ ਜਿਹੜਾ ਆਪਣਾ ABS ਆ ਉਹਦੇ ਜੇ ਹਿਸਾਬ ਨਾਲ ਗੱਲ ਕਰੀਏ, ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਕਹਿੰਦਾ ਜੀ ਜੂਨ 26 ਤੱਕ ਦੇ ਡਾਟੇ ਦੇ ਹਿਸਾਬ ਨਾਲ 10 ਲੱਖ ਆਸਟ੍ਰੇਲੀਅਨਸ ਕੋ ਸਮੇਂ ਇੱਕ ਤੋਂ ਵੱਧ ਜੋਬ ਕਰ ਰਹੇ ਨੇ। ਮਤਲਬ ਸਮਝੋ ਗੱਲ ਨੂੰ, ਇੱਕ ਤੋਂ ਵੱਧ ਜੋਬ ਕਰ ਰਹੇ ਨੇ।
0: ਓਕੇ, ਵਾਹ,
1: ਯੈਸ। ਹੁਣ ਉਹਦੇ ਵਿੱਚ ਆ ਸਕਦਾ ਕਿ ਮੰਨ ਲਓ ਇੱਕ, ਹੁਣ ਕੋਈ ਕਹੂਗਾ ਕਿ ਯਾਰ ਮੰਨ ਲਓ ਹੁਣ ਅਸੀਂ ਰੇਡੀਓ 'ਤੇ ਬੈਠੇ ਹਾਂ ਅਤੇ ਅਸੀਂ ਦੂਜੀ ਜੋਬ ਕਿੱਦਾਂ ਕਰ ਲਵਾਂਗੇ, ਮੰਨ ਲਓ ਫੋਰ ਐਗਜ਼ਾਮਪਲ। ਅਤੇ ਹੁਣ ਕਈ ਜੋਬਾਂ ਅੱਜ ਕੱਲ ਤੇ ਸਗੋਂ ਹੀ ਜ਼ਿਆਦਾ ਬਦਲ ਗਿਆ ਕਿਉਂਕਿ ਸਾਰੀਆਂ ਜੋਬਾਂ ਜਿਹੜੀਆਂ ਉਹ ਰਹਿ ਹੀ ਨਹੀਂ ਗਈਆਂ ਵੀ ਤੁਸੀਂ ਜਾ ਕੇ ਕਰਨੀਆਂ ਨੇ।
0: ਹਾਂ ਮਤਲਬ
1: ਫੋਨ ਤੇ ਕਰੋ, ਘਰੇ ਬੈਠੇ ਕਰੋ, ਕੁਝ ਮਤਲਬ ਹਰ ਇੱਕ ਚੀਜ਼ ਦਾ ਸਾਧਨ ਬਦਲ ਗਿਆ।
0: ਫੋਰ ਟ੍ਰੇਡੀ ਵਰਕ ਜਾਂ ਫਿਰ ਬਲੂ ਕਾਲਰ ਜੋਬ ਆਪਾਂ ਕਹਿ ਦਿੰਦੇ ਹਾਂ ਜਿੱਦਾਂ, ਹਨਾ, ਜਿਹਨਾਂ ਨੂੰ ਕਰਾਊਡ ਕੰਟਰੋਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਸਿਕਿਉਰਿਟੀ ਵਗੈਰਾ ਹੋ ਗਈ, ਟ੍ਰੇਡੀ ਵਰਕ, ਆਲ ਆਫ ਇਟ, ਹਨਾ। ਉਸ ਤੋਂ ਇਲਾਵਾ ਤਾਂ ਜੋ ਲੈਪਟਾਪ ਤੋਂ ਰਿਲੇਟਡ ਹੋ ਗਿਆ
1: ਡਿਜੀਟਲੀ ਸਾਰਾ ਕੁਝ,
0: ਉਹ ਤਾਂ ਹੁਣ ਹਾਈਬ੍ਰਿਡ ਹੀ ਹੋ ਗਿਆ, ਹਨਾ।
1: ਤੇ ਉਹਦੇ ਕਰਕੇ ਪੋਸੀਬਲ ਆ, ਕਿਉਂਕਿ ਮੰਨ ਲਓ ਹੋ ਸਕਦਾ ਮੈਂ ਫੋਨ ਦੇ ਉੱਤੇ ਕੁਛ ਹੋਰ ਕਰ ਰਿਹਾ ਵਾਂ, ਕਿਸੇ ਨੂੰ ਕੀ ਪਤਾ ਲੱਗਣ ਡਿਆ, ਟਾਈਮ ਮੇਰੇ ਤੋਂ ਉਹੀ ਆ। ਮੰਨ ਲਓ 1:36 ਹੋਏ ਆ, 1:36 ਤੇ ਮੈਂ 2 ਕੰਮ ਕਰ ਰਿਹਾ, ਹੋ ਸਕਦਾ ਮੈਂ ਤੀਜਾ ਵੀ 2 ਫੋਨ ਤੇ ਕਰ ਰਿਹਾ ਵਾਂ। ਸੋ ਪੋਸੀਬਲ ਆ, ਪੋਸੀਬਲ ਕੀ ਹੁੰਦਾ ਹੀ ਆ ਇੱਦਾਂ ਸਾਰੇ, ਮੈਨੂੰ ਲੱਗਦਾ ਆਪਾਂ 70-80% ਲੋਕ ਕਰਦੇ ਹੀ ਆ, ਕਿਉਂਕਿ ਆਪਾਂ ਕੋਈ ਵੀ ਆਪਣੇ 'ਚੋਂ ਇੱਦਾਂ ਦਾ ਨਹੀਂ ਹੋਊਗਾ ਕਿ ਜਿਹਨੇ ਕਦੀ ਸਾਈਡ ਕੰਮ ਨਹੀਂ ਕੀਤਾ ਜਾਂ ਨਹੀਂ ਕਰ ਲਿਆ।
0: ਇੱਕ ਇਹ ਵੀ ਆ ਜਾਂਦਾ ਕਿ ਆਪਣੇ 'ਚੋਂ ਇੱਦਾਂ ਦਾ ਕੋਈ ਵੀ ਨਹੀਂ ਹੋਏਗਾ ਜਿਹੜਾ ਜਿਹਨੂੰ ਤਰੱਕੀ ਦਿਸਦੀ ਹੋਵੇ ਕਿਸੇ ਕੰਮ ਦੇ ਅੰਦਰ ਤੇ ਉਹ ਕੋਸ਼ਿਸ਼ ਨਾ ਕਰੇ ਉਹਨੂੰ ਕਰਨ ਦੀ, ਹਨਾ। ਖਾਸ
1: ਕਰਕੇ ਸਰਕਮਸਟਾਂਸ ਕੋਈ ਇਦਾਂ ਦੇ ਹੋਣ ਵੀ ਉਹ ਕਰਨੀ,
0: ਹਾਂ ਮਤਲਬ ਜੇ ਹੱਥ ਨਹੀਂ ਪੈਂਦਾ ਫੇਰ ਹੀ ਆ, ਜੇ ਤੁਹਾਡੇ ਕੋਲ ਰਿਸਕ ਐਪੀਟਾਈਟ ਹੈ ਜਾਂ ਫਿਰ ਉਸ ਕੰਮ ਦੇ ਅੰਦਰ ਇੰਨੀ ਕੁ ਸੇਫਟੀ ਨੈੱਟ ਹੈ ਕਿ ਤੁਹਾਡੇ ਸਮਾਂ ਜਾਂ ਫਿਰ ਤੁਹਾਡਾ ਪੈਸਾ ਜਿਹੜਾ ਉਹ ਬੜਾ ਓਨਾ ਕੁ ਤੁਸੀਂ ਉਹਦੇ 'ਤੇ ਰਿਸਕ ਲਗਾ ਸਕਦੇ ਹੋ ਕਿ ਉਹ ਤੁਹਾਡੇ ਲਈ ਅਫੋਰਡੇਬਲ ਹੈ, ਅਤੇ ਹਰ ਕੋਈ ਕਹਿੰਦਾ ਵੈਲਕਮ, ਹਨਾ। ਕਿਉਂਕਿ ਇਹ ਦੇਖਣਾ ਵੀ ਇੱਕ ਇੰਡਸਟਰੀ ਹੈ ਪੂਰੀ, ਹਨਾ। ਇਹਦੇ ਉੱਪਰ ਆਪਾਂ ਆਹ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਗੱਲ ਵੀ ਕਰਾਂਗੇ। ਇੱਕ ਪ੍ਰੋਪਰ ਇੰਡਸਟਰੀ ਹੈ ਜੋ ਇਸ ਚੀਜ਼ ਦੇ ਉੱਪਰ, ਜੋ ਸਾਡੀ ਇਸ ਜਿਹੜੀ ਨਵੀਂ ਨੀਡ ਹੈ ਕਿ ਇੱਕ ਤੋਂ ਵੱਧ ਕੰਮ ਹੋਣ
1: ਜੀ,
0: ਉਹਦੇ 'ਤੇ ਉਹ ਜੀ ਰਹੀ ਹੈ। ਇਟ ਇਜ਼ ਕਾਲਡ ਕੰਸਲਟੈਂਸੀ, ਇਟ ਇਜ਼ ਕਾਲਡ ਵੈਲਨੈਸ ਕੋਚ, ਇਟ ਇਜ਼ ਕਾਲਡ ਬਿਜ਼ਨਸ ਕੋਚ, ਇਟ ਇਜ਼ ਕਾਲਡ ਬਿਜ਼ਨਸ ਆਪਣਾ ਕੀ ਕਹਿੰਦੇ ਕੰਸਲਟੈਂਟ, ਹੈ ਨਾ, ਬਿਜ਼ਨਸ ਐਡਵਾਈਜ਼ਰ। ਫਿਰ ਇੰਨੇ ਹੀ ਯੂਟਿਊਬ ਅਕਾਊਂਟ ਨੇ ਇਹਨਾਂ ਲੋਕਾਂ ਦੇ, ਇੰਨੇ ਹੀ ਸੋਸ਼ਲ ਮੀਡੀਆ ਅਕਾਊਂਟ, ਇੰਨੇ ਹੀ ਕੋਰਸ ਨੇ
1: ਜੀ।
0: $50 ਦਾ ਕੋਰਸ ਲਓ ਮੇਰਾ, ਮੈਂ ਤੁਹਾਨੂੰ ਦੱਸਾਂਗਾ ਲਾਈਫ ਕਿਸ ਤਰ੍ਹਾਂ ਬਦਲਣੀ ਆ, ਆਹ ਵਾਲਾ ਕੰਮ ਸ਼ੁਰੂ ਕਰੋ, AI ਤੋਂ 6 ਸਾਈਡ ਹਸਲ ਸ਼ੁਰੂ ਕਰੋ, AI ਤੋਂ 7 ਸਾਈਡ ਹਸਲ ਸ਼ੁਰੂ ਕਰੋ। ਸੋ ਇੱਕ ਛੋਟਾ ਜਿਹਾ ਨਾ ਬ੍ਰੇਕ ਲੈਂਦੇ ਆ, ਇੱਕ ਗਾਣਾ ਸੁਣਾਉਂਦੇ ਤੁਹਾਨੂੰ, ਫਿਰ ਉਸ ਤੋਂ ਬਾਅਦ ਆ ਕੇ ਨਾ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਕਿਹੜੀ ਕਿਹੜੀ ਇੰਡਸਟਰੀ ਦੇ ਅੰਦਰ ਅਸੀਂ ਜੋ ਦੇਖਿਆ ਸੁਣਿਆ ਪਰਖਿਆ ਐਂਡ ਖੁਦ ਸੈਲਫ ਐਕਸਪੀਰੀਅੰਸ ਕੀਤਾ ਕਿ ਸ਼ਾਇਦ ਸਿਰ ਖਪਾਈ ਕਰੋ ਤਾਂ ਕੁਛ ਬਣ ਸਕਦਾ, ਕਿ ਇਹ ਤਾਂ ਬਿਲਕੁਲ ਹੀ ਫਰੌਡ, ਹਨਾ। ਬਸ ਮੈਂ ਹੁਣੇ ਆਇਆ, ਅਕਸ਼ੈ ਕੁਮਾਰ ਜੀ ਕੀ ਕਹਿ ਰਹੇ ਸੁਣੋ ਮਾੜਾ ਜਿਹਾ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: Star Studio 18 and Panorama Studios production present.
4: Nahi beti ke liye justice chahiye.
5: Mujhe justice nahi, badla chahiye.
3: Drishyam the conclusion, starring Ajay Devgan, Tabu, Shreya Saran, Jaydeep Alawar and many more.
6: Is baar khatra kab, kaise aur kahan se aayega, batana mushkil hai.
3: The end we've been waiting for. Drishyam the conclusion in cinema 2nd October.
6: Kyunki kahani abhi khatam nahi hui hai. Aakhri hissa.
3: Overseas release by Zee Studios.
0: Diwali roshni ka tyohar, to chalo shaan ke saath zaike se lagayein isme char chaand, rivazon ke rang, khanon ka swaad aur Diwali ka ehsaas rakhein barqarar. Apni thali ko banayein khaas shaan ke veg biryani, chana masala, palak paneer, kitchen king, dal masala, chaat masala aur dheron masalon ki range ke saath is Diwali ਖੁਸ਼ੀਆਂ ਬਣੇ ਔਰ ਵੀ ਰੋਸ਼ਨ ਸ਼ਾਨ ਕੇ ਸਾਥ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਓਏ ਹੋਏ ਅਕਸ਼ੇ ਕੁਮਾਰ ਜੀ, ਤੁਸੀਂ ਬਰਖਾ ਕਰਨ ਨੂੰ ਫਿਰਦੇ ਹੋ ਪਹਿਆਂ ਦੀ। ਸੁਣਿਆ ਕਿ ਤੁਹਾਡੀ ਫਿਲਮ ਜਿਹੜੀ ਪਿੱਛੇ ਜੇ ਹੁਣੇ ਆਈ ਹੈ ਹੈਵਾਨ, ਬਾਲੀਵੁੱਡ ਦੇ ਅੱਜ ਦੇ ਦੌਰ ਦੀ ਸਭ ਤੋਂ ਵੱਡੀ ਡਿਜ਼ਾਸਟਰ ਗਿਣੀ ਗਈ ਯਾਰ। 150 ਕਰੋੜ ਦੇ ਬਜਟ ਤੇ ਫਿਲਮ ਨੇ ਕਮਾਈ ਕੀਤੀ ਸਿਰਫ 9 ਕਰੋੜ ਤੇ ਪਰਦੇ ਤੋਂ ਉਤਰ ਗਈ। ਕਿਹਾ ਜਾ ਰਿਹਾ ਕਿ ਸੈਫ ਅਲੀ ਖਾਨ ਤੇ ਅਕਸ਼ੇ ਕੁਮਾਰ ਦੋਨਾਂ ਦਾ ਖਾਸਾ ਕੋਈ ਇੰਟਰਸਟ ਸੀਗਾ ਨਹੀਂ ਇਸ ਫਿਲਮ ਨੂੰ ਪ੍ਰਮੋਟ ਕਰਨ ਦਾ, ਉਹਨਾਂ ਨੇ ਫਿਲਮ ਪ੍ਰਮੋਟ ਵੀ ਨਹੀਂ ਕੀਤੀ।
1: ਓਕੇ,
0: ਇਸੇ ਕਰਕੇ ਆਈ ਤੇ ਗਈ, ਲੋਕਾਂ ਨੂੰ ਪਤਾ ਵੀ ਨਹੀਂ ਲੱਗਾ ਇਹ ਵਾਲਾ ਸੀਨ ਆ। ਚਲੋ ਬਈ, ਇੱਥੇ ਤਾਂ ਚਲੋ ਤੁਸੀਂ ਪਹਿਲਾਂ ਪਾ ਰਹੇ ਹੋ ਕਟਰੀਨਾ ਜੀ ਦੇ ਨਾਲ, ਕਟਰੀਨਾ ਜੀ ਦਾ ਠੀਕ ਚੱਲ ਰਿਹਾ ਵੀ, ਸਭ ਕੁਛ ਆਲ ਗੁੱਡ ਹੈ, ਉਹ ਪੈਸਾ ਕਮਾ ਰਹੇ ਨੇ। ਹਾਂ, ਐਂਡ ਕਟਰੀਨਾ ਇਜ਼ ਅ ਗ੍ਰੇਟ ਐਗਜ਼ਾਮਪਲ ਐਕਚੁਅਲੀ ਗਾਇਸ। ਮੈਂ ਦੱਸਦਾ ਕਟਰੀਨਾ ਕਿਉਂ ਇੰਨਾ ਘੈਂਟ ਐਗਜ਼ਾਮਪਲ ਹੈ ਸਾਈਡ ਹਸਲ ਜਾਂ ਸਾਈਡ ਪੈਸਾ ਕਮਾਉਣ ਦਾ। ਓਬਵੀਅਸਲੀ ਇੱਥੇ ਸਿਫਰਾਂ ਬਹੁਤ ਹੋਣਗੀਆਂ, ਜ਼ੀਰੋ ਜ਼ਿਆਦਾ ਲੱਗਣਗੀਆਂ ਇਹਦੇ ਅੰਦਰ, ਸੋ ਤੁਸੀਂ ਲੋਕ ਕਹਿ ਸਕਦਾ ਕਿ ਵਾਹ ਬਈ ਵਾਹ, ਆਈਡੀਆ ਵੀ ਇਹ ਤਾਂ ਇਹਦਾ ਦਿੱਤਾ। ਪਰ ਕਟਰੀਨਾ ਕੈਫ, ਤੁਸੀਂ ਬੰਦੇ ਦੀ ਓਬਜ਼ਰਵੇਸ਼ਨ ਕਰਨੀ ਕਿ ਬੰਦੇ ਦੀ ਸੋਚ ਕੀ ਹੈ, ਹਨਾ, ਇਹ ਸਮਝਣਾ ਤੁਸੀਂ। ਕਟਰੀਨਾ ਕੈਫ ਕਾਫੀ ਮਸ਼ਹੂਰ ਐਕਟਰੈਸ, ਹਨਾ, ਉਹਦੇ ਕੋਲ ਇੱਕ ਛੋਟਾ ਜਿਹਾ ਬ੍ਰਾਂਡ ਜਾਂਦਾ ਤੇ ਕਹਿੰਦੇ ਕਿ ਜੀ ਸਾਡੇ ਨਾ ਬ੍ਰਾਂਡ ਅੰਬੈਸਡਰ ਬਣ ਜਾਓਗੇ ਪਲੀਜ਼।
1: ਯੈਸ,
0: ਤੇ ਕਟਰੀਨਾ ਕੈਫ ਕਹਿੰਦੀ ਜ਼ਰੂਰ, ਫਲਾਂ ਫਲਾਂ ਅਮਾਊਂਟ ਦਿਓ, ਜੋ ਕਿ ਆਰਾਮ ਨਾਲ 10-12-15-20 ਜੋ ਵੀ ਕਰੋੜ ਹੋਣਗੇ, ਹਨਾ, 2 ਸਾਲ ਦੇ 3 ਸਾਲ ਦੇ ਤੁਹਾਨੂੰ ਮੈਂ ਆਪਣੇ ਫੇਸ ਦੇ ਰਾਈਟਸ, ਐਡਸ ਦੇ ਰਾਈਟਸ, ਨਾ ਇਹ ਸਭ ਜੋ ਵੀ ਹੁੰਦਾ, ਹਨਾ, ਉਹ ਕੰਟਰੈਕਟ ਯੂਜੁਅਲ ਉਹ ਕਰਾਂਗੇ। ਹੁਣ ਉਹ ਕੰਪਨੀ ਸੀ ਬਹੁਤ ਨਵੀਂ, ਉਹ ਕਹਿੰਦੇ ਸੋਰੀ ਅਸੀਂ ਨਹੀਂ ਕਰ ਸਕਦੇ ਕਿ ਸਾਡੀ ਇੰਨੀ ਹੈ ਨਹੀਂ। ਉਹਨੇ ਪਤਾ ਨਹੀਂ ਉਹਦੇ ਮਾਇੰਡ 'ਚ ਕੀ, ਉਹਨੇ ਕਿਹਾ ਸਾਰਾ ਬਿਜ਼ਨਸ ਮਾਡਲ ਸਮਝਾਓ। ਉਹਨੇ ਸਾਰਾ ਬਿਜ਼ਨਸ ਮਾਡਲ ਸਮਝਿਆ ਉਹਨਾਂ ਦਾ। ਕਹਿੰਦੀ ਮੈਂ ਵੀ ਬਣੂੰਗੀ, ਇੱਕ ਹੋਰ ਐਕਟਰਸ ਲੈ ਕੇ ਆਊਂਗੀ, ਮੈਨੂੰ ਹਿੱਸਾ ਚਾਹੀਦਾ ਕੰਪਨੀ 'ਚ। ਉਹ ਕਹਿੰਦੇ ਕਹਿੰਦੇ ਹੈਪੀਲੀ ਲੈ ਲਓ ਮੈਡਮ, ਕਾਫੀ ਮੇਜਰ ਚੰਕ। ਹੁਣ ਇਹ ਅਗੇਨ ਅਨਓਫੀਸ਼ੀਅਲ ਚੰਕ ਹੈ, ਪਰ ਕਿਹਾ ਜਾਂਦਾ ਕਿ 15-18% ਕਤਰੀਨਾ ਕੈਫ ਨੇ ਕੰਪਨੀ ਦੇ ਨਾਲ ਬ੍ਰਾਂਡ ਅੰਬੈਸਡਰ ਬਣ ਕੇ ਆਲਿਆ ਭੱਟ ਨੂੰ ਵੀ ਬਾਅਦ ਚੋਂ ਕਹਿੰਦੇ ਐਡ ਕੀਤਾ ਤੇ ਉਹ ਵਾਲਾ ਰੱਖਿਆ ਆਪਣਾ ਸੈਟਅਪ, ਤੇ ਕਿਹਾ ਕਿ ਮੈਂ ਕੋਈ ਪੈਸੇ ਚਾਰਜ ਨਹੀਂ ਕਰਾਂਗੀ, ਕਰੋ ਬੇਅੰਤਹਾ ਐਡ ਮੇਰਾ ਫੇਸ ਲਗਾ ਕੇ। ਕੰਪਨੀ ਛੋਟੀ ਤੋਂ ਵੱਡੀ ਹੋਈ, ਕਾਫੀ ਵੱਡੀ ਹੋਈ, ਕਤਰੀਨਾ ਦਾ ਚਿਹਰਾ ਲੱਗ ਗਿਆ। ਕੰਪਨੀ ਵੇਚਦੀ ਸੀ ਜੀ ਬਿਊਟੀ ਪ੍ਰੋਡਕਟਸ, ਸਕਿਨ ਕੇਅਰ, ਹਨਾ, ਹੌਲੀ ਹੌਲੀ ਫੈਸ਼ਨ ਦੇ ਕੱਪੜੇ ਵੇਚਣੇ ਸ਼ੁਰੂ ਕਰਤੇ, ਹੌਲੀ ਹੌਲੀ ਦੂਸਰੇ ਬ੍ਰਾਂਡਸ ਦੇ ਕੱਪੜੇ ਵੇਚਣੇ ਸ਼ੁਰੂ ਕਰਤੇ। ਕਤਰੀਨਾ ਕੈਫ ਨੇ ਆਪਣਾ ਖੁਦ ਦਾ ਬਈ ਕੋਈ ਬ੍ਰਾਂਡ ਬਣਾਇਆ, ਮਾਫ਼ ਕਰਨਾ ਮੈਨੂੰ ਨਾਮ ਨਹੀਂ ਯਾਦ ਉਸਦਾ, ਉਹਦੇ 'ਤੇ ਵੀ ਉਹਨੇ ਉਹ ਸਕਿਨ ਬਿਊਟੀ ਪ੍ਰੋਡਕਟ ਵਗੈਰਾ ਵੇਚਣੇ ਸ਼ੁਰੂ ਕਰਤੇ। ਅਲਟੀਮੇਟਲੀ ਜੀ ਨਾਇਕਾ ਜੋ ਕੰਪਨੀ ਹੈ ਬਹੁਤ ਮਸ਼ਹੂਰ, ਕਾਫੀ ਲੋਕਾਂ ਦਾ ਨਾਮ ਸੁਣਿਆ ਹੋਣਾ, ਉਸਦੀ ਅੱਜ ਦੇ ਦੌਰ 'ਚ ਵੈਲੂਏਸ਼ਨ ਹੈ ਕੁਛ 8-10 ਹਜ਼ਾਰ ਕਰੋੜ ਰੁਪਏ, ਤੇ ਕਿਹਾ ਜਾਂਦਾ ਕਿ ਕਤਰੀਨਾ ਕੈਫ ਦਾ ਅੱਜ ਵੀ ਉਹਦੇ ਅੰਦਰ ਜੋ ਹਿੱਸਾ ਹੈ ਕੁਛ 700-800 ਕਰੋੜ ਰੁਪਏ ਦਾ ਬੋਲਦਾ
1: ਬੋਲੂਗਾ ਫਿਰ, ਕਿਉਂਕਿ ਮਾਇੰਡ ਹੈ ਨਾ ਹੁਣ, ਕਿਸੇ ਨੀ ਕਹਿਣਾ ਵੀ ਉਹਦੇ ਫਿਲਮਾਂ।
0: ਹਾਂ ਮਤਲਬ ਓਬਵੀਅਸ ਜੀ ਗੱਲ ਹੈ ਕਿ ਅਗਲੀ ਕੋਲ ਵੈਸੇ ਹੀ ਬਹੁਤ ਹੈ, ਪਰ ਇੱਕ ਇਹ ਗੱਲ ਹੈ ਕਿ ਕਿਸੇ ਨੇ ਕਿਸੇ ਬੰਦੇ 'ਤੇ ਇਨਵੈਸਟ ਕਰਤਾ ਕਿ ਬਈ ਤੂੰ, ਕਿਉਂਕਿ ਇਹਨਾਂ ਲਈ ਤਾਂ ਇਹਨਾਂ ਦਾ ਚਿਹਰਾ ਹੀ ਹੈ ਨਾ, ਤੁਸੀਂ ਇਹ ਨਾ ਵੇਖੋ ਕਿ ਅਗਲੀ ਪੈਸੇ ਵਾਲੀ ਕਿੰਨੀ ਹੈ, ਤੁਸੀਂ ਇਹ ਸੋਚੋ ਕਿ ਅਗਲੀ ਨੇ 20-30 ਕਰੋੜ ਜੋ ਉਹਦੀ ਵੈਲੂਏਸ਼ਨ ਹੈ ਜੋ ਸ਼ਾਇਦ ਉਹ ਕਿਤੇ ਹੋਰ ਯੂਜ਼ ਕਰ ਸਕਦੀ ਸੀ, ਕਿਉਂਕਿ ਓਬਵੀਅਸਲੀ ਜੇ ਤੁਸੀਂ ਐਡੀਡਾਸ ਵੇਚ ਰਹੇ ਹੋ ਤਾਂ ਤੁਸੀਂ ਨਾਇਕੀ ਨਹੀਂ ਵੇਚ ਸਕਦੇ, ਹੈ ਨਾ। ਸੋ ਉਹਨੇ ਇਹ ਚੀਜ਼ ਓਬਵੀਅਸਲੀ ਜੇ ਇੱਕ ਬਿਊਟੀ ਪ੍ਰੋਡਕਟ ਤੋਂ ਰਿਲੇਟਡ ਜੁੜੀ ਹੈ ਤਾਂ ਉਹਨੇ ਕਿਹਾ ਕਿ ਮੈਂ ਬਾਕੀ ਕੋਈ ਰਾਈਟਸ ਨਾ ਕਰਾਂਗੀ, ਹੈ ਨਾ, ਅਤੇ ਇਟ ਵਰਕਡ ਵੈਲ ਫੋਰ ਹਰ। ਸੋ ਜੀ, ਸਭ ਤੋਂ ਪਹਿਲੀ ਸਾਈਡ ਹਸਲ ਜੋ ਹੈ, ਜੋ ਬਹੁਤ ਮਸ਼ਹੂਰ ਹੈ, ਉਹ ਹੈ ਇਨਵੈਸਟਮੈਂਟ।
1: ਯੈਸ,
0: ਸ਼ੇਅਰ ਮਾਰਕੀਟ 'ਚ
1: ਜਦੋਂ ਪੈਸੇ ਆ ਗਏ ਤੁਹਾਡੇ ਕੋਲ,
0: ਹਾਂ, ਗੋਲਡ 'ਚ, ਗੋਲਡ ਮਤਲਬ ਕਿ ਕਮੋਡਿਟੀ। ਸੋ ਤੁਸੀਂ ਜੇ ਜਾਣਕਾਰ ਹੈਗੇ ਹੋ ਤਾਂ ਵੈਲ ਐਂਡ ਗੁੱਡ, ਜੇ ਤੁਸੀਂ ਜਾਣਕਾਰ ਨਹੀਂ ਹੋ ਤਾਂ ਤੁਸੀਂ ਕਮੋਡਿਟੀਜ਼ 'ਚ ਪੈਸੇ ਲਗਾ ਸਕਦੇ ਹੋ, ਜਿਸ ਤਰ੍ਹਾਂ ਹੁੰਦਾ ਗੋਲਡ, ਚਾਂਦੀ, ਕਾਪਰ ਕੁਪਰ ਵੀ, ਹੈ ਨਾ।
1: ਅੱਗੇ ਪਤਾ ਹੀ ਹੈ ਕਿ ਜ਼ਿਆਦਾ ਸਰਚ ਦੀ ਲੋੜ ਨਹੀਂ, ਵੀ ਜਿਹੜੇ ਜਾਣੇ ਜਾਣੇ ਆ, ਤਾਂ ਜਿੱਦਾਂ ਗੋਲਡ ਵਨ ਆਫ ਦਾ
0: ਮੇਜਰ ਚੀਜ਼, ਹੈ ਨਾ। ਅਤੇ ਦੂਸਰੇ ਪਾਸੇ ਆ ਜਾਂਦਾ ਜੀ ਕਿ ਤੁਸੀਂ ਸ਼ੇਅਰ ਖਰੀਦ ਸਕਦੇ ਹੋ, ਸ਼ੇਅਰ ਇਕੱਲਾ ਵੀ ਖਰੀਦ ਸਕਦੇ ਹੋ, ਜਾਂ ਫਿਰ ਤੁਸੀਂ ਇੰਡੈਕਸ ਫੰਡ ਖਰੀਦ ਸਕਦੇ ਹੋ। ਇੰਡੈਕਸ ਫੰਡ ਕੀ ਹੁੰਦਾ ਕਿ ਲੈਟ ਸਪੋਜ਼, ਜੇ ਮੈਂ ਤੁਹਾਨੂੰ ਇੰਡੀਆ ਦਾ ਆਈਡੀਆ ਦੇਵਾਂ ਕਿ ਤੁਸੀਂ ਕਹਿੰਦੇ ਕਿ ਮੈਂ ਰਿਲਾਇੰਸ ਦਾ ਸ਼ੇਅਰ ਖਰੀਦ ਲੈਂਦਾ, ਅਤੇ ਤੁਸੀਂ ਫਿਰ ਇਕੱਲਾ ਜਾਓਗੇ ਰਿਲਾਇੰਸ ਦਾ ਸ਼ੇਅਰ ਖਰੀਦੋਗੇ, ਜੋ ਵੀ ਅੱਜ ਦਾ ਰੇਟ ਹੋਏਗਾ ਉਹ ਖਰੀਦ ਲਿਆ ਤੁਸੀਂ, ਹੈ ਨਾ। ਜਾਂ ਫਿਰ ਤੁਸੀਂ ਕਹਿ ਸਕਦੇ ਹੋ ਯਾਰ ਮੈਨੂੰ ਨਹੀਂ ਸਮਝ ਆਉਂਦਾ ਅਤੇ ਮੈਂ ਨਾ ਰਿਸਕ ਨਹੀਂ ਬਹੁਤਾ ਲੈ ਸਕਦਾ ਕ੍ਰਿਸ਼ਨਾ, ਮੈਂ ਕੀ ਕਰਾਂ। ਅਤੇ ਮੈਂ ਕਹੂੰਗਾ ਕਿ ਜੇ ਤੁਹਾਡੇ ਅੰਦਰ ਇਹ ਹੈ ਕਿ ਯਾਰ ਮੈਂ ਹੌਲੀ ਹੌਲੀ ਪੈਸੇ ਪਾਈ ਜਾਵਾਂ, ਮੈਂ 10-15 ਸਾਲ ਨਹੀਂ ਛੇੜਨੇ, ਜਾਂ ਮੈਂ ਫੋਰ ਦੈਟ ਮੈਂ ਫੈਕਟ ਆਫ ਮੈਟਰ ਆਫ ਫੈਕਟ ਸੋਰੀ ਕਿ ਮੈਂ 5 ਸਾਲ ਨਹੀਂ ਛੇੜਨੇ, ਪਰ ਮੈਂ ਐਵਰੇਜ ਵਾਈਜ਼ ਹਰ ਸਾਲ ਜਾਂ ਫਿਰ ਹਰ ਦੋ ਮਹੀਨੇ ਜਾਂ ਹਰ ਤਿੰਨ ਮਹੀਨੇ ਬਾਅਦ ਜਿੰਨੀ ਕੁ ਮੈਂ ਅਫੋਰਡੇਬਿਲਟੀ ਆ ਮੈਂ ਇਨਵੈਸਟ ਕਰਿਆ ਕਰਾਂਗਾ ਹੈ ਨਾ, ਤਾਂ ਕਹਿ ਦੂੰਗਾ ਕਿ ਨਿਫਟੀ ਫਿਫਟੀ 'ਚ ਲਗਾ ਦਿਉ। ਹੁਣ ਨਿਫਟੀ ਫਿਫਟੀ ਕੀ ਹੈ? ਉਹ ਇੱਕ ਇੰਡੈਕਸ ਫੰਡ ਹੈ, ਹੈ ਨਾ, ਉਹਦੇ ਅੰਦਰ ਇੰਡੀਆ ਦੀ 50 ਜੋ ਸਭ ਤੋਂ ਵੱਡੀ ਕੰਪਨੀ ਆ, ਜਿਸ ਤਰ੍ਹਾਂ ਕਿ ਹਿੰਦੁਸਤਾਨ ਯੂਨੀਲੀਵਰ ਹੋ ਗਿਆ ਜਿਹਦੇ ਅੰਦਰ ਤੁਹਾਡੇ ਕੰਘੀ ਤੋਂ ਲੈ ਕੇ ਸਾਬਣ ਸਭ ਕੁਛ ਆਉਂਦਾ, ਬ੍ਰਿਟਾਨੀਆ ਹੋ ਗਿਆ, ਏਸ਼ੀਅਨ ਪੇਂਟਸ ਹੋ ਗਿਆ, ਰਿਲਾਇੰਸ ਹੋ ਗਿਆ, ਅਡਾਨੀ ਹੋ ਗਿਆ, ਇਹ ਸਾਰਾ ਦਾ ਸਾਰਾ ਤੁਸੀਂ ਇੰਡੈਕਸ ਫੰਡ ਖਰੀਦ ਸਕਦੇ ਹੋ। ਉਸਦਾ ਜੋ ਰੇਟ ਚੱਲਦਾ ਤੁਸੀਂ ਉਹੀ, ਉਹ ਸਾਰੇ ਹਮੇਸ਼ਾ ਹੀ ਗਰੋ ਕਰਦੇ ਰਹਿਣਗੇ। ਉਹ ਜਦੋਂ ਨਹੀਂ ਗਰੋ ਕਰ ਰਹੇ, ਸਮਝੋ ਜੇ 5 ਸਾਲ ਬਾਅਦ ਵੀ ਗਰੋ ਨਹੀਂ ਕਰ ਰਹੇ, ਤਾਂ ਮਤਲਬ ਹੈ ਕਿ ਬਿਲਕੁਲ ਹੀ ਫਿਰ ਮਤਲਬ
1: ਮਾਰਕੀਟ ਹੀ ਡੈਡ ਆ,
0: ਮਤਲਬ ਮਾਰਕੀਟ ਨਹੀਂ ਡੈਡ ਆ ਫਿਰ, ਮਤਲਬ ਸਾਰੀ ਇਕੋਨਮੀਜ਼ ਹੀ ਡੈਡ ਹੈ, ਕਿਉਂਕਿ ਇਹ ਲੋਕ ਹੀ ਤਾਂ ਦੁਨੀਆ ਚਲਾਉਂਦੇ, ਰਾਈਟ? ਸੇਮ ਇਜ਼ ਦਾ ਕੇਸ ਵਿਦ ਹੇਅਰ। ਜੇ ਤੁਸੀਂ ASX 200 'ਚ ਲਗਾਓਗੇ ਅਤੇ ਜੇ ਤੁਹਾਡੇ 5 ਸਾਲ ਬਾਅਦ ਵੀ ਪੈਸੇ ਨਹੀਂ ਵਧੇ ਪਏ ਉਹਦੇ ਅੰਦਰ ਅੱਛੀ ਅਮਾਊਂਟ, ਠੀਕ ਠਾਕ ਅਮਾਊਂਟ 'ਚ, ਇਹਦਾ ਮਤਲਬ ਇਹ ਹੈ ਕਿ 5 ਸਾਲ ਤੋਂ ਵੂਲੀਜ਼, ਕਾਮਨਵੈਲਥ ਬੈਂਕ, ANZ ਬੈਂਕ, ਕੋਲਸ, ਇਹ ਸਾਰੇ ਸਾਰਿਆਂ ਦਾ ਡੱਬਾ ਗੋਲ ਬਿਲਕੁਲ ਮਤਲਬ ਕਿ ਕਹਿ ਲਓ ਬੈਂਕਰਪਸੀ ਦੇ ਲੱਗ ਗਏ ਨੇ, ਜੋ ਕਿ ਅਗੇਨ ਹੋ ਸਕਦੀਆਂ ਚੀਜ਼ਾਂ, ਪਰ ਇਹ ਬਹੁਤ ਰੇਅਰ ਚੀਜ਼ਾਂ ਨੇ, ਹੈ ਨਾ। ਐਂਡ ਅਗੇਨ ਜੇ ਤੁਹਾਡੇ ਅੰਦਰ ਬਹੁਤ ਜ਼ਿਆਦਾ ਰਿਸਕ ਐਪੀਟਾਈਟ ਹੈ ਤਾਂ ਤੁਸੀਂ ਸਟੋਕ ਮਾਰਕੀਟ ਬਾਰੇ ਪੜ੍ਹ ਸਕਦੇ ਹੋ। ਯੂਟਿਊਬ 'ਤੇ ਬਹੁਤ ਵਧੀਆ ਟਿਊਟੋਰੀਅਲਸ ਮਿਲ ਜਾਂਦੇ ਨੇ। ਇੱਕ ਚੀਜ਼ ਬਸ ਹਮੇਸ਼ਾ ਮਾਇੰਡ 'ਚ ਰੱਖਣਾ ਕਿ ਸਟੋਕ ਬਾਰੇ ਕੁਛ ਵੀ, ਅਗੇਨ ਇਹ ਮੇਰੇ ਪਰਸਨਲ ਤੋਂ ਆ, ਕਿਉਂਕਿ ਮੈਂ ਇੱਥੇ ਤਾਂ ਨਹੀਂ ਕਰਦਾ, ਮੈਂ ਇੰਡੀਆ 'ਚ ਤਾਂ, ਕਿਉਂਕਿ ਤੁਸੀਂ ਦੁਕਾਨ 'ਤੇ ਬੈਠੇ ਹੋ, ਤੁਸੀਂ ਇੱਕ ਟਾਈਮ 'ਤੇ ਆ ਕੇ ਬੋਰ ਹੋ ਜਾਓਗੇ। ਸੋ ਮੈਂ ਪੜ੍ਹਨਾ ਸ਼ੁਰੂ ਕਰਤਾ, ਮੈਂ ਕਰਦਾ ਸੀਗਾ। ਜੇ ਤੁਸੀਂ ਨਿਊਜ਼ ਤੋਂ ਬਹੁਤ ਜਾਣਕਾਰ ਰਹਿੰਦੇ ਹੋ, ਹੈ ਨਾ, ਐਂਡ ਨੋਰਮਲ ਕੋਮਨ ਸੈਂਸ ਲਗਾਉਂਦੇ ਹੋ, ਅਤੇ ਜੇ ਤੁਸੀਂ ਬਹੁਤੇ ਲਾਲਚੀ ਨਹੀਂ ਹੋ, ਤਾਂ ਤੁਸੀਂ ਪੈਸੇ ਕਮਾ ਸਕਦੇ ਹੋ। ਇਹਦਾ ਮਤਲਬ ਕਿ, ਇਹਦਾ ਮਤਲਬ ਇਹ ਕਿ ਸਮਝੋ ਕੋਈ ਬੰਦਾ ਤੁਹਾਨੂੰ ਇੱਕਦਮ ਅਣਜਾਣ ਜਿਹੀ ਕੰਪਨੀ ਦਾ ਦੱਸ ਦੇਵੇ ਕਿ ਯਾਰ ਮੈਂ ਇਹਦੇ ਅੰਦਰ ਲਾਏ, ਇਹ ਮੇਰੇ ਇੱਕ ਦੇ 10 ਹੋ ਗਏ, ਤੂੰ ਵੀ ਲਾ ਦੇ, ਤਾਂ ਉਹਦੀ ਕੋਈ ਗਰੰਟੀ ਨਹੀਂ। ਪਰ ਅਗੇਨ ਤੁਸੀਂ ਕੋਈ ਬਹੁਤ ਤਗੜੇ ਜਾਇੰਟ, ਤੁਸੀਂ ਐਪਲ 'ਚ ਲਾ ਦਿਓ, ਹੈ ਨਾ, ਤੁਹਾਨੂੰ ਪਤਾ ਹਰ ਸਤੰਬਰ ਐਪਲ ਦਾ ਸ਼ੇਅਰ ਵਧਣਾ ਹੈ, ਕਿਉਂਕਿ ਹਰ ਸਤੰਬਰ ਉਹਨਾਂ ਨੇ ਨਵਾਂ ਫੋਨ ਕੱਢਣਾ, ਤੁਸੀਂ ਹੀ ਖਰੀਦਣ ਜਾਣਾ, ਤੁਹਾਡੇ ਯਾਰ ਮਿੱਤਰਾਂ ਨੇ ਖਰੀਦਣ ਜਾਣਾ, ਹੈ ਨਾ। ਗੂਗਲ ਰੁਕਣਾ ਨਹੀਂ ਹੈ, ਐਪਲ ਰੁਕਣਾ ਨਹੀਂ ਹੈ, ਟੈਸਲਾ ਰੁਕਣਾ ਨਹੀਂ ਹੈ, ਹੈ ਨਾ, ਦੇ ਵਿਲ ਆਲਵੇਜ਼ ਗਰੋ। ਸੈਮੀ ਕੰਡਕਟਰਸ, ਐਨਵੀਡੀਆ, ਸਾਰੀ ਦੁਨੀਆ ਇਸ ਵਕਤ AI ਦੇ ਉੱਪਰ ਬੈਟ ਕਰਦੀ ਪਈ ਹੈ, ਹੈ ਨਾ। AI ਚੱਲੇ ਨਾ ਚੱਲੇ, ਪਰ ਚਿਪਸ ਹਰ ਕਿਸੇ ਨੂੰ ਚਾਹੀਦੀਆਂ, ਮਦਰਬੋਰਡ ਹਰ ਕਿਸੇ ਨੂੰ ਚਾਹੀਦਾ, ਸੈਮੀ ਕੰਡਕਟਰਸ ਹਰ ਕਿਸੇ ਨੂੰ ਚਾਹੀਦੇ ਨੇ। ਸੋ ਇੱਕ ਬੇਸਿਕ ਜਿਹੀ ਕੰਪਨੀਆਂ ਉੱਪਰ ਤੁਸੀਂ ਜੋ ਪੈਸਾ, ਜੇ ਸਮਝੋ ਆਪਾਂ ਸੇਵਿੰਗ 'ਚ ਰੱਖਦੇ ਹਾਂ, ਉਹਨੂੰ ਤੁਸੀਂ ਇਹਦੇ 'ਚ ਲਗਾ ਸਕਦੇ ਹੋ। ਇਹਦੇ ਅੰਦਰ ਇੱਕ ਪਲੱਸ ਪੁਆਇੰਟ ਇਹ ਹੋ ਜਾਂਦਾ ਬਲਕੀਰਤ ਕਿ ਯੂ ਹੈਵ ਮੋਰ ਲਿਕੁਇਡਿਟੀ ਐਟ ਯੋਰ ਹੈਂਡ, ਕਿ ਤੁਹਾਨੂੰ ਪਤਾ ਕਿ ਤੁਸੀਂ ਅੱਜ ਹੀ, ਤੁਹਾਨੂੰ ਕੈਸ਼ ਦੀ ਲੋੜ ਹੈ, ਤੁਸੀਂ ਅੱਜ ਹੀ ਉਹਨੂੰ ਵੇਚ ਸਕਦੇ ਹੋ, ਐਂਡ ਵਿਦਇਨ, ਹੈ ਨਾ, 24 hours ਤੁਹਾਡੇ ਕੋਲ ਤੁਹਾਡੇ ਪੈਸੇ ਵਾਪਸ ਆ ਜਾਂਦੇ। ਅਗੇਨ, ਹੈ ਨਾ, ਇਹੀ ਗੱਲ ਆ ਕਿ ਆਪ ਪੜ੍ਹੋ ਲਿਖੋ ਤੇ ਹੈ, ਪਰ ਹਾਂ, ਇਹ 2-4 ਮੇਜਰ ਬੇਸਿਕ ਜਿਹੀਆਂ ਚੀਜ਼ਾਂ ਨੇ, ਹੈ ਨਾ, ਕਿ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਕਿ ਯਾਰ ਜੇ ਜ਼ਮੀਨ ਖਰੀਦੋਗੇ ਤਾਂ ਹਮੇਸ਼ਾ ਵੱਧਦੀ ਹੈ, ਹੈ ਨਾ, ਉਹ ਵਾਲੀ ਚੀਜ਼ ਹੀ ਆ। ਸੋ ਇੱਕ ਇਹ ਹੋ ਜਾਂਦਾ, ਦੂਸਰੇ ਪਾਸੇ ਅਗੇਨ ਰੀਅਲ ਇਸਟੇਟ, ਪਰ ਅਗੇਨ ਯੂ ਨੀਡ ਦੈਟ ਕਾਇੰਡ ਆਫ ਸਬਸਟੈਂਸ਼ੀਅਲ ਅਮਾਊਂਟ ਟੂ ਡੂ ਰੀਅਲ ਇਸਟੇਟ। ਅਤੇ ਤੀਸਰਾ ਜਿਹੜਾ ਇੱਕ ਸਾਈਡ ਹਸਲ ਜਿਹੜੀ ਅੱਜ ਕੱਲ੍ਹ ਬੜੀ ਇਨ ਹੈ ਗਾਇਜ਼, ਬਹੁਤ ਜ਼ਿਆਦਾ ਮਸ਼ਹੂਰ ਆ, ਉਹ ਹੈ ਜੀ ਸੋਸ਼ਲ ਮੀਡੀਆ ਤੋਂ ਰਿਲੇਟਡ ਕਮਾਈ। ਉਹਦੇ ਅੰਦਰ ਕੀ ਹੁੰਦਾ? ਉਹਦੇ ਅੰਦਰ ਹੁੰਦਾ 2-3 ਤਰੀਕੇ। ਇੱਕ ਹੁੰਦਾ ਜੀ ਐਫੀਲੀਏਟ ਮਾਰਕੀਟਿੰਗ। ਐਫੀਲੀਏਟ ਮਾਰਕੀਟਿੰਗ ਦੇ ਅੰਦਰ ਲੋਕ ਕੀ ਕਰਦੇ ਨੇ, ਅਗੇਨ ਇਹ ਹੁਣ ਕਈ ਸੁਣੀ ਗੱਲ ਆ, ਕਿ ਸਮਝੋ ਤੁਸੀਂ ਇੱਕ ਸੈਲਰ ਨਾਲ ਗੱਲ ਕੀਤੀ ਜੋ ਕਿ ਬੈਠਾ ਪਿਆ, ਲੈਟ ਸਪੋਜ਼ ਐਮਾਜ਼ੋਨ 'ਚ ਹੈ, ਹੈ ਨਾ, ਉਹਨਾਂ ਨੇ ਆਪਣੇ ਲਿੰਕ ਓਪਨ ਰੱਖੇ ਹੁੰਦੇ ਆ, ਤੁਸੀਂ ਉਹ ਲਿੰਕ ਉਹਨਾਂ ਤੋਂ ਲਓ ਅਤੇ ਤੁਸੀਂ ਆਪਣੇ ਪੇਜ 'ਤੇ ਸ਼ੇਅਰ ਕਰ ਦਿਉ, ਤੁਸੀਂ ਕੋਈ ਪੇਜ ਬਣਾਓ ਉਸ 'ਤੇ ਸ਼ੇਅਰ ਕਰੋ, ਜੇ ਕੋਈ ਤੁਹਾਡੇ ਦਿੱਤੇ ਲਿੰਕ ਤੋਂ ਉਹਨਾਂ ਦੀ ਚੀਜ਼ ਖਰੀਦਦਾ ਤਾਂ ਤੁਹਾਨੂੰ ਕੋਈ ਕਮਿਸ਼ਨ ਆ ਜਾਂਦੀ ਹੈ। ਇਹ ਹੋ ਜਾਂਦੀ ਐਫੀਲੀਏਟ ਮਾਰਕੀਟਿੰਗ, ਹੈ ਨਾ। ਅੱਜ ਕੱਲ੍ਹ AI ਦਾ ਜ਼ਮਾਨਾ, ਕਾਫੀ ਲੋਕ ਪਤਾ ਕੀ ਕਰਦੇ ਪਏ ਆ, ਕਾਫੀ ਲੋਕ ਇਹ ਵੀ ਕਰਦੇ ਪਏ ਆ ਕਿ ਉਹ ਆਪਣਾ AI ਨੂੰ ਪ੍ਰੋਂਪਟ ਦਿੰਦੇ ਆ, AI ਨੂੰ ਪ੍ਰੋਂਪਟ ਦੇ ਕੇ ਬਣਵਾਉਂਦੇ ਆ ਜੀ ਉਹਦੇ ਤੋਂ ਕਲਰਿੰਗ ਬੁੱਕ ਬੱਚਿਆਂ ਦੀ,
1: ਓਕੇ,
0: ਅਤੇ ਉਹਨੂੰ ਬਾਅਦ 'ਚੋਂ ਲਿਸਟ ਕਰ ਦਿੰਦੇ ਆ ਐਮਾਜ਼ੋਨ 'ਤੇ। ਐਮਾਜ਼ੋਨ 'ਤੇ ਇੱਕ ਫੈਸਿਲਿਟੀ ਹੈ ਕਿ ਸਮਝੋ ਕਿਸੇ ਨੇ ਉਹ ਜੇ ਬੁੱਕ ਮੰਗਾਈ ਹੈ ਤਾਂ ਐਮਾਜ਼ੋਨ ਇੱਕ ਚਾਰਜ ਲੈਂਦਾ ਤੁਹਾਡੇ ਤੋਂ, ਉਹ ਚਾਰਜ 'ਤੇ ਉਹ ਉਸ ਬੁੱਕ ਨੂੰ ਛਾਪਦਾ ਅਤੇ ਭੇਜ ਦਿੰਦਾ। ਸੋ ਯੂ ਵਿਲ ਸਟਿਲ ਮੇਕ ਮਨੀ, ਬਟ ਅਗੇਨ ਇਹ ਕੀ ਹੈ, ਇਹ ਲੋਕ ਕਰ ਰਹੇ ਨੇ, ਕੋਈ ਸ਼ਾਇਦ ਇਹ ਤੋਂ $4 ਕਮਾਉਂਦਾ ਹੋਏਗਾ ਮਹੀਨੇ ਦਾ, ਕੋਈ ਸ਼ਾਇਦ ਇਸ ਚੀਜ਼ ਤੋਂ 400, ਕੋਈ ਇਸ ਚੀਜ਼ ਤੋਂ 4000, ਹੈ ਨਾ। ਅਗੇਨ ਸਬਜੈਕਟ ਟੂ ਕਿਸਮਤ, ਐਕਸ ਫੈਕਟਰ, ਜਾਂ ਫਿਰ ਤੁਸੀਂ ਤੁਹਾਡੇ, ਜਾਂ ਫਿਰ ਇੱਕ ਇਹ ਵੀ ਗੱਲ ਹੈ ਕਿ ਤੁਹਾਡੀ ਕ੍ਰੀਏਟੀਵਿਟੀ ਕਿਸ ਲੈਵਲ ਦੀ ਹੈ। ਹੁਣ ਕਿੰਨੇ ਲੋਕ ਈ ਬੁੱਕਸ ਖਰੀਦ ਲਿਖਦੇ ਆ ਅੱਜ ਕੱਲ੍ਹ, ਰੀਡਿੰਗ ਕਲਚਰ ਦੁਬਾਰਾ ਚਰਮ ਸੀਮਾ 'ਤੇ ਆ, ਹਰ ਕੋਈ ਫਿਜ਼ੀਕਲ ਨਹੀਂ ਖਰੀਦਦਾ ਹੈ ਨਾ, ਤੁਸੀਂ ਫਿਜ਼ੀਕਲ ਕਿਤਾਬ ਕੋਈ ਵੀ ਜਿਹੜੀ $25-26 ਦੀ ਆਉਂਦੀ ਹੋ, ਈ ਬੁੱਕ ਤੁਸੀਂ ਸੇਮ ਟੂ ਸੇਮ $2-2.5 ਦੀ ਖਰੀਦ ਸਕਦੇ ਹੋ ਹੈ ਨਾ। ਤਾਂ ਲੋਕ AI ਦੀ ਮਦਦ ਨਾਲ ਅਗੇਨ ਉਹਨਾਂ ਲੋਕਾਂ ਵਾਸਤੇ ਜਿਹੜੇ ਥੋੜ੍ਹੇ ਕ੍ਰੀਏਟਿਵ ਨੇ, ਜਿਹੜੇ ਕਹਾਣੀਆਂ ਲਿਖਦੇ ਨੇ, ਜਿਹਨਾਂ ਨੂੰ ਥੋੜ੍ਹੀ ਲਿਖਣ ਦੀ ਜਾਂਚ ਹੈ, ਆਪਣੀ ਕੋਈ ਕਹਾਣੀ ਲਿਖੋ, AI ਦੀ ਮਦਦ ਨਾਲ ਉਹਨੂੰ ਐਡਿਟ ਕਰੋ, ਉਹਦੀ ਗ੍ਰਾਮਰ ਸੈੱਟ ਕਰੋ ਅਤੇ ਉਹਦੀ ਈ ਬੁੱਕ ਬਣਾ ਕੇ ਤੁਸੀਂ ਪਾ ਸਕਦੇ ਹੋ। ਅਗੇਨ ਜੇ ਤੁਹਾਡਾ ਸੋਸ਼ਲ ਮੀਡੀਆ ਹੈ ਜਾਂ ਫਿਰ ਤੁਸੀਂ ਕਿਸੇ ਸੋਸ਼ਲ ਮੀਡੀਆ ਵਾਲੇ ਪੇਜ ਨੂੰ ਜਾਣਦੇ ਹੋ ਹੈ ਨਾ, ਕਿਸੇ ਤਰੀਕੇ ਨਾਲ ਤੁਹਾਡਾ ਕੋਈ ਇਨ ਹੈ, ਤੁਸੀਂ ਉਹਨਾਂ ਦੇ ਥਰੂ ਉਹਨੂੰ ਵਿਕਵਾਉਣ ਦੀ ਕੋਸ਼ਿਸ਼ ਕਰ ਸਕਦੇ ਹੋ, ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਇਹ ਉਹਨਾਂ ਲੋਕਾਂ ਵਾਸਤੇ ਚੀਜ਼ਾਂ ਹੋ ਗਈਆਂ ਜਿਹੜੇ ਥੋੜ੍ਹੇ ਕ੍ਰੀਏਟਿਵ ਮਾਇੰਡਸੈਟ ਦੇ ਨੇ, ਹੈ ਨਾ। ਅਤੇ ਹੋਰ ਇੱਕ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ, ਜਿਹੜਾ ਮੈਨੂੰ ਅਗੇਨ ਟੋਪ ਆਫ ਦਾ ਹੈੱਡ ਮੇਰੇ ਚੱਲਦਾ ਪਿਆ, ਉਹ ਹੈਗਾ ਕਿ ਜੇ ਤੁਸੀਂ ਸਿੱਖ ਲਓ ਐਨੀ ਸੋਰਟ ਆਫ ਆਟੋਮੇਸ਼ਨ ਜੋ AI ਤੋਂ ਰਿਲੇਟਡ ਆ, ਅਗੇਨ ਸਮਾਂ ਦੇਣਾ ਪੈਂਦਾ ਯੂ, ਪਰ ਇਹ ਸਭ ਉਹ ਚੀਜ਼ਾਂ ਨੇ ਜਿਹੜੀ ਤੁਸੀਂ ਫ੍ਰੀ 'ਚ ਸਿੱਖ ਸਕਦੇ ਹੋ, ਤੁਹਾਨੂੰ ਆਪਣਾ ਟਾਈਮ ਦੇਣ ਦੀ ਲੋੜ ਹੈ ਐਂਡ ਤੁਹਾਨੂੰ ਪ੍ਰੈਕਟਿਸ ਕਰਨ ਦੀ ਲੋੜ ਹੈ, ਐਂਡ ਇਹਨਾਂ ਚੀਜ਼ਾਂ 'ਚ ਤੁਹਾਨੂੰ ਪੈਸਾ ਠੀਕ ਠਾਕ ਅੱਛਾ ਮਿਲ ਜਾਂਦਾ। ਜੇ ਤੁਸੀਂ ਕਿਸੇ ਬਿਜ਼ਨਸ ਨਾਲ ਗੱਲ ਕਰੋ ਕਿ ਤੁਹਾਡੇ ਰਿਸੈਪਸ਼ਨ ਦਾ ਜਿਹੜਾ ਫੋਨ ਹੈ, ਤੁਹਾਡਾ ਬੁਕਿੰਗਸ ਲਈ ਜਿਹੜਾ ਫੋਨ ਹੈ, ਹੈ ਨਾ, ਉਹ ਜੇ ਮੈਂ ਮੈਨੇਜ ਕਰ ਲਿਆ ਕਰਾਂ, ਦੀਜ਼ ਆਲ ਥਿੰਗਸ ਕੈਨ ਬੀ ਡਨ। ਪਰ ਅਗੇਨ ਇਹ ਉਹ ਚੀਜ਼ਾਂ ਨੇ, ਕਿਉਂਕਿ ਗੱਲ ਉਹੀ ਹੈ ਜੇ ਕੋਈ ਸੈਕਿੰਡ ਕੰਮ ਕਰਨਾ ਚਾਹੁੰਦੇ ਹਾਂ ਆਪਾਂ, ਤਾਂ ਤੁਹਾਨੂੰ ਕੁਛ ਨਾ ਕੁਛ ਤਾਂ ਇਨਵੈਸਟ ਕਰਨਾ ਪੈਂਦਾ। ਇਹ ਚੀਜ਼ਾਂ 'ਚ ਜੋ ਸੋਸ਼ਲ ਮੀਡੀਆ ਜਾਂ AI ਰਿਲੇਟਡ ਬਿਜ਼ਨਸਿਸ ਨੇ, ਇਹਨਾਂ ਚੀਜ਼ਾਂ 'ਚ ਵਕਤ ਦੇਣਾ ਬਹੁਤ ਜ਼ਰੂਰੀ ਹੈ, ਪ੍ਰੈਕਟਿਸ ਕਰਨਾ ਬਹੁਤ ਜ਼ਰੂਰੀ ਹੈ, ਐਂਡ ਉਸ ਤੋਂ ਬਾਅਦ ਕਿਉਂਕਿ ਤੁਹਾਡਾ ਪੈਸਾ ਨਹੀਂ ਲੱਗਾ, ਅਤੇ ਇੰਨਾ ਕੁ ਮਾਦਾ ਜਾਂ ਇੰਨੀ ਕੁ ਪੇਸ਼ੈਂਸ ਰੱਖਣਾ ਜ਼ਰੂਰੀ ਹੈ, ਜਾਂ ਫਿਰ ਇੰਨਾ ਕੁ ਦਿਲ ਮਨਾ ਕੇ ਰੱਖਣਾ ਜ਼ਰੂਰੀ ਹੈ ਕਿ ਆਈ ਟਰਾਈਡ, ਹੋਇਆ ਹੋਇਆ, ਨਹੀਂ ਹੋਇਆ ਨਹੀਂ ਹੋਇਆ।
1: ਉਹਦੇ ਵਿੱਚ ਪਤਾ ਕੀ ਹੈ ਕ੍ਰਿਸ਼ਨਾ ਜੀ, ਜਦੋਂ ਸਾਈਡ ਹਸਲ ਦੀ ਗੱਲ ਆਉਂਦੀ ਹੈ ਨਾ, ਅਤੇ ਜਦੋਂ ਇੰਨੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਵਾ ਵੀ ਆਪਾਂ ਸਾਈਡ 'ਤੇ ਕਰ ਸਕਦੇ ਹਾਂ, ਕਈ ਚੀਜ਼ਾਂ ਮੰਗਦੀਆਂ ਉਹਦੇ ਵਿੱਚ ਪੈਸਾ, ਪੈਸੇ ਤੋਂ ਬਿਨਾਂ ਉਹ ਚੀਜ਼ ਨਹੀਂ ਹੋ ਸਕਦੀ ਸ਼ੁਰੂ, ਕਿਉਂਕਿ ਹੁਣ ਜੇ ਇਨਵੈਸਟਮੈਂਟ ਕਰਨੀ ਆ, ਨੀਡ ਮਨੀ, ਠੀਕ ਆ। ਅਜੇ ਮੰਨ ਲਓ ਤੁਸੀਂ ਕੋਈ ਇੱਦਾਂ ਦਾ ਕੰਮ ਆ ਜਿਹੜਾ ਤੁਹਾਡਾ ਟਾਈਮਿੰਗ ਅਤੇ ਪੈਸਾ ਜਿਹੜਾ ਜ਼ਿਆਦਾ ਲੈ ਰਿਹਾ ਵਾ, ਉਹ ਕਰਨਾ ਓਬਵੀਅਸਲੀ ਥੋੜ੍ਹਾ ਔਖਾ ਹੋਊਗਾ ਜਾਂ ਉਹਨੂੰ ਥੋੜ੍ਹਾ ਸਮਾਂ ਲੱਗੂਗਾ, ਵੀ ਉਹ ਤੁਸੀਂ ਛੇਤੀ ਨਹੀਂ ਕਰ ਸਕਦੇ। ਉਹਦੇ ਲਈ ਪਹਿਲਾਂ ਤੁਹਾਨੂੰ ਪਲੇਟਫਾਰਮ ਜਿਹਾ ਬਣਾਉਣਾ ਪੈਂਦਾ, ਥੋੜ੍ਹਾ ਬੇਸ ਜਿਹਾ ਬਣਾ ਕੇ, ਅਤੇ ਫਿਰ ਸ਼ੁਰੂ ਕਰਨਾ ਪੈਂਦਾ। ਪਰ ਕਈ ਇੱਦਾਂ ਦੇ ਕੰਮ ਹੀ ਨੇ ਜਿਹੜੇ ਤੁਸੀਂ ਬਿਨਾਂ ਘੱਟ ਇਨਵੈਸਟਮੈਂਟ ਤੋਂ ਕਰ ਸਕਦੇ ਹੋ, ਕਿ ਥੋੜ੍ਹਾ ਘੱਟ ਐਫਰਟਸ ਕਹਿ ਲਓ, ਹੈ ਨਾ, ਵੀ ਜ਼ਿਆਦਾ ਹੁਣ ਇੱਥੇ ਸਿੱਖਣਾ ਕਰਨਾ ਪੈਂਦਾ ਉਹਦੇ ਵਿੱਚ ਟ੍ਰੇਡਿੰਗ ਦੇ ਵਿੱਚ, ਜੇ ਤੁਸੀਂ ਨਹੀਂ ਕਰੋਗੇ ਸਿੱਧਾ ਸਿੱਧਾ ਤੁਹਾਡਾ ਨੁਕਸਾਨ ਹੈ।
0: ਨੁਕਸਾਨ ਸਿੱਖਣਾ ਤਾਂ ਹਰ ਚੀਜ਼ ਨਹੀਂ
1: ਕਿ ਮੈਂ ਮੁੜ ਚੁੱਕੇ ਉੱਥੇ ਪੈਸੇ ਲਾ ਦਾਂ ਅਤੇ ਮੇਰੇ ਪੈਸੇ 5 ਸਾਲ 'ਚ ਡਬਲ ਹੋ ਜਾਓਗੇ, ਸਵਾਲ ਨਹੀਂ ਪੈਦਾ ਹੁੰਦਾ,
0: ਇੰਪੋਸੀਬਲ।
1: ਉਹ ਹਾਰਡ ਵਰਕ ਨਾਲੋਂ ਵੀ ਜ਼ਿਆਦਾ ਵਰਕ ਕਰਨਾ ਪੈਂਦਾ ਉੱਥੇ, ਕਿ ਜੇ ਤੁਸੀਂ ਉਹ 'ਚੋਂ ਇਨਕਮ ਕੱਢਣੀ, ਪੈਸੇ ਕੱਢਣੇ ਆ। ਹੁਣ ਉਹਦੇ ਵਿੱਚ ਕਈ ਜਿਹੜੇ ਆਪਣੇ ਘਰ ਵੀ ਰਹੇ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਆਪਣੇ ਕਿਤੇ ਮਿਲੀਅਨਸ ਦੇ ਵਿੱਚ ਆਲਰੇਡੀ ਆਸਟ੍ਰੇਲੀਅਨਸ ਜਿਹੜੇ ਨੇ ਉਹ ਸੈਕਿੰਡ ਅਸਲ ਕਰ ਰਹੇ ਨੇ, ਉਹ ਕਿਉਂ ਕਰ ਰਹੇ ਨੇ, ਉਹ ਵੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਪੈਸੇ ਦੀ ਲੋੜ ਹੈ, ਇੱਥੇ ਰਹਿਣ ਲਈ ਕਿਹਨੂੰ ਨਹੀਂ ਲੋੜ, ਸਾਰਿਆਂ ਨੂੰ ਲੋੜ ਹੈ। ਉਹਦੇ ਵਿੱਚ ਕੀ ਹੈ ਜੀ, ਉਬਰ ਕਰਦੇ ਨੇ, ਡੋਰ ਡੈਸ਼ ਕਰ ਲਏ, ਮੈਨੂਅਲ ਲੋਗ ਜਿਹੜੇ ਕੀ ਆ ਡਿਲੀਵਰੀ ਡਰਾਈਵਰ ਵਾਲੇ ਕੰਮ ਨੇ, ਇਹ ਲੋਕ ਸਾਈਡ 'ਤੇ ਕਰ ਲੈਂਦੇ। ਮੰਨ ਲਓ ਤੁਸੀਂ 5 ਵਜੇ ਜੋਬ ਫਿਨਿਸ਼ ਕੀਤੀ, 6-7 ਵਜੇ ਤੁਸੀਂ ਘਰ ਆਏ, ਅਤੇ ਉਸ ਤੋਂ ਬਾਅਦ ਤੁਸੀਂ 4 ਘੰਟੇ ਲਾ ਲਏ, ਵੀਕਐਂਡ 'ਤੇ ਤੁਸੀਂ ਵਿਹਲੇ ਹੋ, ਵੀਕਐਂਡ 'ਤੇ ਤੁਸੀਂ ਲਾ ਲਏ, ਜਦੋਂ ਲੋਕ ਮੰਨ ਲਓ ਘਰ ਡਿਲੀਵਰੀ ਮੰਗਵਾਉਂਦੇ। ਇਹ ਆਪਾਂ ਕਰ ਵੀ ਰਹੇ ਹਾਂ, ਅਤੇ ਮੈਨੂੰ ਲੱਗਦਾ ਕਈਆਂ ਦਾ ਅਤੇ ਵੱਡੇ ਚੰਕ ਦਾ ਇਹ ਜਿਹੜਾ ਮੇਜਰ ਚੀਜ਼ ਹੋ ਗਈ ਸੈਕਿੰਡ ਜੋਬ ਮੇਜਰ।
0: ਕਾਫੀ ਲੋਕ ਇਹ ਕਰਦੇ ਹੋਣਗੇ, ਕਾਫੀ ਲੋਕ ਮੇਰੇ ਖਿਆਲ ਨਾਲ ਪ੍ਰਾਇਮਰੀ ਨੂੰ ਵੀ ਰਿਪਲੇਸ ਕਰ ਗਏ ਉਹਨਾਂ ਵੇਲਿਆਂ 'ਚ ਜਦੋਂ ਇਹ ਕੰਮ ਬਹੁਤ ਸੀ।
1: ਹਾਂ, ਜਦੋਂ ਕੋਵਿਡ ਦੇ ਟਾਈਮ ਬਹੁਤ ਸੀ,
0: ਸੈਚੂਰੇਸ਼ਨ ਬਹੁਤ ਹੋ ਗਈ ਹੈ, ਤਾਂ ਫਿਰ ਸ਼ਾਇਦ ਉਸ ਲੈਵਲ ਤਾਂ ਨਹੀਂ ਹੈ।
1: ਫਿਰ ਉਸ ਤੋਂ ਬਾਅਦ ਕੀ, ਉਦੋਂ ਤਾਂ ਚਲੋ ਇਹ ਵਧੀਆ ਪੇਮੈਂਟ ਕਰਦੀ ਹੁਣ, ਤਾਂ ਇਹਨਾਂ ਨੇ ਵੀ ਘੱਟ ਕਟੌਤੀਆਂ ਜਿਹੀਆਂ ਕਰਤੀਆਂ ਨਾ। ਬਸ ਉਸ ਤੋਂ ਬਾਅਦ ਕੀ ਹੈ ਕਿ ਇੱਕ ਹੋਰ ਚੀਜ਼ ਹੈ ਜਿਹੜੀ ਕਿ ਫੇਸਬੁੱਕ ਦੇ ਉੱਤੇ ਮਾਰਕੀਟ ਪਲੇਸ ਆ, ਹੁਣ ਉਹ ਚਲੋ ਗਾਂ ਗਾਂ ਰਿਪਲੇ ਹੌਲੀ ਹੌਲੀ ਘੱਟਦਾ ਜਾਂਦਾ ਕੰਮ, ਪਰ ਉਦੋਂ ਜਾਂ ਹੁਣ ਵੀ ਕਹਿ ਲਓ, ਕਈ ਆਪਾਂ ਇੱਦਾਂ ਦੇ ਬਹੁਤ ਕੰਮ ਕਰਦੇ ਹਾਂ ਕਿ ਮਾਰਕੀਟ ਪਲੇਸ ਆ, ਉੱਥੋਂ ਕੋਈ ਚੀਜ਼ ਲੱਗੀ ਜਿਹੜੀ ਤੁਹਾਨੂੰ ਲੱਗਦਾ ਕਿ ਹਾਂ, ਉਹਦੇ ਲਈ ਵੀ ਤੁਹਾਨੂੰ ਦਿਮਾਗ ਜ਼ਰੂਰੀ ਹੈ, ਉਹਦੇ ਲਈ ਤੁਹਾਨੂੰ ਟ੍ਰਿਕ ਜ਼ਰੂਰੀ ਹੈ ਕਿ ਤੁਸੀਂ ਤੁਹਾਨੂੰ ਕਿਸੇ ਕੋਲ ਸਮਾਨ ਖਰੀਦਣਾ ਆਉਣਾ ਚਾਹੀਦਾ ਵਧੀਆ ਡੀਲ 'ਤੇ, ਤੁਸੀਂ ਉੱਥੇ ਡੀਲ ਕਰ ਸਕੋ, ਹੈ ਨਾ। ਤੁਸੀਂ ਉਹਨਾਂ ਡੀਲ ਕੀਤੀ, ਮੰਨ ਲਓ 1000 ਦੀ ਚੀਜ਼ ਹੈ, ਤੁਸੀਂ ਉਹ 'ਚੋਂ ਕਿਤੇ ਨਾ ਕਿਤੇ 750 ਦੀ ਲੈ ਲਈ, 800 ਦੀ ਲੈ ਲਈ, ਹੁਣ ਉਹ 1000 ਦੀ ਚੀਜ਼ ਆ ਚੀਜ਼ 'ਤੇ ਉਹਨੇ ਦੀ ਵਿਕਣੀ ਹੈ, ਤੁਸੀਂ ਉਹਨੂੰ ਮੁੜ ਕੇ 200 ਵਧਾ ਕੇ ਵੇਚ ਦਿਉ, ਉੱਥੋਂ ਹੀ ਲੈ ਕੇ ਉੱਥੋਂ ਹੀ ਵੇਚਤੀ, 200 ਤੁਸੀਂ ਉਹ 'ਚੋਂ ਕੱਢ ਲਿਆ ਆਪਣੀ ਚੀਜ਼ 'ਚੋਂ, ਫੋਰ ਐਗਜ਼ਾਮਪਲ। ਇਹ ਵੀ ਇੱਕ ਸਾਈਡ ਅਸਲ ਹੈ ਜਿਹੜੀ ਕਿ ਬਹੁਤ ਜਣੇ ਕਰ ਰਹੇ ਨੇ, ਖਾਸ ਕਰਕੇ ਇੱਥੇ ਦੀ ਜੇ ਗੱਲ ਕਰੀਏ ਤੇ
0: ਮਾਰਕੀਟ ਪਲੇਸ ਈ-ਕਾਮਰਸ ਦਾ, ਈ-ਕਾਮਰਸ ਦਾ ਕੰਮ ਤਾਂ ਵੈਸੇ ਹੀ ਬਹੁਤ ਹੈ। ਚਲੋ ਆਪਾਂ ਇਹ ਵੀ ਕਰਤਾ, ਜੇ ਸਮਝੋ ਤੁਹਾਡੇ ਕੋਲ ਥੋੜ੍ਹਾ ਜਿਹਾ ਅਗੇਨ ਪੈਸਾ ਹੈ, ਇਨਵੈਸਟ ਕਰਨ ਲਈ ਤਾਂ ਕਿੰਨੇ ਲੋਕ ਨੇ ਕਿ ਚੀਜ਼ਾਂ ਮੰਗਾਉਂਦੇ ਆ ਇੰਡੀਆ ਤੋਂ ਚਾਈਨਾ ਤੋਂ, ਚਾਈਨਾ ਤੋਂ ਇਹ ਕਿ ਜਾਂ ਤਾਂ ਫਿਰ ਤੁਹਾਨੂੰ ਬਹੁਤ ਜ਼ਿਆਦਾ ਆਪਣੇ 'ਤੇ ਇਸ ਚੀਜ਼ ਦਾ ਹੈ ਨਾ ਕੋਨਫੀਡੈਂਸ ਹੋਵੇ ਕਿ ਤੁਸੀਂ ਪੂਰਾ ਕੰਟੇਨਰ ਮੰਗਾ ਸਕਦੇ ਹੋ, ਅਦਰਵਾਈਜ਼ ਇੰਡੀਆ ਤੋਂ ਮੰਗਾ
1: ਚਾਹੀਦੀ ਆ ਜਾਂ ਸਮਾਨ। ਪਰ ਉਹਦੇ ਲਈ ਵੀ ਫਿਰ ਸੈਕਿੰਡਲੀ ਇਹ ਹੈ ਕਿ ਤੁਹਾਨੂੰ ਉਹਦੇ ਲਈ ਥੋਟ ਚਾਹੀਦਾ ਵਾ ਕਿ ਕਿਹੜੀ ਚੀਜ਼ ਦੇ ਵਿੱਚ ਸਮਾਨ ਮੰਗਾ ਕੇ ਵਿਕੂਗੀ। ਹੁਣ ਇਹ ਨਹੀਂ ਹੈ ਕਿ ਤੁਸੀਂ ਕੰਟੇਨਰ ਭਰ ਕੇ ਮੰਗਾ ਲਿਆ ਅਤੇ ਉਹ ਗਾਹ ਵਿਕੇ ਨਾ, ਉਹ ਚੀਜ਼ ਹੀ ਇੱਦਾਂ ਦੀ ਮੰਗਾ ਲਈ ਕਿ ਜਿਹੜੀ ਇੱਥੇ ਵੈਰੀ ਕੋਮਨ ਆ ਚੰਗੇ ਭਲੇ ਪ੍ਰਾਈਸ 'ਤੇ ਮਿਲੇ। ਤੁਹਾਨੂੰ ਕੋਈ ਯੂਨੀਕ ਜਿਹੀ ਚੀਜ਼ ਲੱਭਣੀ ਪੈਣੀ ਆ ਜਿਹਦਾ ਤੁਸੀਂ ਪ੍ਰਾਈਜ਼ ਵੀ ਕੰਪੀਟ ਕਰੋ, ਅਤੇ ਕੁਆਲਿਟੀ ਤਾਂ ਚਲੋ ਓਬਵੀਅਸਲੀ ਗੱਲ ਤੁਹਾਨੂੰ ਦੇਣੀ ਪੈਣੀ, ਪਰ ਥੋੜ੍ਹਾ ਡਿਫਰੈਂਟ ਚੀਜ਼ ਹੋਵੇ।
0: ਮੈਂ ਪਤਾ ਕਿ ਇਹਦੇ ਅੰਦਰ ਨੋਟਿਸ ਕੀਤਾ ਕਿਉਂਕਿ ਓਬਵੀਅਸਲੀ ਮੇਰਾ ਕੰਮ ਇਸ ਚੀਜ਼ ਤੋਂ ਬਹੁਤ ਰਿਲੇਟਡ ਆ, ਹੈ ਨਾ, ਕਿ ਮਾਰਕੀਟਿੰਗ ਕਰਨੀ, ਵੈਬਸਾਈਟ ਬਣਾਉਣਾ, SEO ਵਗੈਰਾ ਸਾਰਾ ਕੁਛ, ਹੈ ਨਾ। ਚੀਜ਼ਾਂ ਓਬਵੀਅਸਲੀ ਆਲਮੋਸਟ ਸਾਰੀਆਂ ਹੀ ਸਿਮਿਲਰ ਹੁੰਦੀਆਂ, ਕੋਈ ਇੰਨਾ ਫਰਕ ਨਹੀਂ ਹੁੰਦਾ। ਤੁਸੀਂ ਆਪਣੀ ਪਰਸਨੈਲਿਟੀ ਉਹਦੇ ਅੰਦਰ ਕਿਸ ਤਰੀਕੇ ਨਾਲ ਪਾ ਸਕਦੇ ਹੋ, ਇਹ ਗੱਲ ਆ। ਬਹੁਤੇ ਲੋਕ ਸਮਝੋ, ਜੇ ਸਮਝੋ ਕੋਈ ਹਾਇਰ ਵੀ ਕਰਦਾ ਨਾ ਸਾਨੂੰ, ਤਾਂ ਬਹੁਤੇ ਲੋਕ ਇਹ ਸੋਚਦੇ ਕਿ ਅੱਛਾ ਤੁਸੀਂ ਹੀ ਵੇਖਣਾ, ਪਰ ਮੈਂ ਜੇ ਦੇਖੂੰਗਾ ਮੈਂ ਤਾਂ ਆਪਣੇ ਚਸ਼ਮੇ ਨਾਲ ਵੇਖੂੰਗਾ ਨਾ। ਦੇਖਣਾ ਹੁੰਦਾ ਉਸਨੇ ਜਿਸਨੇ ਇਹ ਮਾਲ ਨੂੰ ਖਰੀਦਿਆ, ਜਿਹੜਾ ਸਟੋਕ ਲੈ ਕੇ ਆਇਆ, ਜਿਹੜਾ ਵੇਚਣਾ ਚਾਹੁੰਦਾ, ਤੁਹਾਡੀ ਬ੍ਰਾਂਡ ਦੀ ਸਟੋਰੀ ਕੀ ਹੈ, ਤੁਹਾਡੀ ਆਈਡੈਂਟੀ ਕੀ ਹੈ, ਤੁਸੀਂ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਵੇਖਦੇ ਹੋ। ਕਿਉਂਕਿ ਅਸੀਂ ਲੋਕ ਅਗੇਨ ਜਿਸ ਤਰ੍ਹਾਂ ਦੇ ਕਲਚਰ ਤੋਂ ਆਪਾਂ ਆਉਂਦੇ ਹਾਂ ਐਂਡ ਜਿੱਦਾਂ ਦੇ ਮਾਹੌਲ ਤੋਂ ਆਪਾਂ ਆਉਂਦੇ ਹਾਂ, ਪ੍ਰਾਈਸ ਬਹੁਤ ਵੱਡਾ ਫੈਕਟਰ ਹੁੰਦਾ ਸਾਡੇ ਲਈ ਹਮੇਸ਼ਾ ਸੋਚਣ ਲਈ ਕਿ ਯਾਰ ਮੈਂ ਸਸਤਾ ਮੰਗਾਊਂਗਾ ਨਾ ਅਤੇ ਵੇਚ ਲੂੰਗਾ। ਪਰ ਯੂਜਲੀ ਅੱਜ ਦੇ ਦੌਰ 'ਚ, ਕਿਉਂਕਿ ਅਗੇਨ ਜੋ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਕਿਉਂਕਿ ਹਰ ਕਿਸੇ ਨੂੰ ਆਪਣੀ ਲਾਈਫ ਸਟਾਈਲ ਬੈਟਰ ਕਰਨ ਦੀ ਲਾਲਸਾ, ਲੋਕਾਂ ਨੂੰ ਤੁਹਾਡੇ ਪ੍ਰੋਡਕਟ ਦੇ ਅੰਦਰ ਨਾ ਪ੍ਰੋਡਕਟ ਨਹੀਂ ਦਿਖਣਾ ਚਾਹੀਦਾ, ਲੋਕਾਂ ਨੂੰ ਇਹ ਦਿਖਣਾ ਚਾਹੀਦਾ ਕਿ ਮੈਂ ਕਿੱਦਾਂ ਦਾ ਲੱਗਾਂਗਾ ਇਸ ਪ੍ਰੋਡਕਟ ਦੇ ਨਾਲ, ਮੇਰੀ ਲਾਈਫ 'ਚ ਇਜ਼ਾਫਾ ਕੀ ਹੋਏਗਾ। ਉਹ ਇਜ਼ਾਫਾ ਤਾਂ ਹੀ ਕਮਿਊਨੀਕੇਟ ਹੋ ਸਕਦਾ ਜੇ ਤੁਹਾਡੇ ਕੋਲ ਕੋਈ ਕਹਾਣੀ ਹੈ ਕਹਿਣ ਨੂੰ। ਜੇ ਤੁਹਾਡੇ ਕੋਲ ਕਹਾਣੀ ਨਹੀਂ ਹੈ ਕਹਿਣ ਨੂੰ, ਫਿਰ ਤੁਸੀਂ ਫਸ ਜਾਂਦੇ ਹੋ।
1: ਕਹਾਣੀ ਆ, ਪਰਸਨਲਾਈਜ਼ਡ ਹੋਣਾ ਚਾਹੀਦਾ ਚੀਜ਼ ਨੂੰ, ਕਿ ਮੇਰੇ ਕੁਛ ਵੱਖਰਾ ਆ, ਡਿਫਰੈਂਟ ਚੀਜ਼ ਜੇ ਦਿਖੇ। ਉਹੀ ਗੱਲ ਹੈ ਨਾ, ਜੋ ਦਿਖਤਾ ਹੈ ਉਹ ਵਿਕਤਾ ਹੈ, ਅਤੇ ਉਹ ਤਾਂ ਹੀ ਗੱਲ ਹੈ ਕਿ ਤੁਸੀਂ ਸੇਮ ਪ੍ਰੋਡਕਟ ਨੂੰ ਕਿਸ ਰੰਗ ਦੇ ਵਿੱਚ ਢਾਲ ਕੇ ਵੇਚਦੇ ਹੋ, ਇਹ ਚੀਜ਼ ਡਿਪੈਂਡ ਕਰਦੀ ਹੈ। ਜਿਹਦੇ ਅੱਗੇ ਫਿਰ ਕਲੀਨਿੰਗ ਸਰਵਿਸ, ਆਪਾਂ ਪਤਾ ਹੀ ਆਪਾਂ ਨੂੰ
0: ਕਿ ਕਲੀਨਿੰਗ ਲਈ ਬਹੁਤ ਕੰਮ ਕਰਦੇ ਆ,
1: ਦੋ ਘੰਟੇ ਦੀ ਕਲੀਨਿੰਗ ਕਰ ਲਈ, ਹੈ ਨਾ, ਸਾਈਡ ਲਈ ਜਿੱਦਾਂ ਡਨ ਹੋ ਗਿਆ। ਹੈਂਡੀਮੈਨ ਹੈ ਜਿਹੜੇ ਪ੍ਰੋਫੈਸ਼ਨਲੀ ਨਹੀਂ ਕੰਮ ਕਰਦੇ, ਪਰ ਇੱਦਾਂ ਸਾਈਡਲੀ ਹੈਂਡੀਮੈਨ ਦਾ ਕੰਮ ਕਰਦੇ, ਜਿੱਦਾਂ ਮੰਨ ਲਓ ਕੋਈ ਔਡ ਜੋਬਸ ਆ ਗਈਆਂ, ਕੋਈ ਨਿੱਕੀਆਂ ਜੋਬਸ ਜਾਂ ਕਿਤੇ ਕੋਈ ਇੱਦਾਂ ਦੀਆਂ ਜਿੱਥੇ ਛੋਟੀ ਮੋਟੀ ਰਿਪੇਅਰ ਦੀ ਲੋੜ ਆ, ਮੰਨ ਲਓ ਜਿਹੜੀ ਆਮ ਬੰਦਾ ਨਹੀਂ ਕਰ ਸਕਦਾ, ਪਰ ਜਿਹੜਾ ਹੈਂਡੀਮੈਨ ਆ ਉਹ ਪ੍ਰੋਫੈਸ਼ਨਲ ਭਾਵੇਂ ਮਤਲਬ ਐਸ ਨਹੀਂ ਕੰਮ ਕਰ ਰਿਹਾ, ਪਰ ਸਟਿਲ ਜੇ ਉਹਨੂੰ ਨੌਲੇਜ ਜਾਂ ਐਕਸਪੀਰੀਅੰਸ ਹੈ ਤਾਂ ਉਹ ਕਰੇ। ਇੱਦਾਂ ਦੇ ਵੀ ਕਈ ਕੰਮ ਕਰਦੇ ਨੇ ਕਿ ਮੰਨ ਲਓ ਸਵੇਰੇ ਆਪਣੀ ਜੋਬ ਕੀਤੀ ਅਤੇ ਵੀਕਐਂਡ 'ਤੇ ਹੈਂਡੀਕਮੈਨ ਦਾ ਕੰਮ ਕਰ ਰਿਹਾ, ਹੈ ਨਾ, ਦੋ ਦਿਨ ਵਾਸਤੇ।
0: ਹਾਂ, ਮਤਲਬ ਉਹੀ ਜੇ ਤੁਹਾਨੂੰ ਆਉਂਦਾ ਤਾਂ
1: ਸਕਿੱਲ ਹੈ ਤੁਹਾਡੇ ਕੋਲ, ਸਕਿੱਲ ਫੋਟੋਗ੍ਰਾਫੀ ਦਾ, ਵੀਡੀਓਗ੍ਰਾਫੀ ਦਾ,
0: ਵੀਡੀਓਗ੍ਰਾਫੀ
1: ਫ੍ਰੀਲੈਂਸਿੰਗ ਦਾ ਕਿੱਡਾ ਕੰਮ ਆ। ਫਿਰ ਆਹ ਹੋਮ ਫੂਡ ਦੀ ਤੁਸੀਂ ਗੱਲ ਕਰਨ ਦੇ, ਹੋਮ ਫੂਡ ਬੇਸ 'ਤੇ ਕਿੰਨਾ ਵਾ, ਜਿਹੜੇ ਕੇਕ ਬਣਾ ਕੇ ਮੰਨ ਲਓ ਵੇਚਣਾ, ਹੁਣ ਉਹ ਕੇਕ 'ਤੇ ਹਰ ਕੋਈ ਵੇਚ ਰਿਹਾ ਵਾ, ਉਹ ਕੇਕ 'ਤੇ 36 ਦੁਕਾਨਾਂ 'ਤੇ ਮਿਲ ਰਹੇ ਨੇ, ਸਾਰੇ ਫਲੇਵਰ ਮਿਲ ਰਹੇ ਨੇ, ਮਤਲਬ ਵੱਧ ਚੜ ਕੇ ਮਿਲ ਰਹੇ ਨੇ। ਪਰ ਹੁਣ ਉਹ ਜਿਹੜੀ ਮੰਨ ਲਓ ਮੈਂ ਜੇ ਘਰੇ ਬੇਕਰੀ ਖੋਲ੍ਹਣੀ ਹੈ ਅਤੇ ਵੇਚਣਾ, ਤਾਂ ਮੈਂ ਵੀ ਕੇਕ ਹੀ ਆ, ਪਰ ਮੈਂ ਵੇਚਣਾ ਕਿੱਦਾਂ ਆ ਉਹ ਕੇਕ, ਕੀ ਉੱਤੇ ਡਿਜ਼ਾਇਨਿੰਗ ਕਰਨੀ ਹੈ, ਕੀ ਮੈਂ ਆਪਣਾ ਸਪੈਸ਼ਲ ਦੇਣਾ ਵਾ, ਉਹ ਚੀਜ਼ 'ਤੇ ਡਿਪੈਂਡ ਕਰਦਾ।
0: ਉਹ ਤਾਂ ਮੈਂ ਕਹਿੰਦਾ ਉਹ ਤਾਂ ਰੈਡੀ ਪ੍ਰੋਡਕਟ ਦੀ ਗੱਲ ਹੋ ਗਈ, ਹੈ ਨਾ, ਕੇਕ ਦੀ। ਉਸ ਤੋਂ ਪਹਿਲਾਂ ਕੀ ਹੁੰਦਾ ਕਿ ਕੀ ਮੈਂ ਤੁਸੀਂ ਮੈਨੂੰ ਇਨਵਾਈਟ ਕਰ ਪਾ ਰਹੇ ਹੋ ਤੁਹਾਡਾ ਤੋਂ ਕੇਕ ਲੈ ਕੇ ਆਉਣ ਲਈ, ਮਤਲਬ ਕੀ ਤੁਹਾਡਾ ਸੋਸ਼ਲ ਮੀਡੀਆ ਇੰਨਾ ਖੂਬਸੂਰਤ ਹੈ, ਤੁਹਾਡੀ ਵੈਬਸਾਈਟ ਇੰਨੀ ਵਧੀਆ ਹੈ, ਤੁਹਾਡੇ ਬ੍ਰਾਂਡ ਦਾ ਇੱਕ ਨਾਮ ਹੈ, ਇਸ ਤਰ੍ਹਾਂ ਦਾ
1: ਇਮੇਜ ਬਣੀ ਹੈ ਨਾ,
0: ਕਿ ਤੁਹਾਨੂੰ ਜਿੰਨਾ ਕੁ ਤੁਸੀਂ ਆਪਣਾ ਪੈਸ਼ਨ ਝੋਂਕ ਸਕਦੇ ਹੋ ਆਪਣੀ ਚੀਜ਼ ਦੇ ਅੰਦਰ, ਆਪਣੇ ਪ੍ਰੋਡਕਟ ਦੇ ਅੰਦਰ, ਜੋ ਤੁਸੀਂ ਜਿਹੜਾ ਵੀ ਬਿਜ਼ਨਸ ਆ ਉਹ ਕਰਨਾ ਚਾਹੁੰਦੇ ਹੋ ਉਹਦੇ ਅੰਦਰ, ਤਾਂ ਆਈ ਗੈਸ ਇਟਸ ਵੈਰੀ ਮੱਚ ਹੈਲਪਫੁਲ। ਇੱਕ ਚੀਜ਼ ਤਾਂ ਹੈ ਕਿ ਦੌਰ ਉਹ ਵਾਲਾ ਚੱਲ ਰਿਹਾ ਜਿਹਦੇ ਅੰਦਰ ਕਾਫੀ ਚੀਜ਼ਾਂ ਫਾਸਟ ਹੋ ਗਈਆਂ, ਤਾਂ ਵੀ ਸ਼ਾਇਦ ਇੱਕ ਮੋਨੋਟਨਸ ਲੋਕਾਂ ਨੂੰ ਫੀਲ ਹੁੰਦੀ ਹੈ, ਤਾਂ ਵੀ ਲੋਕ ਕਹਿੰਦੇ ਕਿ ਯਾਰ ਆਈ ਸ਼ੁੱਡ ਹੈਵ, ਹੈ ਨਾ, ਅਨਦਰ ਥਿੰਗ ਟੂ ਡੂ। ਤਾਂ ਹੀ ਆਪਾਂ ਕਾਫੀ ਲੋਕਾਂ ਨੂੰ ਵੇਖਦੇ ਹਾਂ ਜੋ ਕੰਟੈਂਟ ਵੱਲ ਬਹੁਤ ਜਾਂਦੇ ਆ, ਪਰ ਇਹਦੇ ਅੰਦਰ ਵੀ ਇੱਕ ਪਤਾ ਕੀ ਚੱਕਰ ਆਉਂਦਾ, ਚੱਕਰ ਇਹ ਆਉਂਦਾ ਕਿ ਕਈ ਲੋਕ ਸਿਰਫ ਕੈਮਰੇ ਮੂਹਰੇ ਹੀ ਵਧੀਆ ਲੱਗਦੇ ਆ, ਪਰ ਉਹ ਕੰਟੈਂਟ ਆਪਣਾ ਲਿਖ ਨਹੀਂ ਸਕਦੇ। ਕਈ ਲੋਕਾਂ ਨੂੰ ਸਿਰਫ ਲਿਖਣਾ ਹੀ ਚਾਹੀਦਾ, ਪਰ ਉਹਨਾਂ ਨੂੰ ਸ਼ਾਇਦ ਕੈਮਰਾ ਦੀ ਪ੍ਰੈਜੈਂਸ ਠੀਕ
1: ਵਿਜੂਅਲਾਈਜ਼ ਨਹੀਂ ਕਰ
0: ਪਾਉਣਾ। ਕਈ ਲੋਕਾਂ ਨੂੰ ਕੈਮਰਾ ਦੇ ਬੈਕ 'ਤੇ ਬੈਠ ਕੇ ਸ਼ੂਟ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦਾ ਉਹਨਾਂ ਚੀਜ਼ਾਂ 'ਚ ਹੱਥ ਬਹੁਤ ਬੈਟਰ ਆ। ਕਈ ਵਾਰੀ ਆਪਾਂ ਲੋਕ ਦੇਖਾ ਦੇਖੀ ਤਿੰਨੋਂ ਚੀਜ਼ਾਂ ਜਦੋਂ ਕਰਨ ਬੈਠਦੇ ਹਾਂ
1: ਉੱਥੇ ਮਾਰ ਖਾ
0: ਫਿਰ ਮਾਰ ਲੋਕੀ ਜ਼ਿਆਦਾ ਖਾ ਜਾਂਦੇ ਹਾਂ
1: ਬਿਲਕੁਲ ਤੁਸੀਂ ਆਪਣੇ ਨਾਲ ਰਲਦੀ ਮਿਲਦੀ ਆਪਾਂ ਨੂੰ ਐਗਜ਼ਾਮਪਲ ਦਿੱਤੀ ਹੈ
0: ਬਿਲਕੁਲ ਹੈ ਨਾ
1: ਕਿਉਂਕਿ ਇਹਦੀ ਤੁਹਾਨੂੰ ਹਰ ਇੱਕ ਚੀਜ਼ ਦਾ ਉਹ ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ ਉਹ ਪਰਫੈਕਟਲੀ ਕਰਨੀ ਆਉਂਦੀ ਆ ਜੇ ਨਹੀਂ ਆਉਂਦੀ ਤੇ ਫਿਰ ਦੂਜੀ ਚੇਂਜ ਕਰ ਲਓ ਜੇ ਤੁਸੀਂ ਉਹੀ ਕਰੀ ਜਾਂਦੇ ਹੋ ਤੇ ਫਿਰ ਓਬਵੀਅਸਲੀ ਤੁਹਾਡੀ ਫਿਰ ਸਾਈਡ ਹਸਲ ਕਰਨ ਦਾ ਵੀ ਕੋਈ ਫਾਇਦਾ ਨਹੀਂ
0: ਮੈਂ ਮਤਲਬ ਕਿਉਂਕਿ ਹੁਣ ਆਪਣੇ ਪਾਰਟਿੰਗ ਥੋਟਸ ਹੀ ਹੋਣਗੇ ਹੈ ਨਾ ਇਹਦੇ 'ਤੇ ਮੈਂ ਸਿਰਫ ਇੰਨਾ ਕੁ ਜਾਣਦਾ ਕਿ ਮੈਂ ਇੱਕ ਜੋ ਜਿੰਨੀ ਕੁ ਲਾਈਫ ਮੈਂ ਵੇਖੀ ਆ ਮੇਰੇ ਖਿਆਲ ਨਾਲ ਮੈਂ ਜਿੰਨਾ ਕੁ ਸਕੂਲ ਵੇਖਿਆ ਉਸ ਤੋਂ ਬਾਅਦ ਮੈਂ ਕੰਮ ਕਰਦੇ ਹੋਏ ਖੁਦ ਨੂੰ ਵੇਖਿਆ ਜਾਂ ਫਿਰ ਕੰਮ ਆਪਣੇ ਆਸੇ ਪਾਸੇ ਹੁੰਦੇ ਹੋਏ ਵੇਖਿਆ ਸੋ ਮੈਂ ਇਸ ਚੀਜ਼ ਤੋਂ ਕਹਿ ਸਕਦਾ ਕਿ ਮੈਂ ਜੇ ਇੰਡੀਆ 'ਚ ਵੀ ਕਦੀ ਪੰਗਾ ਲਿੱਤਾ ਕੁਛ ਐਕਸਟਰਾ ਕਰਨ ਦਾ ਮੈਂ ਇੱਥੇ ਵੀ ਜੋ ਪੰਗੇ ਲੈਂਦਾ ਕਦੀ ਐਕਸਟਰਾ ਕਰਨ ਐਂਡ ਆਲ ਦੈਟ ਇਹ ਸਭ ਕੁਛ ਕਰਨ ਕਰਾਉਣ ਤੋਂ ਬਾਅਦ ਮੈਂ ਇੱਕੋ ਤੱਤ ਕੱਢਿਆ ਉਹ ਇਹ ਆ ਕਿ ਈਦਰ ਆਈ ਸ਼ੁੱਡ ਬੀ ਵੈਰੀ ਮੱਚ ਪੈਸ਼ਨੇਟ ਕਿ ਮੈਂ ਇਹ ਚੀਜ਼ ਕਰਨਾ ਚਾਹੁੰਦਾ ਐਂਡ ਦੈਨ ਮੇਰੇ ਅੰਦਰ ਉਹ ਡਿਸਿਪਲਿਨ ਹੋਣਾ ਚਾਹੀਦਾ ਕਿ ਉਸ ਚੀਜ਼ ਨੂੰ ਮੈਂ ਪੁਗਾ ਸਕਾਂ ਤੀਸਰੀ ਚੀਜ਼ ਹੁੰਦੀ ਹੈ ਐਜੂਕੇਸ਼ਨ ਤੇ ਟ੍ਰੇਨਿੰਗ ਜੋ ਸੀ ਸਭ ਤੋਂ ਵੱਡਾ ਓਲਾ ਕੋਈ ਵੀ ਕੰਮ ਕਰਨ ਲਈ ਉਹ ਹੁਣ ਖਤਮ ਹੋ ਗਈ ਆ ਉਹ ਬਹਾਨਾ ਸੋ ਹਰ ਕਿਸੇ ਨੂੰ ਜੇ ਕੋਈ ਸਾਈਡ ਬਿਜ਼ਨਸ ਕਰ ਰਹੇ ਹੋ ਜਾਂ ਸਾਈਡ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕੋਈ ਸਾਈਡ ਜੋਬ ਕਰ ਰਹੇ ਹੋ ਸਾਈਡ ਜੋਬ ਛੱਡਣਾ ਚਾਹੁੰਦੇ ਹੋ ਤਾਂ ਨਵਾਂ ਕੁਛ ਕਰਨਾ ਚਾਹੁੰਦੇ ਹੋ ਆਪਣੇ ਆਪ ਨਾਲ ਬੈਠੋ ਅਤੇ ਇਹ ਦੇਖੋ ਕਿ ਤੁਹਾਨੂੰ ਜੈਨੂਅਨਲੀ ਕੀ ਪਸੰਦ ਹੈ ਐਂਡ ਇਹ ਨਹੀਂ ਕਹਿੰਦਾ ਪੈਸਾ ਉਹ ਹਰ ਕਿਸੇ ਨੂੰ ਪਸੰਦ ਹੈ ਪਰ ਪੈਸਾ ਤੁਸੀਂ ਕਿਸ ਤਰੀਕੇ ਨਾਲ ਕਮਾ ਸਕਦੇ
1: ਪਸੰਦ ਤੋਂ ਬਾਅਦ 'ਚ ਆਪੇ ਨਾਲ ਆਉਣਾ ਨਾ
0: ਕਿ ਤੁਹਾਨੂੰ ਕਦੋਂ ਲੱਗਦਾ ਕਿ ਹਫ਼ਤੇ ਦੇ ਜਦੋਂ ਤੁਹਾਡਾ 62ਵਾਂ ਜਾਂ 63ਵਾਂ ਘੰਟਾ ਲੱਗ ਰਿਹਾ ਹੋਏਗਾ ਇਸ ਕੰਮ 'ਤੇ ਤੁਸੀਂ ਤਾਂ ਵੀ ਇੰਜੋਏ ਕਰ ਰਹੇ ਹੋਵੋਗੇ ਉੱਦਾਂ ਦਾ ਕੰਮ ਲੱਭੋ ਐਂਡ ਇੱਕ ਡਿਸਿਪਲਿਨ ਜੋ ਉਸ ਕੰਮ ਨੂੰ

0: ਆਫ ਵਿਊਜ਼, ਕਿਉਂਕਿ ਜਿੰਨਾ ਚਿਰ ਤੁਸੀਂ ਆਪ ਹਰ ਰੱਬ ਨੇ ਨਾ ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਪਾਏ ਨੇ,
1: ਬਿਲਕੁਲ
0: ਓਬਵੀਅਸਲੀ ਸ਼ਰਾਰਤਾਂ ਵੀ ਸਾਰੇ ਕਰਦੇ ਨੇ ਪਰ ਗੁਣ ਵੀ ਸਾਰਿਆਂ 'ਚ ਪਾਏ ਨੇ। ਹੁਣ ਕੀ ਹੈ ਕਿ ਹਰ ਇੱਕ 'ਚ ਵੱਖਰਾ ਆ, ਮੇਨ ਗੱਲ ਇਹ ਹੈ ਕਿ ਸੇਮ ਨਹੀਂ ਆ ਉਹ ਸਾਰਿਆਂ ਦੇ ਵਿੱਚ। ਕੋਈ ਬੰਦਾ ਕੋਈ ਚੀਜ਼ ਵਧੀਆ ਕਰਦਾ, ਕੋਈ ਕੋਈ, ਅਤੇ ਤੁਸੀਂ ਸਿਰਫ ਸਿੱਖਣਾ ਆ, ਸਿੱਖ ਕੇ ਤੁਸੀਂ ਕਰਨਾ ਉਹੀ ਆ ਜੋ ਤੁਹਾਡਾ ਮਨ ਕਹਿੰਦਾ, ਜੋ ਤੁਹਾਨੂੰ ਅੰਦਰੋਂ ਆਈਡੀਆ ਆਉਂਦਾ। ਤੁਸੀਂ ਕਦੀ ਇਹ ਨਹੀਂ ਸੋਚਣਾ ਵੀ ਯਾਰ ਮੇਰਾ ਆਈਡੀਆ ਨਹੀਂ ਸਹੀ ਹੈਗਾ, ਮੇਰਾ ਮਨ ਤਾਂ ਕਹਿਣ ਡਿਆ ਵਾ ਪਰ ਮੈਨੂੰ ਲੱਗਦਾ ਨਹੀਂ ਇਹ ਚੱਲੇ, ਮੈਂ ਕਰਾਂ ਨਾ ਕਰਾਂ, ਉਹ ਇਫ ਬਟਸ ਬਾਅਦ ਦੀਆਂ ਗੱਲਾਂ ਨੇ। ਤੁਸੀਂ ਜਦੋਂ ਇੱਕ ਵਾਰੀ ਸਿੱਖ ਲਿਆ ਆਪਣਾ, ਤੁਸੀਂ ਜੋ ਤੁਹਾਡਾ ਜੀ ਕਰਦਾ ਤੁਸੀਂ ਉਹਨੂੰ ਵਿੱਚ ਐਫਰਟਸ ਪਾ ਕੇ ਉਹਨੂੰ ਸ਼ੁਰੂ ਕਰੋ, ਉਹ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕਰੋ। ਤੁਸੀਂ ਮੰਨ ਲਓ ਕਰਕੇ ਵੇਖੋ, ਤੁਹਾਨੂੰ ਲੱਗਣ ਲੱਗ ਪੈਣਾ ਵੀ ਹਾਂ ਯਾਰ ਜਦੋਂ ਦਾ ਮੈਂ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕੀਤਾ ਨਾ ਉਦੋਂ ਦਾ ਬੜਾ ਸੌਖਾ ਹੋ ਗਿਆ ਅਤੇ ਉਦੋਂ ਦੀ ਗਰੋਥ ਵੀ ਬਹੁਤ ਹੋ ਰਹੀ ਆ। ਜਦੋਂ ਮੈਂ ਕਿਸੇ ਦੇ ਹਿਸਾਬ ਨਾਲ ਕਰਦਾ ਹਾਂ ਉਦੋਂ ਤੇ ਮੇਰਾ ਗਰੋਥ ਤੇ ਬਾਅਦ ਦੀ ਗੱਲ ਹੈ, ਮੇਰਾ ਜੀ ਨਹੀਂ ਕਰਦਾ ਹੁੰਦਾ ਕਰਨ ਨੂੰ।
1: ਐਬਸੋਲੂਟਲੀ
0: ਇਹ ਜਿਹੜੀ ਚੀਜ਼ ਹੈ ਨਾ ਇਹ ਵੈਸੇ ਤੇ ਹਾਸ ਕਰਦੇ ਆ ਸਾਰੇ ਸਿੱਖ ਚੁੱਕੇ ਹੋਣਗੇ, ਪਰ ਜੇ ਨਹੀਂ ਤੁਸੀਂ ਇੱਦਾਂ ਕਰਦੇ ਹਾਲੇ ਤੱਕ ਤੇ ਇਹ ਕਰਨਾ ਸ਼ੁਰੂ ਕਰੋ। ਜਦੋਂ ਮਨ ਦੀ ਗੱਲ ਕਰਨ ਲੱਗ ਪਏ, ਜੋ ਆਉਂਦਾ ਅੰਦਰੋਂ ਉਹ ਕਰਨ ਲੱਗ ਪਏ ਨਾ, ਤੇ ਯੂ ਵਿਲ ਬੀ ਯੂ ਨੋ ਮਤਲਬ ਜਿਹੜੀ ਸਾਈਡ ਹਸਲ ਵੀ ਕਰੋਗੇ ਨਾ ਤੇ ਉਹ ਪੂਰੀ ਐ ਵਰਥ ਇਟ,
1: ਖੁਸ਼ੀ ਖੁਸ਼ੀ ਕਰੋਗੇ। ਇਹ ਗੱਲ ਸਹੀ ਹੈ ਬਿਲਕੁਲ ਕਿ ਜੋ ਕਰੋ ਆਪਣੀ ਆਵਾਜ਼ ਉਹਦੇ ਅੰਦਰ ਬਹੁਤ ਜ਼ਰੂਰੀ ਹੈ। ਹੋ ਸਕਦਾ ਤੁਹਾਡੇ ਤੋਂ ਬਹੁਤ ਕੱਦਾਵਰ ਲੋਕ ਹੋਣ, ਹੋ ਸਕਦਾ ਤੁਹਾਡੇ ਤੋਂ ਬਹੁਤ ਜ਼ਿਆਦਾ ਕੋਈ ਉਸ ਚੀਜ਼ ਦੇ ਅੰਦਰ ਮਾਹਰ ਲੋਕ ਹੋਣ, ਸਲਾਹਾਂ ਲਓ, ਸਲਾਹਾਂ ਨੂੰ ਲੈ ਕੇ ਸਮਝੋ ਅਤੇ ਸਮਝ ਕੇ ਉਸ ਤੋਂ ਬਾਅਦ ਉਹ ਤੁਹਾਡੀ ਲਾਈਫ 'ਚ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਉਹਨੂੰ ਅਪਲਾਈ ਉਹ ਕਰੋ। ਅਤੇ ਮੇਰੇ ਖਿਆਲ ਨਾਲ ਕਾਫੀ ਸਾਰਾ ਗੱਲਾਂ ਬਾਤਾਂ ਹੋ ਗਈਆਂ। ਆਈ ਹੋਪ ਤੁਹਾਡੇ ਲਈ ਅੱਜ ਦਾ ਐਪੀਸੋਡ ਬਹੁਤ ਮਜ਼ੇਦਾਰ ਰਿਹਾ ਹੋਏਗਾ, ਕ੍ਰਿਸਪੀ ਜਿਹਾ ਰੱਖਣ ਦੀ ਕੋਸ਼ਿਸ਼ ਕੀਤੀ ਸੀਗੀ ਆਪਾਂ ਸਾਡੇ ਨਾਲ। ਅਗੇਨ ਤੁਹਾਨੂੰ ਦੱਸਿਆ ਆਪਾਂ ਕਿ ਮੰਡੇ ਟੂ ਥਰਸਡੇ 10 to 12 ਦੇ ਵਿੱਚ ਬਸ ਬੋਇਜ਼ ਮੀਟ ਅਪ ਦੇ ਅੱਗੇ ਥੰਬਸ ਅਪ ਲਾ ਕੇ ਮੈਸੇਜ ਪਾ ਦੋਗੇ ਅਤੇ ਸਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਤੱਕ ਜਿਹੜਾ ਸ਼ੋਅ ਪਹੁੰਚਦਾ ਉਹ ਤੁਹਾਨੂੰ ਪਸੰਦ ਆ ਰਿਹਾ ਨਹੀਂ ਆ ਰਿਹਾ। ਸਭ ਸਿਰ ਮੱਥੇ ਥੈਂਕ ਯੂ ਫੋਰ ਲਿਸਨਿੰਗ, ਮਜ਼ਾ ਆ ਗਿਆ, ਭੁੱਲ ਚੁੱਕ ਹੋਈ ਹੋਵੇ ਮਾਫ ਕਰੋ, ਲਵ ਯੂ ਆਲ, ਟੇਕ ਕੇਅਰ, ਸੀ ਯੂ ਟਾਟਾ ਬਾਏ ਬਾਏ। ਇਹ ਸੀਗਾ ਐਪੀਸੋਡ ਬੋਇਸ ਮੀਟਅਪ ਦਾ ਵਿਦ ਕ੍ਰਿਸ਼ਨਾ ਐਂਡ ਬਲਕੀਰ। ਜਾਂਦੇ ਜਾਂਦੇ ਤੁਹਾਨੂੰ ਹੋਰ ਮੋਟੀਵੇਸ਼ਨ ਦਿੰਦੇ ਜਾਂਦੇ ਹਾਂ ਜੀ ਪਰਮੀਸ਼ ਵਰਮਾ ਦੇ ਥਰੂ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਮੈਂ ਆਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ, ਚਿਹਰੇ 'ਤੇ ਹੋਊਗੀ ਖੁਸ਼ੀ। ਸਵੇਰੇ ਸਵੇਰੇ ਦੇ ਸਮੇਂ ਨਹੀਂ ਆ ਅਤੇ ਫਿਰ ਹੋਣੀ ਵੀ ਕਦੋਂ ਆ, ਇੱਕ ਸਵਾਲ ਆਪਣੇ ਆਪ ਨੂੰ ਜ਼ਰੂਰ ਆਪਾਂ ਪੁੱਛ ਲਿਆ ਕਰੀਏ, ਅਤੇ ਜੇ ਪੁੱਛ ਲਿਆ ਤਾਂ ਆਓ ਫਿਰ, ਜੇ ਨਹੀਂ ਆ ਤਾਂ ਚਿਹਰੇ ਦੇ ਉੱਤੇ ਖੁਸ਼ੀ ਪਹਿਲਾਂ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਜਿੱਦਾਂ ਦੇ ਵੀ ਹਾਲਾਤ ਚੱਲ ਰਹੇ ਨੇ, ਜਿੱਦਾਂ ਦਾ ਵੀ ਵਕਤ ਹੈ, ਯਾਦ ਰਵੇ ਕਿ ਇਹ ਸਾਰਾ ਕੁਛ ਬੀਤ ਜਾਣਾ ਅਤੇ ਉਹ ਸਮੇਂ ਆਪਾਂ ਇਹ ਨਾ ਯਾਦ ਕਰਦੇ ਹੋਈਏ ਕਿ ਉਹ ਸਮਾਂ ਤਾਂ ਲੰਘ ਗਿਆ ਪਰ ਆਪਾਂ ਖੁਸ਼ ਰਹਿਣਾ ਹੀ ਭੁੱਲ ਗਏ, ਚਿਹਰੇ ਦੀਆਂ ਖੁਸ਼ੀਆਂ ਹੀ ਚਲੇ ਗਈਆਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਈ ਸਾਲ ਪਹਿਲਾਂ ਦੀ ਗੱਲ, ਆਪਣੇ ਦੋਸਤ ਦੇ ਨਾਲ ਪਾਸਪੋਰਟ ਦਫ਼ਤਰ ਗਿਆ ਸੀ, ਕਿਉਂਕਿ ਤਤਕਾਲ ਸਕੀਮ ਦੇ ਹੇਠ ਉਹਨੂੰ ਬੜੀ ਕਾਹਲੀ ਸੀ ਪਾਸਪੋਰਟ ਬਣਾਉਣ ਦੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਮੀਆਂ ਕਤਾਰਾਂ, ਭੁੱਖੇ ਧਿਆਏ, ਕਾਗਜ਼ੀ ਕਾਰਵਾਈ, ਦਿਸ ਦੈਟ, ਕਹਿਣ ਨੂੰ ਇਹ ਪ੍ਰਕਿਰਿਆ ਬੜੀ ਸਰਲ ਸੀ ਪਰ ਸਭ ਤੋਂ ਔਖੀ ਫਿਲਹਾਲ ਵਾਰੀ ਦੀ ਉਡੀਕ ਕਰਨੀ। ਪਰ ਜਦੋਂ ਫਾਰਮ ਜਮ੍ਹਾਂ ਕਰਾਉਣ ਦੀ ਵਾਰੀ ਆਈ, ਐਨ ਆਪਾਂ ਉੱਥੇ ਕਿਜੇ ਖੜ੍ਹੇ ਸੀ ਕਿ ਕਲਰਕ ਨੇ 5 ਮਿੰਟ ਰਹਿੰਦਿਆਂ ਖਿੜਕੀ ਸਾਡੇ ਮੂੰਹ 'ਤੇ ਬੰਦ ਕਰਦਿਆਂ ਕਿਹਾ, ਅੱਜ ਦਾ ਸਮਾਂ ਪੂਰਾ ਹੋ ਗਿਆ, ਕੱਲ੍ਹ ਆ ਜਾਓ ਭਾਈ। ਦੋਵੇਂ ਹੱਥ ਜੋੜ ਕੇ ਬੜੀ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ, ਅਸੀਂ ਪਿੰਡੋਂ ਬੜੀ ਦੂਰੋਂ ਆਏ ਹਾਂ, ਇੱਦਾਂ ਕਰੋ ਸਾਡੀ ਫੀਸ ਹੀ ਲੈ ਲਵੋ, ਕੱਲ੍ਹ ਫਿਰ ਦੁਬਾਰਾ ਸਾਨੂੰ ਕਤਾਰ 'ਚ ਨਹੀਂ ਲੱਗਣਾ ਪਊਗਾ। ਪਰ ਇਹ ਗੱਲ ਕਲਰਕ ਨੂੰ ਪਸੰਦ ਨਹੀਂ ਆਈ, ਉਹ ਖਿੱਚ ਕੇ ਬੋਲਿਆ, ਮੇਰਾ ਕੀ ਕਸੂਰ ਹੈ, ਪਹਿਲਾਂ ਆ ਜਾਂਦੇ, ਸਰਕਾਰ ਨੂੰ ਕਹੋ ਮੈਨੂੰ ਕੀ ਕਹਿੰਦੇ ਜੀ, ਸਰਕਾਰ ਹੋਰ ਬੰਦੇ ਭਰਤੀ ਕਰ ਲਵੇ, ਖਿੜਕੀਆਂ 1 ਦੀਆਂ 2 ਹੋ ਜਾਣ, 3 ਹੋ ਜਾਣ, ਆਪੇ ਤੁਹਾਨੂੰ ਕਤਾਰਾਂ 'ਚ ਨਾ ਖੜਨਾ ਪਵੇ। ਚਲੋ ਚਲੋ ਪਾਸਿਓ, ਇੰਨਾ ਰੁੱਖਾ ਕੋਈ ਕਿੱਦਾਂ ਬੋਲ ਸਕਦਾ, ਆਖਿਰਕਾਰ ਉਹ ਸਰਕਾਰ ਦਾ ਕਰਮਚਾਰੀ ਆ, ਸਰਕਾਰ ਦਾ ਕਰਮਚਾਰੀ, ਸਾਡਾ ਕਰਮਚਾਰੀ। ਕਿਤਾਬੀ ਗੱਲਾਂ ਤਾਂ ਮਨ ਦੇ ਉੱਤੇ ਬਹੁਤ ਹਾਵੀ ਰਹਿੰਦੀਆਂ ਪਰ ਹਕੀਕਤ ਕੁਛ ਹੋਰ ਹੁੰਦੀ ਹੈ। ਮੇਰਾ ਦੋਸਤ ਜਿਹਦੇ ਨਾਲ ਮੈਂ ਸਵੇਰ ਤੋਂ ਖੜ੍ਹਾ ਸੀ, ਜਿੱਦਾਂ ਉਹਦੇ ਮਨ ਦੇ ਵਿੱਚ ਹੀ ਪਤਾ ਨਹੀਂ ਕਿਹੜੇ ਸੁਪਨੇ ਚੂਰ ਹੋ ਰਹੇ ਸੀ, ਪਾਸਪੋਰਟ ਨਾ ਬਣਿਆ ਤਾਂ ਕਹਾਣੀ ਇੱਥੇ ਖਤਮ। ਮੇਰਾ ਦੋਸਤ ਲਗਭਗ ਅੰਦਰੋਂ ਟੁੱਟ ਚੁੱਕਾ ਸੀ, ਵਾਪਸ ਮੁੜਨ ਲੱਗਿਆ ਥ੍ਰੀ ਵੀਲਰ 'ਚ ਬਹਿਣ ਲੱਗੇ ਤਾਂ ਪਤਾ ਨਹੀਂ ਮਨ ਦੇ ਵਿੱਚ ਕੀ ਆਇਆ। ਮੈਂ ਕਿਹਾ ਯਾਰ ਇੱਕ ਪਲ ਤਾਂ ਰੁੱਕ, ਚਲਾ ਮੇਰੇ ਨਾਲ। ਕੰਟੀਨ ਦੇ ਵਿੱਚੋਂ ਇੱਕ ਇੱਕ ਚਾਹ ਦਾ ਕੱਪ ਫੜਿਆ, ਇੱਧਰ ਉੱਧਰ ਨਜ਼ਰਾਂ ਘੁਮਾਈਆਂ ਤਾਂ ਸਾਹਮਣੇ ਉਹ ਕਲਰਕ ਬੈਠਾ ਥੈਲੇ ਦੇ ਵਿੱਚੋਂ ਰੋਟੀ ਕੱਢ ਰਿਹਾ ਸੀ। ਪਤਾ ਨਹੀਂ ਮਨ ਦੇ ਵਿੱਚ ਕੀ ਫੁਰਨਾ ਫੁਰ ਰਿਹਾ। ਹੌਲੀ ਜਿਹੀ ਜਾ ਕੇ ਮੈਂ ਕੋਲ ਬਹਿ ਗਿਆ, ਉਹਨੇ ਆਪਣਾ ਟਿਫਨ ਖੋਲਿਆ, ਹੌਲੀ ਹੌਲੀ ਰੋਟੀਆਂ ਨੂੰ ਪਏ ਵੱਟ ਸਿੱਧੇ ਕਰਨ ਲੱਗਾ। ਸਹੀ ਸਮਾਂ ਵੇਖ ਕੇ ਮੈਂ ਗੱਲਬਾਤ ਸ਼ੁਰੂ ਕੀਤੀ, ਜਨਾਬ ਸਤਿ ਸ਼੍ਰੀ ਅਕਾਲ, ਤੁਹਾਡਾ ਕੰਮ ਬਹੁਤ ਔਖਾ, ਕਿੰਨੇ ਜਾਣਿਆਂ ਨੂੰ ਰੋਜ਼ ਤੁਸੀਂ ਭੁਗਤਾਉਂਦੇ ਹੋ, ਆ ਰੋਟੀ ਖਾਣ ਦਾ ਵੀ ਸਮਾਂ ਮਸਾਂ ਲੱਗਦਾ ਹੋਣਾ, ਵੈਸੇ ਤੁਹਾਡੇ ਕੰਮ ਦੇ ਵਿੱਚ ਤੁਸੀਂ ਬੜੇ ਵੱਡੇ ਵੱਡੇ ਅਫਸਰਾਂ ਨੂੰ ਵੀ ਮਿਲਦੇ ਹੋਵੋਗੇ ਨਾ, ਜਿੱਦਾਂ ਗੱਲ ਟਿਕਾਣੇ ਲੱਗੀ ਸੀ ਬੜੇ ਮਾਣ ਦੇ ਨਾਲ ਦੱਸਣ ਲੱਗ ਪਿਆ, ਹਾਂ IAS IPS ਆ ਪੁਲਿਸ ਵਾਲੇ ਵੱਡੇ ਵੱਡੇ ਅਧਿਕਾਰੀ, ਸਾਰਿਆਂ ਨੂੰ ਸਾਡੇ ਕੋਲ ਹੀ ਆਉਣਾ ਪੈਂਦਾ, ਇਸੇ ਖਿੜਕੀ ਦੇ ਉੱਤੇ ਆ ਕੇ ਖੜ੍ਹਦੇ ਨੇ, ਸਾਰੇ ਲਾਈਨ 'ਚ ਇੱਥੇ ਹੀ ਲੱਗਦੇ ਨੇ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਤੁਹਾਡੀ ਥਾਲੀ ਦੇ ਵਿੱਚੋਂ ਇੱਕ ਰੋਟੀ ਲੈ ਸਕਦਾ। ਪਹਿਲਾਂ ਤਾਂ ਉਹ ਬਹੁਤ ਹੈਰਾਨ ਹੋਇਆ, ਪਰ ਮਨਾ ਵੀ ਕਿੱਦਾਂ ਕਰਦਾ। ਉਹਦੀ ਥਾਲੀ ਦੇ ਵਿੱਚੋਂ ਇੱਕ ਰੋਟੀ ਫੜੀ। ਆਪਣੇ ਕੋਲ ਥੋੜ੍ਹਾ ਬਹੁਤਾ ਅਚਾਰ ਦਾ ਜੁਗਾੜ ਸੀ, ਬੜੇ ਸਵਾਦ ਦੇ ਨਾਲ ਸਾਹਮਣੇ ਬਹਿ ਕੇ ਖਾਧੀ। ਨਾਲੇ ਜਦੋਂ ਇੱਕੋ ਟੇਬਲ 'ਤੇ ਬਹਿ ਕੇ ਸਾਵੇਂ ਰੋਟੀ ਸਾਂਝੀ ਕਰ ਰਹੇ ਹੋਈਏ ਤਾਂ ਫਿਰ ਗੱਲ ਕਰਨੀ ਵੀ ਸ਼ਾਇਦ ਸੌਖੀ ਹੋ ਜਾਂਦੀ ਹੈ। ਜਨਾਬ, ਤੁਹਾਡੀ ਕੁਰਸੀ ਤਾਂ ਬੜੀ ਖਾਸ ਹੈ, ਵੱਡੇ ਵੱਡੇ ਲੋਕ ਤੁਹਾਡੇ ਕੋਲ ਆਉਂਦੇ ਨੇ। ਪਰ ਸੋਚੋ, ਜੇ ਤੁਸੀਂ ਇਸ ਅਹੁਦੇ ਦੀ ਕਿਤੇ ਸੱਚੀ ਕਦਰ ਕਰਦੇ ਹੋ ਤਾਂ ਫਿਰ ਕੀ ਹੋਏ। ਰੋਟੀ ਖਾਂਦਿਆਂ ਸ਼ਾਇਦ ਉਹ ਬਹੁਤਾ ਗੁੱਸਾ ਵੀ ਨਹੀਂ ਕਰ ਸਕਦਾ, ਪਰ ਹਾਂ, ਹੈਰਾਨ ਜ਼ਰੂਰ ਹੋਇਆ। ਬੜੇ ਗੁੱਸੇ ਦੇ ਵਿੱਚ ਆਉਂਦਾ ਤਾਂ ਫਿਰ ਦੁਬਾਰਾ ਸ਼ਾਂਤੀ ਦੇ ਨਾਲ ਸਮਝਾ ਦਿੰਦਾ। ਜੇ ਤੁਸੀਂ ਸੱਚਮੁੱਚ ਆਪਣੀ ਜ਼ਿੰਮੇਵਾਰੀ ਦੇ ਉੱਤੇ ਮਾਣ ਰੱਖਦੇ ਹੋ ਤਾਂ ਲੋਕਾਂ ਦੇ ਨਾਲ ਤੁਸੀਂ ਇੰਨੀ ਸਖਤੀ ਦੇ ਨਾਲ ਕਿਉਂ ਪੇਸ਼ ਆਉਂਦੇ ਹੋ। ਆ ਵੇਖੋ ਨਾ, ਤੁਸੀਂ ਇਕੱਲੇ ਖਾਂਦੇ ਹੋ, ਮੈਂ ਇਕੱਲਾ ਖਾ ਰਿਹਾ। ਮੈਨੂੰ ਲੱਗਦਾ ਤੁਸੀਂ ਰਹਿੰਦੇ ਵੀ ਇਕੱਲੇ ਹੋ, ਥੱਕੇ ਹਾਰੇ। ਲੋਕਾਂ ਨੂੰ ਇੱਦਾਂ ਦਰਵਾਜ਼ਿਆਂ ਦੇ ਉੱਤੋਂ ਜਦੋਂ ਮੋੜ ਦਿੰਦੇ ਹੋ, ਉਹਨਾਂ ਦੀਆਂ ਹਾਵਾਂ ਬਦਵਾਵਾਂ ਉਹ ਤਾਂ ਨਹੀਂ ਕਿਤੇ ਤੁਹਾਨੂੰ ਲੱਗਦੀਆਂ। ਤੁਸੀਂ ਸਿਰਫ ਇੰਨਾ ਕਹਿ ਕੇ ਮੋੜ ਦਿੰਦੇ ਹੋ ਕਿ ਸਟਾਫ ਘੱਟ ਆ। ਪਰ ਮੈਂ ਇਹ ਸੋਚ ਰਿਹਾ ਸੀ ਕਿ ਕੀ ਤੁਸੀਂ ਕਦੀ ਇੱਦਾਂ ਨਹੀਂ ਸੋਚਿਆ ਕਿ ਜੇ ਮੰਨ ਲਓ ਸਟਾਫ ਉਹ ਰੱਖ ਲਿਆ, ਜੇ ਖਿੜਕੀਆਂ 1 ਤੋਂ 2 ਹੋ ਗਈਆਂ, 2 ਤੋਂ 4 ਹੋ ਗਈਆਂ, ਤਾਂ ਉਹ ਨਾ ਹੋਵੇ, ਉਹਦੇ ਵਿੱਚੋਂ ਚੁਣ ਕੇ ਸਭ ਤੋਂ ਢਿੱਲਾ ਕਰਮਚਾਰੀ ਬਾਹਰ ਕਰ ਦੇਣ। ਵੇਖੋ, ਟੈਕਨੋਲੋਜੀ ਦਾ ਯੁੱਗ ਹੈ, ਹੋ ਸਕਦਾ ਤੁਹਾਨੂੰ ਕੰਪਿਊਟਰ ਨਾ ਚਲਾਉਣਾ ਹੁੰਦਾ ਹੋਵੇ, ਹੋ ਸਕਦਾ ਨਵਾਂ ਕੋਈ ਮੁੰਡਾ ਰੱਖ ਲੈਣ ਜਿਹੜਾ 3 ਬੰਦਿਆਂ ਦਾ ਕੰਮ ਇਕੱਠਾ ਹੀ ਕਰੀ ਜਾਵੇ। ਹੋ ਸਕਦਾ ਰੱਬ ਤੁਹਾਡੇ ਉੱਤੇ ਮਿਹਰਬਾਨ ਹੋਵੇ, ਇਸ ਕਰਕੇ ਹੋਰ ਕੋਈ ਬੰਦਾ ਨਾਲ ਤੁਹਾਡੀ ਹੈਲਪ ਕਰਨ ਦੇ ਲਈ ਨਹੀਂ ਆ ਰਿਹਾ। ਇੱਕ ਪਲ ਹੀ ਸੋਚੋ ਤਾਂ ਸਹੀ, ਜੇ ਸੱਚਮੁੱਚ ਹੋਰ ਸਟਾਫ ਆ ਗਿਆ ਤਾਂ ਤੁਹਾਡੀ ਤਾਂ ਵਕਤੀ ਘੱਟ ਜਾਣੀ ਹੈ। ਉਹ ਅਫਸਰ ਜਿਹਨੂੰ ਤੁਹਾਨੂੰ 2 ਵਾਰੀ ਸਲੂਟ ਮਾਰਨਾ ਪੈਂਦਾ, ਕਿਸੇ ਦੂਸਰੇ ਨੂੰ 1 ਵਾਰੀ ਮਾਰਿਆ ਸਰ ਜੂਗਾ, ਉਹ ਤੁਹਾਡੇ ਕੋਲ ਕਿਉਂ ਆਊਗਾ ਭਲਾ। ਇਹ ਗੱਲ ਸੁਣ ਕੇ ਜਿੱਦਾਂ ਕਲਰਕ ਚੁੱਪ ਜਿਹਾ ਹੋ ਗਿਆ। ਵੇਖਿਆ ਜਾਵੇ ਤਾਂ ਇਹ ਅਹੁਦਾ ਤੁਹਾਡਾ ਸਿਰਫ ਕਮਾਈ ਵਾਲਾ ਨਹੀਂ, ਸਗੋਂ ਲੋਕਾਂ ਦੇ ਨਾਲ ਰਿਸ਼ਤੇ ਬਣਾਉਣ ਵਾਲਾ। ਤੁਸੀਂ ਸੋਚੋ, ਜਦੋਂ ਤੁਸੀਂ ਕਿਤੇ ਰਿਟਾਇਰ ਹੋ ਗਏ, ਜਾਂ ਫਿਰ ਹੁਣ 5 ਵਜੇ ਤੋਂ ਬਾਅਦ ਜਦੋਂ ਇਸ ਕੁਰਸੀ ਤੋਂ ਉੱਠ ਕੇ ਤੁਸੀਂ ਚਲੇ ਜਾਣਾ, ਉਸ ਮੌਕੇ ਕੋਈ ਤੁਹਾਨੂੰ ਦੁਆ ਸਲਾਮ ਕਰਨ ਵਾਲਾ ਥੋੜ੍ਹੀ ਹੋਣਾ, ਤੁਹਾਡੇ ਤਰਲੇ ਕਰਨ ਵਾਲਾ ਥੋੜ੍ਹੀ ਹੋਣਾ। ਉਸ ਮੌਕੇ ਤਾਂ ਤੁਹਾਡੇ ਰਿਸ਼ਤੇ ਗੰਢੇ ਤੁਹਾਡੇ ਕੰਮ ਆਉਣੇ ਆ। ਪੈਸਾ ਤਾਂ ਬਹੁਤ ਕਮਾਇਆ ਜਾ ਸਕਦਾ, ਪਰ ਰਿਸ਼ਤੇ ਥੋੜ੍ਹੀ ਬਣਦੇ ਆ। ਫਿਰ ਇਹੋ ਜਿਹੀ ਕਮਾਈ ਦਾ ਕੀ ਫਾਇਦਾ ਹੋਇਆ। ਇਹ ਤਾਂ ਲੱਗ ਰਿਹਾ ਸੀ ਕਿ ਜਿੱਦਾਂ ਸੱਟ ਟਿਕਾਣੇ ਵੱਜ ਰਹੀ ਹੈ, ਜਿੱਦਾਂ ਜਿੰਨਾ ਉਹ ਸੁਣਦਾ ਜਾਂਦਾ, ਰੋਟੀ ਖਾਂਦੇ ਖਾਂਦੇ ਉਨੀ ਉਨੀ ਟਕੋਰ ਆਪਾਂ ਹੋਰ ਕਰੀ ਜਾਂਦੇ। ਖੈਰ, ਉਸ ਤੋਂ ਬਾਅਦ ਕੁਛ ਕੁ ਗੱਲਾਂ ਉਹਨੇ ਵੀ ਆਪਣੀਆਂ ਸਾਂਝੀਆਂ ਕੀਤੀਆਂ। ਆਸ ਤਾਂ ਨਹੀਂ ਸੀ, ਪਰ ਜਾਂਦੇ ਜਾਂਦੇ ਉਹ ਕਹਿ ਗਿਆ, ਤੁਸੀਂ ਇੱਦਾਂ ਕਰੋ, ਆ ਪਿਛਲੇ ਪਾਸੇ ਹੁੰਦੀ ਹੋ ਕੇ ਖਿੜਕੀ 'ਤੇ ਆ ਜਾਓ, ਮੈਂ ਅੱਜ ਤੁਹਾਡਾ ਫਾਰਮ ਲੈ ਲੈਣਾ। ਮੈਨੂੰ ਕਈ ਗੱਲਾਂ ਤੁਹਾਡੀਆਂ ਠੀਕ ਲੱਗੀਆਂ। ਆਖਿਰਕਾਰ ਉਸ ਨੇ ਸਾਡਾ ਕੰਮ ਕਰ ਦਿੱਤਾ, ਅਤੇ ਜਾਣ ਤੋਂ ਪਹਿਲਾਂ ਮੇਰਾ ਨੰਬਰ ਵੀ ਲੈ ਲਿਆ। ਕਹਿਣ ਲੱਗਾ, ਤੁਸੀਂ ਕਾਫੀ ਸੁਲਝੇ ਜਿਹੇ ਬੰਦੇ ਲੱਗਦੇ ਹੋ, ਚਲੋ ਜੇ ਤੁਸੀਂ ਰਿਸ਼ਤੇ ਬਣਾਉਣ ਨੂੰ ਕਹਿ ਰਹੇ ਹੋ ਤਾਂ ਫਿਰ ਇਹ ਰਿਸ਼ਤਾ ਬਣਾ ਵੀ ਲੈਂਦੇ ਹਾਂ। ਪਤਾ ਨਹੀਂ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ। ਬਹੁਤ ਸਮਾਂ ਬੀਤ ਗਿਆ, ਕਈ ਸਾਲ। ਇੱਕ ਦਿਨ, ਸ਼ਾਇਦ ਰੱਖੜੀ ਵਾਲਾ ਦਿਨ ਸੀ, ਉਸੇ ਕਲਰਕ ਦਾ ਫੋਨ ਆਇਆ। ਸਰ, ਮੈਂ ਰਵਿੰਦਰ ਕੁਮਾਰ ਚੌਧਰੀ ਬੋਲ ਰਿਹਾ ਜੀ, ਕਈ ਸਾਲ ਪਹਿਲਾਂ ਪਾਸਪੋਰਟ ਦਫ਼ਤਰ ਦੇ ਵਿੱਚ ਮਿਲੇ ਸੀ। ਉਹ ਯਾਦ ਆ, ਰੋਟੀ ਸਾਂਝੀ ਕੀਤੀ ਸੀ ਆਪਾਂ ਇੱਕੋ ਟੇਬਲ 'ਤੇ। ਇੱਕ ਪਲ ਦੇ ਲਈ ਜਿੱਦਾਂ ਮੈਨੂੰ ਹੈਰਾਨੀ ਹੋਈ, ਇਹ ਕਿਉਂ ਕਾਲ ਕਰ ਰਿਹਾ। ਸਭ ਕੁਛ ਜਿੱਦਾਂ ਉਸੇ ਤਰ੍ਹਾਂ ਦੇ ਨਾਲ ਹੂ ਬਹੂ ਅੱਖਾਂ ਦੇ ਸਾਹਮਣੇ ਆ ਗਿਆ। ਭਾਵੁਕ ਹੋ ਕੇ ਬੋਲਿਆ, ਉਸ ਦਿਨ ਤੋਂ ਬਾਅਦ ਮੈਂ ਬਹੁਤ ਕੁਛ ਕਦੀ ਨਹੀਂ ਸੋਚਿਆ। ਬਹੁਤ ਲੋਕ ਬਹੁਤ ਲੋਕ ਪੈਸੇ ਦੇ ਜਾਂਦੇ ਨੇ ਪਰ ਬੈਠ ਕੇ ਕਹਾਣਾ ਸਾਂਝਾ ਕਰਨ ਵਾਲਾ ਉਸ ਤੋਂ ਬਾਅਦ ਸੱਚੀ ਕੋਈ ਨਹੀਂ ਮਿਲਿਆ ਪਤਾ ਨਹੀਂ ਕਿਉਂ ਉਸ ਦਿਨ ਗੁੱਸਾ ਤਾਂ ਤੁਹਾਡੇ 'ਤੇ ਬਹੁਤ ਆਇਆ ਸੀ ਪਰ ਉਸ ਤੋਂ ਬਾਅਦ ਮੈਂ ਬੜੀ ਵਾਰੀ ਸੋਚਣ ਦੀ ਕੋਸ਼ਿਸ਼ ਕੀਤੀ ਹੈ ਇੱਦਾਂ ਦੀ ਹਿੰਮਤ ਸ਼ਾਇਦ ਉਹੀ ਬੰਦਾ ਕਰੂ ਜਿਹੜਾ ਅੰਦਰੋਂ ਦਿਲੋਂ ਸਾਫ਼ ਹੋਊ ਨਾਲੇ ਤੁਹਾਡੀਆਂ ਕਈ ਗੱਲਾਂ ਐਨ ਟਿਕਾਣੇ ਲੱਗੀਆਂ ਸੀ ਸੋਚਿਆ ਅੱਜ ਤੁਹਾਨੂੰ ਫੋਨ ਕਰਦਾ ਮੇਰੀ ਬੇਟੀ ਦਾ ਵਿਆਹ ਹੈ ਮੈਂ ਸੋਚ ਰਿਹਾ ਸੀ ਕਿ ਉਹ ਕਿਹੜੇ ਬੰਦੇ ਜਿਨ੍ਹਾਂ ਨੂੰ ਮੈਂ ਆਪਣੀ ਧੀ ਦੇ ਵਿਆਹ 'ਤੇ ਸੱਦ ਸਕਦਾ ਉਹ ਬੰਦੇ ਜਿਹੜੇ ਕਿਸੇ ਲਾਲਚ ਵੱਸ ਮੇਰੇ ਨਾਲ ਨਹੀਂ ਵਰਤ ਰਹੇ ਮੇਰੇ ਨਾਲ ਵਾਕਈ ਇਨਸਾਨੀਅਤ ਦੇ ਨਾਤੇ ਵਰਤ ਰਹੇ ਨੇ ਜਿਨ੍ਹਾਂ ਨੇ ਕੋਈ ਚੱਜ ਦੀ ਅਕਲ ਦੀ ਕੋਈ ਗੱਲ ਮੈਨੂੰ ਜ਼ਿੰਦਗੀ ਦੇ ਵਿੱਚ ਸਿਖਾਈ ਜਿਨ੍ਹਾਂ ਦੇ ਕਰਕੇ ਮੇਰਾ ਪਰਿਵਾਰ ਇੱਕ ਹੋਇਆ ਰਿਹਾ ਦੁਬਾਰਾ ਵੱਸ ਗਿਆ ਜਿਸ ਦਿਨ ਮੈਂ ਟੇਬਲ 'ਤੇ ਤੁਹਾਡੇ ਨਾਲ ਰੋਟੀ ਸਾਂਝੀ ਕਰ ਰਿਹਾ ਸੀ ਨਾ ਸੱਚਮੁੱਚ ਮੈਂ ਇਕੱਲਾ ਸੀ ਕੰਮ ਦੇ ਬੋਝ ਕਰਕੇ ਖਿੱਚ ਖਿਚਾੜ ਦੇ ਕਰਕੇ ਮੇਰੀ ਬੇਟੀ ਨੂੰ ਲੈ ਕੇ ਆਪਣੇ ਪੇਕੇ ਚਲੇ ਗਈ ਸੀ ਬੁੱਢੀ ਮਾਂ ਚਾਰ ਕੁ ਰੋਟੀਆਂ ਬਣਾ ਦਿੰਦੀ ਅਤੇ ਮੈਂ ਆ ਕੇ ਉਸੇ ਟੇਬਲ ਦੇ ਉੱਤੇ ਬੈਠਾ ਇਕੱਲਾ ਖਾ ਲੈਂਦਾ ਅਕਸਰ ਸੋਚਦਾ ਰਹਿੰਦਾ ਨਾ ਘਰ ਨਾ ਬਾਹਰ ਮੇਰੇ ਨਾ ਯਾਰ ਕੋਈ ਰੋਟੀ ਖਾਣ ਵਾਲਾ ਵੀ ਨਹੀਂ ਜਦੋਂ ਤੂੰ ਆ ਕੇ ਟੇਬਲ 'ਤੇ ਬੈਠਾ ਨਾ ਵੀਰ ਮੇਰੇ ਮਨ ਦੇ ਵਿੱਚ ਇਹੋ ਚੱਲ ਰਿਹਾ ਹੈ ਰੱਬਾ ਮੈਂ ਇਹੋ ਜਿਹਾ ਕੀ ਗੁਨਾਹ ਕਰ ਦਿੱਤਾ ਅਤੇ ਰੱਬ ਨੇ ਅਗਲੇ ਪਲ ਮੈਨੂੰ ਸਾਥ ਦੇ ਦਿੱਤਾ ਇਸੇ ਕਰਕੇ ਮੈਨੂੰ ਬਹੁਤਾ ਸੋਚਣਾ ਨਹੀਂ ਸੀ ਪਿਆ ਇੱਕ ਰੋਟੀ ਤੁਹਾਨੂੰ ਫੜਾਉਣ ਦੇ ਲਈ ਝਿਜਕ ਇਸ ਗੱਲ ਦੀ ਸੀ ਕਿ ਰੱਬ ਐਡੀ ਛੇਤੀ ਮੰਨ ਲੈਂਦਾ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਮੈਂ ਘਰ ਨਹੀਂ ਸੀ ਗਿਆ ਮਾਂ ਨੂੰ ਫੋਨ ਕੀਤਾ ਤਾਂ ਸਿੱਧਾ ਆਪਣੇ ਸਹੁਰੇ ਚਲੇ ਗਿਆ ਅਤੇ ਮੈਂ ਇਹੀ ਗੱਲ ਆਪਣੀ ਵਹੁਟੀ ਦੇ ਨਾਲ ਜਾ ਕੇ ਸਾਂਝੀ ਕੀਤੀ ਲੱਖ ਗੁੱਸੇ ਗਿਲੇ ਹੋਣਗੇ ਪਰ ਮੈਂ ਯਾਰ ਇਕੱਲਾ ਰੋਟੀ ਖਾ ਖਾ ਕੇ ਅੱਕ ਗਿਆ ਥੱਕ ਗਿਆ ਕੀ ਤੂੰ ਇੱਕ ਰੋਟੀ ਬਹਿ ਕੇ ਮੇਰੇ ਨਾਲ ਸਾਂਝੀ ਕਰ ਸਕਦੀ ਬਸ ਇੰਨੀ ਗੱਲ ਸੀ ਹੋਰ ਤਾਂ ਮੈਨੂੰ ਕੁਛ ਕਹਿਣਾ ਹੀ ਨਹੀਂ ਪਿਆ ਉਸਦੇ ਅੰਦਰ ਦਾ ਭਰਿਆ ਦਰਦ ਸਾਰਾ ਉੱਥੇ ਉਸੇ ਜਗ੍ਹਾ ਡੁੱਲ ਗਿਆ ਅਸੀਂ ਦੋਵੇਂ ਖੂਬ ਰੋਏ ਖੂਬ ਭਾਵੁਕ ਹੋਏ ਪਰ ਉਸ ਦਿਨ ਤੋਂ ਬਾਅਦ ਫੈਸਲਾ ਕੀਤਾ ਰੋਟੀ ਇਕੱਠਿਆਂ ਖਾਇਆ ਕਰਨੀ ਕੰਮ ਦਾ ਜਿੰਨਾ ਮਰਜ਼ੀ ਬੋਝ ਹੋਵੇ ਪਰ ਇੱਕ ਦੂਸਰੇ ਦੇ ਨਾਲ ਰਿਸ਼ਤਾ ਨਹੀਂ ਖਰਾਬ ਕਰਨਾ ਬਸ ਬੱਚੀ ਨੂੰ ਲਿਆ ਅਤੇ ਵਾਪਸ ਆਪਾਂ ਘਰ ਆ ਗਏ ਬੱਚੀ ਨੇ ਮੂੰਹੋਂ ਤਾਂ ਕੁਛ ਨਹੀਂ ਬੋਲਿਆ ਪਰ ਉਸ ਦਿਨ ਉਹ ਮੇਰੇ ਨਾਲ ਖੂਬ ਖੇਡੀ ਅੱਧੀ ਰਾਤ ਤੱਕ ਆਪਾਂ ਖੇਡਦੇ ਰਹੇ ਗੱਲਾਂ ਕਰਦੇ ਰਹੇ ਜ਼ਬਾਨੋਂ ਤਾਂ ਨਹੀਂ ਪਰ ਅੱਖਾਂ ਦੇ ਨਾਲ ਬੱਚੀ ਕਹਿ ਰਹੀ ਸੀ ਪਾਪਾ ਥੈਂਕ ਯੂ ਮੈਂ ਬੜੇ ਦਿਨਾਂ ਤੋਂ ਇਹ ਮਿਸ ਕਰ ਰਹੀ ਸੀ ਤੁਹਾਡੇ ਨਾਲ ਖੇਡਣਾ ਤੁਹਾਡੇ ਨਾਲ ਬਹਿਣਾ ਗੱਲਾਂ ਕਰਨਾ ਰੋਟੀ ਖਾਣੀ ਅੱਜ ਉਸੇ ਬੇਟੀ ਦਾ ਵਿਆਹ ਆ ਅਤੇ ਮੈਂ ਸੋਚਿਆ ਉਸ ਬੰਦੇ ਨੂੰ ਜ਼ਰੂਰ ਬੁਲਾਵਾਂ ਜਿਹਦੇ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਇਹ ਤਬਦੀਲੀ ਆਈ ਮੈਨੂੰ ਅਸਲ 'ਚ ਸਮਝ ਨਹੀਂ ਆ ਰਹੀ ਉਦੋਂ ਮੈਂ ਕਿਵੇਂ ਇਸ ਸਭ ਕੁਛ ਦੇ ਨਾਲ ਨਜਿੱਠਾਂ ਹੁਣ ਮੈਂ ਸਿਰਫ ਪੈਸਾ ਨਹੀਂ ਕਮਾਉਂਦਾ ਹੁਣ ਮੈਂ ਰਿਸ਼ਤੇ ਵੀ ਕਮਾਉਂਦਾ ਅਤੇ ਸਭ ਤੋਂ ਪਹਿਲਾਂ ਰਿਸ਼ਤਾ ਮੈਂ ਤੁਹਾਡੇ ਨਾਲ ਕਮਾਇਆ ਹੁਣ ਮੇਰੇ ਕੋਲ ਜੋ ਵੀ ਆਉਂਦਾ ਮੈਂ ਉਹਨਾਂ ਖੁਸ਼ੀ ਖੁਸ਼ੀ ਗੱਲ ਕਰਦਾ ਮੈਂ ਘਰੋਂ ਖੁਸ਼ੀ ਲੈ ਕੇ ਆਉਂਦਾ ਅਤੇ ਉਸ ਖਿੜਕੀ 'ਤੇ ਬਹਿ ਕੇ ਅੱਗੇ ਖੁਸ਼ੀਆਂ ਵੰਡਦਾ ਜਿਸ ਬੰਦੇ ਨੇ ਮੈਨੂੰ ਸਿਖਾਇਆ ਰਿਸ਼ਤੇ ਕੀ ਹੁੰਦੇ ਨੇ ਅੱਜ ਮੈਂ ਮਾਣ ਮਹਿਸੂਸ ਕਰ ਰਿਹਾ ਉਸ ਬੰਦੇ ਨੂੰ ਫੋਨ ਕਰਦਿਆਂ ਅਗਲੇ ਮਹੀਨੇ ਮੇਰੇ ਧੀ ਦਾ ਵਿਆਹ ਹੈ ਮੈਂ ਚਾਹਾਂਗਾ ਤੁਸੀਂ ਆਸ਼ੀਰਵਾਦ ਦੇਣ ਜ਼ਰੂਰ ਆਇਓ ਇਹ ਮੇਰੀ ਸਭ ਤੋਂ ਵੱਡੀ ਦੌਲਤ ਹੋਊਗੀ ਇਹ ਮੇਰੀ ਸਭ ਤੋਂ ਵੱਡੀ ਕਮਾਈ ਹੋਊਗੀ ਸ਼ਾਇਦ ਮੇਰੇ ਲਈ ਇੱਕ ਬਹੁਤ ਵੱਡੀ ਗੱਲ ਨਹੀਂ ਸੀ ਮੈਂ ਚੁੱਪ ਚਾਪ ਸਭ ਕੁਛ ਸੁਣ ਰਿਹਾ ਸੀ ਬੜੀ ਸ਼ਿੱਦਤ ਦੇ ਨਾਲ। ਮੈਂ ਸ਼ਾਇਦ ਉਸ ਸਮੇਂ ਉਹਦੀਆਂ ਗੱਲਾਂ ਦਾ ਉਹਦੀ ਸ਼ਿੱਦਤ ਦਾ ਅੰਦਾਜ਼ਾ ਵੀ ਨਹੀਂ ਲਾ ਸਕਿਆ, ਕਿਉਂਕਿ ਮੇਰੇ ਮਨ ਦੇ ਵਿੱਚ ਤਾਂ ਸਿਰਫ ਇੰਨਾ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਗੇੜਾ ਬਾਜੇ, ਮੈਂ ਆਪਣੇ ਦੋਸਤ ਦਾ ਕੰਮ ਕਢਾ ਕੇ ਜਾਵਾਂ, ਬਾਕੀ ਰੱਬ ਕਰਾਉਣ ਵਾਲਾ, ਪਤਾ ਨਹੀਂ ਉਹਨੇ ਕਿਹੜੇ ਤਰੀਕੇ ਦੇ ਨਾਲ ਕੀ ਕਰਾ ਦਿੱਤਾ, ਕੀ ਮੂੰਹ ਕੀ ਜ਼ਬਾਨੋਂ ਕਢਵਾ ਦਿੱਤਾ। ਮੈਨੂੰ ਤਾਂ ਸਮਝ ਵੀ ਨਹੀਂ ਆਈ ਮੈਂ ਉਹਦੇ ਕੋਲ ਰੋਟੀ ਕਿਉਂ ਮੰਗੀ ਸੀ। ਉਹ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਕਿਹਦੀ ਕਿੱਦਾਂ ਮਦਦ ਕਰਵਾ ਦਿੰਦਾ, ਨਹੀਂ ਤਾਂ ਮੈਂ ਰੋਟੀ ਤੋਂ ਬਿਨਾਂ ਵੀ ਸ਼ਾਇਦ ਗੱਲ ਕਰ ਸਕਦਾ ਸੀ, ਹੋ ਸਕਦਾ ਗੱਲ ਕਰਦੇ ਹੀ ਨਾ, ਹੋ ਸਕਦਾ ਲੜ ਕੇ ਉੱਠ ਪੈਂਦੇ, ਪਰ ਕਿਉਂ ਕਿੱਦਾਂ, ਸਾਰਾ ਕੁਛ ਤਾਂ ਉਹਦੇ ਹੁਕਮ 'ਚ ਆ। ਜੋ ਉਹਨੇ ਚਾਹਿਆ ਜਿੱਦਾਂ ਚਾਹਿਆ ਉੱਦਾਂ ਹੋ ਗਿਆ, ਮੈਂ ਕੌਣ ਹੁੰਦਾ ਮਨਾ ਕਰਨ ਵਾਲਾ, ਮੇਰਾ ਵਿਆਹ 'ਤੇ ਜਾਣਾ ਤਾਂ ਬਣਦਾ। ਪਤਾ ਨਹੀਂ ਜ਼ਿੰਦਗੀ ਦੇ ਵਿੱਚ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਕੀ ਸਮੀਕਰਨ ਬਣਦੇ ਨੇ, ਰੱਬ ਤੁਹਾਨੂੰ ਕਿੱਧਰੋਂ ਤੋੜ ਕੇ ਕਿਹੜੇ ਪਾਸੇ ਨੂੰ ਕਿੱਦਾਂ ਲੈ ਕੇ ਜਾਂਦਾ। ਕੁਛ ਅਜਨਬੀ ਲੋਕ ਮਿਲਦੇ ਨੇ ਅਤੇ ਤੁਸੀਂ ਉਹ ਉਹਨਾਂ ਦੇ ਨਾਲ ਗੱਲਾਂ ਕਰਦੇ ਹੋ, ਉਹਨਾਂ ਨਾਲ ਉਹ ਵਰਤਾਰਾ ਕਰਦੇ ਹੋ ਜਿਹੜਾ ਕਦੀ ਤੁਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਪਰ ਇੱਕ ਗੱਲ ਸੱਚ ਹੈ, ਬਿਨਾਂ ਉਹਦੇ ਕੀਤਿਆਂ ਕੁਛ ਨਹੀਂ ਹੁੰਦਾ, ਕਹਿੰਦੇ ਨੇ ਪਤਾ ਵੀ ਨਹੀਂ ਹਿਲਦਾ। ਕੋਈ ਦੋ ਪਲ ਕਿਸੇ ਕੋਲ ਹੋਣ, ਕਿਸੇ ਦੇ ਮੋਢੇ ਦੇ ਉੱਤੇ ਹੱਥ ਧਰਨ ਦੇ ਲਈ, ਉਹਨੂੰ ਪੁੱਛਣ ਲਈ, ਕਹਿਣ ਲਈ, ਦੱਸਣ ਲਈ, ਤਾਂ ਸ਼ਾਇਦ ਤੁਹਾਡੀ ਅਤੇ ਉਹਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਜਾਂਦੀ ਹੈ। ਲੋਕਾਂ ਦੇ ਦਿਲ ਇਸ ਟਾਈਮ ਬੜੇ ਸਾਰੇ ਰੂਲ ਰੈਗੂਲੇਸ਼ਨ 'ਚ ਬੱਝੇ ਨੇ, ਤਾਕਤ ਚਾਹੁੰਦੇ ਨੇ ਲੋਕ, ਪੈਸਾ ਚਾਹੁੰਦੇ ਨੇ ਲੋਕ, ਪਰ ਚਾਹੀਦਾ ਤਾਂ ਸਾਨੂੰ ਨਿੱਘ ਆ, ਚਾਹੀਦਾ ਤਾਂ ਸਤਿਕਾਰ ਆ, ਚਾਹੀਦਾ ਤਾਂ ਸੱਚੇ ਰਿਸ਼ਤੇ ਬਣਾਉਣਾ। ਪਰ ਇਹ ਸਭ ਕੁਛ ਛੱਡ ਕੇ ਆਪਾਂ ਬਣਾ ਰਹੇ ਹਾਂ ਪੈਸਾ, ਪੈਸਾ ਬਣਾਉਣਾ ਕੋਈ ਗਲਤ ਗੱਲ ਨਹੀਂ, ਪਰ ਇਸ ਪੈਸੇ ਨੂੰ ਕਮਾਉਣ ਦੇ ਲਈ, ਇਕੱਠਾ ਕਰਨ ਦੇ ਲਈ ਸਾਨੂੰ ਤਿਆਗ ਕਰਨਾ ਪੈਂਦਾ, ਅਤੇ ਕਈ ਵਾਰੀ ਉਹ ਤਿਆਗ ਰਿਸ਼ਤਿਆਂ ਦਾ ਹੁੰਦਾ, ਇਹ ਬੜਾ ਮਹਿੰਗਾ ਪੈ ਜਾਂਦਾ। ਜੋ ਸਾਨੂੰ ਮਿਲਿਆ ਕਈ ਵਾਰੀ ਆਪਾਂ ਉਸ ਦੇ ਵੀ ਆਪਣਾ ਸਮਝ ਕੇ ਬਹਿ ਜਾਂਦੇ ਹਾਂ, ਇਹ ਤਾਂ ਹੈ ਹੀ ਸਾਡਾ, ਇਹ ਅਹੁਦਾ, ਇਹ ਪੈਸਾ, ਇਹ ਤਾਂ ਸਾਨੂੰ ਮਿਲਣਾ ਹੀ ਸੀ, ਸਾਨੂੰ ਮਿਲ ਗਿਆ, ਇਸ ਤੋਂ ਅੱਗੇ ਕੀ ਪਰੇ ਕੀ। ਪਰ ਆਪਾਂ ਇਹ ਭੁੱਲ ਜਾਂਦੇ ਹਾਂ ਜੋ ਦੇਣ ਵਾਲਾ ਜਦੋਂ ਮਰਜ਼ੀ ਚਾਹੇ ਕਿਸੇ ਹੋਰ ਨੂੰ ਫੜ ਕੇ ਦੇ ਦੇਵੇ, ਚਾਹੇ ਅਸੀਂ ਕੰਮ ਕਰ ਰਹੇ ਹਾਂ, ਚਾਹੇ ਨੌਕਰੀ ਕਰ ਰਹੇ ਹਾਂ, ਕਾਰੋਬਾਰ ਕਰ ਰਹੇ ਹਾਂ, ਜਿੰਨਾ ਮਰਜ਼ੀ ਮਾਣ ਹੋਵੇ ਸਾਨੂੰ, ਪਰ ਯਾਦ ਰਹੇ ਇਹ ਸਿਰਫ ਉਹਦੀਆਂ ਲਿਆਈਆਂ ਡਿਊਟੀਆਂ ਨੇ, ਆਪਾਂ ਸਿਰਫ ਉਹਦੀ ਲਾਈ ਡਿਊਟੀ ਨਿਭਾ ਰਹੇ ਹਾਂ। ਅਤੇ ਜਿਹੜਾ ਬੰਦਾ ਰੋਜ਼ ਡਿਊਟੀ 'ਤੇ ਆਉਂਦਾ ਹੋਵੇ ਉਹਨੂੰ ਇਹ ਚੀਜ਼ ਜ਼ਰੂਰ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਮੈਂ ਜਿਹੜੀ ਡਿਊਟੀ ਦੇ ਉੱਤੇ ਹਾਂ, ਜਿਹੜੇ ਰੱਬ ਨੇ ਮੈਨੂੰ ਇਸ ਡਿਊਟੀ ਦੇ ਉੱਤੇ ਲਾਇਆ, ਕੀ ਮੈਂ ਇਸ ਡਿਊਟੀ ਨੂੰ ਇਮਾਨਦਾਰੀ ਦੇ ਨਾਲ ਕਰ ਰਿਹਾ। ਅਤੇ ਜੇ ਆਪਾਂ ਨਹੀਂ ਕਰ ਰਹੇ, ਅੰਦਰੋਂ ਜਵਾਬ ਆਵੇ ਨਹੀਂ, ਤਾਂ ਫਿਰ ਉਹ ਇੰਪਲੋਇਰ ਹੈ ਭਾਈ, ਉਹ ਉਸ ਬੰਦੇ ਨੂੰ ਦਊਗਾ ਜਿਹੜਾ ਇਹਨੂੰ ਹੋਰ ਅਤੇ ਤੁਹਾਡੇ ਨਾਲੋਂ ਬਿਹਤਰ ਕਰ ਸਕਦਾ ਹੋਵੇ, ਅਤੇ ਤੁਸੀਂ ਫਿਰ ਉਹ ਕੰਮ ਕਰੋਗੇ ਕੱਲ੍ਹ ਨੂੰ ਜਿਹੜਾ ਤੁਹਾਡੀ ਕਾਬਲੀਅਤ ਦੇ ਮੁਤਾਬਕ ਹੋਵੇ, ਜੋ ਕਿ ਇਸ ਤੋਂ ਹਲਕਾ ਹੀ ਹੋਊਗਾ। ਕੋਈ ਨਹੀਂ ਚਾਹੁੰਦਾ ਮੇਰੀ ਡਿਮੋਸ਼ਨ ਹੋਵੇ, ਸੋ ਇਸ ਕਰਕੇ ਆਪਣਾ ਕੰਮ ਭਾਈ ਇਮਾਨਦਾਰੀ ਦੇ ਨਾਲ ਕਰਦੇ ਰਹੋ। ਧੰਨਵਾਦ ਸੁਖਦੀਪ ਸਿੰਘ ਘੁੰਮਣ ਜੀ ਦਾ, ਜਿਨ੍ਹਾਂ ਨੇ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਸੀ। ਲਿਖਣ ਵਾਲਿਆਂ ਦਾ ਤਾਂ ਇਹ ਵੀ ਕਹਿੰਦੇ ਨੇ ਨਾਮ, ਮੈਨੂੰ ਨਹੀਂ ਪਤਾ, ਪਰ ਜੇਕਰ ਕੁਛ ਸਿੱਖਣ ਨੂੰ ਮਿਲੇ, ਜਿੱਦਾਂ ਵੀ ਮਿਲੇ, ਤਾਂ ਉਹ ਸਿੱਖ ਲੈਣਾ ਚਾਹੀਦਾ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਏਗੀ। ਧੰਨਵਾਦ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ।
4: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच हुन थोड़े मोडे नाल मोडा मिला के थोड़ी तरक्की दी राह नूं होर भी सौखा अते सुरक्षित बनाउण दा वादा करदा है वेरी बी टोयोटा
6: जिते है टोयोटा दी बेस्ट टेक्नोलॉजी बेस्ट कस्टमर सर्विस अते बेस्ट गूगल रिव्यूज तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन ले जो ने एक दहाके तो वेर बी टोयोटा दे नाल
4: बेस्ट डील लई कॉल करो 0431-465-186 ते 212-216 ओल्ड जी लॉन्ग रोड हॉपर्स क्रॉसिंग वेरी बी टोयोटा द स्मार्ट चॉइस
7: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye, lekin haste rahiye.

0: ਯੋ ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au